0: ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਤੁਹਾਡਾ। ਆਸ ਕਰਦੇ ਹਾਂ ਕਿ ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ। ਅਤੇ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਤੁਹਾਡੇ ਲਈ ਲੈ ਕੇ ਆਏ ਹਾਂ। ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਅਕਾਊਂਟਿੰਗ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸੋ ਹੁਣ ਇਸ ਟਾਈਮ ਦੇ ਉੱਤੇ ਨਵਾਂ ਸਾਲ ਚਾੜਾ ਆ, ਕਿਹੜਾ ਨਵਾਂ ਸਾਲ, ਇਹਨੂੰ ਕਹਿੰਦੇ ਫਾਈਨੈਂਸ਼ੀਅਲ ਨਿਊ ਈਅਰ, ਯਾਨੀ ਕਿ ਖਾਤੇ ਖੁੱਤੇ ਸਿੱਧੇ ਕਰਨ ਦਾ ਸਮਾਂ ਆ ਗਿਆ। ਅਤੇ ਇਸ ਸਮੇਂ ਆਪਾਂ ਆਪਣੇ ਅਕਾਊਂਟੈਂਟਸ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ। ਸੋ ਸਾਡਾ ਰੇਡੀਓ ਹਾਂਜੀ ਦੇ ਵੱਲੋਂ ਉਪਰਾਲਾ ਕਿ ਇਹ ਗੱਲਾਂ ਬਾਤਾਂ ਤੁਹਾਡੇ ਕੰਮਾਂਕਾਰਾਂ ਦੇ ਦਰਮਿਆਨ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਣ ਕਿ ਨਵੇਂ ਫੇਰਬਦਲ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਤੁਸੀਂ ਇਸ ਵਾਰੀ ਰੱਖਣਾ। ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਦੀ ਗੱਲਬਾਤ ਹੋਊਗੀ ਸਾਡੀ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਜਿਹਨੂੰ ਕਿ ਆਪਾਂ CPA ਕਹਿ ਦਿੰਦੇ ਹਾਂ, ਯਾਨੀ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਆਪਾਂ ਕੁਆਲੀਫਾਈਡ ਅਕਾਊਂਟੈਂਟ ਵੀ ਆਪਾਂ ਕਹਿ ਦੇਵਾਂਗੇ। ਸੋ ਕਵਲਪ੍ਰੀਤ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਨੇ, ਅਤੇ ਅੱਜ ਆਪਾਂ ਇਹਨਾਂ ਦੀ ਪੜ੍ਹਾਈ ਲਿਖਾਈ ਤੋਂ, ਇਹਨਾਂ ਦੇ ਤਜਰਬੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਊਂਟੈਂਟ ਦੇ ਪੱਖ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਦੇ ਵਿੱਚ ਬੁਲਾਉਣ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੈਕਸੀਮਮ ਇਨਫੋਰਮੇਸ਼ਨ ਦੇ ਸਕੀਏ। ਅਤੇ
0: ਥੈਂਕ ਯੂ। ਮੈਂ ਜਿਹੜੇ ਪਹਿਲਾਂ ਉਹ CPA ਤੋਂ ਔਖੀ ਜਿਹੀ ਅੰਗਰੇਜ਼ੀ ਦੱਸੀ ਆ, ਉਹ ਠੀਕ ਸੀ, ਕੁਛ ਗਲਤ ਤਾਂ ਨਹੀਂ ਮੈਂ ਕਹਿ ਗਿਆ?
1: ਨਹੀਂ, ਉਹ ਠੀਕ ਸੀ,
0: ਕਿਉਂਕਿ ਆਮ ਆਪਾਂ CPA ਹੀ ਕਹਿ ਦਿੰਦੇ ਹਾਂ, ਅਤੇ ਮੈਂ ਸੋਚਿਆ ਵੀ ਅੱਜ ਮੈਂ ਲਿਖਿਆ ਹੀ ਉੱਦਾਂ, ਮੈਂ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ, ਇਹੋ ਹੀ ਹੁੰਦਾ
1: ਜੀ? ਹਾਂਜੀ, ਇਹੀ
0: ਜੀ। ਅਤੇ ਇਹਦਾ ਕੀ ਫਰਕ ਆ ਵੈਸੇ ਇੰਡੀਆ ਦਾ ਅਤੇ ਇੱਥੋਂ ਦਾ, ਕੋਈ ਫਰਕ ਹੈ ਜਾਂ ਸੇਮ ਹੀ ਹੁੰਦਾ ਵਾ?
1: ਜਿਵੇਂ ਆਸਟ੍ਰੇਲੀਆ ਦੇ ਵਿੱਚ ਤਿੰਨ ਪ੍ਰੋਫੈਸ਼ਨਲ ਬੋਡੀਜ਼ ਨੇ, CPA ਆਸਟ੍ਰੇਲੀਆ, CA ਅਤੇ IPA, ਇੰਡੀਆ ਦੇ ਵਿੱਚ CA ਹੀ ਆ
0: ਜੀ।
1: ਸੋ ਇੱਥੇ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਹਾਂ, ਅਤੇ ਤੁਸੀਂ ਕੁਆਲੀਫਾਈਡ ਅਕਾਊਂਟੈਂਟ
0: ਉੱਥੇ CA ਕਹਿ ਦਿੰਦੇ ਆ,
1: ਉੱਥੇ CA, ਅਤੇ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ CA ਵੀ ਕਰ ਸਕਦੇ ਹਾਂ, CPA ਦੇ ਮੈਂਬਰਸ਼ਿਪ। ਸੋ ਇਹ ਤਿੰਨੋਂ ਇਕੁਇਲੈਂਟ ਹੀ ਨੇ ਆਸਟ੍ਰੇਲੀਆ ਦੇ ਵਿੱਚ।
0: ਸੋ CA ਦਾ ਵੀ ਸਾਨੂੰ ਉਦੋਂ ਪਤਾ ਲੱਗਾ ਸੀ ਜਦੋਂ ਆਪਾਂ ਬਾਹਰ ਆਉਣਾ ਹੈ ਨਾ, ਉਹਦਾ CA ਰਿਪੋਰਟ ਲਾਉਣ ਲੱਗੂ ਗਿਆ, ਅਤੇ ਉਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ। ਤਾਂ ਇੱਥੇ ਤਾਂ ਖਾਸ ਤੌਰ ਦੇ ਉੱਤੇ ਮਤਲਬ ਵਾਹਵਾ ਹੀ ਪਤਾ ਲਾਉਣਾ ਪੈਂਦਾ, ਵਾਹਵਾ ਹੀ ਪਤਾ ਲੱਗ ਜਾਂਦਾ। ਅਤੇ ਇਸ ਵਰੇ ਕਹਿੰਦੇ ਨੇ ਕਿ ਵਾਹਵਾ ਹੀ ਪਤਾ ਲੱਗ ਰਿਹਾ, ਖਬਰਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਆ ਰਿਹਾ ਸੀ, ਕਾਫੀ ਡਰਾਇਆ ਵੀ ਆ ਲੋਕਾਂ ਨੂੰ, ਅਤੇ ਖਬਰਾਂ ਨੇ ਕਾਫੀ ਲੋਕਾਂ ਨੂੰ ਰਾਹਤ ਵੀ ਦਿੱਤੀ ਆ ਵੀ ਅੱਛਾ ਚਲੋ ਆ ਇੰਨੀ ਕੁ ਇੱਥੋਂ ਕੁ ਜਿਉਂ ਰਾਹਤ ਮਿਲੂਗੀ। ਸੋ ਹੋ ਸਕਦਾ ਕਿ ਕਈ ਚੀਜ਼ਾਂ ਦਰੁਸਤ ਹੋਣ ਅਤੇ ਕਈ ਹਲੇ ਦਿੱਲੀ ਦੂਰ ਹੋਵੇ, ਜਿੱਦਾਂ ਆਪਣੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਸੋ ਉਸ ਵਿਸ਼ੇ 'ਤੇ ਆਪਾਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਕੋਮਨ ਕੁਐਸਚਨਸ ਜਿਹੜੇ ਤੁਹਾਡੇ ਕੋਲ ਵੀ ਪਹੁੰਚ ਰਹੇ ਹੋਣਗੇ। ਸਭ ਤੋਂ ਪਹਿਲਾਂ ਤਾਂ ਇੱਕ $1,000 ਦਾ ਬੜਾ ਰੌਲਾ ਪੈ ਰਿਹਾ, ਕਿੰਨਿਆਂ ਕੁ ਨੂੰ ਦੇ ਦਿੱਤੇ ਜੀ?
1: $1,000 ਦਾ ਐਕਚੁਅਲੀ ਕੀ ਹੈ ਕਿ ਕਾਫੀ ਲੋਕਾਂ ਨੂੰ ਕਲੀਅਰ ਨਹੀਂ ਹੈਗਾ ਉਹ ਕਿ ਉਹ $1,000 ਕੀ ਹੈ, ਕਿਉਂਕਿ ਬਜਟ ਦੇ ਵਿੱਚ ਅਨਾਊਂਸਮੈਂਟ ਹੋਈ ਔਰ ਲੋਕਾਂ ਨੂੰ ਲੱਗਿਆ ਕਿ $1,000 ਐਕਸਟਰਾ ਰਿਫੰਡ ਆ ਰਿਹਾ ਸਾਨੂੰ ਇਸ ਵਾਰ,
0: ਨਹੀਂ
1: ਜਦਕਿ ਨਹੀਂ, $1,000 ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਤੁਸੀਂ ਇੱਕ ਸਟੈਂਡਰਡ ਡਿਡਕਸ਼ਨ ਕਲੇਮ ਕਰ ਸਕਦੇ ਹਾਂ, ਪਰ ਉਹਦਾ ਫਾਇਦਾ ਉਹਨਾਂ ਨੂੰ ਹੀ ਹੋਣਾ ਜਿਨ੍ਹਾਂ ਦੀਆਂ ਡਿਡਕਸ਼ਨਸ $1,000 ਤੋਂ ਘੱਟ ਹੁੰਦੀਆਂ ਸੀ, ਅਤੇ ਉਹ ਇੱਕ ਮਿਨੀਮਮ $1,000 ਕਲੇਮ ਕਰ ਸਕਦੇ ਨੇ। ਪਰ ਇਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੋਣਾ, ਨਾ ਕਿ ਲਾਸਟ ਫਾਈਨੈਂਸ਼ੀਅਲ ਈਅਰ ਤੋਂ।
0: ਓਕੇ,
1: ਉਹਦੇ ਨਾਲ ਬੇਸਿਕਲੀ ਫਰਕ ਇਹ ਹੋਏਗਾ ਕਿ ਉਹ $1,000 ਨਾਲ ਤੁਹਾਡਾ ਟੈਕਸ ਬਚੇਗਾ, ਜਿਵੇਂ ਤੁਹਾਡੀ ਇਨਕਮ ਦੇ ਵਿੱਚੋਂ ਤੁਸੀਂ ਐਜ਼ ਏ ਐਕਸਪੈਂਸ ਉਹਨੂੰ $1,000 ਕਲੇਮ ਕਰ ਸਕਦੇ ਹਾਂ, ਅਤੇ ਤੁਹਾਡਾ ਟੈਕਸ ਬਚੇਗਾ, ਨਾ ਕਿ ਤੁਹਾਨੂੰ $1,000 ਐਕਸਟਰਾ ਰਿਫੰਡ ਆਏਗਾ। ਅਤੇ ਜਿਵੇਂ ਮੈਂ ਦੱਸਿਆ ਕਿ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੈ, ਲਾਸਟ ਫਾਈਨੈਂਸ਼ੀਅਲ ਈਅਰ ਤੋਂ ਨਹੀਂ ਹੈ ਉਹ।
0: ਸੋ ਇੱਦਾਂ ਕਹਿ ਲਈਏ ਕਿ ਹੁਣ ਆਹ ਜਿਹੜਾ ਸ਼ੁਰੂ ਹੋਇਆ ਫਾਈਨੈਂਸ਼ੀਅਲ ਈਅਰ, ਇਹਦੇ ਵਿੱਚ ਉਹ ਸ਼ੁਰੂ ਹੋ ਗਿਆ, ਅਤੇ ਅਗਲੇ 'ਚ ਆਪਾਂ ਕਲੇਮ ਕਰਾਂਗੇ ਜਾ ਕੇ,
1: ਅਗਲੇ ਦੇ ਵਿੱਚ ਹੋਏਗਾ।
0: ਓਕੇ,
1: ਪਰ ਸਟਿਲ ਮੈਂ ਰਿਕਮੈਂਡ ਕਰਾਂਗਾ ਕਿ ਅਗਰ ਤੁਹਾਡੀਆਂ ਐਕਚੁਅਲ ਡਿਡਕਸ਼ਨ 1,000 ਤੋਂ ਜ਼ਿਆਦਾ ਨੇ, ਅਤੇ ਤੁਸੀਂ ਉਹਦੇ 'ਤੇ ਰਿਲਾਈ ਨਾ ਕਰੋ, ਤੁਸੀਂ ਆਪਣੀਆਂ ਰਿਸੀਟਸ ਪ੍ਰੋਪਰ ਸਾਂਭ ਕੇ ਰੱਖੋ। ਐਂਡ ਆਫ ਦਾ ਈਅਰ ਅਗਰ ਤੁਹਾਡੀ ਐਕਚੁਅਲ ਡਿਡਕਸ਼ਨ ਜ਼ਿਆਦਾ ਨੇ, ਤਾਂ ਤੁਸੀਂ ਜ਼ਿਆਦਾ ਕਲੇਮ ਕਰ ਸਕਦੇ ਹੋ ਵਿਦ ਰਿਸੀਟਸ।
0: ਸੋ ਇੱਦਾਂ ਨਹੀਂ ਆ ਕਿ ਮੰਨ ਲਓ ਮੇਰੇ ਖਰਚੇ 2,000 ਦੇ ਨੇ, ਅਤੇ ਮੈਂ ਕਹਾਂ ਵੀ 1,000 ਤਾਂ ਚੱਲ ਉੱਧਰੋਂ ਕਲੇਮ ਹੋ ਹੀ ਜਾਣਾ ਵਾ, ਇਹਨੂੰ ਸਾਈਡ 'ਤੇ ਰਹਿਣ ਦੀਏ, ਅਤੇ ਇੱਧਰੋਂ ਆ ਬਾਕੀ ਦਾ ਜਿਹੜਾ ਵੱਖਰਾ ਪੈ ਜੂਗਾ। ਸੋ ਜਿਹੜਾ ਟੋਟਲ ਅਮਾਊਂਟ ਹੋਊਗਾ ਤੁਹਾਡਾ, ਉਹ ਜੇਕਰ 1,000 ਤੋਂ ਥੱਲੇ ਆ, ਤਾਂ ਫਿਰ ਉਹ ਦੈਟਸ ਫਾਈਨ।
1: ਹਾਂਜੀ,
0: ਅਦਰਵਾਈਜ਼ ਫਿਰ ਤੁਸੀਂ ਰਸੀਦ ਰੱਖਣੀਆਂ ਨੇ।
1: ਹਾਂ, ਅਦਰਵਾਈਜ਼ ਤੁਸੀਂ ਅਗਰ ਤੁਹਾਡਾ ਐਕਸਪੈਂਸ ਜ਼ਿਆਦਾ ਹੈ, ਤਾਂ ਤੁਸੀਂ ਉਹਨੂੰ ਰਿਕਾਰਡ ਕੀਪਿੰਗ ਰੱਖੋ।
0: ਓਕੇ,
1: ਅਤੇ ਤੁਸੀਂ ਐਕਚੁਅਲ ਕਰਨਾ, ਇਹ ਨਹੀਂ ਕਿ 1,000 ਪਲੱਸ ਉਹ ਨਹੀਂ ਹੈ
0: ਜੀ,
1: ਤੁਸੀਂ ਐਕਚੁਅਲ ਐਕਸਪੈਂਸ ਕਲੇਮ ਕਰ ਸਕਦੇ ਹਾਂ ਜਾਂ ਮਿਨੀਮਮ 1,000 ਕਲੇਮ ਕਰ ਸਕਦੇ ਹਾਂ, ਦੋਨਾਂ 'ਚੋਂ ਇੱਕ ਚੀਜ਼।
0: ਅੱਛਾ, ਨਹੀਂ ਮੈਨੂੰ ਵੀ ਇਹੋ ਹੀ ਭੁਲੇਖਾ ਸੀ, ਮੈਨੂੰ ਮੇਰੀ ਵੀ ਇਹ ਅੰਡਰਸਟੈਂਡਿੰਗ ਸੀ ਵੀ ਜਿਹੜਾ 1,000 ਕੁ ਤੱਕ ਦਾ ਜਿਹੜੀ ਇਨਵੋਇਸ ਆ, ਉਹ ਤੁਸੀਂ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ, ਜਿਹੜੀਆਂ ਉਸ ਤੋਂ ਵੱਧ ਵਾਲੀਆਂ ਨੇ ਉਹਦੇ ਰਿਕਾਰਡ ਤੁਸੀਂ ਰੱਖ ਲਓ। ਅੱਛਾ, ਮੈਂ ਇੱਦਾਂ ਸਮਝ ਕੇ ਬੈਠਾ ਇਹ। ਓਕੇ, ਸੋ ਇਹ ਫਿਰ ਉਹਨਾਂ ਨੂੰ ਫਾਇਦਾ ਵਾ। ਮੈਂ ਇੱਕ ਵਾਰੀ ਮੈਂ ਫਿਰ ਡਬਲ ਕਰਨਾ ਚਾਹੁੰਦਾ ਵੀ ਇਹ ਉਹਨਾਂ ਨੂੰ ਫਾਇਦਾ ਜਿਨ੍ਹਾਂ ਦੇ 1000 ਤੋਂ ਘੱਟ ਘੱਟ ਦੇ ਖਰਚੇ ਸੀ।
1: ਹਾਂਜੀ, ਕਈ ਪ੍ਰੋਫੈਸ਼ਨਸ ਨੇ ਜਿਹਦੇ ਵਿੱਚ ਤੁਹਾਡਾ ਐਕਚੁਅਲ ਐਕਸਪੈਂਸ ਹੁੰਦਾ ਹੀ ਨਹੀਂ ਹੈ, ਇੰਪਲੋਇਰ ਸਾਰਾ ਕੁਝ ਪ੍ਰੋਵਾਈਡ ਕਰਦਾ ਤੁਹਾਨੂੰ
0: ਜੀ।
1: ਸੋ ਉਸ ਕੇਸ ਦੇ ਵਿੱਚ ਜਿਵੇਂ ਅਗਰ ਤੁਹਾਡੇ ਕੋਲ ਐਕਸਪੈਂਸ ਕੁਝ ਕਲੇਮ ਕਰਨ ਨੂੰ ਨਹੀਂ ਹੈ, ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਕਿ ਉਹਨਾਂ ਨੂੰ ਮਿਨੀਮਮ 1000 ਡਿਡਕਸ਼ਨ ਕਲੇਮ ਕਰ ਸਕਦੇ ਨੇ। ਪਰ ਜਿਵੇਂ ਜੇ ਤੁਸੀਂ ਘਰੋਂ ਕੰਮ ਕਰ ਰਹੇ ਹਾਂ ਤਾਂ ਤੁਹਾਡੇ ਵੈਸੇ ਹੀ ਹੋਮ ਆਫਿਸ ਐਕਸਪੈਂਸ ਜ਼ਿਆਦਾ ਹੀ ਹੋਏਗਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ। ਅਤੇ ਬੈਟਰ ਹੈ ਕਿ ਤੁਸੀਂ ਰਿਕਾਰਡ ਕੀਪਿੰਗ ਆਪਣੀ ਰੱਖੋ, ਸਾਲ ਤੋਂ ਬਾਅਦ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰੋਗੇ ਤੁਹਾਡੇ ਕੋਲ ਆਪਸ਼ਨਸ ਹੋਏ ਕਿ ਤੁਸੀਂ ਐਕਚੁਅਲ ਐਕਸਪੈਂਸ ਤੁਹਾਡੇ ਲਈ ਸਹੀ ਹੈ ਜਾਂ $1000।
0: ਓਕੇ, ਸੋ ਮੋਟੀ ਜੀ ਫੋਰ ਐਗਜ਼ਾਮਪਲ ਕਿਹੜਾ ਕਿੱਤਾ ਇੱਦਾਂ ਦਾ ਹੋਊਗਾ ਜਿਸ 'ਚ 1000 ਤੋਂ ਘੱਟ, ਇਹਦਾ ਮਤਲਬ ਕਿ ਆਪਣੇ 'ਚੋਂ ਬਹੁਤੇ ਤਾਂ ਫਿਰ ਇਹਦੇ 'ਚ ਆਉਂਦੇ ਹੀ ਨਹੀਂਗੇ।
1: ਦੇਖੋ, ਮੋਸਟਲੀ ਜਿਹੜੇ ਲੇਬਰ ਜੋਬ ਫੈਕਟਰੀ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹਾਂ ਅਤੇ ਤੁਹਾਨੂੰ ਯੂਨੀਫੋਰਮ ਸਾਰਾ ਕੁਛ ਇੰਪਲੋਇਰ ਵੱਲੋਂ ਪ੍ਰੋਵਾਈਡਿਡ ਹੁੰਦਾ, ਸਾਰੇ ਤੁਹਾਡੇ ਸੇਫਟੀ ਸ਼ੂਜ਼ ਵਗੈਰਾ ਪ੍ਰੋਵਾਈਡਿਡ ਹੁੰਦੇ ਆ, ਫੋਨ ਤੁਸੀਂ ਯੂਜ਼ ਨਹੀਂ ਕਰ। ਮੋਸਟਲੀ ਜਿਹੜੇ ਲੇਬਰ ਜੋਬ ਫੈਕਟਰੀ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹਾਂ ਅਤੇ ਤੁਹਾਨੂੰ ਯੂਨੀਫੋਰਮ ਸਾਰਾ ਕੁਛ ਇੰਪਲੋਇਰ ਵੱਲੋਂ ਪ੍ਰੋਵਾਈਡਿਡ ਹੁੰਦਾ, ਸਾਰੇ ਤੁਹਾਡੇ ਸੇਫਟੀ ਸ਼ੂਜ਼ ਵਗੈਰਾ ਪ੍ਰੋਵਾਈਡਿਡ ਹੁੰਦੇ ਆ, ਫੋਨ ਤੁਸੀਂ ਯੂਜ਼ ਨਹੀਂ ਕਰਨਾ ਹੁੰਦਾ, ਘਰੋਂ ਤੁਸੀਂ ਕੋਈ ਕੰਮ ਨਹੀਂ ਕਰਨਾ, ਸੋ ਉਸ ਕੇਸ ਦੇ ਵਿੱਚ ਤੁਹਾਡਾ ਯਾਨੀ ਐਕਚੁਅਲ ਐਕਸਪੈਂਸ ਨਹੀਂ ਹੁੰਦਾ। ਸੋ ਤੁਹਾਨੂੰ ਕ੍ਰੀਏਟਿਵਿਟੀ ਕਰਨ ਦੀ ਲੋੜ ਨਹੀਂ ਹੈ ਕਿ ਐਕਸਪੈਂਸ ਬਣਾਉਣ ਦੀ ਲੋੜ ਨਹੀਂ। ਸੋ ਉਹਨਾਂ ਨੂੰ ਉਹ ਫਾਇਦਾ ਹੋਏਗਾ ਕਿ ਮਿਨੀਮਮ $1000 ਦੀ ਡਿਡਕਸ਼ਨ ਸਾਰਿਆਂ ਨੂੰ ਇੱਕ ਮਿਲੇਗੀ।
0: ਸੋ ਮੈਂ ਮੋਟਾ ਜਿਹਾ ਕਹਿ ਲਾਂ ਵੀ ਖਬਰ ਉੱਤੇ ਟਾਈਟਲ ਲਿਖਣ ਦੇ ਹਿਸਾਬ ਦੇ ਨਾਲ ਬੜੀ ਵਧੀਆ ਵਾ, ਪਰ ਅਸਲ ਦੇ ਵਿੱਚ ਸਾਨੂੰ ਬਹੁਤਿਆਂ ਨੂੰ ਇਹਦਾ ਕੋਈ ਫਾਇਦਾ ਹੋਣਾ ਨਹੀਂ ਆ।
1: ਜਿਨ੍ਹਾਂ ਦੇ ਐਕਚੁਅਲ ਐਕਸਪੈਂਸ ਜ਼ਿਆਦਾ ਨੇ 1000 ਤੋਂ, ਉਹਨਾਂ ਨੂੰ ਤਾਂ ਕੋਈ ਇਹਦਾ ਫਰਕ ਨਹੀਂ।
0: ਕੁਛ ਸਾਲ ਭਰ ਦੇ ਵਿੱਚ ਤਾਂ 1000 ਤੋਂ ਕਿਤੇ ਜ਼ਿਆਦਾ ਹੋਣਗੇ।
1: ਹਾਂਜੀ, ਮੋਸਟਲੀ ਪ੍ਰੋਫੈਸ਼ਨ ਜਿਹੜੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਦੇ ਐਕਸਪੈਂਸ ਜ਼ਿਆਦਾ ਹੀ ਹੁੰਦੇ ਆ
0: ਜੀ। ਅਤੇ ਇਹਦੇ ਨਾਲ ਨਾਲ ਫਿਰ ਇੱਕ ਹੋਰ ਟੈਕਸ ਆਫਸੈਟ ਦਾ ਵੀ ਫਿਰ ਰੌਲਾ ਪਿਆ ਸੀ, ਉਹਦੀ ਕੀ ਸੱਚਾਈ ਹੈ ਫਿਰ?
1: ਹਾਂਜੀ, ਟੈਕਸ ਆਫਸੈਟ ਇੱਕ $250 ਦਾ ਇੰਟਰੋਡਿਊਸ ਕੀਤਾ ਇਹਨਾਂ ਨੇ।
0: ਹਾਂਜੀ,
1: ਪਰ ਉਹ ਹੋਣਾ 1 July 2027 ਤੋਂ, ਜਿਹਦਾ ਕਿ 2028 ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਆਏਗਾ ਉਹ। ਅਤੇ ਉਹ ਇੱਕ ਆਫਸੈਟ ਹੈ ਕਿ ਜਿਹੜਾ ਨੋਨ ਰਿਫੰਡੇਬਲ ਆਫਸੈਟ ਹੈ, ਜਿਹੜਾ ਤੁਹਾਡਾ ਟੈਕਸ ਸਿੱਧੇ ਤੌਰ 'ਤੇ ਘਟਾਏਗਾ, ਨਾ ਕਿ ਤੁਹਾਡੀ ਇਨਕਮ ਘਟਾਏਗਾ, ਉਹ ਤੁਹਾਡਾ ਟੈਕਸ ਘਟਾਏਗਾ। ਸੋ ਉਹ $250 ਦਾ ਤੁਹਾਨੂੰ ਫਾਇਦਾ ਸਿੱਧੇ ਤੌਰ 'ਤੇ ਮਿਲੇਗਾ।
0: ਨਾ ਹੀ ਸਮਝੀਏ ਫਿਰ ਇਹ ਵੈਸੇ ਵੇਖੀਦਾ ਵੀ ਆਸਟ੍ਰੇਲੀਆ 'ਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਵੱਲ ਕੱਢਣੀਆਂ ਜਾਂ ਤੁਹਾਡੇ ਸਿਰ ਜਿਹੜੀ ਚੀਜ਼ ਪੈਣੀ ਆ, ਕੋਈ ਰੂਲ ਚੇਂਜ ਆ, ਕੋਈ ਫੀਸ ਵਧੀ ਆ, ਉਹ ਕਹਿੰਦੇ ਆ ਵੀ ਉਹ ਅੱਜ ਹੀ ਵਧ ਗਈ ਆ, ਅਤੇ ਜਿਹੜਾ ਇਹ ਪੱਲਿਓਂ ਦੇਣਾ ਕੁਛ ਇਹ ਸਾਲ ਪਹਿਲਾਂ ਹੀ ਮਤਲਬ ਸਵਾਦ ਜਿਹਾ ਦੇ ਦਿਓ ਵੀ ਹਾਂ ਅਸੀਂ ਕੁਛ ਕੀਤਾ ਸੀ, ਪਰ ਉਹ ਹਾਲੇ ਐਕਚੁਅਲ ਦੇ ਵਿੱਚ ਤੁਹਾਨੂੰ ਉਹ ਨਹੀਂ ਮਿਲਣਾ।
1: ਹਾਂਜੀ,
0: ਇੱਦਾਂ ਦਾ ਕੁਛ ਹੈਗਾ ਜਿਹੜਾ ਪਿਛਲੇ ਸਾਲ ਅਨਾਊਂਸ ਕੀਤਾ ਸੀ ਅਤੇ ਹੁਣ ਸਾਨੂੰ ਮਿਲਣਾ ਵਾ?
1: ਹਾਂਜੀ, ਇੱਕ ਹੋਰ ਚੇਂਜ ਜਿਹੜਾ ਆ ਰਿਹਾ ਕਿ ਟੈਕਸ ਰੇਟਸ ਘਟੇ ਨੇ, ਬਹੁਤ ਜ਼ਿਆਦਾ ਫਰਕ ਤਾਂ ਨਹੀਂ ਪਏਗਾ ਉਹਦਾ, ਪਰ ਕੁਛ ਫਰਕ ਪਏਗਾ ਉਹਦਾ, ਪਰ ਉਹਦਾ ਫਰਕ ਵੀ ਅਗਲੇ ਸਾਲਾਂ ਦੇ ਵਿੱਚ। ਜਿਵੇਂ ਇਸ ਸਾਲ ਤੋਂ 1 July 2026 ਤੋਂ ਟੈਕਸ ਰੇਟ ਜਿਹੜੇ ਨੇ, ਜਿਹੜਾ ਮਿਡਲ ਬ੍ਰੈਕਟ ਹੈ ਜਿਹੜੇ 18,200 ਤੋਂ 45,000, ਫਿਲਹਾਲ 16% ਆ, ਉਹ ਘੱਟ ਕੇ 15% ਹੋ ਜਾਏਗੀ, ਔਰ ਉਸ ਤੋਂ ਬਾਅਦ ਉਸ ਤੋਂ ਅਗਲੇ ਫਾਈਨੈਂਸ਼ੀਅਲ 'ਚ ਘੱਟ ਕੇ 14% ਹੋ ਜਾਏਗੀ। ਉਹਦੇ ਨਾਲ ਵੀ ਤੁਹਾਡਾ ਥੋੜ੍ਹਾ ਟੈਕਸ ਘਟੇਗਾ, ਜਿਹਦਾ ਫਰਕ ਤੁਹਾਨੂੰ ਆਪਣੀ ਪੇ ਸਲਿਪਸ ਦੇ ਵਿੱਚ ਆਲਰੇਡੀ ਨਜ਼ਰ ਆ ਰਿਹਾ ਹੋਏਗਾ ਕਿ ਹੁਣ ਜਿਹੜੀ ਤੁਹਾਨੂੰ ਫਸਟ ਪੇ ਆਏਗੀ ਉਹਦੇ ਵਿੱਚ ਟੈਕਸ ਵਿਦਹੈਲਡ ਤੁਹਾਡਾ ਘਟਿਆ ਹੋਏਗਾ। ਉਹਦਾ ਕਾਰਨ ਇਹੀ ਹੈ ਕਿ ਟੈਕਸ ਰੇਟ ਘਟਣ ਦੇ ਨਾਲ ਤੁਹਾਡਾ ਟੈਕਸ ਵਿਦਹੈਲਡ ਥੋੜ੍ਹਾ ਜਿਹਾ ਫਰਕ ਪਿਆ।
0: ਸੋ ਜਿਹੜੇ ਜਿਨ੍ਹਾਂ ਨੂੰ ਪੇ ਆਉਂਦੀ ਸੀ, ਜੇ ਉਹਨਾਂ ਦੇ ਵਿੱਚ ਉਹ ਫਰਕ ਉਹਨਾਂ ਨੂੰ ਨਹੀਂ ਦਿਖ ਰਿਹਾ ਤਾਂ ਉਹ ਇੱਕ ਵਾਰੀ ਇੰਪਲੋਇਰ ਨਾਲ ਗੱਲ ਕਰ ਲੈਣ।
1: ਹਾਂਜੀ, ਵੈਸੇ ਤਾਂ ਆਟੋਮੈਟਿਕਲੀ ਮੋਸਟਲੀ ਜਿਹੜੇ ਇੰਪਲੋਇਰ ਨੇ ਉਹ ਕੋਈ ਨਾ ਕੋਈ ਸੋਫਟਵੇਅਰ ਯੂਜ਼ ਕਰ ਹੀ ਰਹੇ ਨੇ, ਅਤੇ ਜਿਨ੍ਹਾਂ ਵਿੱਚ ਆਟੋਮੈਟਿਕਲੀ ਉਹ ਕੈਲਕੂਲੇਸ਼ਨਸ ਹੁੰਦੀ ਆ, ਅਤੇ ਉਹ ਫਰਕ ਆਇਆ ਹੀ ਹੋਏਗਾ। ਵੈਸੇ ਮਾਈਨਰ ਜਿਹਾ ਡਿਫਰੈਂਸ ਆ, ਬਹੁਤ ਜ਼ਿਆਦਾ ਡਿਫਰੈਂਸ ਨਹੀਂ ਆ, ਬਟ ਸਟਿਲ ਤੁਹਾਡਾ ਪੇ ਦੇ ਵਿੱਚ ਥੋੜ੍ਹਾ ਫਰਕ ਆਏਗਾ।
0: ਸੋ ਇਹ ਮਤਲਬ ਅਗੇਨ ਫਿਰ ਉੱਦਾਂ ਦੀ ਚੀਜ਼ ਆ ਵੀ ਉਹ ਲਿਖਣ 'ਚ ਅਨਾਊਂਸਮੈਂਟ 'ਚ ਸੋਹਣੀ ਲੱਗਦੀ ਆ ਵੀ ਟੈਕਸ ਘਟੇ ਆ, ਪਰ ਇਹ ਮਤਲਬ ਕੁਛ ਇੱਕ ਡੋਲਰ ਪ੍ਰਤੀ ਹਫ਼ਤਾ ਆਪਾਂ ਕਹਿ ਲਈਏ।
1: ਹਾਂਜੀ,
0: ਹੈ ਨਾ, ਇੰਨਾ ਕੁ ਫਰਕ ਜਿੱਦਾਂ ਮੈਂ ਵੀ ਵੇਖ ਰਿਹਾ ਹਾਂ ਵੀ ਸਾਡੀ ਮਜ਼ਦੂਰੀ ਦੇ ਵਿੱਚ ਵੀ ਥੋੜ੍ਹੇ ਕੁਛ ਇੱਕ ਡੋਲਰ ਹੀ ਮੇਰੇ ਖਿਆਲ $5-7 ਇੱਦਾਂ ਦਾ ਕੁਛ ਫਰਕ ਹੀ।
1: ਹਾਂਜੀ,
0: ਅਤੇ ਕੁਛ ਬਹੁਤ ਵੱਡਾ ਕੋਈ ਫੇਰ ਬਦਲ ਨਹੀਂ, ਪਰ ਹਾਂ ਸਾਨੂੰ ਸੁਣਨ 'ਚ ਵਧੀਆ ਲੱਗਦਾ ਵੀ ਟੈਕਸ ਘੱਟ ਗਏ ਨੇ।
1: ਹਾਂਜੀ, ਐਟਲੀਸਟ ਕੁਛ ਤਾਂ ਗਵਰਨਮੈਂਟ ਨੇ ਪੋਜ਼ਿਟਿਵ ਕੀਤਾ, ਨਹੀਂ ਤਾਂ ਇਸ ਬਜਟ ਦੇ ਵਿੱਚ ਤਾਂ ਕਾਫੀ ਕੁਛ ਹੇਰ ਬਦਲ ਹੋਈਆਂ ਨੇ
0: ਜੀ। ਅਤੇ ਇਹਦੇ ਵਿੱਚ ਫਿਰ ਆਪਾਂ ਇੱਕ ਜਿਹੜਾ ਸੁਪਰ ਦਾ ਵੀ ਆਪਾਂ ਸੁਣਦੇ ਹਾਂ ਵੀ ਸੁਪਰ ਹੁਣ ਪੇ ਜਦੋਂ ਪਾਉਣੀ ਉਹਦੇ ਨਾਲ ਹੀ ਪਾਉਣਾ ਪੈਣਾ ਵਾ, ਤੇ ਉਹਦਾ ਸ਼ੁਰੂ ਹੋ ਚੁੱਕਾ ਫਿਰ ਉਹ

0: ਹਾਂਜੀ, 1 ਜੁਲਾਈ 2026 ਤੋਂ ਇਹ ਵੀ ਇੱਕ ਨਵਾਂ ਚੇਂਜ ਆਇਆ ਕਿ ਪਹਿਲਾਂ ਜਿਵੇਂ ਹੁੰਦਾ ਸੀ ਕਿ ਇੰਪਲੋਇਰਸ ਪੇ ਕਰਦੇ ਸੀ ਸੁਪਰ ਕੁਆਟਰਲੀ ਬੇਸ 'ਤੇ, ਅਗਰ ਮੈਂ ਸਮਾਲ ਬਿਜ਼ਨਸਿਸ ਦੀ ਗੱਲ ਕਰਾਂ, ਅਤੇ ਹੁਣ ਪੇ ਡੇ ਸੁਪਰ ਆ ਗਿਆ ਜਿਹਦੇ ਵਿੱਚ ਜਦੋਂ ਤੁਹਾਡੀ ਪੇ ਪਾਉਂਦੇ ਨੇ ਨਾਲ ਦੀ ਨਾਲ ਸੁਪਰ ਪੇ ਕਰਨੀ ਹੈ, ਅਤੇ 7 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੁਪਰ ਤੁਹਾਡੇ ਸੁਪਰ ਅਕਾਊਂਟ ਦੇ ਵਿੱਚ ਪਹੁੰਚ ਜਾਣੀ ਚਾਹੀਦੀ ਆ। ਸੋ ਇਹ ਇੱਕ ਨਵਾਂ ਚੇਂਜ ਆ, ਅਤੇ ਜਿਹਦੇ ਨਾਲ ਇੰਪਲੋਈਜ਼ ਨੂੰ ਤਾਂ ਚਲੋ ਫਾਇਦਾ ਹੋਏਗਾ ਕਿ ਉਹ ਸੁਪਰ ਉਹਨਾਂ ਦੀ ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਇੰਪਲੋਇਰ ਉਹਨਾਂ ਦੀ ਸੁਪਰ ਪਾ ਰਿਹਾ ਕਿ ਨਹੀਂ। ਅਤੇ ਕਈ ਵਾਰੀ ਕਾਫੀ ਟਾਈਮ ਹੋ ਜਾਂਦਾ ਕਿ ਉਹਨਾਂ ਨੂੰ ਵੇਟ ਕਰਨੀ ਪੈਂਦੀ, ਔਰ ਕਈ ਵਾਰੀ ਇੰਪਲੋਇਰ ਪਾਉਂਦੇ ਨਹੀਂ ਸੁਪਰ, ਅਤੇ ਹੁਣ ਐਟਲੀਸਟ ਨਾਲ ਦੀ ਨਾਲ ਅਪਡੇਟ ਹੁੰਦਾ ਰਹੇਗਾ। ਅਤੇ ATO ਵੀ ਹੁਣ ਕਾਫੀ ਐਕਟਿਵਲੀ ਉਹਦੇ 'ਤੇ ਕੰਮ ਕਰ ਰਿਹਾ ਕਿ ਪਹਿਲਾਂ ਹੁੰਦਾ ਸੀਗਾ ਕਿ ਅਗਰ ਸੁਪਰ ਲੇਟ ਹੁੰਦੀ ਹੈ ਕਿਸੇ ਇੰਪਲੋਇਰ ਤੋਂ ਤਾਂ ਉਹਨਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਸੀ ਕਿ ਸੁਪਰ ਐਨੂਏਸ਼ਨ ਗਰੰਟੀ ਚਾਰਜ ਸਟੇਟਮੈਂਟ ਉਹਨਾਂ ਨੇ ਲੋਚ ਕਰਕੇ ਉਹਦੇ 'ਤੇ ਇੰਟਰਸਟ ਪੇ ਕਰਨਾ ਹੁੰਦਾ ਸੀ, ਜਿਹੜਾ ਪਹਿਲਾਂ ਮੈਨੂਅਲੀ ਆਪ ਕਰਨਾ ਹੁੰਦਾ ਸੀ ਇੰਪਲੋਇਰ ਨੇ। ਪਰ ਹੁਣ ATO ਕਹਿੰਦਾ ਕਿ ਹੁਣ ਤੁਹਾਨੂੰ ਕਰਨ ਦੀ ਲੋੜ ਨਹੀਂ, ਅਗਰ ਤੁਸੀਂ ਲੇਟ ਪੇ ਕਰਦੇ ਆ ਤਾਂ ATO ਅਸੈਸਮੈਂਟ ਇਸ਼ੂ ਕਰਕੇ ਤੁਹਾਡੇ ਤੋਂ ਰਿਕਵਰੀ ਕਰ ਲਏਗਾ।
1: ਸੋ ਜੋ ਪਹਿਲਾਂ ਜਿਹੜਾ ਕਹਿ ਦਿੰਦੇ ਸੀ ਵੀ ਸੁਪਰ ਹਲੇ ਕੋਈ ਨਹੀਂ ਕਰ ਦਿੰਦੇ ਆ, ਹੈਗਾ ਵਾ ਟਾਈਮ, ਸੋ ਲੇਟ ਸੇਟ ਚੱਲ ਜਾਂਦਾ ਸੀ। ਸੋ ਹੁਣ ਤੁਸੀਂ ਨਾਲ ਦੀ ਨਾਲ ਹੀ ਜਦੋਂ ਪੇ ਪੈਂਦੀ ਆ। ਅੱਛਾ, ਬਹੁਤ ਸਾਰੇ ਲੋਕ ਨੇ ਜਿਹੜੇ ਸੁਪਰ, ਜਿਹਨਾਂ ਨੂੰ ਕਈ ਵਾਰੀ ਗੱਲ ਕਰੀ ਦੀ ਹੈ ਅਤੇ ਬਹੁਤਿਆਂ ਨੇ ਸੁਣਿਆ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਬਹੁਤਾ ਕੁਛ ਪਤਾ ਨਹੀਂ ਹੁੰਦਾ ਸੁਪਰ ਬਾਰੇ, ਨਾਲ ਦੀ ਨਾਲ ਜਿਹੜਾ ਚੈੱਕ ਕਰਨਾ ਕਈ ਤਾਂ ਕਰਦੇ ਨੇ ਜਿਹੜੇ ਅਪ ਟੂ ਡੇਟ ਨੇ, ਪਰ ਬਹੁਤਿਆਂ ਨੂੰ ਨਹੀਂ ਪਤਾ ਹਲੇ, ਚੇਰ ਹੋ ਗਿਆ ਰਹਿੰਦੇ ਆ ਤਾਂ ਵੀ ਨਹੀਂ ਉਹ ਵਹਿੰਦੇ। ਉਹਦਾ ਆਸਾਨ ਜਿਹਾ ਤਰੀਕਾ ਕੀ ਆ, ਕਿੱਦਾਂ ਉਹ ਅਪ ਟੂ ਡੇਟ ਰਹਿਣ, ਇਹ ਚੀਜ਼ ਵਹਿੰਦੇ ਰਹਿਣ ਵੀ ਹਾਂ ਕੁਛ ਪੈ ਗਿਆ ਉਹਨਾਂ ਦੇ ਅਕਾਊਂਟ 'ਚ ਜਾਂ ਨਹੀਂ ਪਿਆ, ਅੰਟਿਲ ਅਨਲੈਸ ਕਿ ਜਦੋਂ ਲੈਟਰ ਆਉਂਦੇ ਉਦੋਂ ਪਤਾ ਲੱਗੇ।
0: ਹਾਂਜੀ, ਸੋ ਜ਼ਿਆਦਾਤਰ ਸੁਪਰ ਫੰਡਸ ਜਿਹੜੇ ਨੇ ਉਹਨਾਂ ਦੀ ਔਨਲਾਈਨ ਤੁਸੀਂ ਜਾ ਕੇ ਉਹਨਾਂ ਦੇ ਨਾਲ ਮਤਲਬ ਆਪਣਾ ਮੈਂਬਰਸ਼ਿਪ ਨੰਬਰ ਦੇ ਨਾਲ ਲੌਗਇਨ ਕਰ ਸਕਦੇ ਆ, ਉੱਥੇ ਤੁਸੀਂ ਟਰੈਕ ਕਰ ਸਕਦੇ ਆ। ਈਵਨ ਫੋਨ ਦੇ ਵਿੱਚ ਐਪ ਦੇ ਵਿੱਚ ਵੀ ਤੁਸੀਂ ਆਪਣੇ ਸੁਪਰ ਟਰੈਕ ਕਰ ਸਕਦੇ ਆ ਜਿਵੇਂ ਜਿਵੇਂ ਤੁਹਾਡੀ ਸੁਪਰ ਆਉਂਦੀ ਹੈ। ਈਵਨ ਤੁਸੀਂ ਅਗਰ ਅਕਾਊਂਟ ਨਹੀਂ ਵੀ ਹੈ, ਤੁਸੀਂ ਮਾਈਗੋਵ ਦੇ ਵਿੱਚ ਜਾ ਕੇ ਵੀ ਸੁਪਰ ਆਪਣੀ ਦੇਖ ਸਕਦੇ ਹਾਂ। ਉਹਦੇ 'ਚ ਸਾਰੀ ਹਿਸਟਰੀ ਤੁਹਾਨੂੰ ਆ ਜਾਂਦੀ ਹੈ ਕਿ ਇੰਪਲੋਇਰ ਨੇ ਕਦੋਂ ਕਦੋਂ ਕੰਟਰੀਬਿਊਸ਼ਨ ਕੀਤਾ ਅਤੇ ਤੁਹਾਡਾ ਟੋਟਲ ਬੈਲੈਂਸ ਕਿੰਨਾ ਹੈ ਸੁਪਰ ਦਾ। ਸੋ ਤੁਸੀਂ ਉਹਨੂੰ ਟਰੈਕ ਕਰ ਸਕਦੇ ਹਾਂ। ਪਰ ਅਗਰ ਤੁਸੀਂ ਔਨਲਾਈਨ ਅਕਾਊਂਟ ਬਣਾਉਂਦੇ ਹਾਂ ਉਹਦੇ ਨਾਲ ਤੁਹਾਨੂੰ ਇਹ ਵਾਧਾ ਹੋਏਗਾ ਕਿ ਤੁਸੀਂ ਇਹ ਵੀ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿੱਥੇ ਇਨਵੈਸਟ ਕਰਨਾ। ਮੋਸਟਲੀ ਸੁਪਰ ਫੰਡ ਤੁਹਾਨੂੰ ਆਪਸ਼ਨਸ ਦਿੰਦੇ ਨੇ ਕਿ ਤੁਸੀਂ ਚੂਜ਼ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਮੁਤਾਬਕ ਕਿ ਤੁਸੀਂ ਕਿੱਥੇ ਕਿੱਥੇ ਉਹ ਪੈਸਾ ਆਪਣਾ ਇਨਵੈਸਟ ਕਰਨਾ ਆ, ਇੰਸਟੀਡ ਆਫ ਕਿ ਉਹ ਡਿਸਾਈਡ ਕਰਨ। ਵੈਸੇ ਤਾਂ ਅਗਰ ਤੁਹਾਨੂੰ ਜ਼ਿਆਦਾ ਨੌਲੇਜ ਨਹੀਂ ਹੈ ਤਾਂ ਫਿਰ ਤਾਂ ਐਕਸਪਰਟਸ ਦੇ ਹੱਥ 'ਚ ਹੀ ਰਹਿੰਦੇ ਹੋ, ਬੈਟਰ ਆ
1: ਜੀ ਅਕਾਊਂਟੈਂਟ ਨੂੰ ਪੁੱਛ ਲੈਣ।
0: ਹਾਂਜੀ, ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੁਪਰ ਜ਼ਿਆਦਾ ਗਰੋ ਨਹੀਂ ਕਰ ਰਿਹਾ ਤਾਂ ਤੁਸੀਂ ਇੱਕ ਵਾਰੀ ਉਹਨੂੰ ਜ਼ਰੂਰ ਦੇਖੋ ਕਿ ਕਿੱਥੇ ਉਹ ਪੈਸਾ ਤੁਹਾਡਾ ਸਪੈਂਡ ਹੋਇਆ, ਇਨਵੈਸਟ ਹੋਇਆ ਸੋਰੀ, ਅਤੇ ਕੀ ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ ਸੁਪਰ ਨੂੰ। ਫਿਰ ਤੁਸੀਂ ਉਹਦੇ ਵਿੱਚ ਇਹ ਵੀ ਚੀਜ਼ ਕਰ ਸਕਦੇ ਹਾਂ ਕਿ ਜ਼ਰੂਰ ਚੈੱਕ ਕਰੋ ਕਿ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਕਿ ਨਹੀਂ, ਕਿਉਂਕਿ ਮੋਸਟਲੀ ਸੁਪਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਕਰਦੇ ਨੇ ਜਦੋਂ ਅਕਾਊਂਟ ਸੈਟਅਪ ਹੁੰਦਾ ਹੈ।
1: ਓਕੇ,
0: ਪਰ ਅਗਰ ਤੁਹਾਡਾ ਕਾਫੀ ਸਮੇਂ ਤੋਂ ਸੁਪਰ ਕੰਟਰੀਬਿਊਸ਼ਨ ਨਹੀਂ ਹੋਇਆ ਤਾਂ ਉਹ ਇਨਐਕਟਿਵ ਹੋ ਜਾਂਦੀ ਹੈ ਇੰਸ਼ੋਰੈਂਸ।
1: ਓਕੇ,
0: ਸੋ ਅਗਰ ਉਹ ਇਨਐਕਟਿਵ ਹੋਈ ਆ ਉਸ ਤੋਂ ਬਾਅਦ ਤੁਸੀਂ ਉਹਨੂੰ ਐਕਟਿਵ ਨਹੀਂ ਕਰਾਇਆ ਤਾਂ ਤੁਹਾਨੂੰ ਲੱਗਦਾ ਹੋਵੇ ਕਿ ਇੰਸ਼ੋਰੈਂਸ ਆਲਰੇਡੀ ਹੈਗੀ ਆ ਸੁਪਰ ਦੇ ਥਰੂ, ਪਰ ਉਹ ਮੇਕ ਸ਼ੋਰ ਕਰਨਾ ਜ਼ਰੂਰੀ ਆ ਕਿ ਤੁਹਾਡੀ ਸੁਪਰ ਐਨੂਏਸ਼ਨ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਐਕਟਿਵ ਹੋਵੇ। ਅਤੇ ਉਹਦੇ ਵਿੱਚ ਵੀ ਪਲਾਨ ਤੁਸੀਂ ਡਿਸਾਈਡ ਕਰ ਸਕਦੇ ਹਾਂ ਕਿੰਨਾ ਕਵਰ ਤੁਸੀਂ ਲੈਣਾ ਆ, ਉਸ ਹਿਸਾਬ ਨਾਲ ਤੁਹਾਡਾ ਫਿਰ ਡਿਡਕਸ਼ਨਸ ਹੁੰਦੀਆਂ ਨੇ ਸੁਪਰ ਦੇ ਵਿੱਚੋਂ। ਅਤੇ ਪਰ ਉਹ ਚੀਜ਼ ਨੂੰ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਹੋ ਤਾਂ ਵਧੀਆ ਰਹਿੰਦਾ।
1: ਸੋ ਇਹ ਕਿਹੜੀਆਂ ਇੰਸ਼ੋਰੈਂਸ ਕਿਹੜੀ ਆ, ਇਹ ਹੈਲਥ ਇੰਸ਼ੋਰੈਂਸ ਆ ਜਾਂ ਕਿਹੜੀ ਇੰਸ਼ੋਰੈਂਸ ਹੈ?
0: ਸੁਪਰ ਦੇ ਵਿੱਚ ਤੁਸੀਂ ਜ਼ਿਆਦਾ ਜਿਹੜੀਆਂ ਕੋਮਨ ਨੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ, ਟੋਟਲ ਐਂਡ ਪਰਮਾਨੈਂਟ ਡਿਸੇਬਿਲਟੀ ਇੰਸ਼ੋਰੈਂਸਿਸ ਨੇ
1: ਜੀ,
0: ਉਹ ਇਨਕਮ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਵੀ ਤੁਸੀਂ ਕਰਾ ਸਕਦੇ ਹਾਂ ਸੁਪਰ ਦੇ ਥਰੂ। ਸੋ ਉਹਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰਕੇ ਦੇਖਦੇ ਹਾਂ ਤੁਸੀਂ ਐਸਟੀਮੇਟ ਤੁਹਾਨੂੰ ਮਿਲ ਜਾਂਦਾ ਕਿ ਕਿੰਨਾ ਤੁਹਾਨੂੰ ਕੋਸਟ ਕਰੇਗੀ ਉਹ ਇੰਸ਼ੋਰੈਂਸ, ਅਤੇ ਉਹ ਤੁਸੀਂ ਆਪਣੇ ਕੋਲੋਂ ਨਹੀਂ ਪੈਸੇ ਪੇ ਕਰਨੇ, ਉਹ ਤੁਹਾਡੇ ਸੁਪਰ ਦੇ ਵਿੱਚੋਂ ਡਿਡਕਟ ਹੋ ਜਾਂਦੇ ਆ ਅਤੇ ਉਹ ਕਵਰ ਤੁਹਾਨੂੰ ਮਿਲ ਜਾਂਦਾ
1: ਜੀ। ਅਤੇ ਸੁਪਰ ਦੇ ਵਾਧਾ ਵੀ ਹੋਇਆ ਵਾ ਕੋਈ ਭਲਾ, ਜਿੱਦਾਂ ਕਹਿ ਰਹੇ ਵੀ ਹਰ ਸਾਲ ਥੋੜ੍ਹਾ ਥੋੜ੍ਹਾ ਜਿਹਾ ਵਧਿਆ ਕਰਨਾ ਵਾ?
0: ਵਾਧਾ ਹੋ ਚੁੱਕਿਆ ਆਲਰੇਡੀ, ਪਰ ਇਸ ਸਾਲ ਨਹੀਂ ਕੋਈ ਚੇਂਜਿਸ ਹੈ। ਜਿਵੇਂ ਸੁਪਰ ਕਰੰਟਲੀ 12% ਹੈਗੀ ਆ, ਪਿਛਲੇ ਸਾਲ ਵੀ 12% ਸੀ, ਪਹਿਲਾਂ 9% ਤੋਂ ਹੁੰਦੇ ਹੋਏ 12% ਤੱਕ ਪਹੁੰਚ ਗਈ ਹੈ, ਹੁਣ 12% ਤੇ ਆ ਕੇ ਰੁਕ ਗਈ ਹੈ, ਸੋ ਹੁਣ 12% ਹੀ ਰਹਿਣੀ ਆ
1: ਫੋਰ ਦਾ ਟਾਈਮ
0: ਬੀਂਗ, ਅਨਲੈਸ ਲੇਬਰ ਜਾਂ ਕੋਈ ਹੋਰ ਗਵਰਨਮੈਂਟ ਆ ਕੇ ਕੋਈ ਹੋਰ ਚੇਂਜਸ ਕਰਦੇ ਆ, ਬਟ ਫਿਲਹਾਲ 12% ਆ।
1: ਤੇ ਇਹ ਜਿਹੜਾ ਕਿਹਾ ਜਾ ਰਿਹਾ ਇਹ ਜਿਹੜੀ SMSF ਜਿਹੜੀ ਆਪਣਾ ਆਪੇ

0: ਨਾਲ ਨੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣਾ ਖੁਦ ਦਾ ਸੈਲਫ ਮਨੀ ਸੁਪਰ ਫੰਡ ਸੈਟਅਪ ਕਰ ਸਕਦੇ ਹਾਂ, ਅਤੇ ਤੁਸੀਂ ਉਹ ਪੈਸਾ ਜਿਹੜਾ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਜਾਂ ਤੁਸੀਂ ਖੁਦ ਕਰ ਰਹੇ ਹੋ ਉਹ ਉਸ ਸੈਲਫ ਮਨੀ ਸੁਪਰ ਫੰਡ ਦੇ ਵਿੱਚ ਕੰਟਰੀਬਿਊਟ ਕਰਕੇ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ, ਪਰ ਉਹਦੇ ਵਿੱਚ ਕਾਫ਼ੀ ਰੈਗੂਲੇਸ਼ਨਸ ਕਾਫ਼ੀ ਜ਼ਿਆਦਾ ਨੇ, ਸੋ ਉਹ ਦੇਖਣਾ ਹੁੰਦਾ। ਸੋ ਸੈਲਫ ਮਨੀ ਸੁਪਰ ਫੰਡ ਜ਼ਿਆਦਾ ਫੇਮਸ ਹੋਇਆ ਸੀਗਾ ਕਿ ਲੋਕ ਪ੍ਰੋਪਰਟੀ ਇਨਵੈਸਟਮੈਂਟਸ ਦੇ ਵਿੱਚ ਕਾਫ਼ੀ ਉਹਨੂੰ ਯੂਜ਼ ਕਰਨ ਲੱਗ ਪਏ, ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਪ੍ਰੋਪਰਟੀਜ਼ ਦੇ ਵਿੱਚ ਕਾਫ਼ੀ ਗਰੋਥ ਹੋ ਰਹੀ ਆ, ਸੋ ਪ੍ਰੋਪਰਟੀਜ਼ ਦੇ ਇਨਵੈਸਟ ਕਰਨ ਦੇ ਲਈ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ। ਕਾਫ਼ੀ ਵਧੀਆ ਚੱਲ ਰਿਹਾ ਸੀ ਔਰ ਸੋਚਿਆ ਨਹੀਂ ਸੀ ਕਿ ਇਹਦੇ ਵਿੱਚ ਵੀ ਗੌਰਮੈਂਟ ਨੂੰ ਕੋਈ ਚੇਂਜ ਕਰਨਾ ਪਏਗਾ ਜਾਂ ਚਾਹੀਦਾ, ਬਟ ਰੀਸੈਂਟਲੀ ਇੱਕ ਚੇਂਜ ਜੋ ਕਿ ਇੱਕ ਲਾ ਲਓ ਕਿ ਲੇਬਰ ਗੌਰਮੈਂਟ ਵੱਲੋਂ ਕੰਪਰੋਮਾਈਜ਼ ਹੀ ਹੋਇਆ ਗ੍ਰੀਨ ਦੇ ਨਾਲ, ਕਿ ਜਿਹੜੇ ਇਹਨਾਂ ਨੇ ਪ੍ਰਪੋਜ਼ ਕੀਤੇ ਸੀ ਆਪਣੇ ਚੇਂਜਿਸ ਕੈਪੀਟਲ ਗੇਨਸ ਦੇ ਲਈ ਜਾਂ ਨੈਗੇਟਿਵ ਗੇਅਰਿੰਗ ਦੇ ਲਈ, ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ ਗ੍ਰੀਨ ਦੇ ਨਾਲ ਸਮਝੌਤਾ ਕਰਨਾ ਪਿਆ ਕਿ ਉਹਨਾਂ ਨੇ ਸੈਲਫ ਮਨੀ ਸੁਪਰ ਫੰਡ ਦੇ ਵਿੱਚ ਵੀ ਚੇਂਜਿਸ ਕੀਤੇ। ਜਿਹੜਾ ਚੇਂਜ ਹੋਇਆ ਉਹ ਇਹ ਹੋਇਆ ਕਿ ਜਿਹੜਾ ਐਲ ਆਰ ਪੀ ਏ ਲਿਮਿਟਿਡ ਰਿਕੋਰਸ ਬੋਰਵਿੰਗ ਅਰੇਂਜਮੈਂਟ ਜਿਹੜੀ ਸੀ, ਜਿਹਦੇ ਤਹਿਤ ਤੁਸੀਂ ਬੈਂਕ ਤੋਂ ਲੋਨ ਲੈ ਕੇ ਪ੍ਰੋਪਰਟੀ ਬਾਏ ਕਰ ਸਕਦੇ ਸੀ ਸੈਲਫ ਮਨੀ ਸੁਪਰ ਫੰਡ ਦੇ, ਉਹਦੇ ਵਿੱਚ ਹੁਣ ਤੁਸੀਂ ਚੇਂਜ ਇਹ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਉਹਨਾਂ ਨੇ ਉਹਦੇ 'ਚੋਂ ਆਊਟ ਕਰਤੀਆਂ, ਕਿ ਹੁਣ ਤੁਹਾਨੂੰ ਉਹਦੇ 'ਤੇ ਤੁਸੀਂ ਲੋਨ ਨਹੀਂ ਲੈ ਸਕਦੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਲਈ।
1: ਓਕੇ,
0: ਅਤੇ ਜਿਹੜਾ ਚੇਂਜਿਸ ਹੈ ਉਹ ਆਲਰੇਡੀ ਲੋਅ ਪਾਸ ਹੋ ਚੁੱਕਾ, ਠੀਕ ਹੈ, ਅਤੇ ਟਾਈਮ ਉਹਨਾਂ ਨੇ ਰੱਖਿਆ ਜੀ 10 ਅਗਸਤ ਲਾਸਟ ਡੇਟ ਆ, ਜਿਹੜਾ ਉਹਨਾਂ ਨੇ ਇੱਕ ਵਿੰਡੋ ਰੱਖੀ ਸੀਗੀ ਕਿ ਥੋੜ੍ਹਾ ਟਾਈਮ ਉਹਨਾਂ ਨੇ 45 ਡੇਜ਼ ਦਿੱਤੇ ਸੀਗੇ ਕਿ ਅਗਰ ਤੁਸੀਂ, ਕਿਉਂਕਿ ਆਲਰੇਡੀ ਕਈ ਲੋਕ ਪ੍ਰੋਸੈਸ 'ਚ ਸੀਗੇ ਕਿ ਪ੍ਰੋਪਰਟੀ ਸਰਚ ਕਰ ਰਹੇ ਸੀਗੇ ਜਾਂ ਉਹਨਾਂ ਦੀ ਗੱਲਬਾਤ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਗੀਆਂ,
1: ਐਡਵਾਂਸ ਦੇ ਚੁੱਕਾ ਕੋਈ ਮੰਨ ਲਓ
0: ਜੀ, ਤਾਂ ਉਹਨਾਂ ਨੂੰ ਇੱਕ ਟਾਈਮ ਦਿੱਤਾ ਉਹਨਾਂ ਨੇ ਕਿ 45 ਡੇਜ਼ ਤੁਹਾਡੇ ਕੋਲ ਹੈਗੇ ਆ, 10 ਅਗਸਤ ਤੱਕ ਅਗਰ ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰ ਲੈਂਦੇ ਹੋ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ, ਤਾਂ ਉਹ ਸਟਿਲ ਪੁਰਾਣੇ ਰੂਲਾਂ ਦੇ ਵਿੱਚ ਤੁਹਾਨੂੰ ਹੋ ਜਾਏਗਾ, ਅਤੇ ਅਦਰਵਾਈਜ਼ 10 ਅਗਸਤ ਤੋਂ ਬਾਅਦ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਲੋਨ ਨਹੀਂ ਲੈ ਸਕਦੇ ਬੇਸਿਕਲੀ, ਇਨਵੈਸਟਮੈਂਟ ਤੁਸੀਂ ਸਟਿਲ ਕਰ ਸਕਦੇ ਹਾਂ ਅਗਰ ਤੁਹਾਡੇ ਸੈਲਫ ਮਨੀ ਸੁਪਰ ਫੰਡ 'ਚ ਇੰਨਾ ਪੈਸਾ ਹੋਵੇ ਕਿ ਖੁਦ ਬਾਏ ਕਰ ਸਕਦਾ।
1: ਓਕੇ,
0: ਪਰ ਜ਼ਿਆਦਾਤਰ ਤਾਂ ਲੋੜ ਪੈਂਦੀ ਹੈ ਲੋਨ ਲੈਣ ਦੀ।
1: ਓਕੇ, ਸੋ ਮੈਂ ਇੱਥੇ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜੇ ਪੈਸੇ ਸੀ ਉਹ ਪਹਿਲਾਂ ਤੁਸੀਂ ਘਰ ਖਰੀਦਣ ਲਈ ਉਹਨੂੰ ਵਰਤ ਲੈਂਦੇ ਸੀ ਪੈਸੇ, ਅਤੇ ਹੁਣ ਵੀ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਲੋਨ ਨਹੀਂ ਲੈ ਸਕਦੇ, ਕਿਉਂਕਿ ਰੌਲਾ ਇਹ ਸੀਗਾ ਕਿ ਜਿਹੜਾ ਕਮਰਸ਼ੀਅਲ ਪਰਪਜ਼ ਲਈ ਤੁਸੀਂ ਕਰ ਸਕਦੇ ਹੋ ਪਰ ਦੂਜੇ ਪਰਪਜ਼ ਲਈ ਤੁਸੀਂ ਨਹੀਂ ਕਰ ਸਕਦੇ, ਥੋੜ੍ਹਾ ਜਿਹਾ ਇਹਨੂੰ ਆਪਾਂ ਕਲੀਅਰ ਕਰ ਦਈਏ।
0: ਹਾਂਜੀ, ਰੂਲ ਜਿਹੜਾ ਚੇਂਜ ਹੈ ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ ਸਿਰਫ ਉਹਨਾਂ ਨੇ ਕੀਤਾ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਲੋਨ ਨਹੀਂ ਲੈ ਸਕਦੇ ਸੈਲਫ ਮੈਨੇਜ ਸੁਪਰ ਫੰਡ, ਬਟ ਹਜੇ ਵੀ ਉਹਨਾਂ ਨੇ ਕਮਰਸ਼ੀਅਲ ਪ੍ਰੋਪਰਟੀ ਨੂੰ ਟੱਚ ਨਹੀਂ ਕੀਤਾ ਕਿ ਤੁਸੀਂ ਕਮਰਸ਼ੀਅਲ ਪ੍ਰੋਪਰਟੀ 'ਚ ਸਟਿਲ ਇਨਵੈਸਟ ਕਰ ਸਕਦੇ ਹੋ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ
1: ਜੀ,
0: ਅਤੇ ਕਾਫ਼ੀ ਲੋਕ ਇਹਨੂੰ ਯੂਜ਼ ਵੀ ਕਰਦੇ ਨੇ, ਜਿਵੇਂ ਕਾਫ਼ੀ ਕੋਮਨ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੋਂ ਬਿਜ਼ਨਸ ਕਰ ਰਹੇ ਹਾਂ ਉਸ ਪ੍ਰੋਪਰਟੀ ਨੂੰ ਤੁਸੀਂ ਖਰੀਦ ਸਕਦੇ ਆ ਆਪਣੇ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ, ਅਤੇ ਆਪਣੇ ਬਿਜ਼ਨਸ ਨੂੰ ਲੀਜ਼ 'ਤੇ ਦੇ ਸਕਦੇ ਹਾਂ, ਅਤੇ ਉਹ ਅਰੇਂਜਮੈਂਟ ਹਜੇ ਵੀ ਹੈਗੀ ਆ। ਅਤੇ ਜੇ ਤੁਸੀਂ ਆਲਰੇਡੀ ਤੁਹਾਡਾ ਘਰ ਹੈਗਾ ਸੈਲਫ ਮਨੀ ਸੁਪਰ ਫੰਡ ਦੇ ਥਰੂ, ਆਲਰੇਡੀ ਲੋਨ ਚੱਲ ਰਿਹਾ, ਉਹਦੇ ਵਿੱਚ ਕੋਈ ਚੇਂਜਿਸ ਨਹੀਂ ਆ, ਇਹ ਸਿਰਫ ਨਵੇਂ ਪ੍ਰੋਪਰਟੀਜ਼ ਲੈਣ ਦੇ ਲਈ ਚੇਂਜਿਸ ਨੇ, ਸੋ ਆਲਰੇਡੀ ਅਗਰ ਤੁਹਾਡਾ ਚੱਲ ਰਿਹਾ ਤਾਂ ਫਿਰ ਕੋਈ ਚੇਂਜ ਨਹੀਂ ਆ।
1: ਅਤੇ ਨਵੇਂ ਦੇ ਜਿਹੜੀ ਕਹਿਣ ਦਾ ਮਤਲਬ ਕਿ ਤੁਸੀਂ ਨਵਾਂ ਕੁਛ ਪਰਚੇਜ਼ ਕਰ ਰਹੇ ਹੋ ਜਾਂ ਫਿਰ ਕੋਈ ਪੁਰਾਣੀ ਪ੍ਰੋਪਰਟੀ ਆ ਪਹਿਲਾਂ ਦੀ ਬਣੀ ਪਈ ਆ ਅਤੇ ਉਹ ਅਲੱਗ ਚੀਜ਼ ਆ ਜਾਂ ਬ੍ਰੈਂਡ ਨਿਊ ਜਿਹੜੀ ਆ ਉਹ ਅਲੱਗ ਆ, ਉਸ ਪੱਖੋਂ ਉਹ ਵੀ ਥੋੜ੍ਹਾ ਜਿਹਾ
0: ਨਹੀਂ, ਇਹਦੇ ਵਿੱਚ ਇਹ ਫਰਕ ਨਹੀਂ ਪੈਂਦਾ ਕਿ ਪ੍ਰੋਪਰਟੀ ਪੁਰਾਣੀ ਹੈ ਜਾਂ ਨਵੀਂ ਹੈ।
1: ਓਕੇ,
0: ਇਹਦੇ ਵਿੱਚ ਸਿਰਫ ਇਹੀ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨਹੀਂ ਹੋਏਗੀ, ਕਮਰਸ਼ੀਅਲ ਪ੍ਰੋਪਰਟੀ ਸਟਿਲ ਹੈਗੀ, ਅਗਰ ਵੇਅਰ ਹਾਊਸ ਹੈ, ਆਫਿਸ ਹੈ, ਕਮਰਸ਼ੀਅਲ ਰਿਟੇਲ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਹੈ।
1: ਸੋ ਉਹਦੇ ਵਿੱਚ ਤੁਸੀਂ ਲੋਨ ਵੀ ਤੁਹਾਡਾ ਉਹਦੇ 'ਚ ਹੋ ਜੂਗਾ,
0: ਉਹਦੇ ਵਿੱਚ ਲੋਨ ਤੁਸੀਂ ਕਰ ਸਕਦੇ ਹਾਂ।
1: ਓਕੇ,
0: ਪਰ ਸਿਰਫ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਭਾਵੇਂ ਨਵੀਂ ਹੈ ਭਾਵੇਂ ਪੁਰਾਣੀ ਆ, ਅਤੇ ਉਹ ਅਗਰ ਕੰਟਰੈਕਟ 10 ਅਗਸਤ ਤੱਕ ਤੁਸੀਂ ਸਾਈਨ ਕਰ ਲੈਂਦੇ ਹਾਂ ਅਤੇ ਫਿਰ ਤਾਂ ਠੀਕ ਹੈ, ਪਰ ਉਸ ਤੋਂ ਬਾਅਦ ਉਹ ਬੰਦ ਹੋ ਰਿਹਾ।
1: ਸੋ ਇਹਦਾ ਫਰਕ ਕੀ ਪਿਆ ਫਿਰ, ਅਤੇ ਕਿਹਨੂੰ ਸਭ ਤੋਂ ਵੱਧ ਫਰਕ ਪਊਗਾ ਹੁਣ?
0: ਫਰਕ ਇਹਦਾ ਮੇਨ ਇਹੀ ਹੋਇਆ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਜਿਹੜੀ ਮਾਰਕੀਟ ਹੈ ਪ੍ਰੋਪਰਟੀ ਦੀ, ਉਹਨੂੰ ਕਾਫ਼ੀ ਫਰਕ ਪੈ

0: ਰਹੇਗਾ ਕਿਉਂਕਿ ਸੈਲਫ ਮੈਨੇਜ ਸੁਪਰ ਫੰਡ ਕਾਫੀ ਲੋਕ ਯੂਜ਼ ਕਰਦੇ ਸੀ ਪ੍ਰੋਪਰਟੀਜ਼ ਬਾਏ ਕਰਨ ਦੇ ਲਈ,
1: ਸੋ ਬਾਇਰ ਘੱਟ ਘਟਣਗੇ
0: ਬਾਇਰ ਘਟਣਗੇ, ਅਤੇ ਜਿਹਦੇ ਨਾਲ ਲੱਗਦਾ ਹੈ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਫਰਕ ਆਏਗਾ ਉਸ ਚੀਜ਼ ਦਾ।
1: ਸੋ ਸਾਰੇ ਕਮਰਸ਼ੀਅਲ ਵੱਲ ਜਾਣਗੇ ਤਾਂ ਫਿਰ ਕਮਰਸ਼ੀਅਲ ਦੀ ਡਿਮਾਂਡ ਵੱਧ ਜੂਗੀ,
0: ਹਾਂਜੀ
1: ਉਹ ਮਹਿੰਗੀ ਹੋਊਗੀ ਫਿਰ।
0: ਹਾਂਜੀ
1: ਓਕੇ,
0: ਚਾਂਸਿਸ ਨੇ ਕਿ ਜਦੋਂ ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈ, ਅਤੇ ਹੋਰ ਵੀ ਜਿਹੜੇ ਚੇਂਜਿਸ ਜਿਹੜੇ ਅਸੀਂ ਪਹਿਲਾਂ ਵੀ ਇੱਕ ਲਾਸਟ ਐਪੀਸੋਡ ਕੀਤਾ ਸੀ ਜਿਹਦੇ ਵਿੱਚ ਅਸੀਂ ਕਵਰ ਕੀਤਾ ਸੀ ਕਿ ਜਿਹੜੇ ਕੈਪੀਟਲ ਗੇਨ ਨਾਲ ਰਿਲੇਟਿਡ ਚੇਂਜਿਸ ਆਏ ਸੀ ਜਾਂ ਨੈਗਟਿਵ ਵੇਅਰਿੰਗ ਨਾਲ ਰਿਲੇਟਿਡ ਚੇਂਜਿਸ ਆਏ ਸੀ, ਉਹਦੇ ਨਾਲ ਵੀ ਪ੍ਰੋਪਰਟੀ ਮਾਰਕੀਟ ਨੂੰ ਕਾਫੀ ਫਰਕ ਪਏਗਾ, ਅਤੇ ਹੁਣ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਚੇਂਜਿਸ ਆਉਣ ਨਾਲ ਹੋਰ ਫਰਕ ਪਏਗਾ।
1: ਜੀ, ਸੋ ਇੱਥੇ ਮੈਂ ਦੱਸਦਾ ਕਿ ਇੱਕ ਪਹਿਲਾਂ ਆਪਾਂ ਲੰਮੀ ਚੌੜੀ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ, ਸੋ ਉੱਥੇ ਤੁਸੀਂ ਹੋਰ ਵੀ ਵਧੇਰੇ ਡਿਟੇਲ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਾਣ ਸਕਦੇ ਹੋ, ਜਾਂ ਹੋਰ ਵੀ ਕਈ ਚੇਂਜਿਸ ਸੀ ਜਦੋਂ ਇਹ ਨਵੀਆਂ ਨਵੀਆਂ ਅਨਾਊਂਸਮੈਂਟਸ ਹੋਈਆਂ, ਇਹ ਬਜਟ ਆਇਆ ਸੀ ਉਸ ਸਮੇਂ ਸਾਡੀ ਗੱਲਬਾਤ ਕੋਈ ਘੰਟੇ ਪਲੱਸ ਦੀ ਇਸੇ ਵਿਸ਼ੇ ਦੇ ਉੱਤੇ, ਸੋ ਤੁਸੀਂ ਜਾ ਕੇ ਉਹ ਵੀ ਸੁਣ ਸਕਦੇ ਹੋ, ਜਾਂ ਆਪਾਂ ਇੱਥੇ ਜਿਹੜਾ ਲਿੰਕ ਨੇ ਉਹ ਪੇਸਟ ਕਰ ਦਾਂਗੇ ਜੇ ਤੁਸੀਂ ਇਸ ਟਾਈਮ ਯੂਟਿਊਬ ਵਗੈਰਾ 'ਤੇ ਸੁਣ ਰਹੇ ਹੋ ਤਾਂ। ਇਹ ਕਾਫੀ ਕੰਪਲੀਕੇਟਿਡ ਜਾਂ ਕਾਫੀ ਕੰਫਿਊਜ਼ਿੰਗ ਆ ਕਈਆਂ ਦੇ ਲਈ, ਕਿਉਂਕਿ ਸਿੱਧੀ ਸਿੱਧਾ ਜਿਹਾ ਜਿਹੜਾ ਵਾ ਉਹ ਖਬਰਾਂ ਦੇ ਵਿੱਚ ਇੱਕ ਮੋਟੀ ਮੋਟੀ ਜਿਹੀ ਪਹਿਲਾਂ ਪਿਕਚਰ ਆਉਂਦੀ ਹੈ, ਉਸ ਤੋਂ ਬਾਅਦ ਫਿਰ ਉਹਦੇ ਜਿਹੜੇ ਬਾਕੀ ਦੇ ਇਫ ਬਟਸ ਨੇ, ਪ੍ਰੋ ਕੌਨਸ ਨੇ, ਉਹ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਂਦੇ ਆ। ਸੋ ਪ੍ਰੋਪਰਟੀ ਦੇ ਉੱਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਇਹਦਾ ਫਰਕ ਪਊਗਾ, ਕੀ ਲੱਗਦਾ ਤੁਹਾਨੂੰ ਮੋਟਾ ਮੋਟਾ ਜਿਹਾ ਇਹਦੇ ਨਾਲ ਘਰਾਂ ਦੀਆਂ ਕੀਮਤਾਂ ਸਟੇਬਲ ਹੋ ਜਾਣਗੀਆਂ? ਕਿਉਂਕਿ ਜ਼ਿਆਦਾ ਤਾਂ ਜਿਹੜਾ ਸਰਕਾਰ ਦਾ ਯਤਨ ਇਹੋ ਹੀ ਚੱਲ ਰਿਹਾ ਸੀ ਨਾ ਕਿ ਆਪਾਂ ਕਿੱਦਾਂ ਲੋਕਾਂ ਨੂੰ ਵੱਧ ਤੋਂ ਵੱਧ ਘਰ ਦੇ ਸਕੀਏ, ਨਿਊ ਹੋਮ ਬਾਇਰਸ ਜਿਹੜੇ ਨੇ ਉਹ ਆ ਸਕਣ। ਸੋ ਐਜ਼ ਏ ਅਕਾਊਂਟੈਂਟ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ, ਉਹਨੂੰ ਪਹਿਲਾਂ ਇਹੋ ਹੀ ਹੁੰਦਾ ਵੀ ਪੇਪਰ 'ਤੇ ਅਕਾਊਂਟੈਂਟ ਕੋਲ ਬਣਾਉਣੇ ਹੁੰਦੇ ਆ, ਸੋ ਉਸ ਲਿਹਾਜ਼ ਦੇ ਨਾਲ ਕੀ ਕਹਿੰਦਾ ਤਜਰਬਾ, ਹੁਣ ਇਹ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ?
0: ਜੋ ਗੌਰਮੈਂਟ ਚਾਹ ਵੀ ਰਹੀ ਸੀ ਉਹ ਚੀਜ਼ ਜੋ ਮੈਨੂੰ ਲੱਗਦਾ ਹੈ ਕਿ ਹੋਏਗੀ ਕਿ ਨਿਊ ਜਿਹੜੀਆਂ ਬਿਲਡਿੰਗਸ ਨੇ, ਨਿਊ ਪ੍ਰੋਪਰਟੀਜ਼ ਨੇ, ਉਹਨਾਂ ਦੀ ਡਿਮਾਂਡ ਅੱਗੇ ਜਾ ਕੇ ਵਧੇਗੀ, ਅਤੇ ਜਿਹੜੀਆਂ ਐਗਜ਼ਿਸਟਿੰਗ ਹਾਊਸਿਸ ਨੇ ਉਹਨਾਂ ਦੀ ਡਿਮਾਂਡ ਘਟੇਗੀ। ਜਿਹੜੇ ਕੈਪੀਟਲ ਗੇਨਸ ਦੇ ਚੇਂਜਿਸ ਆ ਰਹੇ ਨੇ ਜਾਂ ਨੈਗੇਟਿਵ ਗੇਅਰਿੰਗ ਦੇ ਚੇਂਜਿਸ ਆ ਰਹੇ ਨੇ,
1: ਉਹਨਾਂ ਨੂੰ ਜੇ ਨਾਲ ਰਲਾ ਲਈਏ ਤਾਂ
0: ਉਹਨਾਂ ਨੂੰ ਵੀ ਨਾਲ ਰਲਾ ਲਈਏ, ਅਤੇ ਗੌਰਮੈਂਟ ਚਾਹ ਰਹੀ ਹੈ ਸਿੱਧੇ ਤੌਰ 'ਤੇ ਕਿ ਨਵੇਂ ਘਰ ਬਣਨ, ਏਰੀਆਸ ਡਿਵੈਲਪ ਹੋਣ, ਅਤੇ ਤੁਸੀਂ ਇਨਵੈਸਟਰਸ ਵੀ ਇਨਵੈਸਟਰ ਜਿਹੜੇ ਨੇ ਉੱਧਰ ਪਾਸੇ ਨੂੰ ਹੋ ਜਾਣ, ਅਤੇ ਜਿਹੜੇ ਪੁਰਾਣੇ ਘਰ ਨੇ ਉਹ ਫਸਟ ਹੋਮ ਬਾਇਰ ਦੇ ਲਈ ਉਹ ਚਾਹੁੰਦੇ ਨੇ ਕਿ ਉਹ ਇਨਵੈਸਟ ਕਰਨ, ਕਿਉਂਕਿ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈ ਉਸ ਚੀਜ਼ ਦੇ ਨਾਲ, ਨਾ ਹੀ ਉਹਨਾਂ ਨੂੰ ਕੈਪੀਟਲ ਗੇਨ ਨਾਲ ਕੋਈ ਇਸ਼ੂ ਹੈ, ਨਾ ਹੀ ਨੈਗੇਟਿਵ ਗੇਅਰਿੰਗ ਨਾਲ। ਸੋ ਉਹ ਫਸਟ ਹੋਮ ਬਾਇਰ ਇੱਧਰ ਵੱਲ ਨੂੰ ਫੋਕਸ ਹੋਣਗੇ, ਅਤੇ ਇਨਵੈਸਟਰਸ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਣੇ, ਉਹਨਾਂ ਕੋਲ ਨਿਊ ਪ੍ਰੋਪਰਟੀਜ਼ ਹੈ, ਐਗਜ਼ਿਸਟਿੰਗ ਪ੍ਰੋਪਰਟੀਜ਼ 'ਚ ਉਹਨਾਂ ਨੂੰ ਉਹ ਬੈਨੀਫਿਟ ਜੋ ਪਹਿਲਾਂ ਮਿਲਦੇ ਸੀ ਉਹ ਘੱਟ ਜਾਣੇ ਆ ਜਾਂ ਨਹੀਂ ਮਿਲਣੇ, ਅਤੇ ਜਿਹਦੇ ਨਾਲ ਪੁਰਾਣੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਫਰਕ ਪਏਗਾ ਉਸ ਚੀਜ਼ ਨਾਲ।
1: ਓਕੇ, ਸੋ ਇਹਦੇ ਨਾਲ ਜਦੋਂ ਤੁਸੀਂ ਗੱਲ ਕੀਤੀ ਆ ਵੀ ਆਪਾਂ ਜਿਹੜਾ ਸੀ ਜੀ ਟੀ ਆ ਉਹਨੂੰ ਨਾਲ ਆਪਾਂ ਰਲਾ ਕੇ ਆਪਾਂ ਵੇਖ ਲਈਏ, ਜਾਂ ਫਿਰ ਜਿਹੜਾ ਕੈਪੀਟਲ ਗੇਨ ਟੈਕਸ ਤੋਂ ਇਲਾਵਾ ਜੋ ਨੈਗੇਟਿਵ ਗੇਅਰਿੰਗ ਸੀ ਉਹਨੂੰ ਨਾਲ ਰਲਾਉਣ ਦੀ ਤੁਸੀਂ ਗੱਲ ਕੀਤੀ ਆ, ਸੋ ਉਹ ਕਿਹੜੇ ਤਰੀਕੇ ਦੇ ਨਾਲ ਇੰਪੈਕਟ ਕਰਨਗੇ?
0: ਜਿਵੇਂ ਕੈਪੀਟਲ ਗੇਨ ਦੀ ਅਗਰ ਅਸੀਂ ਗੱਲ ਕਰੀਏ, ਕੈਪੀਟਲ ਗੇਨ ਟੈਕਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ 12 ਮਹੀਨੇ ਤੋਂ ਵੱਧ ਰੱਖਦੇ ਸੀ ਅਤੇ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ, ਅਤੇ ਅਗਰ ਮੈਂ ਐਗਜ਼ਾਮਪਲ ਦੇਵਾਂਗਾ, ਅਗਰ ਤੁਹਾਨੂੰ$200,000 ਦਾ ਪ੍ਰੋਫਿਟ ਹੋਇਆ ਪ੍ਰੋਪਰਟੀ ਦੇ ਵਿੱਚ, ਉਹਦੇ 'ਚੋਂ $1,00,000 ਦੇ ਉੱਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਸੀ, ਅਤੇ $1,00,000 ਤੁਹਾਨੂੰ ਡਿਸਕਾਊਂਟ ਹੁੰਦਾ ਸੀ ਅਗਰ ਤੁਸੀਂ 12 ਮਹੀਨੇ ਪ੍ਰੋਪਰਟੀ ਨੂੰ ਹੋਲਡ ਕਰਦੇ ਸੀ। ਹੁਣ 1 July 2027 ਤੋਂ ਚੇਂਜਿਸ ਆ ਰਹੇ ਕਿ 50% ਡਿਸਕਾਊਂਟ ਨੂੰ ਉਹ ਖਤਮ ਕਰ ਰਹੇ ਆ, ਅਤੇ ਉਹਦੀ ਜਗ੍ਹਾ 'ਤੇ ਨਿਊ ਮੈਥਡ ਲੈ ਕੇ ਆ ਰਹੇ, ਇੰਡੈਕਸੇਸ਼ਨ ਮੈਥਡ। ਸੋ ਉਹਦੇ ਨਾਲ ਜਿਹੜਾ ਕੈਪੀਟਲ ਗੇਨ ਆ ਉਹ ਵਧੇਗਾ, ਔਰ ਪਲੱਸ ਨਾਲ ਇੱਕ ਮਿਨੀਮਮ 30% ਟੈਕਸ ਵੀ ਕੈਪੀਟਲ ਗੇਨ ਦੇ ਉੱਤੇ ਉਹ ਲੈ ਕੇ ਆ ਰਹੇ ਨੇ।
1: ਓਕੇ,
0: ਪਰ ਇਹ ਜਿਹੜਾ ਹੈਗਾ ਕਿ ਅਗਰ ਤਾਂ
1: ਮਿਨੀਮਮ ਮਤਲਬ 30% ਲੱਗੂਗਾ ਲੱਗੂਗਾ,
0: ਹਾਂਜੀ ਮਿਨੀਮਮ 30% ਟੈਕਸ ਲੱਗੇਗਾ
1: ਸਾਰੇ ਟੋਟਲ ਉਹਦੇ ਉੱਤੇ।
0: ਹਾਂਜੀ, ਟੋਟਲ ਜੋ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ ਉੱਤੇ 30% ਟੈਕਸ ਤੁਹਾਨੂੰ ਲੱਗਣਾ ਆ, ਅਤੇ ਪਰ ਅਗਰ ਤੁਸੀਂ ਨਿਊ ਪ੍ਰੋਪਰਟੀ ਆ ਅਤੇ ਤੁਹਾਡੇ ਕੋਲ ਆਪਸ਼ਨ ਹੋਏਗੀ ਕਿ ਤੁਸੀਂ 50% ਡਿਸਕਾਊਂਟ ਵੀ ਯੂਜ਼ ਕਰ ਸਕਦੇ ਹੋ, ਅਤੇ ਜਾਂ ਫਿਰ ਇੰਡੈਕਸੇਸ਼ਨ ਮੈਥਡ, ਉਹ ਤਾਂ ਫਿਰ ਕੈਲਕੂਲੇਸ਼ਨਸ ਕਰਕੇ ਦੇਖਣਾ ਪਵੇਗਾ ਕਿ ਕਿਹਦੇ ਵਿੱਚ ਤੁਹਾਨੂੰ ਬੈਨੀਫਿਟ ਜ਼ਿਆਦਾ ਹੋਵੇ,
1: ਫਿਰ ਪ੍ਰੋਫੈਸ਼ਨਲਸ ਦੱਸਣਗੇ।
0: ਹਾਂਜੀ, ਸੋ ਉਹ ਪਰ ਐਗਜ਼ਿਸਟਿੰਗ ਪ੍ਰੋਪਰਟੀ ਅਗਰ ਤੁਹਾਡੇ ਕੋਲ ਹੈਗੀ ਆ ਅਤੇ ਉਹਦੇ ਲਈ ਉਹ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਮਤਲਬ ਇਹ ਹੈਗਾ ਕਿ 1 July 2027 ਤੋਂ ਚੇਂਜਿਸ ਆ ਰਹੇ ਨੇ।
1: ਓਕੇ
0: ਹਾਂਜੀ ਸੋ ਥੋੜ੍ਹਾ ਜਿਹਾ ਉਹਨਾਂ ਨੇ ਟਾਈਮ ਦਿੱਤਾ ਆ ਅਤੇ ਇਹਦੇ ਵਿੱਚ ਇਹ ਵੀ ਹੋਏਗਾ ਕਿ ਯਾਨੀ 30 June 2027 ਤੱਕ ਤੁਸੀਂ 50% ਡਿਸਕਾਊਂਟ ਸਟਿਲ ਯੂਜ਼ ਕਰ ਸਕਦੇ ਆ ਅਤੇ ਯਾਨੀ ਕਿ ਜਿਹੜੀ ਤੁਹਾਡੀ ਕੈਲਕੂਲੇਸ਼ਨਸ ਹੋਣਗੀਆਂ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰਨਾ ਪਏਗਾ ਕਿ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੋਵੇ ਅਤੇ ਡਿਸਕਾਊਂਟ ਐਪਲੀਕੇਬਲ ਜੋ ਹੈਗਾ ਤੁਹਾਨੂੰ 50% ਡਿਸਕਾਊਂਟ 30 June ਤੱਕ ਤੁਸੀਂ ਅਪਲਾਈ ਕਰਕੇ ਉਸ ਤੋਂ ਬਾਅਦ ਦੇ ਜੋ ਰੇਟ ਵਧਣਗੇ ਪ੍ਰੋਪਰਟੀ ਦੇ ਉਹਦੇ 'ਤੇ ਤਾਂ ਤੁਸੀਂ ਨਵਾਂ ਮੈਥਡ ਨਾਲ ਕਰੋਗੇ ਯੂਜ਼
1: ਓਕੇ
0: ਯਾ ਸੋ ਉਸ ਡੇਟ ਤੱਕ ਤੁਹਾਨੂੰ ਡਿਸਕਾਊਂਟ ਸਟਿਲ ਮਿਲੇਗਾ
1: ਸੋ ਇਹ ਨੈਗਟਿਵ ਗੇਅਰਿੰਗ ਜਾਂ ਫਿਰ ਇਹ ਜਿਹੜੇ ਆਪਣਾ ਸਾਰੇ ਬਦਲਾਅ ਨੇ ਵਾਹਵਾ ਵੱਡਾ ਫਰਕ ਪਊਗਾ ਇਹਦੇ ਨਾਲ
0: ਫਰਕ ਤਾਂ ਕਾਫੀ ਪਏਗਾ ਹੁਣ ਨੈਗੇਟਿਵ ਗੇਅਰਿੰਗ ਦੀ ਅਗਰ ਗੱਲ ਕਰੀਏ ਨੈਗੇਟਿਵ ਗੇਅਰਿੰਗ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ ਪ੍ਰੋਪਰਟੀ ਦੇ ਵਿੱਚ ਤੁਹਾਡੇ ਜੋ ਖਰਚੇ ਨੇ ਉਹ ਤੁਹਾਡੀ ਇਨਕਮ ਨਾਲੋਂ ਜ਼ਿਆਦਾ ਨੇ ਅਤੇ ਜਿੰਨਾ ਵੀ ਓਵਰ ਤੁਹਾਡਾ ਖਰਚਾ ਹੋ ਰਿਹਾ ਸੀ ਉਹ ਤੁਸੀਂ ਆਪਣੀ ਜੋ ਤੁਹਾਡੀ ਸੈਲਰੀ ਦੀ ਇਨਕਮ ਹੈ ਜਾਂ ਤੁਹਾਡੇ ਹੋਰ ਬਿਜ਼ਨਸ ਦੇ ਪ੍ਰੋਫਿਟ ਨੇ ਉਹਦੇ ਅਗੇਂਸਟ ਕਲੇਮ ਕਰਕੇ ਟੈਕਸ ਬਚਾਉਂਦੇ ਸੀ ਹੁਣ ਪ੍ਰੋਪਰਟੀ ਦੇ ਵਿੱਚ ਡੈਪਰੀਸੀਏਸ਼ਨ ਅਤੇ ਇੰਟਰਸਟ ਜਿਹੜਾ ਦੋ ਜ਼ਿਆਦਾ ਲਾ ਲਓ ਕਿ ਮੇਜਰ ਤੁਹਾਡਾ ਐਕਸਪੈਂਡੀਚਰ ਹੁੰਦਾ ਉਹਦੇ 'ਤੇ ਡੈਪਰੀਸੀਏਸ਼ਨ ਤੁਹਾਡਾ ਆਊਟ ਆਫ ਪੋਕਟ ਐਕਸਪੈਂਸ ਨਹੀਂ ਹੈ ਬਟ ਤੁਹਾਡਾ ਬੁੱਕਸ ਦੇ ਵਿੱਚ ਜੋ ਉਹਦੀ ਵੈਲਿਊ ਘਟਦੀ ਹੈ ਪ੍ਰੋਪਰਟੀ ਦੀ ਸੋ ਨਵੇਂ ਘਰਾਂ ਦੇ ਵਿੱਚ ਮਤਲਬ ਨਵੇਂ ਬਿਲਕੁਲ ਬਿਲਡ ਨਹੀਂ ਕਹਿੰਦਾ ਮੈਂ ਅਗਰ ਕਹਿੰਦਾ ਕਿ ਮਤਲਬ 5-10 years ਪੁਰਾਣਾ ਘਰ ਵੀ ਤੁਸੀਂ ਬਾਏ ਕਰਦੇ ਸੀ ਚੰਗੀ ਡੈਪਰੀਸੀਏਸ਼ਨ ਤੁਹਾਡੀ ਨਿਕਲ ਆਉਂਦੀ ਸੀ ਜਿਹਦੇ ਨਾਲ ਤੁਹਾਡਾ ਨੈਗੇਟਿਵ ਗੇਅਰਿੰਗ ਨਾਲ ਟੈਕਸ ਕਾਫੀ ਬਚਦਾ ਸੀ ਸੋ ਉਹ ਚੇਂਜਿਸ ਆਉਣ ਦੇ ਨਾਲ ਤੁਹਾਡਾ ਟੈਕਸ ਹੁਣ ਅਗਰ ਤੁਹਾਡਾ ਕਿਸੇ ਦਾ ਐਵਰੇਜ ਗੱਲ ਕਰੀਏ ਤਾਂ ਕਿਸੇ ਦਾ $8,000-$10,000 ਨੈਗੇਟਿਵ ਗੇਅਰਿੰਗ ਵੀ ਹੁੰਦੀ ਸੀ ਈਵਨ ਜ਼ਿਆਦਾ ਵੀ ਹੁੰਦੀ ਸੀ ਪਿੱਛੇ ਇੰਟਰਸਟ ਰੇਟ ਵਧਣ ਨਾਲ ਕਾਫੀ ਜ਼ਿਆਦਾ ਨੈਗੇਟਿਵ ਗੇਅਰਿੰਗ ਹੋ ਰਹੀ ਸੀਗੀ ਅਤੇ ਜਿਹਦੇ ਨਾਲ ਕਾਫੀ ਟੈਕਸ ਬਚ ਰਿਹਾ ਸੀ ਲੋਕਾਂ ਦੇ ਚੰਗੇ ਰਿਫੰਡ ਆ ਰਹੇ ਸੀ ਉਹਨਾਂ ਨੂੰ ਕਾਫੀ ਫਰਕ ਪਏਗਾ ਪਰ ਇਹਦੇ 'ਚ ਮੈਂ ਇਹ ਚੀਜ਼ ਕਲੀਅਰ ਕਰਦਾ ਕਿ ਅਗਰ ਤੁਹਾਡੀ ਆਲਰੇਡੀ ਪ੍ਰੋਪਰਟੀ ਹੈਗੀ ਹੈ ਬਜਟ ਨਾਈਟ ਵਾਲੇ ਦਿਨ ਤੁਹਾਡੇ ਕੋਲ ਪ੍ਰੋਪਰਟੀ ਆਲਰੇਡੀ ਸੀ ਫਿਰ ਤੁਹਾਨੂੰ ਉਹ ਫਰਕ ਨਹੀਂ ਹੈ ਨੈਗੇਟਿਵ ਗੇਅਰਿੰਗ ਦਾ ਉਹ ਕੰਟੀਨਿਊ ਚੱਲੇਗਾ ਉਵੇਂ ਹੀ ਮਤਲਬ ਇਹ ਨਹੀਂ ਕਿ ਉਹਦਾ ਚੇਂਜ ਤੁਹਾਨੂੰ ਇੰਪੈਕਟ ਆ ਜਾਏਗਾ ਪਰ ਹੁਣ ਜਿਹੜਾ ਇਨਵੈਸਟ ਕਰੇਗਾ ਪ੍ਰੋਪਰਟੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲਈ ਉਹ ਚੇਂਜ ਹੈਗਾ
1: ਓਕੇ ਸੋ ਜਿਹੜੇ ਨਵੇਂ ਅੱਗੇ ਹੁਣ ਕਰਨਗੇ
0: ਹਾਂਜੀ ਜਿੰਨਾ ਕੋਲ ਆਲਰੇਡੀ ਹੈ ਉਹਨਾਂ ਨੂੰ ਕੋਈ ਉਹਦਾ ਇੰਪੈਕਟ ਨਹੀਂ ਹੈ
1: ਓਕੇ ਸੋ ਕੁੱਲ ਮਿਲਾ ਕੇ ਓਵਰਆਲ ਕਿਵੇਂ ਆਪਾਂ ਵੇਖਦੇ ਹਾਂ ਇਹ ਜਿਹੜਾ ਸਾਲ ਹੈ ਹੁਣ ਜਿਹੜਾ ਨਵਾਂ ਕੋਈ ਹਾਲੇ ਫਿਲਹਾਲ ਜੋ ਸਾਰੀ ਗੱਲਬਾਤ ਆਪਣੀ ਹੋਈ ਹੈ ਇਮੀਜੀਏਟ 'ਤੇ ਕੋਈ ਬਹੁਤਾ ਫਰਕ ਨਹੀਂ ਆ ਕਿ ਹੈਗਾ
0: ਜ਼ਿਆਦਾ ਜਿਹੜੇ ਚੇਂਜਿਸ ਆ ਰਹੇ ਨੇ ਉਹ ਅਗਲੇ 1-2 years ਦੇ ਵਿੱਚ ਆ ਰਹੇ ਨੇ ਹਜੇ ਹੋਰ ਵੀ ਕਈ ਚੇਂਜਿਸ ਨੇ ਜਿਹੜੇ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 1 July 2028 ਤੋਂ ਜੋ ਹਜੇ ਮਤਲਬ ਲੋ ਪਾਸ ਨਹੀਂ ਹੋਇਆ ਪਰ ਅਨਾਊਂਸਮੈਂਟਸ ਹੋ ਚੁੱਕੀਆਂ ਨੇ ਜਿਵੇਂ ਟਰੱਸਟ ਡਿਸਟ੍ਰੀਬਿਊਸ਼ਨ ਦੇ ਉੱਤੇ ਮਿਨੀਮਮ 30% ਟੈਕਸ ਦੀ ਗੱਲ ਹੋ ਰਹੀ ਹੈ ਉਹ ਵੀ ਮੋਸਟ ਲਾਈਕਲੀ ਉਹ ਪਾਸ ਹੋ ਹੀ ਜਾਣਾ ਸੋ ਉਹ ਸਾਰੇ ਅਗਰ ਕੁੱਲ ਮਿਲਾ ਕੇ ਦੇਖੀਏ ਉਹਦੇ ਨਾਲ ਕਾਫੀ ਫਰਕ ਪਏਗਾ ਜੋ ਸਟਰਕਚਰ ਲੋਕ ਟਰੱਸਟ ਸਟਰਕਚਰ ਯੂਜ਼ ਕਰ ਰਹੇ ਨੇ ਅਤੇ ਉਹਨਾਂ ਨੂੰ ਸੋਚਣਾ ਪਏਗਾ ਕਿ ਉਹ ਸਟਰਕਚਰ ਉਹਨਾਂ ਦੇ ਲਈ ਸਹੀ ਹੈ ਜਾਂ ਨਹੀਂ ਅਤੇ ਸੋ ਅਗਲੇ 2-3 years ਦੀ ਗੱਲ ਕਰੀਏ ਗੌਰਮੈਂਟ ਨੇ ਬੜੇ ਸਿਸਟਮੈਟਿਕ ਢੰਗ ਦੇ ਨਾਲ ਚੇਂਜਿਸ ਇੱਕਦਮ ਇਮੀਡੀਏਟ ਨਹੀਂ ਕੀਤਾ ਕਿ ਲੋਕਾਂ ਨੂੰ ਸਟਰੇਟ ਅਵੇ ਉਹਦਾ ਇੰਪੈਕਟ ਆਵੇ ਪਰ ਸਲੋਲੀ ਸਲੋਲੀ ਸੋ ਦੈਟ ਤੁਸੀਂ ਸਮਝ ਸਕੋ ਤੁਸੀਂ ਪਲੈਨ ਕਰ ਸਕੋ ਅਤੇ ਉਹ ਹੌਲੀ ਹੌਲੀ ਕਰਦੇ ਅਗਲੇ 2-3 years ਦੇ ਵਿੱਚ ਤੁਹਾਡਾ ਪਾਰਟ ਆਫ ਲਾਈਫ ਬਣ ਜਾਣਾ ਫਿਰ ਤੁਸੀਂ ਜੋ ਤੁਹਾਡੀ ਡਿਸੀਜਨ ਮੇਕਿੰਗ ਹੋਏਗੀ ਉਹ ਉਸੇ ਹਿਸਾਬ ਨਾਲ ਹੋਏਗੀ ਕਿ ਤੁਹਾਨੂੰ ਹੁਣ ਪਹਿਲਾਂ ਹੀ ਪਤਾ ਆ ਕਿ ਇਹ ਚੀਜ਼ ਹੈ ਔਰ ਇਹ ਚੀਜ਼ ਨਹੀਂ ਆ ਸੋ ਤੁਸੀਂ ਆਪਣਾ ਡਿਸਾਈਡ ਉਸ ਹਿਸਾਬ ਨਾਲ ਕਰੋ
1: ਸੋ ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਸੋ ਬਿਹਤਰ ਆ ਵੀ ਤੁਸੀਂ ਪਹਿਲਾਂ ਅਕਾਊਂਟੈਂਟ ਦੇ ਨਾਲ ਗੱਲਬਾਤ ਕਰਕੇ
0: ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਾਫੀ ਵਾਰੀ ਅਸੀਂ ਦੇਖਦੇ ਹਾਂ ਕਿ ਲੋਕ ਉਹ ਕਰ ਲੈਂਦੇ ਕੰਮ ਉਸ ਤੋਂ ਬਾਅਦ ਸਾਡੇ ਕੋਲ ਆ ਕੇ ਪੁੱਛਦੇ ਆ ਕਿ ਮੈਂ ਕਰਤਾ ਜਿਵੇਂ ਇੱਕ ਕਾਫੀ ਮਤਲਬ ਵਾਰੀ ਦੇਖਣ ਨੂੰ ਸਾਨੂੰ ਮਿਲਦਾ ਕਿ ਲੋਕ ਜਿਸ ਕੰਪਨੀ ਦੇ ਨਾਂ 'ਤੇ ਉੱਤੇ ਬਿਜ਼ਨਸ ਕਰ ਰਹੇ ਹੁੰਦੇ ਆ ਉਸੇ ਕੰਪਨੀ ਦੇ ਨਾਂ 'ਤੇ ਪ੍ਰੋਪਰਟੀ ਬਾਏ ਕਰ ਲੈਂਦੇ ਆ ਰੈਜੀਡੈਂਸ਼ੀਅਲ ਪ੍ਰੋਪਰਟੀ ਅਤੇ ਜਦ ਕਿ ਉਹ ਮਤਲਬ ਕਾਫੀ ਰਿਸਕੀ ਆ ਔਰ ਮਤਲਬ ਉਹਦੇ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾਵੇ ਤਾਂ ਕਾਫੀ ਉਹਦਾ ਫਰਕ ਪੈਂਦਾ ਹੈ ਉਸ ਚੀਜ਼ ਦਾ ਅਤੇ ਐਸਟ ਪ੍ਰੋਟੈਕਸ਼ਨ ਵੀ ਤੁਹਾਡੀ ਨਹੀਂ ਰਹਿੰਦੀ ਉਹ ਪ੍ਰੋਪਰਟੀ ਤੁਹਾਡੀ ਰਿਸਕ ਕੀ ਹੋ ਗਿਆ ਮਤਲਬ ਬਿਜ਼ਨਸ ਦੇ ਵਿੱਚ ਤੁਸੀਂ ਉਹਨੂੰ ਇਨਵੋਲਵ ਕਰ ਲਿਆ ਐਸਟ ਨੂੰ ਹੋਰ ਵੀ ਕਾਫੀ ਚੀਜ਼ਾਂ ਲੋਕ ਕਰ ਲੈਂਦੇ ਆ ਉਸ ਤੋਂ ਬਾਅਦ ਵੈਰੀ ਹਾਰਡ ਕਿ ਤੁਸੀਂ ਉਹਨੂੰ ਚੇਂਜ ਕਰੋ ਅਤੇ ਬੈਟਰ ਆ ਤੁਸੀਂ ਪਹਿਲਾਂ ਡਿਸਕਸ ਕਰੋ ਆਪਣਾ ਸਨੈਰੀਓ ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਤੁਸੀਂ ਮੀਟਿੰਗ ਕਰੋ ਜਿਹੜੇ ਵੀ ਅਕਾਊਂਟੈਂਟ ਨਾਲ ਜਾਂ ਜਿਹੜੇ ਵੀ ਐਕਸਪਰਟਸ ਤੁਸੀਂ ਇੰਡਸਟਰੀ ਦੇ, ਤੁਸੀਂ ਉਹਨਾਂ ਨਾਲ ਕੰਸਲਟ ਕਰਕੇ ਪ੍ਰੋਪਰ ਪਲਾਨ ਕਰਕੇ ਕਰੋ, ਕਿਉਂਕਿ ਕਈ ਵਾਰੀ ਇਹ ਜਿਹੜੇ ਡਿਸੀਜ਼ਨ ਹੈ ਤੁਹਾਨੂੰ ਲੌਂਗ ਟਰਮ ਕਾਫੀ ਇੰਪੈਕਟ ਕਰਦੇ ਨੇ ਫਾਈਨੈਂਸ਼ੀਅਲੀ, ਅਤੇ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਧਿਆਨ ਨਾਲ ਪਹਿਲਾਂ ਸਲਾਹ ਮਸ਼ਵਰਾ ਕਰਕੇ ਫੇਰ ਕਰੋ।
1: ਕਈ ਵਾਰੀ ਤੁਸੀਂ ਕਮਾ ਕੇ ਵੀ ਕੁਛ ਨਹੀਂ ਕਮਾਇਆ ਹੁੰਦਾ, ਉਹ ਤੁਹਾਡਾ ਜ਼ਿਆਦਾ ਮੰਨ ਲਓ ਟੈਕਸੀ ਵਧੇਰੇ ਚੱਲ ਜਾਂਦਾ ਜਾਂ ਕਿੱਦਾਂ। ਨਹੀਂ ਬਹੁਤ ਵਧੀਆ, ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹ ਵੀ ਆਪਾਂ ਜਾਣਾਂਗੇ ਕੇਸ ਸਟੱਡੀਆਂ, ਬਿਨਾਂ ਨਾਂ ਮੈਨਸ਼ਨ ਕੀਤੇ ਵੀ ਕਿੱਥੇ ਕਿੱਥੇ ਆਪਣੇ ਲੋਕ ਕਿਹੜੀਆਂ ਕਿਹੜੀਆਂ ਗਲਤੀਆਂ ਕਰਦੇ ਨੇ, ਕਿੱਥੇ ਕਿੱਥੇ ਸਾਨੂੰ ਨਾਲ ਦੀ ਨਾਲ ਹੀ ਕੇਅਰਫੁੱਲ ਰਹਿਣਾ ਚਾਹੀਦਾ, ਕਿਹੜੀਆਂ ਚੀਜ਼ਾਂ ਸਾਨੂੰ ਅਕਾਊਂਟੈਂਟ ਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ। ਉਹ ਇੱਥੇ ਤਾਂ ਇਹ ਵੀ ਕਹਿੰਦੇ ਨਾ ਵੀ ਜਿਹੜਾ ਡਾਕਟਰ ਕੋਲ ਅਤੇ ਵਕੀਲ ਕੋਲ ਅਤੇ ਤੀਸਰਾ ਨਾਲ ਅਕਾਊਂਟੈਂਟ ਵੀ ਇੱਥੇ ਬਹੁਤ ਇੰਪੋਰਟੈਂਟ ਹੈ, ਜਦੋਂ ਤੁਹਾਨੂੰ ਆਪਣਾ ਸਾਰਾ ਕੁਛ ਹੀ ਤੁਹਾਨੂੰ ਢਿੱਡ ਖੋਲ੍ਹ ਕੇ ਦੱਸਣਾ ਪੈਣਾ, ਤੁਸੀਂ ਕੁਛ ਵੀ ਲਿਖਾਉਂਦੇ ਉਦੋਂ ਤੱਕ ਮਿਆਜ਼ਾ ਤੁਹਾਨੂੰ ਹੋ ਸਕਦਾ ਅੱਗੇ ਚੱਲ ਕੇ ਭੁਗਤਣਾ ਪਵੇ। ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਾਂ ਸਮੇਂ ਦਰ ਸਮੇਂ ਤੁਹਾਡੇ ਨਾਲ ਲੜੀਵਾਰ ਸਾਂਝਾਂ ਪਾ ਕੇ ਅਤੇ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਸੋ ਇਹ ਸਿਲਸਿਲਾ ਸਾਡਾ ਇਸ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ, ਕਿੱਦਾਂ ਦਾ ਸਾਡਾ ਇਹ ਪ੍ਰੋਗਰਾਮ ਜਾਂ ਤੁਹਾਡੇ ਕੋਈ ਸਵਾਲ ਹੋਣ ਉਹਦੇ ਬਾਰੇ ਫੀਡਬੈਕ ਜ਼ਰੂਰ ਸਾਨੂੰ ਤੁਸੀਂ ਪ੍ਰੋਗਰਾਮ ਦੇ ਬਾਰੇ ਦਿੰਦੇ ਰਹੋ। ਹੋਰ ਕੋਈ ਚੀਜ਼ ਜਾਂਦੇ ਜਾਂਦੇ ਕਵਲ ਜੀ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਵਰ ਕਰਨੀ ਹੋਵੇ?
0: ਵੈਸੇ ਤਾਂ ਅਸੀਂ ਕਾਫੀ ਹੱਦ ਤੱਕ ਕਾਫੀ ਚੀਜ਼ਾਂ ਕਵਰ ਕਰ ਲਈਆਂ, ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਕਾਫੀ ਹਰ ਟੋਪਿਕ ਦੇ ਉੱਤੇ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਥੋੜ੍ਹਾ ਥੋੜ੍ਹਾ ਟੱਚ ਕੀਤਾ ਹਰ ਚੀਜ਼, ਥੋੜ੍ਹਾ ਥੋੜ੍ਹਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਇੱਕ ਲਾ ਲਓ ਕਿ ਹਰ ਚੀਜ਼ ਦੇ ਉੱਤੇ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਕੇ ਲੋਕਾਂ ਨੂੰ ਜਾਣਕਾਰੀ ਦੇਈਏ। ਆਉਣ ਵਾਲੇ ਸਮੇਂ 'ਚ ਹੋਰ ਵੀ ਕਾਫੀ ਚੇਂਜਿਸ ਆਏ ਨੇ ਜਿਹੜੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਡਿਸਕਸ ਕਰਾਂਗੇ,
1: ਜਿਹੜੇ ਅਸਰ ਪਾ ਸਕਦੇ ਨੇ ਸਾਨੂੰ। ਅਤੇ ਆਪਾਂ ਕੋਸ਼ਿਸ਼ ਸਾਡੀ ਇਹ ਹੋਈ ਫਾਈਨੈਂਸ਼ੀਅਲੀ ਆਪਾਂ ਕਈ ਵਾਰੀ ਕਮਾ ਲੈਂਦੇ ਹਾਂ, ਪਰ ਕਹਿੰਦੇ ਨੇ ਕਿ ਇੱਥੇ ਕਮਾਉਣ ਦੇ ਨਾਲੋਂ ਜਿਹੜਾ ਸਾਂਭਣਾ ਜਾਣਦਾ ਉਹ ਜ਼ਿਆਦਾ ਕਾਮਯਾਬ ਹੁੰਦਾ। ਕਈ ਵਾਰੀ ਬਹੁਤੇ ਲੋਕ ਜਿਹੜੇ ਕਮਾਈ ਕਰੀ ਜਾਂਦੇ ਨੇ ਪਰ ਉਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਨਹੀਂ ਕਰ ਪਾਉਂਦੇ, ਸੋ ਕੁੱਲ ਮਿਲਾ ਕੇ ਉਹ ਘਾਟੇ 'ਚ ਰਹਿ ਜਾਂਦੇ ਆ। ਕਈ ਲੋਕ ਬਹੁਤ ਘੱਟ ਕਮਾ ਕੇ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਆ, ਸਲਾਹ ਮਸ਼ਵਰੇ ਦੇ ਨਾਲ ਚੱਲਦੇ ਆ, ਅਤੇ ਉਹ ਹੋਰ ਉਹਨਾਂ ਦੇ ਨਾਲੋਂ ਵੀ ਬਿਹਤਰ ਗੇਨ ਕਰ ਜਾਂਦੇ ਆ। ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਆਸ ਕਰਦੇ ਹਾਂ ਕਿ ਜਾਣਕਾਰੀ ਸਾਡੇ ਸਰੋਤਿਆਂ ਨੂੰ ਵੀ ਵਧੀਆ ਲੱਗੀ ਹੋਵੇਗੀ। ਧੰਨਵਾਦ ਇੱਕ ਫਿਰ ਤੋਂ।
0: ਧੰਨਵਾਦ ਜੀ ਤੁਹਾਡਾ
1: ਜੀ। ਦੋਸਤੋ, ਇਸ ਨਾਲ ਸਾਡੇ ਨਾਲ ਕਮਲਪ੍ਰੀਤ ਜੀ, ਕਮਲਪ੍ਰੀਤ ਸਿੰਘ ਹੋਰੀ ਪ੍ਰੋਫੈਸ਼ਨਲੀ ਇਸੇ ਕੰਮ ਦੇ ਵਿੱਚ ਹੀ ਨੇ, ਅਤੇ ਆਪਾਂ ਇਹਨਾਂ ਦੇ ਕੋਲੋਂ ਇਹ ਸੇਵਾਵਾਂ ਜਿਹੜੀਆਂ ਵਾ ਹੁਣ ਲਗਾਤਾਰ ਲੈਂਦੇ ਰਹਾਂਗੇ ਤਾਂ ਕਿ ਤੁਹਾਡੀ ਵੀ ਮਦਦ ਕੀਤੀ ਜਾ ਸਕੇ। ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਨਹੀਂ ਤੁਹਾਡੇ ਕੋਲ ਸਮਾਂ ਜਾਣਦਾ, ਜਾਂ ਉੱਦਾਂ ਹੀ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਵਾ, ਵਿਸਰ ਜਾਂਦਾ, ਜਾਂ ਹਾਲੇ ਤੁਸੀਂ ਇੱਕ ਟਰੈਕ ਦੇ ਉੱਤੇ ਜਿੱਥੇ ਅੱਗੇ ਚਾਂਸ ਨੇ ਕਿ ਤੁਸੀਂ ਕੋਈ ਇੱਦਾਂ ਦੀ ਗਲਤੀ ਨਾ ਕਰ ਜਾਓ। ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨਾਂ ਸਾਰੇ ਵਿਸ਼ਿਆਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਉਧੇੜੀਏ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
3: ਯਾਰ? ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ, 341 Lonsdale Street, Dandenong. For more info, call 0499-2535-45 te.
4: Police booze bus ke liye baaye mude. Saans ki jaanch upkaranon wali police motorcycles ke liye daaye mude. Jeevan ke liye khatarnak durghatna ki sthiti mein seedhe aage jana jari rakhein.
5: Aapki chutti kaise khatam hoti hai? यह आप पर निर्भर है। यदि आप शराब पीकर गाड़ी चलाते हैं तो यह गलत बात है। TAC की ओर से एक संदेश।
6: रेडी सेट गो चेस्टन फोर्ड डेंडीनोंग रोड ते तुहानू उड़ीक रहा है। फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस प्लेट लाई गल करो, व्हीकल एक्सपर्ट्स टिम फोर्ब्स या कोरी नाल, रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड। अफोर्ड सोना चाहिदा
7: भरोसा चाहिदा
6: क्वालिटी ते बाई बैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
3: यार तू इतने इनी चेती आके पक्का भी हो गया की जुगाड़ लाया है
8: जुगाड़ नहीं ये है 8 साल तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
3: नंबर दा दे बंसल इमीग्रेशन वालियां दा
8: हां जी अपॉइंटमेंट बुक करवाउण लई कॉल करो 0406 660 960 दे या फिर विजिट करो bansalimmigration.com

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton. Orbit Homes अपने इरादे वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर House and Land Experts Orbit Homes अपने 44 वर्यां दे तजुर्बे नाल थानू दिंदे ने 100% fixed price guarantee with an industry leading 24 month price lock अज ही पहुंचो Orbit Homes Display Centers या कॉल करो हरपन चौहान नू 0433-280-252 ते 04-3-280-252
1: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है तुसी एथे इंडियन मसाले दालां ग्रोसरी दा हर समान वाजिब रेट ते ले सकदे हो पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार ग्रोसरी दी होम डिलीवरी लई नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
2: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
1: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਕਰਾਂ ਚ ਇਸ ਤਰ੍ਹਾਂ ਜੁਲਾਈ ਨੂੰ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
2: Penji, ki haal hai pith dard da?
3: Jadon da sleep and relax da Indian style room wala gadda khareedya, sab kuch theek hai. Thank you ede bare dassan layi.
4: Hor suno, hun sleep and relax har tarah de gaddiyan de naal bed vi banaunde ne. Sleep and relax da ik store Leviton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax, wake up feeling totally rested. Search us online or call 0433 465 492.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਦੋਸਤੋ, ਸਮਾਂ ਹੋ ਚੁੱਕਾ ਆਪਾਂ ਵਾਤਾਵਰਣ ਬਾਰੇ ਗੱਲਾਂ ਬਾਤਾਂ ਕਰੀਏ। ਸੋ ਅੱਜ ਦੇ ਦਿਨ ਸਾਡੇ ਨਾਲ ਹਰਮਿੰਦਰ ਜੀ ਹੁੰਦੇ ਨੇ, ਹਰਮਿੰਦਰ ਢਿੱਲੋਂ ਜੀ ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਦੱਸਦੇ ਨੇ ਸਾਡੇ ਵਾਤਾਵਰਣ ਦੇ ਬਾਰੇ ਕੀ ਚੱਲ ਰਿਹਾ ਇਸ ਟਾਈਮ ਦੇ ਉੱਤੇ, ਚਾਹੇ ਉਹ ਗਲੋਬਲ ਵਾਰਮਿੰਗ ਹੋਵੇ ਚਾਹੇ ਕਲਾਈਮੇਟ ਕੰਟਰੋਲ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਪਿਛਲੇ ਐਪੀਸੋਡ ਆਪਾਂ ਕੀਤੇ ਨੇ ਉਹ ਤੁਸੀਂ ਜਾ ਕੇ ਅਤੇ ਸਾਡੀ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ। ਅਤੇ ਅੱਜ ਦਾ ਸਿਲਸਿਲਾ ਆਪਾਂ ਅੱਗੇ ਤੋਰਦੇ ਹਾਂ ਅਤੇ ਅਗਲੀ ਲੜੀ ਦੇ ਵਿੱਚ ਅਗਲੀ ਜਾਣਕਾਰੀ, ਅਗਲੀ ਇਨਫੋਰਮੇਸ਼ਨ। ਪਰ ਉਸ ਤੋਂ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਜਿਹੜੇ ਨੇ ਉਹਨਾਂ ਨੂੰ ਆਪਾਂ ਨਾਲ ਔਨੇਅਰ ਕਰ ਲਈਏ। ਭਾਈ ਸਤਿ ਸ਼੍ਰੀ ਅਕਾਲ, ਔਨੇਅਰ ਹੋ, ਤੁਸੀਂ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਤੇ ਸੁਣ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਇਸ ਟਾਈਮ ਦੇ ਉੱਤੇ ਆਪਾਂ ਜੇ ਵੇਖੀਏ ਤਾਂ ਯੂਰਪ ਤੋਂ ਕਾਫੀ ਖਬਰਾਂ ਆ ਰਹੀਆਂ ਨੇ ਜਿਹੜੀਆਂ ਕਿ ਸਿੱਧੀਆਂ ਸਿੱਧੀਆਂ ਸਾਡੇ ਜਿਹੜੇ ਵਾਤਾਵਰਣ ਦੇ ਨਾਲ ਸੰਬੰਧਿਤ ਨੇ, ਇਸ ਟਾਈਮ ਦੇ ਉੱਤੇ ਵਧੇ ਹੋਏ ਤਾਪਮਾਨ ਦੇ ਨਾਲ ਸੰਬੰਧਿਤ ਨੇ। ਕੀ ਸੂਰਤ ਹਾਲ ਨੇ?
1: ਹਾਂਜੀ ਬਿਲਕੁਲ, ਪਿਛਲੇ 2 ਹਫ਼ਤੇ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ, ਜਿੰਨੀ ਕਿ ਗਰਮੀ ਉੱਤੇ ਕਦੇ ਵੀ ਨਹੀਂ ਪੈਂਦੀ, ਅਤੇ ਇੰਨੀ ਪਈ ਬਈ ਉੱਥੇ ਜਿਹੜੀਆਂ ਟ੍ਰੇਨ ਦੀਆਂ ਟਰੈਕਸ ਨੇ, ਪਟੜੀਆਂ, ਉਹ ਵਿੰਗੀਆਂ ਟੇਢੀਆਂ ਹੋ ਗਈਆਂ, ਅਤੇ ਉਹਨਾਂ ਨੂੰ ਨਿਊਕਲੀਅਰ ਪਲਾਂਟ ਬੰਦ ਕਰਨੇ ਪਏ, ਕਿਉਂਕਿ ਨਿਊਕਲੀਅਰ ਪਲਾਂਟ ਪਹਿਲਾਂ ਹੀ ਬਹੁਤ ਗਰਮ ਹੁੰਦੇ ਨੇ ਅਤੇ ਉਹਨਾਂ ਨੂੰ ਠੰਡੇ ਕਰਨ ਲਈ ਦਰਿਆਵਾਂ ਦਾ ਪਾਣੀ ਚਾਹੀਦਾ, ਅਤੇ ਉਹ ਦਰਿਆ ਦੇ ਪਾਣੀ ਦਾ ਟੈਂਪਰੇਚਰ ਪਹਿਲਾਂ ਹੀ ਇੰਨਾ ਜ਼ਿਆਦਾ ਸੀ ਵੀ ਉਹਨਾਂ ਨੂੰ ਠੰਡਾ ਨਹੀਂ ਸੀ ਕਰ ਸਕਦਾ। ਸੋ ਤਕਰੀਬਨ ਉਹ ਐਸਟੀਮੇਟ ਕਰ ਰਹੇ ਆ ਵੀ ਇਕੱਲੇ ਫਰਾਂਸ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕੋਈ 2500 ਦੇ ਕਰੀਬ ਐਕਸਟਰਾ ਮੌਤਾਂ ਹੋਈਆਂ ਗਰਮੀ ਦੇ ਨਾਲ ਜੁੜ ਕੇ, ਅਤੇ ਬਾਕੀ ਯੂਰਪ ਦੇ ਵਿੱਚ ਲੈ ਦੇ ਕੇ ਕੋਈ ਤਕਰੀਬਨ 10000 ਦੇ ਕਰੀਬ। ਅਤੇ ਉਹ ਐਸਟੀਮੇਟ ਕਰ ਰਹੇ ਨੇ ਬਈ ਪਿਛਲੇ 3 ਸਾਲਾਂ ਦੇ ਵਿੱਚ ਇਕੱਲੇ ਯੂਰਪ ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਸਿਰਫ ਤੇ ਸਿਰਫ ਜਿਹੜੀ ਕਲਾਈਮੇਟ ਚੇਂਜ, ਜਲਵਾਯੂ ਤਬਦੀਲੀ ਨਾਲ ਜੁੜੀ ਹੋਈ ਅੰਤ ਦੀ ਗਰਮੀ ਆ ਉਹਦੇ ਨਾਲ ਹੋਈਆਂ, ਤੇ ਇਕੱਲੇ ਯੂਰਪ ਦੀ ਗੱਲ ਹੈ। ਹੁਣ ਤੁਸੀਂ ਵੇਖੋ ਬਾਈ ਜੀ ਬਈ ਯੂਰਪ ਜਿਹੜਾ ਠੰਡਾ ਕੰਟੀਨੈਂਟ ਹੈ, ਤੇ ਉੱਥੇ ਲੋਕ ਜਿਹੜੇ ਨੇ ਮੁਕਾਬਲਤਨ ਅਮੀਰ ਨੇ, ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਨੇ, ਤੇ ਹਸਪਤਾਲ ਨੇ, ਅੱਛਾ ਖਾਂਦੇ ਪੀਂਦੇ ਨੇ, ਸੋ ਨਾ ਉਹਨਾਂ ਦੀ ਅੱਛੀ ਹੈ। ਹੁਣ ਤੁਸੀਂ ਉਹਨੂੰ ਆਪਣੇ ਹਿੰਦੁਸਤਾਨ ਨਾਲ ਕੰਪੇਅਰ ਕਰ ਲਓ, ਤੇ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਦਾ ਜਿਹੜਾ ਠੰਡੇ ਮੁਲਕ ਨਹੀਂ, ਇੱਥੇ ਗਰਮੀ ਪਹਿਲਾਂ ਹੀ ਜ਼ਿਆਦਾ ਪੈਂਦੀ ਹੈ, ਸਾਡੀ ਜਿਹੜੀ ਲੈਵਲ ਹੈ ਉਹ ਆਪਣੀ ਅਮੀਰੀ ਦਾ ਉਹ ਵੀ ਘੱਟ ਹੈ, ਫਿਰ ਸਾਡੇ ਹਸਪਤਾਲ ਸਰਕਾਰੀ ਤਾਂ ਨਾਂ ਦੇ ਬਰਾਬਰ ਹੈ, ਅਤੇ ਸਰਕਾਰਾਂ ਦਾ ਕੋਈ ਇੰਟਰਸਟ ਨਹੀਂ, ਉਹ ਤਾਂ ਖਬਰ ਛੱਪਣ ਨਹੀਂ ਦਿੰਦੀਆਂ। ਸੋ ਯੂਰਪ ਤੋਂ ਵੀ ਬਿਲਕੁਲ ਉਲਟ ਹੈ, ਅਤੇ ਸਾਡੀ ਪਾਪੂਲੇਸ਼ਨ ਜਿਹੜੀ ਇੱਥੋਂ ਦੀ ਹੈ ਉਹ 5 ਗੁਣਾ ਹੈ ਯੂਰਪ ਨਾਲੋਂ ਵੱਧ। ਸੋ ਜੇ ਯੂਰਪ 'ਚ 2 ਲੱਖ ਹੋਈਆਂ ਨੇ ਤਾਂ ਤੁਸੀਂ ਉਹਨੂੰ 5 ਗੁਣਾ ਕਰ ਲਓ, ਘੱਟੋ ਘੱਟ 1 ਮਿਲੀਅਨ ਹੋ ਗਈਆਂ। ਸੋ ਇਹ ਹੈ ਸੂਰਤ ਹਾਲ ਜਿਹੜੀ ਗਰਮੀ ਦੇ ਨਾਲ ਮੌਤਾਂ ਹੋਣ ਦੀ ਹੈ। ਤੇ ਅਕਸਰ ਲੋਕ ਕਹਿੰਦੇ ਵੀ ਜੇ ਇੰਨੀਆਂ 1 ਮਿਲੀਅਨ 10 ਲੱਖ ਮੌਤਾਂ ਹੋ ਰਹੀਆਂ ਤਾਂ ਉਹਦੀ ਖਬਰ ਕਿਉਂ ਨਹੀਂ ਛਾਪ ਰਹੀ? ਬੜੀ ਵਾਜਬ ਸਵਾਲ ਹੈ, ਇਹ ਖਬਰ ਕਿਉਂ ਨਹੀਂ ਛਾਪ ਰਹੀ? ਯੂਰਪ ਤੋਂ ਖਬਰ ਛਪਦੀ ਹੈ, ਪਾਕਿਸਤਾਨ, ਇੰਡੀਆ ਦੀ ਇਹੋ ਜਿਹੀ ਖਬਰ ਕਿਉਂ ਨਹੀਂ ਛਪਦੀ? ਤੇ ਦੂਸਰੀ ਗੱਲ ਇਹ ਹੈ ਕਿ ਚਲੋ ਚਲੋ ਸਰਕਾਰਾਂ ਦਾ ਰੋਲ ਵੱਖ ਹੈ, ਪਰ ਸਾਡੇ ਇਹੋ ਜਿਹਾ ਡੇਟਾ ਕੁਲੈਕਸ਼ਨ ਕੰਮ ਕਰਨ ਦਾ ਸਿਸਟਮ ਹੀ ਹੈ ਨਹੀਂ ਆ। ਤੁਸੀਂ ਖੁਦ ਵੇਖੋ ਜਿਹੜੀ ਜਦੋਂ ਗਰਮੀ ਨਾਲ ਮੌਤ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਮੌਤ ਹੁੰਦੀ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਪਹਿਲਾਂ ਇੱਕ ਹੋਰ ਕੋਈ ਬਿਮਾਰੀ, ਜਿਹਨਾਂ ਨੂੰ ਉਂਝ ਨਹੀਂ ਸੀ ਮਰਨਾ ਪਰ ਗਰਮੀ ਕਰਕੇ ਮਰ ਗਏ, ਤੇ ਜਦੋਂ ਉਹਦਾ ਡੈਥ ਸਰਟੀਫਿਕੇਟ ਬਣਦਾ ਉਹ ਤੇ ਇਹ ਤਾਂ ਲਿਖਿਆ ਨਹੀਂ ਹੁੰਦਾ ਵੀ ਇਹ ਗਰਮੀ ਨਾਲ ਮਰਿਆ, ਉਹ ਤੇ ਲਿਖਿਆ ਹੋਏਗਾ ਹਾਰਟ ਅਟੈਕ ਹੋਇਆ ਉਹਨੂੰ, ਉਹਨੂੰ ਸਟ੍ਰੋਕ ਹੋ ਗਈ, ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਇਸ ਤਰ੍ਹਾਂ ਦਾ ਹੋਏਗਾ ਉਹ। ਤੇ ਇਸ ਲਈ ਉਹਨੂੰ ਜਲਵਾਯੂ ਤਬਦੀਲੀ ਨਾਲ ਜੋੜਨ ਲਈ ਸੌਖਾ ਨਹੀਂ ਹੈ ਨਾ, ਜੇ ਡਾਕਟਰਾਂ ਨੂੰ ਜਿਹੜਾ ਹੈ ਤੁਸੀਂ ਇਮੈਜਿਨ ਕਰੋ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਗਈ, ਜਿਹੜਾ ਹਸਪਤਾਲ ਹੈ ਉਹਨਾਂ ਨੂੰ ਤਾਂ ਇੱਕ ਜਿਹੜਾ ਮਰੀਜ਼ ਹੈ ਉਹਨੂੰ ਹਾਰਟ ਅਟੈਕ ਨਾਲ ਮਰਿਆ ਦਿਖ ਰਿਹਾ। ਸੋ ਇਹ 'ਚ ਕੁਝ ਟੈਕਨੀਕਲ ਪ੍ਰੋਬਲਮਸ ਨੇ ਤੇ ਕੁਝ ਸਰਕਾਰਾਂ ਦੀ ਨਲਾਇਕੀ ਵੀ ਹੈ, ਸਾਡੇ ਮੀਡੀਆ ਦੀ ਨਲਾਇਕੀ ਵੀ ਆ। ਕੋਈ ਇਹਨਾਂ ਨੂੰ ਸਟੱਡੀ ਜਿਹੜੇ ਕਰਦੇ ਨੇ ਉਹ ਡਿਫਰੈਂਟ ਤਰੀਕੇ ਨਾਲ ਸਟੱਡੀ ਕਰਦੇ ਨੇ, ਉਹ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰਦੇ ਆ ਬਈ ਜਦੋਂ ਯੂਰਪ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜੂਨ ਮਹੀਨੇ 'ਚ ਐਵਰੇਜ ਪਰ ਮਿਲੀਅਨ ਕਿੰਨੀਆਂ ਮੌਤਾਂ ਹੁੰਦੀਆਂ ਸੀ ਤੇ ਹੁਣ ਵੱਧ ਕਿਉਂ ਗਈਆਂ। ਸੋ ਥੋੜ੍ਹੀ ਬਹੁਤੀ ਉਹ 'ਚ ਤੁਹਾਨੂੰ ਸਾਇੰਟੀਫਿਕ ਰਿਸਰਚ ਦੀ ਲੋੜ ਹੈ ਜਿਹੜੀ ਆਪਣੀ ਹੁੰਦੀ ਨਹੀਂ। ਸੋ ਜਿਹੜੀ ਇਹ ਗਰਮੀ ਹੈ ਸਾਡੀ ਜਲਵਾਯੂ ਤਬਦੀਲੀ ਆ ਜਿਹਦੀ ਆਪਾਂ ਹੁਣ ਕਈ ਆਪਣੇ ਐਪੀਸੋਡ ਤੋਂ ਗੱਲ ਕਰ ਰਹੇ ਹਾਂ। ਅਤੇ ਸੋ ਬਾਈ ਜੀ, ਮਤਲਬ ਜਦੋਂ ਵੀ ਇਹਨਾਂ ਜਿਹੜਾ ਨੁਕਸਾਨ ਹੋਣਾ ਹੈ ਕਲਾਈਮੇਟ ਚੇਂਜ, ਆਪਣੇ ਆਪ 'ਚ ਤਾਂ ਤੁਹਾਨੂੰ ਦਿਖਦੀ ਨਹੀਂ ਕਿਤੇ ਵੀ, ਨਾ ਇਹ ਕਿਸੇ ਬਿਮਾਰੀ ਦਾ ਨਾਂ ਹੈ, ਨਾ ਹੀ ਜਦੋਂ ਕੋਈ ਬੰਦਾ ਮਰਦਾ ਗਰਮੀ, ਨਾ ਉਹਦੇ ਡੈਥ ਸਰਟੀਫਿਕੇਟ 'ਤੇ ਲਿਖਿਆ ਹੁੰਦਾ ਵੀ ਜਲਵਾਯੂ ਤਬਦੀਲੀ ਨਾਲ ਮਰਿਆ, ਫਿਰ ਹੋਏਗਾ ਕੀ? ਸਵਾਲ ਇਹ ਆ ਵੀ ਕਿਵੇਂ ਹੋਏਗਾ? ਅਤੇ ਇਹੀ ਸਾਨੂੰ ਜਿਹੜੀ ਆ ਸਮਝਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਸਾਡੀ ਪੂਰੀ ਪ੍ਰਕਿਰਤੀ ਨੂੰ ਅਤੇ ਸਾਡੇ ਪੂਰੇ ਸਮਾਜ ਨੂੰ ਕਿਵੇਂ ਇਸ ਵਿਸ਼ਾ ਵਿਨਾਸ਼ ਦੇ ਰਾਹ 'ਤੇ ਲਿਜਾ ਰਹੀ ਹੈ, ਇਹ ਸਾਨੂੰ ਸਮਝਣ ਦੀ ਲੋੜ ਹੈ।
0: ਸੋ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲ ਕੀਤੀ ਕਿ ਹੈ ਕਿ ਕਲਾਈਮੇਟ ਕੰਟਰੋਲ ਕੀ, ਉਹਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ, ਆਸ ਪਾਸ ਦੇ ਖੇਤਰਾਂ ਦੇ ਵਿੱਚ ਕੀ ਹੋ ਰਿਹਾ ਵਾ ਯੂਰਪ ਦੇ ਨਾਲ, ਜਾਂ ਫਿਰ ਆਪਾਂ ਕਹਿ ਲਈਏ ਕਿ ਤਾਜ਼ਾ ਅਪਡੇਟਸ ਨਾਲ ਤੁਹਾਡੇ ਵੱਲੋਂ ਸਾਂਝੇ ਕਰ ਦਿੱਤੇ ਜਾਂਦੇ ਆਲ ਟੂਗੈਦਰ। ਜੇ ਆਪਾਂ ਗਲੋਬਲੀ ਵੇਖੀਏ ਤਾਂ ਗਲੋਬਲੀ ਕੀ ਆਪਾਂ ਨੂੰ ਭੁਗਤਣਾ ਪਊਗਾ?
1: ਹਾਂਜੀ ਬਿਲਕੁਲ, ਮੈਂ ਯੂਰਪ ਦੀ ਗੱਲ ਕਰ ਰਿਹਾ ਸੀ ਤਾਂ ਅੱਜ ਦੀ ਖਬਰ ਸੀ ਸਾਡੇ ਇੱਥੇ ਟੋਰਾਂਟੋ ਦੀ ਵੀ ਸਾਡਾ ਇੱਕ ਹਾਈਵੇ ਆ ਇੱਥੇ 401 ਜਿਹੜਾ ਸਭ ਤੋਂ ਵੱਧ ਚੱਲਦਾ, ਅਤੇ ਉਹ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ ਉਹਨਾਂ ਨੂੰ ਇਹ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਕਿਉਂਕਿ ਜਿਹੜਾ ਹਾਈਵੇ ਸੀ ਉਹ ਗਰਮੀ ਦੇ ਨਾਲ ਹੀ ਪੰਘਰ ਗਿਆ, ਉਹ ਗਰਮੀ ਦੇ ਨਾਲ ਖਤਰਨਾਕ ਹੋ ਗਿਆ, ਉਹਨਾਂ ਨੂੰ ਉਹਨੂੰ ਠੀਕ ਕਰਨ ਲਈ ਬੰਦ ਕਰਨਾ ਪਿਆ। ਸੋ ਇਹ ਸਾਡੇ ਇਹਨਾਂ ਅਮੀਰ ਮੁਲਕਾਂ ਦੇ ਵਿੱਚ ਆ ਜਿੱਥੇ ਸੜਕਾਂ ਦੀ ਜਿਹੜੀ ਹੈ ਕੰਡੀਸ਼ਨ ਵਧੀਆ ਹੁੰਦੀ ਆ। ਅਤੇ ਅੱਜ ਹੀ ਬਾਈ ਜੀ ਮੈਂ ਪੜ੍ਹ ਰਿਹਾ ਸੀ ਵੀ ਅਮੈਰੀਕਾ ਦੀ ਇੱਕ ਸ਼ਹਿਰ ਹੈ ਯੂਟਾ, ਸਾਲਟ ਲੇਕ ਸਿਟੀ ਯੂਟਾ ਸ਼ਹਿਰ ਦੀ ਕੈਪੀਟਲ ਹੈ, ਅਤੇ ਉੱਥੇ ਏਸੇ ਨਾਂ ਦੀ ਉੱਥੇ ਇੱਕ ਲੇਕ ਹੈ, ਅਤੇ ਉਹ ਜਿਹੜੀ ਲੇਕ ਹੈ ਉਹ ਲਗਾਤਾਰ ਸੁੱਕ ਰਹੀ ਹੈ ਗਰਮੀ ਦੇ ਨਾਲ, ਅਤੇ ਉਹ ਅਗਲੇ 20-40 ਸਾਲਾਂ ਦੇ ਵਿੱਚ ਡਰ ਹੈ ਵੀ ਪੂਰੀ ਸੁੱਕ ਜਾਏਗੀ। ਹੁਣ ਉਹ ਇਕੱਲਾ ਪਾਣੀ ਨਹੀਂ ਖਤਮ ਹੋਏਗਾ ਕਿਉਂਕਿ ਸਾਡੀ ਬਹੁਤ ਫਾਈਨ ਬੈਲੈਂਸ ਬਣਿਆ ਹੋਇਆ, ਉਹ ਜਿਹੜੀ ਲੇਕ ਹੈ ਉਹਦੇ ਥੱਲੇ ਬੈੱਡ ਦੇ ਉੱਤੇ ਅਰਸੈਨਿਕ ਮੈਟਲ ਦੇ ਡਿਪੋਜ਼ਿਟਸ ਹੈ, ਅਰਸੈਨਿਕ ਜਿਹੜੀ ਮੈਟਲ ਆ ਉਹ ਜ਼ਹਿਰ ਹੁੰਦੀ ਆ, ਜੇ ਉਹ ਫੁੱਕ ਗਈ ਅਤੇ ਥੱਲੇ ਉਹ ਰੇਤਾ ਨਿਕਲ ਗਿਆ ਜਿਹਦੇ 'ਚ ਅਰਸੈਨਿਕ ਹੈ, ਅਤੇ ਜਦੋਂ ਹਵਾ ਚੱਲੇਗੀ ਉਹ ਅਰਸੈਨਿਕ ਉੱਡ ਕੇ ਸਾਹ ਰਾਹੀਂ ਲੋਕਾਂ ਦੇ ਆਏਗਾ ਅਤੇ ਉਹ ਸ਼ਹਿਰ ਪੂਰੇ ਦਾ ਪੂਰਾ ਬੰਜਰ ਹੋ ਜਾਏਗਾ, ਅਤੇ ਉਸ ਸਟੇਟ ਦੀ 40% ਪਾਪੂਲੇਸ਼ਨ ਇੱਕੋ ਸ਼ਹਿਰ 'ਚ ਰਹਿੰਦੀ ਹੈ। ਹੁਣ ਇਹ ਜਲਵਾਯੂ ਤਬਦੀਲੀ ਨੂੰ ਇਸ ਹੱਦ ਤੱਕ ਜੋੜਨਾ ਜਿਹੜਾ ਇਹ ਮੀਡੀਆ ਦਾ ਕੰਮ ਹੈ, ਜਿਵੇਂ ਆਪਾਂ ਕਰ ਰਹੇ ਹਾਂ, ਬਾਕੀ ਮੀਡੀਆ ਦਾ ਕੰਮ ਹੈ, ਸਰਕਾਰਾਂ ਦਾ ਕੰਮ ਹੈ, ਜਿਹੜਾ ਨਹੀਂ ਹੁੰਦਾ। ਸੋ ਜਲਵਾਯੂ ਤਬਦੀਲੀ ਦਾ ਹੋਏਗਾ ਕੀ? ਉਹਦੇ ਨਾਲ ਸਾਡਾ ਜਿਹੜੀ ਜਿੰਨਾ ਵੀ ਦੁਨੀਆਂ ਦੇ ਸਾਡੇ ਮੌਸਮ ਨੇ, ਸਾਡੇ ਪਾਣੀ ਨੇ, ਸਾਡੀਆਂ ਫਸਲਾਂ, ਸਾਡੇ ਫਲ, ਉਹ ਸਾਰਾ ਦਾ ਜਿਹੜਾ ਇੱਕ ਸੰਤੁਲਨ ਬਣਿਆ ਹੋਇਆ ਉਹ ਉਥਲ ਪੁਥਲ ਹੋ ਜਾਏਗਾ। ਸਾਨੂੰ ਇਹ ਲੱਗਦਾ ਵੀ ਤੁਸੀਂ ਕਣਕ ਜਦੋਂ ਮਰਜ਼ੀ ਬੀਜ ਦਿਓ 4-5 ਦਿਨ ਇੱਧਰ ਕਰਕੇ ਕੋਈ ਫਰਕ ਨਹੀਂ ਪੈਂਦਾ, 4-5 ਦਿਨ ਇੱਧਰ ਕਰਕੇ ਵੱਢ ਲਓ ਕੋਈ ਫਰਕ ਨਹੀਂ ਪੈਂਦਾ, ਪਰ ਇਹ ਗੱਲ ਦਰੁਸਤ ਨਹੀਂ। ਦਿਨਾਂ ਦਾ ਫਰਕ ਨਹੀਂ ਪੈਂਦਾ ਪਰ ਟੈਂਪਰੇਚਰ ਦਾ ਫਰਕ ਬਹੁਤ ਪੈਂਦਾ। ਸੋ ਜੇ ਕਣਕ ਨੇ ਅਪ੍ਰੈਲ 'ਚ ਪੱਕਣਾ ਅਤੇ ਉਹੀ ਗਰਮੀ ਅਪ੍ਰੈਲ ਵਾਲੀ ਜੇ ਤੁਹਾਡੀ ਮਾਰਚ 'ਚ ਪੈ ਗਈ ਜਦੋਂ ਹਲੇ ਕਣਕਾਂ ਦੇ ਜਿਹੜੇ ਦਾਣੇ ਨੇ ਉਹਨਾਂ 'ਚ ਪੂਰਾ ਉਹ ਦੁੱਧ ਨਹੀਂ ਪਿਆ, ਤਾਂ ਉਹ ਕਣਕ ਦਾ ਦਾਣਾ ਪੱਕੇਗਾ ਨਹੀਂ, ਉਹ ਕਣਕ ਦਾ ਦਾਣਾ ਜਲ ਜਾਏਗਾ। ਜਿਵੇਂ ਪਿਛਲੇ ਸਾਲ ਆਲੂਆਂ ਦੇ ਨਾਲ ਹੋਇਆ, ਜਦੋਂ ਲੋਕਾਂ ਨੇ ਆਲੂ ਬੀਜੇ ਅਤੇ ਉਹ ਆਲੂ ਬੀਜ ਕੇ ਇੰਨੀ ਗਰਮੀ ਆ ਬਈ 2 ਦਿਨ ਉਹ ਆਲੂ ਜਿਹੜੇ ਸੀ ਗਲ ਗਏ। ਸੋ ਜਿਹੜੀ ਜਲਵਾਯੂ ਤਬਦੀਲੀ ਹੈ ਇਹ ਸਾਨੂੰ ਔਖੀ ਹੈ, ਮੈਂ ਮੰਨਦਾ ਔਖੀ ਹੈ, ਪਰ ਸਾਨੂੰ ਇਹ ਜਿਹੜੀ ਇਹ ਕਿਵੇਂ ਕੰਮ ਕਰੇਗੀ, ਕਿਵੇਂ ਮਾਰੂ ਹੋਏਗੀ, ਹਰ ਖੇਤਰ 'ਚ ਇਹਦਾ ਰੂਪ ਵੱਖਰਾ ਹੋਏਗਾ, ਆਸਟ੍ਰੇਲੀਆ 'ਚ ਵੱਖਰਾ ਹੋਏਗਾ, ਤੁਹਾਡੇ ਸ਼ਹਿਰ 'ਚ ਵੱਖਰਾ ਹੋਏਗਾ, ਮੇਰੇ ਸ਼ਹਿਰ 'ਚ ਵੱਖਰਾ ਹੋਏਗਾ, ਕਿਤੇ ਹੜ੍ਹ ਆਉਣਗੇ, ਕਿਤੇ ਫੋਕਾ ਪਏਗਾ, ਕਿਤੇ ਬਹੁਤ ਠੰਡ ਪਏਗੀ, ਨਾ ਕਿਤੇ ਦਰਿਆ ਫੁੱਕਣਗੇ, ਕਿਤੇ ਫਸਲਾਂ ਮਰਨਗੀਆਂ, ਕਿਤੇ ਬਿਮਾਰੀਆਂ ਪੈਣਗੀਆਂ, ਕਿਤੇ ਗਲੇਸ਼ੀਅਰ ਪੰਘਰਨਗੇ, ਜਿਹੜੇ ਸ਼ਹਿਰ ਦਰਿਆਵਾਂ ਦੇ ਕੰਢੇ 'ਤੇ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਗਲੇਸ਼ੀਅਰ ਪੰਘਰਦੇ ਨੇ, ਉਹ ਆਪਣੇ ਪੁਰਾਣੇ ਕਈ ਪਿੰਡ ਜਿਹੜੇ ਕਿ ਹਜ਼ਾਰ ਹਜ਼ਾਰ ਸਾਲ ਤੋਂ ਪਿੰਡ ਵਸੇ ਹੋਏ ਨੇ ਉੱਪਰ ਹਿਮਾਲਿਆ ਦੇ ਵਿੱਚ, ਕਸ਼ਮੀਰ ਦੇ ਵਿੱਚ ਜਾ ਕੇ ਉਹਨਾਂ ਨੂੰ ਉਹ ਦਰਿਆ ਦੇ ਕੰਢੇ 'ਤੇ ਨੇ, ਜਿੱਦਣ ਉਹ ਗਲੇਸ਼ੀਅਰ ਦੀ ਝੀਲ ਫਟ ਗਈ ਉਹ ਸਾਰੇ ਪਿੰਡ ਜਿਹੜੇ ਸੀ ਅੜ ਜਾਣਗੇ, ਇਸ ਲਈ ਉਹਨਾਂ ਪਿੰਡਾਂ ਨੂੰ ਉਜਾੜ ਕੇ ਉੱਚੀਆਂ ਥਾਵਾਂ 'ਤੇ ਲਿਜਾ ਰਹੇ ਨੇ ਪਾਕਿਸਤਾਨ ਦੇ ਵਿੱਚ। ਸੋ ਜਿਹੜੀ ਇਹ ਵਿਨਾਸ਼ ਆਏਗਾ ਸਾਡਾ ਜਲਵਾਯੂ ਤਬਦੀਲੀ ਦੇ ਨਾਲ, ਇਹਨੂੰ ਸਮਝਣ ਦੀ ਸਾਨੂੰ ਲੋੜ ਹੈ ਵੀ ਸਾਡੇ ਕਿਵੇਂ ਪਹੁੰਚੇਗਾ, ਅਤੇ ਉਹਨੂੰ ਇੱਕੋ ਇੱਕ ਥਾਂ 'ਤੇ ਚੱਲਣ ਦੀ ਲੋੜ ਹੈ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਪਹਿਲੂ ਆ ਨਹੀਂ ਬਚੇਗਾ ਜਿਹਦੇ ਇਹਦਾ ਫਰਕ ਨਹੀਂ ਪਏਗਾ। ਤੁਸੀਂ ਇੰਸ਼ੋਰੈਂਸ ਲੈ ਲਓ, ਹੁਣ ਆਪਣੇ ਦੇਖੋ ਤੁਹਾਡੇ ਘਰ, ਤੁਸੀਂ ਘਰ ਲੈਂਦੇ ਹੋ, ਘਰ ਲਈ ਤੁਹਾਨੂੰ ਮੌੜਗੇ ਲੈਣੀ ਪੈਂਦੀ, ਤਾਂ ਮੌੜਗੇ ਦੀ ਪਹਿਲੀ ਕੰਡੀਸ਼ਨ ਹੁੰਦੀ ਇਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਆ। ਅਤੇ ਅਮਰੀਕਾ ਦੇ ਵਿੱਚ ਅਗਲੇ 15 ਸਾਲਾਂ 'ਚ 40% ਲੋਕਾਂ ਨੂੰ ਘਰਾਂ 'ਤੇ ਇੰਸ਼ੋਰੈਂਸ ਨਹੀਂ ਮਿਲੇਗੀ।
0: ਓਕੇ, ਮਹਿੰਗੀ ਹੋ ਗਈ ਨੇ।
1: ਜੇ ਇੰਸ਼ੋਰੈਂਸ ਨਹੀਂ ਬਣੇਗੀ, ਨਵੇਂ ਘਰ ਕਿਵੇਂ ਬਣਨਗੇ, ਨਵੇਂ ਬਿਜ਼ਨਸ ਕਿਵੇਂ ਚੱਲਣਗੇ। ਸੋ ਜਿਹੜੀ ਇਹਦਾ ਭਿਆਨਕ ਹੈ ਇਹ ਹੈ, ਅਸੀਂ ਇਹਨੂੰ ਕਹਿੰਦੇ ਸਿਰਫ ਮੌਤਾਂ ਦੇ ਨਾਲ ਜੋੜ ਕੇ ਨਹੀਂ ਵੇਖ ਸਕਦੇ ਜਾਂ ਵੀ ਫਸਲਾਂ ਫੜ ਗਈਆਂ, ਪਰ ਜਿਹੜੀ ਜੇ ਫਸਲਾਂ ਫੜੀਆਂ ਫੜਦੀਆਂ ਨੇ ਤੇ ਇੱਕ ਵਾਰੀ ਚਲੋ ਫਸਲ ਮਰ ਗਈ ਨਾ, ਕਿਸਾਨ ਵੀ ਚੱਲ ਜਾਏਗਾ ਤੇ ਦੇਸ਼ ਵੀ ਚੱਲ ਜਾਏਗਾ। ਪਰ ਜੇ ਫਸਲਾਂ 2-4 ਸਾਲ ਲਗਾਤਾਰ ਫੜ ਗਈਆਂ, ਜਲ ਗਈਆਂ, ਮਰ ਗਈਆਂ, ਤੇ ਫਿਰ ਕੀ ਹੋਏਗਾ? ਸੋ ਸਾਨੂੰ ਇਸ ਤਰੀਕੇ ਨਾਲ ਲਿਆਉਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਨੂੰ ਡੀ ਕੋਡ ਕਰਕੇ, ਡੀ ਕੰਸਟਰਕਟ ਕਰਕੇ ਵੀ ਉਹ ਕੀ ਪਏਗਾ, ਤੇ ਆਪਾਂ ਇਸ ਤੋਂ ਅਗਲੇ ਐਪੀਸੋਡ ਤੋਂ ਸ਼ੁਰੂ ਕਰਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ। ਨਾ ਹੁਣ ਤੱਕ ਆਪਾਂ ਜਿਹੜੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿੱਥੇ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਬੜਾ ਸੌਖਾ ਸਮਝਣਾ ਕਿ ਸਾਡੇ ਦਰਿਆਵਾਂ ਦਾ ਪਾਣੀ ਹਿਮਾਲਿਆ 'ਚੋਂ ਆਉਂਦਾ, ਹਿਮਾਲਿਆ 'ਚ ਬਰਫ਼ ਪੈਂਦੀ ਆ, ਬਰਫ਼ ਪਿਘਲਦੀ ਆ, ਫਿਰ ਉਹ ਪਾਣੀ ਆਉਂਦਾ। ਜੇ ਬਰਫ਼ ਤਾਂ ਨਾ ਪਈ ਤਾਂ ਪਾਣੀ ਨਹੀਂ ਆਉਣਾ, ਅਤੇ ਜੇ ਗਰਮੀ ਜ਼ਿਆਦਾ ਪੈ ਗਈ ਉਹ ਬਰਫ਼ ਜਿਹੜੀ ਆ, ਜਿਹਨੇ 4-5 ਮਹੀਨੇ ਜਿਵੇਂ ਹੁਣ ਹੋਇਆ ਭਾਖੜਾ ਡੈਮ ਦੇ ਵਿੱਚ ਪਾਣੀ ਲੋੜ ਤੋਂ ਵੱਧ ਆ ਗਿਆ ਜੂਨ 'ਚ। ਪਿਛਲੇ ਸਾਲ ਪੰਜਾਬ ਤੇ ਹਰਿਆਣਾ ਵਾਲੇ ਲੜ ਰਹੇ ਸੀ ਪਾਣੀ ਕਿਹਨੂੰ ਚਾਹੀਦਾ, ਇਸ ਵਾਰੀ ਦੋਨੇ ਕਹਿੰਦੇ ਅਸੀਂ ਪਾਣੀ ਲੈਣਾ, ਸਾਡੀਆਂ ਨਹਿਰਾਂ ਭਰੀਆਂ ਹੋਈਆਂ ਨੇ। ਕਿਉਂਕਿ ਇੰਨੀ ਗਰਮੀ ਪਈ ਮਈ ਦੇ ਵਿੱਚ, ਉਹ ਜਿਹੜੀ ਬਰਫ਼ ਨੇ 3-4 ਮਹੀਨਿਆਂ 'ਚ ਪੰਘਰਨਾ ਸੀ ਉਹ ਤਕਰੀਬਨ 1 ਮਹੀਨੇ 'ਚ ਪੰਘਰ ਗਈ, ਸਾਰਾ ਪਾਣੀ ਦਰਿਆਵਾਂ 'ਚ ਆ ਗਿਆ। ਹੁਣ ਜਿਹੜੇ ਅਗਲੇ ਮਹੀਨੇ ਸਾਨੂੰ ਪਾਣੀ ਚਾਹੀਦਾ, ਉਹ ਦਰਿਆਵਾਂ 'ਚ ਉਹਨੇ ਪਾਣੀ ਘੱਟ ਜਾਏਗਾ। ਸੋ ਜਿਹੜਾ ਜਿਹੜਾ ਸਾਡਾ ਸਾਨੂੰ ਆਪਣਾ ਪ੍ਰਕਿਰਤੀ ਦੇ ਨਾਲ ਰਿਸ਼ਤਾ ਸਮਝਣ ਦੀ ਲੋੜ ਹੈ ਕਿ ਮਨੁੱਖ ਜਿਹੜਾ ਹੈ ਉਹ ਆਪਣੇ ਆਲੇ ਦੁਆਲੇ 'ਤੇ ਕਿਵੇਂ ਨਿਰਭਰ ਕਰਦਾ ਅਤੇ ਉਸ ਤੋਂ ਬਿਨਾਂ ਇਹਦਾ ਗੁਜ਼ਾਰਾ ਕਿਵੇਂ ਨਹੀਂ ਹੈ। ਅਤੇ ਜੇ ਅਸੀਂ ਉਹ ਪ੍ਰਕਿਰਤੀ ਦਾ ਜਿਹੜਾ ਸੰਤੁਲਨ ਹੈ, ਇੱਕ ਮਹੀਨ ਸੰਤੁਲਨ, ਬਹੁਤ ਫਾਈਨ ਬੈਲੈਂਸ ਹੈ, ਉਹ ਇਵੇਂ ਤੁਸੀਂ ਸਮਝ ਲਓ ਵੀ ਜਿਵੇਂ ਕਿਸੇ ਨੇ ਉਂਗਲੀ ਦੇ ਉੱਤੇ ਫੁੱਟਬਾਲ ਟਿਕਾਇਆ ਹੋਵੇ। ਵੇਖਿਆ ਨਾ ਤੁਸੀਂ, ਫੁੱਟਬਾਲ ਪਲੇਅਰ ਕਰਦੇ ਹੁੰਦੇ ਨੇ, ਉਹ ਆਪਣੀ ਉਂਗਲੀ ਦੇ ਉੱਤੇ ਉਹਨੂੰ ਘੁਮਾ ਦਿੰਦੇ ਨੇ ਤੇ ਉਹਨੂੰ ਮਾੜਾ ਜਿਹਾ ਤੁਸੀਂ ਲਾ ਦਿਓ, ਡਿੱਗ ਜਾਂਦਾ। ਤੇ ਸਾਡਾ ਧਰਤੀ ਉਵੇਂ ਹੀ ਹੈ, ਜਿਵੇਂ ਕਿਤੇ ਉਂਗਲੀ 'ਤੇ ਟਿੱਕੀ ਹੋਵੇ ਫੁੱਟਬਾਲ ਵਾਂਗੂ, ਅਤੇ ਇਹਨੂੰ ਜਦੋਂ ਹਵਾ ਦਾ ਬੁੱਲਾ ਆਇਆ, ਹਨੇਰੀਆਂ ਆਈਆਂ, ਅਤੇ ਇਹਦਾ ਸਾਰਾ ਸੰਤੁਲਨ ਵਿਗੜ ਸਕਦਾ। ਅਤੇ ਉਹਦੇ ਨਾਲ ਹੀ ਇੱਥੇ ਇਕੱਲੀ ਮਨੁੱਖੀ ਜਾਨ ਨਹੀਂ, ਜਿਹੜੀ ਸਮੁੱਚਾ ਜੀਵਨ ਹੈ ਜਿਹਦੇ ਵਿੱਚ ਪੰਛੀਆਂ ਦਾ ਅਤੇ ਜਾਨਵਰਾਂ ਦਾ ਜਿਹੜਾ ਜੀਵਨ ਹੈ ਉਹਨੂੰ ਵੀ ਖਤਰਾ ਹੈ।
0: ਸੋ ਇਹ ਚਾਰ ਚੁਫੇਰੇ ਇੱਕ ਚੀਜ਼ ਜੇ ਹਿੱਲੂਗੀ ਤਾਂ ਸਾਰਾ ਕੁਛ ਹੀ ਹਿੱਲੂਗਾ। ਸੋ ਸਾਰੇ ਇਹਨੂੰ ਸਮੱਸਿਆ। ਸੋ ਹੁਣ ਜਦੋਂ ਆਪਾਂ ਆਲਮੀ ਪੱਧਰ ਦੇ ਉੱਤੇ ਆਪਾਂ ਗੱਲ ਕਰ ਹੀ ਰਹੇ ਹਾਂ, ਅਤੇ ਇਸ ਵਰ੍ਹੇ ਦੇ ਅੰਤ ਦੇ ਵਿੱਚ ਜਿਹੜੀ UN ਦੀ ਮੀਟਿੰਗ ਹੋਣੀ ਹੈ COP31, ਸੋ ਉਹਦੀਆਂ ਵੀ ਤਿਆਰੀਆਂ ਕਹਿੰਦੇ ਚੱਲ ਰਹੀਆਂ। ਪਿਛਲੇ ਆਪਾਂ ਐਪੀਸੋਡਸ ਦੇ ਵਿੱਚ ਗੱਲ ਕੀਤੀ ਕਿ ਅਮਰੀਕਾ ਹੱਥ ਖਿੱਚ ਚੁੱਕਾ ਵਾ, ਸੋ ਉਹ 2035 ਦਾ ਜਿਹੜਾ ਏਜੰਡਾ ਵਾ ਉਹਦੇ ਵਿੱਚ ਖਰਚਾ ਫਿਲਹਾਲ ਤਾਂ ਨਹੀਂ ਕਰਦਾ ਦਿਖ ਰਿਹਾ, ਅਤੇ ਉਸ ਲਿਹਾਜ਼ ਦੇ ਨਾਲ ਜਿਹੜਾ ਇਹ ਖਰਚਾ ਵਾ ਫਿਰ ਜਿੱਦਾਂ ਕਹਿ ਰਹੇ ਨੇ ਕਿ 1.3 ਟ੍ਰਿਲੀਅਨ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਚਾਹੀਦਾ ਜੋ ਮਿੱਥਿਆ ਸੀ, ਅਤੇ ਉਹਦੇ ਲਈ ਫਿਰ ਕੀ ਯਤਨ ਨੇ? ਹੁਣ ਹੋਰ ਕੋਈ ਹੱਥ ਅੱਗੇ ਵਧਾ ਰਿਹਾ ਵਾ, ਜਾਂ ਅਮਰੀਕਾ ਨੂੰ ਮਨਾਉਣ ਦੀ ਕੋਸ਼ਿਸ਼ ਆ, ਜਾਂ ਫਿਰ ਕਿਹੜੇ ਤਰੀਕੇ ਦੇ ਨਾਲ? ਜੇ ਬਜਟ ਹੀ ਨਹੀਂ ਹੋਊਗਾ ਤਾਂ ਫਿਰ ਕਿੱਦਾਂ ਚੀਜ਼ਾਂ ਮੈਨੇਜ ਹੋਣਗੀਆਂ?
1: ਹਾਂਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ, ਪਰ ਉਹਦੇ ਵਿੱਚ ਕੁਝ ਨਵੀਆਂ ਤਬਦੀਲੀਆਂ ਨੇ, ਚੇਂਜਸ ਨੇ ਜਿਹੜੀਆਂ ਅੱਛੀਆਂ ਨੇ, ਉਹ ਇਹ ਹੈ ਕਿ ਜਿਹੜੇ ਇਸ ਜਲਵਾਯੂ ਤਬਦੀਲੀ ਦੇ ਹੱਲ ਨੇ, ਜਿਹਨਾਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਤੇ ਸੋਲਰ ਪੈਨਲ ਤੇ ਵਿੰਡ ਐਨਰਜੀ ਜਿਹੜੀ ਬਹੁਤ ਵੱਡਾ ਰੋਲ ਹੈ, ਉਹਨਾਂ ਦੀ ਜਿਹੜੀ ਲਾਗਤ ਹੈ ਉਹ ਲਗਾਤਾਰ ਘੱਟ ਰਹੀ ਆ। ਉਹ ਇੰਨੀ ਘੱਟ ਰਹੀ ਆ ਵੀ ਜੇ ਆਪਾਂ ਸੋਲਰ ਪੈਨਲ ਦੀ ਕੀਮਤ ਨੂੰ 2000 ਤੋਂ ਲੈ ਕੇ ਕੰਪੇਅਰ ਕਰੀਏ ਤਾਂ ਹੁਣ ਉਹ 99% ਘੱਟ ਚੁੱਕੀ ਹੈ। ਜਿਹੜੀ ਚੀਜ਼ $1 ਦੀ ਆਉਂਦੀ ਸੀ 2000 ਦੇ ਵਿੱਚ, ਅੱਜ ਉਹ ਸੋਲਰ ਪੈਨਲ 1 ਸੈਂਟ ਦਾ ਮਿਲਦਾ ਤੁਹਾਨੂੰ, ਉਹ 99% ਘੱਟ ਗਿਆ। ਤੇ ਇਵੇਂ ਹੀ ਇਲੈਕਟ੍ਰਿਕ ਕਾਰਾਂ ਨੇ, ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਬਈ ਇਸ ਸਾਲ 26 ਦੇ ਵਿੱਚ ਦੁਨੀਆਂ ਦੇ ਵਿੱਚ ਕੋਈ 26 ਮਿਲੀਅਨ ਇਲੈਕਟ੍ਰਿਕ ਕਾਰਾਂ ਵਿਕਣਗੀਆਂ। ਤੇ ਹਾਂ ਹੁਣ ਮਤਲਬ ਪਿਛਲੇ ਮਹੀਨੇ ਤਕਰੀਬਨ 5 ਲੱਖ ਦੇ ਕਰੀਬ ਕਾਰਾਂ ਜਿਹੜੀਆਂ ਇਲੈਕਟ੍ਰਿਕਲੀਆਂ ਚੀਨ ਦੇ ਵਿੱਚ ਵਿਕੀਆਂ। ਸੋ ਜਿਹੜੀ ਸਾਡੇ ਉਹਨਾਂ ਦੀ ਘੱਟ ਰਹੀ ਹੈ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਮਰੀਕਾ ਕੰਟਰੀਬਿਊਟ ਨਹੀਂ ਕਰ ਰਿਹਾ, ਬਿਲਕੁਲ ਦਰੁਸਤ ਹੈ, ਉਹਦਾ ਨੁਕਸਾਨ ਹੋ ਰਿਹਾ, ਪਰ ਉਹਦੇ ਵਿੱਚ ਯੂਰਪ ਵਾਲੇ ਕਾਫੀ ਕਰ ਰਹੇ ਨੇ, ਚਾਈਨਾ ਵਾਲੇ ਭਾਵੇਂ ਉਹ ਆਪਣੇ ਬਿਜ਼ਨਸ ਪੱਖ ਤੋਂ ਕਰ ਰਹੇ ਨੇ, ਉਹ ਜਿਹੜੀ ਇਹ ਟੈਕਨੋਲੋਜੀ ਹੈ ਜਾਂ ਇਹਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਜੁੜੀਆਂ ਹੋਈਆਂ ਟੈਕਨੋਲੋਜੀਜ਼ ਨੇ, ਉਹ ਜਿਹਨੂੰ ਆਪਾਂ ਗਲੋਬਲ ਸਾਊਥ ਕਹਿੰਦੇ ਹਾਂ, ਅਫਰੀਕਾ, ਏਸ਼ੀਆ ਜਾਂ ਜਿਹੜੇ ਗਰੀਬ ਮੁਲਕ ਹੁੰਦੇ ਸੀ, ਹੁਣ ਉੱਨਤੀ ਕਰ ਰਹੇ ਨੇ, ਉਹਨਾਂ ਨੂੰ ਉਹ ਬੜੀ ਵੱਡੀ ਪੱਧਰ ਤੇ ਉਹਦੀ ਡਿਪਲੋਇਮੈਂਟ ਕਰ ਰਿਹਾ, ਗਵਰਨਮੈਂਟ ਆਫ ਇੰਡੀਆ ਕਰ ਰਹੀ ਆ। ਉਹਨਾਂ ਨੇ ਤੁਸੀਂ ਪਿੱਛੇ ਦੇ ਆਇਆ ਸੀ ਉਹਨਾਂ ਦਾ ਕਿ ਉਹ ਜਿਹੜੇ ਸਾਡੇ ਵੱਡੇ ਟਰੱਕ ਨੇ ਸਮਾਨ ਵਾਲੇ, ਉਹਨਾਂ ਨੂੰ ਇਲੈਕਟ੍ਰਿਕ ਤੇ ਬੱਸਾਂ ਨੂੰ ਇਲੈਕਟ੍ਰਿਕ ਸ਼ਿਫਟ ਕਰਨ ਲਈ ਉਹ ਪਤਾ ਨਹੀਂ 2500 ਲੱਖ ਕਰੋੜ ਦਾ ਪ੍ਰੋਜੈਕਟ ਹੈ, ਬਹੁਤ ਹੀ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਉਹਨਾਂ ਨੇ, ਕਿਉਂਕਿ ਉਹ ਭਾਵੇਂ ਉਹਨਾਂ ਦੀ ਗਿਣਤੀ ਬੜੀ ਘੱਟ ਹੈ ਪਰ ਇੰਡੀਆ ਦਾ ਜਿਹੜਾ 40% ਡੀਜ਼ਲ ਲੱਗਦਾ ਉਹ ਟਰੱਕਾਂ ਟਰੱਕ ਖਾਂਦੇ ਨੇ, ਹਨਾ, ਉਹ ਟਰੱਕ ਜ਼ਿਆਦਾ ਡੀਜ਼ਲ ਖਾਂਦੇ ਆ, ਸਾਰਾ ਦਿਨ ਸਾਰੀ ਰਾਤ ਚੱਲਦੇ ਆ। ਤੇ ਸੋ ਇਹ ਬੜੀ ਵੱਡੀ ਪੱਧਰ ਤੇ ਇਹਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਚ ਕਰਾਂਗੇ ਕਿ ਤੁਸੀਂ, ਕਿਉਂਕਿ ਸਰਕਾਰਾਂ ਨੇ ਕੀ ਨਹੀਂ ਕਰਨਾ, ਉਹਨਾਂ ਦੀ ਇੱਕ ਆਪਣੀ ਰਫਤਾਰ ਹੈ ਤੇ ਉੱਥੇ ਕਰਪਸ਼ਨ ਵੀ ਹੈ, ਉੱਥੇ ਹੋਰ ਕਈ ਕੁਛ ਵੀ ਹੈ, ਪਰ ਅਸੀਂ ਇਹ ਮਸਲਾ ਇੰਨਾ ਗੰਭੀਰ ਹੈ, ਅਸੀਂ ਇਕੱਲਾ ਇਹ ਗੱਲ ਕਹਿ ਕੇ ਨਹੀਂ ਛੱਡ ਸਕਦੇ ਕਿ ਇਹ ਸਰਕਾਰਾਂ ਹੀ ਕਰਨਗੀਆਂ, ਇਹ ਕੰਪਨੀਆਂ ਹੀ ਕਰਨਗੀਆਂ, ਮੈਂ ਤਾਂ ਕੁਛ ਨਹੀਂ ਕਰ ਸਕਦਾ। ਇਹ ਆਪਾਂ ਆਉਣ ਵਾਲੇ ਕਰਾਂਗੇ, ਪਰ ਜਦ ਤੱਕ ਅਸੀਂ ਇਹ

0: ਸਮਝਣਾ ਕਿ ਇਹ ਕੀ ਚੀਜ਼ ਹੈ ਤੇ ਇਹ ਕਿੰਨੀ ਭਿਆਨਕ ਹੈ ਤੇ ਇਹ ਕਿਹੋ ਜਿਹਾ ਰੂਪ ਦੇ ਵਿੱਚ ਆਏਗੀ, ਜਿਹੜੀ ਕਿ ਆਪਾਂ ਪਿਛਲੇ ਚਾਰ ਪੰਜ ਐਪੀਸੋਡ 'ਚ ਇਹ 'ਤੇ ਲਗਾ ਰਹੇ ਹਾਂ ਟਾਈਮ, ਵੀ ਇਹ ਕੀ ਚੀਜ਼ ਹੈ। ਤੇ ਇਹਦੇ ਵਿੱਚ ਬਾਈ ਜੀ ਸਭ ਤੋਂ ਵੱਡਾ ਕੀ ਹੈ, ਕਿਉਂਕਿ ਇਹ ਹਰ ਬੰਦੇ ਨਾਲ ਜੁੜੀ ਹੋਈ ਹੈ ਤੇ ਹਰ ਬੰਦੇ ਦੇ ਹਰ ਪਹਿਲੂ ਨਾਲ ਜੁੜੀ ਹੋਈ ਹੈ, ਤੇ ਆਪਾਂ ਆਪਣਾ ਰੇਡੀਓ ਪ੍ਰੋਗਰਾਮ ਜਾਂ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਾਂ ਤਾਂ ਬਹੁਤ ਘੱਟ ਲੋਕਾਂ ਤੱਕ ਪਹੁੰਚ ਸਕਦੇ ਹਾਂ। ਸੋ ਜਿਹੜਾ ਬੰਦਾ ਵੀ ਆਪ ਸਮਝ ਸਕਦਾ ਹੈ ਸੁਣਨ ਤੋਂ ਬਾਅਦ, ਇਹ ਉਹਦੀ ਉਹਦਾ ਧਰਮ ਬਣਦਾ, ਮੈਂ ਕਹਾਂਗਾ ਇਕੱਲੀ ਡਿਊਟੀ ਨਹੀਂ, ਵੀ ਉਹ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਦੋਸਤਾਂ ਤੇ ਆਪਣੇ ਜਿੱਥੇ ਵੀ ਉਹ ਰਹਿੰਦੇ ਨੇ ਕਮਿਊਨਿਟੀ ਦੇ ਵਿੱਚ ਗਲੀ ਮੁਹੱਲੇ 'ਚ ਉਹ ਇਹਦੀ ਗੱਲ ਨੂੰ ਤੋਰਨ, ਤਾਂ ਕਿ ਸਾਰੇ ਲੋਕ ਜਿਹੜੇ ਹੈ ਇਹਦੇ ਬਾਰੇ ਜਾਣ ਕੇ ਘੱਟੋ ਘੱਟ ਉਹਨੂੰ ਸਮਝ ਆ ਜਾਏਗੀ ਵੀ ਇਹਦੀ ਭਿਅੰਕਰਤਾ ਕਿੰਨੀ ਹੈ।
1: ਜੀ, ਸੋ ਇਹਦੇ ਵਿੱਚ ਇੱਕ ਮੈਂ ਵੇਖ ਰਿਹਾ ਹਾਂ ਇੱਕ ਜਿਹੜੇ ਔਨਲਾਈਨ ਚਰਚਾ ਚੱਲਦੀ ਹੈ, ਜਦੋਂ ਤੋਂ ਉਹਦੇ ਵਿੱਚ ਇੱਕ ਸਵਾਲ ਚੱਲ ਰਿਹਾ ਹੈ, ਕਿਉਂਕਿ ਇੱਕ ਹੁਣ ਇਸ ਤਰੀਕੇ ਦੇ ਨਾਲ ਵੀ ਕਿਹਾ ਜਾ ਰਿਹਾ ਕਿ ਆਪਾਂ ਜਿਹੜੇ ਏ ਆਈ ਦਾ ਇਸਤੇਮਾਲ ਕਰਕੇ ਜਿਹੜੇ ਸਾਡੇ ਹੀਟਿੰਗ ਆ, ਕੂਲਿੰਗ ਆ, ਰੈਫਰੀਜਰੇਸ਼ਨ ਆ, ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਫਰਿੱਜਾਂ ਜਾਂ ਹੀਟ ਪੰਪ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਏ ਆਈ ਦੇ ਨਾਲ ਹੁਣ ਹੋਰ ਸਮਾਰਟ ਆਟੋਮੇਸ਼ਨ ਦੇ ਉੱਤੇ ਲੈ ਕੇ ਆਉਂਦੀਆਂ ਜਾ ਰਹੀਆਂ ਨੇ। ਸੋ ਏ ਆਈ ਇਹਨੂੰ ਕੰਟਰੋਲ ਕਰੂਗੀ ਅਤੇ ਉਹਦੇ ਵਿੱਚ 8 ਤੋਂ ਕੋਈ 15% ਜਿਹੜੀ ਆ ਊਰਜਾ ਦੀ ਬੱਚਤ ਹੋ ਸਕੂਗੀ। ਸੋ ਇਹ ਚਰਚਾ ਇਹ ਚੱਲ ਰਹੀ ਹੈ ਕਿ ਕੀ ਇਹ ਮਾਰਕੀਟਿੰਗ ਤਕਨੀਕਸ ਨੇ, ਜਦੋਂ ਪਹਿਲੀਆਂ ਜਿਹੜੀਆਂ ਚੱਲ ਰਹੀਆਂ ਤਕਨੀਕਸ ਨੇ ਉਹਨਾਂ ਨੂੰ ਆਪਾਂ ਕਈ ਲੋਕ ਕਹਿੰਦੇ ਨੇ ਕਿ ਜਦੋਂ ਹਟਾਵਾਂਗੇ ਤਾਂ ਉਹਦੇ 'ਤੇ ਵੀ ਖਰਚਾ ਆਊਗਾ, ਉਹਨਾਂ ਨੂੰ ਡਿਸਪੋਜ਼ ਕਰਨ ਦੇ ਉੱਤੇ ਵੀ ਖਰਚਾ ਆਊਗਾ। ਸੋ ਨਵੇਂ ਜਿਹੜੇ ਉਪਕਰਨ ਆ ਰਹੇ ਨੇ, ਕੀ ਉਹਨਾਂ ਨੂੰ ਉੱਧਰ ਲੋਕਾਂ ਨੂੰ ਲੈ ਕੇ ਜਾਣ ਦੀ ਖਰਚਾ ਕਰਨ ਦੀ ਗੱਲ ਜਿਹੜੀ ਆ ਉਹ ਫਲੋਟ ਕੀਤੀ ਜਾ ਰਹੀ ਹੈ, ਜਾਂ ਫਿਰ ਵਾਕਈ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਣ ਵਾਲਾ?
0: ਨਹੀਂ ਦੇਖੋ, ਫਰਕ ਤਾਂ ਪਏਗਾ ਨਵੀਂ ਟੈਕਨੋਲੋਜੀ ਦਾ, ਪਰ ਇਹ ਸ਼ੋਸ਼ੇ ਨੇ। ਤੁਹਾਡੀ ਫਰਿੱਜ ਹੈ, ਫਰਿੱਜ ਤੁਸੀਂ ਕਦ ਲਈ ਵਰਤਦੇ ਹੋ? ਤੁਸੀਂ ਜਿੰਨੀਆਂ ਚੀਜ਼ਾਂ ਖਾਣੀਆਂ ਲਿਆਉਂਦੇ ਹੋ ਸਟੋਰ ਤੋਂ ਲਿਆ ਕੇ ਰੱਖ ਦਿੰਦੇ ਹਾਂ, ਹੁਣ ਤੁਹਾਨੂੰ ਕੀ ਫਰਕ ਪਏਗਾ ਜੋ ਫਰਿੱਜ ਤੁਹਾਨੂੰ ਇੱਕ ਟੈਕਸਟ ਮੈਸੇਜ ਭੇਜ ਦੇਵੇ ਵੀ ਤੁਹਾਡਾ ਜਿਹੜਾ ਦੁੱਧ ਹੈ ਉਹ ਕੱਲ੍ਹ ਨੂੰ ਖਤਮ ਹੋ ਜਾਣਾ, ਕੀ ਫਰਕ ਪਏਗਾ ਉਹਦੇ ਨਾਲ? ਮਤਲਬ ਇਹ ਤਾਂ ਇਹ ਜਿਹੜੇ ਮੈਂ ਤੈਨੂੰ ਸ਼ੋਸ਼ੇਬਾਜ਼ੀ ਕਹਾਂਗਾ, ਪਰ ਹੌਲੀ ਹੌਲੀ ਜਦੋਂ ਨਵੀਆਂ ਫਰਿੱਜਾਂ ਆਉਣਗੀਆਂ ਉਹ ਸਾਰੀਆਂ ਦੇ ਵਿੱਚ ਟੈਕਨੋਲੋਜੀ ਸਟੈਂਡਰਡ ਹੋ ਜਾਏਗੀ। ਜਿਵੇਂ ਕਾਰਾਂ ਸੀ, ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਕਾਰਾਂ ਕਿੰਨੀਆਂ ਸਿੰਪਲ ਹੁੰਦੀਆਂ ਸੀ, ਫਿਰ ਕਾਰਾਂ ਦੇ ਵਿੱਚ ਕਿੰਨੀ ਟੈਕਨੋਲੋਜੀ ਵੱਧਦੀ ਗਈ। ਇਹਦਾ ਸਾਡੇ ਜਲਵਾਯੂ ਤਬਦੀਲੀ 'ਤੇ ਚੰਗਾ ਅਸਰ ਨਹੀਂ ਪੈਣਾ, ਇਹ ਤਾਂ ਮਾੜਾ ਪਏਗਾ, ਕਿਉਂਕਿ ਜਿਹੜੀ ਏ ਆਈ ਹੈ, ਜਦੋਂ ਤੁਸੀਂ ਕੰਪਿਊਟਰ 'ਤੇ ਗੂਗਲ 'ਚ ਟਾਈਪ ਕਰਦੇ ਹੋ ਆਪਣਾ ਸਵਾਲ, ਅਤੇ ਉਹ ਬਹੁਤ ਵੱਡੇ ਕੰਪਿਊਟਰ ਸੈਂਟਰ ਜਿਹਨੂੰ ਆਪਾਂ ਡੇਟਾ ਸੈਂਟਰ ਕਹਿੰਦੇ, ਆਪਾਂ ਇੱਕ ਪੂਰਾ ਐਪੀਸੋਡ ਇਹ 'ਤੇ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹਦੀ ਹੁਣ ਬੜੀ ਚਰਚਾ ਬਈ ਡੇਟਾ ਸੈਂਟਰ ਜਿਹੜੇ ਨੇ ਉੱਥੇ ਉੱਥੇ ਲੱਖਾਂ ਕੰਪਿਊਟਰ ਚੱਲਦੇ ਨੇ ਤੁਹਾਡੇ ਸਵਾਲ ਦਾ ਜਵਾਬ ਲੈਣ ਲਈ, ਤੇ ਜਿਹੜੇ ਕੰਪਿਊਟਰ ਚੱਲਦੇ ਨੇ ਉਹ ਬਿਜਲੀ ਖਾਂਦੇ ਨੇ, ਬਿਜਲੀ ਖਾਂਦੇ ਨੇ, ਉਹਨਾਂ ਨਾਲ ਗਰਮੀ ਪੈਦਾ ਹੁੰਦੀ ਹੈ, ਗਰਮ ਉਹਨਾਂ ਨੂੰ ਠੰਡਾ ਕਰਨ ਲਈ, ਸੋ ਉਹਨਾਂ ਨੂੰ ਪਾਣੀ ਵਰਤਣਗੇ, ਨਾਲੇ ਜਿਹੜੀ ਬਿਜਲੀ ਆ ਉਹਦੀ ਖਪਤ ਵਧਾਉਣਗੇ, ਬਿਜਲੀ ਜਿਹੜੀ ਕੋਲੇ ਤੋਂ ਬਣਦੀ ਆ। ਸੋ ਏ ਆਈ ਤਾਂ ਜਲਵਾਯੂ ਤਬਦੀਲੀ ਦੇ ਲਈ ਬਹੁਤ ਵੱਡਾ ਖਤਰੇ ਵਾਲਾ, ਪਰ ਇਹ ਜ਼ਰੂਰੀ ਨਹੀਂ ਹੋਣਾ ਇਵੇਂ ਹੀ ਹੋਵੇ, ਇਹ ਸਿਰਫ ਕੰਪਨੀਆਂ ਨੂੰ ਦਬਾਅ ਪਾਉਣ ਦੀ ਲੋੜ ਹੈ। ਜਿਵੇਂ ਜਿਹੜੀ ਸਟੈਨਫਰਡ ਯੂਨੀਵਰਸਿਟੀ ਆ, ਜਿੰਨੇ ਵੀ ਉਹਨਾਂ ਦੇ ਡੇਟਾ ਸੈਂਟਰਸ ਨੇ ਉਹ ਬਿਲਕੁਲ ਪਾਣੀ ਨਹੀਂ ਵਰਤਦੇ, ਉਹ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ, ਤੇ ਉਹ ਤਕਰੀਬਨ ਜਿਵੇਂ ਗੂਗਲ ਵਾਲੇ ਬਣਾ ਰਹੇ ਨੇ, ਤੇ ਉਹਨਾਂ ਦੀ ਜਿਹੜੀ ਬਿਜਲੀ ਵੀ ਆ ਉਹ ਸਾਰੀ ਦੀ ਸਾਰੀ ਉਹ ਸੋਲਰ ਵਿੰਡ ਤੇ ਬੈਟਰੀ ਤੋਂ ਚਲਾ ਰਹੇ ਨੇ ਉਹ। ਸੋ ਇਹਦੇ ਹੱਲ ਇਹਨਾਂ ਨੂੰ ਏ ਆਈ ਨੂੰ ਵੀ ਇੱਕ ਜ਼ਿੰਮੇਦਾਰ ਤਰੀਕੇ ਨਾਲ ਲਾਗੂ ਕਰਨ ਦੇ ਜਿਹੜਾ ਉਹ ਸੰਭਵ ਹੈ, ਤੇ ਉਹ ਸੰਭਵ ਤਾਂ ਹੀ ਸਰਕਾਰਾਂ ਕਰਨਗੀਆਂ ਜੇ ਅਸੀਂ ਉਹਨਾਂ 'ਤੇ ਦਬਾਅ ਪਾਵਾਂਗੇ।
1: ਜੀ, ਸੋ ਆਸ ਕਰਦੇ ਹਾਂ ਜੀ ਇਹ ਦਬਾਅ ਇਸੇ ਤਰ੍ਹਾਂ ਦੇ ਨਾਲ ਪੈਂਦਾ ਰਹੇ ਅਤੇ ਵਾਤਾਵਰਣ ਦਾ ਕੋਈ ਹੋਰ ਫਾਇਦਾ ਆਪਾਂ ਇੰਡੀਵਿਜੁਅਲ ਲੈਵਲ ਦੇ ਉੱਤੇ ਵੀ ਕਰ ਸਕੀਏ। ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਬਾਈ ਜੀ, ਧੰਨਵਾਦ ਤੁਹਾਡਾ ਅਤੇ ਸੁਣਨ ਵਾਲਿਆਂ ਦਾ ਖਾਸ ਕਰਕੇ।
1: ਜੀ ਦੋਸਤੋ, ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ। ਸੋ ਹਰ ਸੋਮਵਾਰ ਨੂੰ ਇਹ ਸਾਡੇ ਨਾਲ ਇਸੇ ਸਮੇਂ ਜੁੜਦੇ ਨੇ ਲਗਭਗ 1 ਵਜੇ, ਅਤੇ ਤੁਸੀਂ ਇਹ ਗੱਲਬਾਤ ਜਿਹੜੀ ਸਾਡੀ ਪੋਡਕਾਸਟ ਦੇ ਉੱਤੇ ਵੀ ਸੁਣ ਸਕਦੇ ਹੋ, ਅਤੇ ਇਸੇ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਵੀ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੀਦਾ ਵਾ ਥਰੂ ਆਊਟ ਵੀਕ। ਸੋ ਕੋਈ ਵੀ ਗੱਲ ਬਾਤ, ਕੋਈ ਵੀ ਤੁਹਾਨੂੰ ਮਨ ਦੇ ਵਿੱਚ ਸਵਾਲ ਆਵੇ, ਫੀਡਬੈਕ ਆਵੇ, ਤਾਂ ਉਹ ਤੁਸੀਂ ਸਾਡੇ ਤੱਕ ਭੇਜ ਦਿਆ ਕਰੋ, ਆਪਾਂ ਉਹ ਵੀ ਇਹਨਾਂ ਦੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੇ ਕਰ ਸਕਦੇ ਹਾਂ। ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: White Hill Studios pesh karte han period action thriller Dastaar.
3: Ek kalla kapda nahi hai, ek kahaniyan kai sadiyan di.
2: Starring Tarsem Jassad, Geet Goraya, Yograj Singh. They are slave

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਹਾਂਜੀ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ, ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ, ਖੰਭ ਵੀ ਉਹਦੇ ਝੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ, ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣੋ ਸਾਧੂ, ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ? ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ, ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ ਹਾਂ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ? ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ ਅਗਲੇ 7 ਸਾਲ। ਇੱਕ ਕਸ਼ਟ ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤੇ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ, ਬੇਮਾਂਝੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੇਰੇ ਤੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ, ਇੱਕ ਦੋ ਦਿਨਾਂ ਦੇ ਵਿੱਚ ਹੀ। ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ ਚੋਂ ਲੰਘਦਾ ਸੀ, ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ। ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ, ਇਹਦੇ 'ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ।
ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ। ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਇੱਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਂਦੀ ਹਾਂ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ, ਸ਼ੁਕਰ ਆ ਪਰਮਾਤਮਾ ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ 'ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲਾਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਇਹ ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਚਿੜੀ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ, ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤੇ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ, ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤੇ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ, ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: Homes, अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252
3: ते। ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਕੌਣ ਨੱਚਦੀ।
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
4: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
5: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
4: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
2: ready set go Chadston Ford Dandenong Road te tuhanu udik reya hai Ford Ranger Ranger Super Duty Everest te Sadabahar Mustang brand new demo te quality pre-owned vehicles trade in ate finance options we available aao te apni navi Ford da test drive karo business fleet lai gal karo vehicle experts Tim Forbes ya Corey Nal radio hanji de hawale nal pao 3 saal di free service Chadston Ford ready set Ford.
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au। ਹਾਂਜੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
11: ਟੈਨਸ਼ਨ ਮੇਰੀ ਟੈਨਸ਼ਨ
12: ਕੀ ਹੋਇਆ?
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
12: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
11: ਜਾਂ 90-77-97-33
12: ਜਾਂ ਈਮੇਲ info@vyimmigration.com.au।
11: ਯਾਦ ਰੱਖੋ 9077-9733।
12: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
11: ਹਰ ਕਦਮ ਤੁਹਾਡੇ ਨਾਲ।
13: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
5: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
13: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
14: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
15: ready set go Chadston Ford, Dandenong Road te tuhanu udik reya hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo, vehicle experts Tim Forbes ya Corey Nal, radio hanji re hawale nal pao 3 saal di free service। Chadston Ford, ready set Ford।
16: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
14: अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 04-33-280-252 ते 04-33-280-252
4: White Hill Studios पेश करते हैं period action thriller दस्तार
17: एक अल्लाह कपड़ा नहीं है एक कहानियां कई सदियां दी
4: starring Tarsem Jassad गीत गुराया ते योगराज सिंह
18: day of slavery

0: ਹਰ ਹਾਲ ਚ ਲਾਈ ਨੂੰ
1: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਭਾਰਤ ਆਸਟ੍ਰੇਲੀਆ ਤੋਂ ਵੀ ਵੱਧ ਕੇ ਕਈ ਵਾਰ ਜੀਓ ਪੋਲੀਟਿਕਸ ਦੇ ਉੱਤੇ ਅਲੱਗ ਅਲੱਗ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ ਇਨਸਾਈਟ ਰਿਪੋਰਟ ਇਸ ਕਰਕੇ ਹੈ ਕਿਉਂਕਿ ਬਹੁਤ ਵਾਰ ਬਹੁਤ ਸਾਰੀਆਂ ਖ਼ਬਰਾਂ ਦੇ ਉੱਤੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਲਿਮਿਟਿਡ 'ਚ ਗੱਲ ਕੀਤੀ ਜਾ ਸਕਦੀ ਹੈ ਦੋ ਤਿੰਨ ਚਾਰ ਜਾਂ ਵੱਧ ਤੋਂ ਵੱਧ 5 ਮਿੰਟ ਤੱਕ ਦੀ ਪਰ ਇਸ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਇੱਕ ਖ਼ਬਰ ਨੂੰ ਫੜ ਕੇ ਅਤੇ ਉਹਦੀ ਪੂਰੀ ਦੀ ਪੂਰੀ ਅਗਲੀ ਪਿਛਲੀ ਪੜਤਾਲ ਜਾਂ ਇੰਝ ਕਹਿ ਲੈਂਦੇ ਹਾਂ ਕਿ ਉਹਦਾ ਪੋਸਟਮਾਰਟਮ ਕਰਕੇ ਤੁਹਾਡੇ ਤੱਕ ਰੱਖ ਦੇਈਦਾ ਇਨਸਾਈਟ ਹੁੰਦੀ ਹੈ ਅੰਦਰਲੀਆਂ ਗੱਲਾਂ ਹੁੰਦੀਆਂ ਨੇ ਬਹੁਤ ਵਾਰੀ ਸਕੂਪ ਵੀ ਤੁਹਾਡੇ ਨਾਲ ਸਾਂਝੇ ਕਰ ਲਈਦੇ ਨੇ ਜਰਨਲਿਜ਼ਮ ਦੀ ਭਾਸ਼ਾ ਦੇ ਵਿੱਚ ਸਕੂਪ ਉਸ ਖ਼ਬਰ ਨੂੰ ਕਿਹਾ ਜਾਂਦਾ ਜਿਹੜੀ ਸਭ ਤੋਂ ਪਹਿਲਾਂ ਜਾਰੀ ਹੋ ਰਹੀ ਹੋਵੇ ਉਦੋਂ ਜਾਰੀ ਜਦੋਂ ਉਸ ਨੂੰ ਜਾਰੀ ਕਰਨ ਵਾਲੇ ਵੀ ਉਸ ਨੂੰ ਜਾਰੀ ਨਹੀਂ ਕਰਨਾ ਚਾਹੁੰਦੇ ਹੈਗੇ ਸੋ ਅੱਜ ਕਿਹੜੇ ਕਿਹੜੇ ਸਕੂਪ ਤੁਹਾਡੇ ਤੱਕ ਲੈ ਕੇ ਆਏ ਹੈਗੇ ਭਾਰਤ ਦੇ ਨਾਲ ਜੁੜੀ ਹੋਈ ਇਹ ਹੈਗੀ ਹੈ ਇਹਦੇ 'ਚ ਇੱਕ ਆਸਟ੍ਰੇਲੀਆ ਦਾ ਵੀ ਐਂਕਲ ਹੈਗਾ ਇਸ ਖ਼ਬਰ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਜੇ ਮੌਕਾ ਲੱਗਦਾ ਹੋਇਆ ਤੇ ਆਸਟ੍ਰੇਲੀਆ ਦੇ ਐਂਗਲ ਨੂੰ ਥੋੜਾ ਜਿਹਾ ਵਿਸਤਾਰ ਦੇ ਨਾਲ ਸਮਝਾਂਗੇ ਪਰ ਭਾਰਤ ਦੀ ਸਿਆਸਤ ਦੇ ਵਿੱਚ ਜ਼ਿਆਦਾਤਰ ਉਹਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ ਕਿਉਂਕਿ ਸੋਚਿਆ ਕਿ ਭਾਰਤ ਦੀਆਂ ਪੰਜਾਬ ਦੀਆਂ ਜਦੋਂ ਖਬਰਾਂ ਕਰਦੇ ਨੇ ਪ੍ਰੀਤਮ ਸਿੰਘ ਰੁਪਾਲ ਹੋਣੀ ਸਾਡੇ ਦੁਪਹਿਰ ਵੇਲੇ ਜਿਹੜੇ ਹਾਂਜੀ ਮੈਲਬਨ ਸ਼ੋਅ ਤੋਂ ਬਾਅਦ ਜਿਹੜਾ ਬੁਲੇਟਿਨ ਆਉਂਦਾ ਉਹਦੇ 'ਚ ਵੀ ਸਿਰਫ ਉਹੀ ਪੰਜਾਬ ਦੀਆਂ ਹੀ ਖਬਰਾਂ ਤੱਕ ਮਹਿਦੂਦ ਰਹਿ ਜਾਂਦਾ ਉਹ ਵੀ 1/2 ਘੰਟੇ ਦਾ ਹੀ ਪ੍ਰੋਗਰਾਮ ਹੁੰਦਾ ਸੋ ਉਹਦੇ 'ਚ ਵੀ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾ ਸਕਦੇ ਬਟ ਸੈਂਟਰਲ ਇੰਡੀਆ ਤੱਕ ਦੀਆਂ ਉਹ ਖ਼ਬਰਾਂ ਜਿਹੜੀਆਂ ਹਾਲੇ ਛਪੀਆਂ ਨਹੀਂ ਨੇ ਪਰ ਸਰਗੋਸ਼ੀਆਂ ਨੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਇੱਧਰੋਂ ਉੱਧਰੋਂ ਸੁਣ ਰਹੇ ਹਾਂ ਅਸੀਂ ਕਨਸੋਆਂ ਹੋ ਰਹੀਆਂ ਨੇ ਉਹਨਾਂ ਦੀਆਂ ਉਹ ਕਨਸੋਆਂ ਦੇ ਆਧਾਰ ਦੇ ਉੱਤੇ ਇਹ ਖ਼ਬਰ ਅੱਜ ਦੇ ਦਿਨ ਤੁਹਾਡੇ ਤੱਕ ਲੈ ਕੇ ਆਇਆ ਭਾਰਤੀ ਰਾਜਨੀਤੀ ਦੇ ਵਿੱਚ ਅਗਲੇ 2 ਤੋਂ 3 ਮਹੀਨੇ ਕਾਫ਼ੀ ਜ਼ਿਆਦਾ ਨਾਜ਼ੁਕ ਬਹੁਤ ਵੱਡੀਆਂ ਤਬਦੀਲੀਆਂ ਵਾਲੇ ਹੋਣਗੇ ਔਰ ਇਸ ਦਰਮਿਆਨ ਮੌਨਸੂਨ ਸੈਸ਼ਨ ਹੋਣਾ ਕੈਬਨਿਟ ਦੇ ਵਿੱਚ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈਗੀ ਹੈ ਔਰ ਅਲੱਗ ਅਲੱਗ ਸੰਕਟਾਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਘਿਰੀ ਹੋਈ ਹੈ ਉਹਦੇ 'ਤੇ ਵੀ ਚਰਚਾ ਹੋਣੀ ਹੈਗੀ ਹੈ ਉਹਦੀ ਵਜ੍ਹਾ ਕੀ ਹੈ ਇਸ ਸਾਰੇ ਪ੍ਰੋਗਰਾਮ ਦੀ ਮੁੱਖ ਵਜ੍ਹਾ ਪਹਿਲਾਂ ਸਮਝ ਲਓ ਸੁਣ ਲਵੋ ਕੀ ਹੈ ਇੱਕ ਨਿਚੋੜ ਕੱਢ ਦਿੰਦੇ ਹਾਂ ਅਤੇ ਫਿਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਸਿਨੋਪਸਿਸ ਇਹ ਹੈਗਾ ਇੱਕ ਪੈਰਾਗ੍ਰਾਫ ਦੇ ਵਿੱਚ ਜਾਂ ਸ਼ੁਰੂਆਤ ਦੀਆਂ 3-4 ਲਾਈਨਾਂ ਦੇ ਵਿੱਚ ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਧਰਨਾ ਚੱਲ ਰਿਹਾ ਇਸ ਵਕਤ ਕਾਕਰੇਜ ਜਨਤਾ ਪਾਰਟੀ ਦਾ ਕਾਕਰੇਜ ਜਨਤਾ ਪਾਰਟੀ ਇੱਕ ਸੋਸ਼ਲ ਮੀਡੀਆ ਮੂਵਮੈਂਟ ਤੋਂ ਸ਼ੁਰੂ ਹੋਈ ਸੀ ਪੋਲੀਟੀਕਲ ਪਾਰਟੀ ਨਹੀਂ ਹੈ ਬਟ ਭਾਰਤੀ ਜਨਤਾ ਪਾਰਟੀ ਦਾ ਮਜ਼ਾਕ ਬਣਾਉਣ ਵਾਲਾ ਇੱਕ ਜਾਂ ਉਹਦਾ ਇੱਕ ਉਹਨਾਂ ਨੂੰ ਮਿਰਰ ਦਿਖਾਉਣ ਵਾਲੀ ਇੱਕ ਜਮਾਤ ਜ਼ਰੂਰ ਬਣਦੀ ਜਾ ਰਹੀ ਹੈ ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ ਇਸ ਕਰਕੇ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਦਾ ਇੱਕ ਵਧੀਆ ਫੇਰ ਇੱਕ ਵਧੀਆ ਬਦਲ ਉਹਨਾਂ ਦੇ ਇੱਕ ਵਧੀਆ ਵਿਕਲਪ ਦੇ ਰੂਪ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਉਹ ਕੰਮ ਕਰ ਰਹੀ ਹੈ ਜੋ ਕਿ ਅਪੋਜੀਸ਼ਨਸ ਨੂੰ ਕਰਨਾ ਚਾਹੀਦਾ ਸੀ ਨੀਟ ਦਾ ਪੇਪਰ ਲੀਕ ਹੁੰਦਾ ਹੈ ਟੀ ਟੀ ਦੇ ਪੇਪਰ ਮਹਾਰਾਸ਼ਟਰ 'ਚ ਲੀਕ ਹੁੰਦੇ ਨੇ ਸਟੇਟ ਬੋਰਡਸ ਦੇ ਪੇਪਰ ਲੀਕ ਹੁੰਦੇ ਨੇ ਸੀ ਬੀ ਐਸ ਈ ਐਗਜ਼ਾਮਸ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ ਪੂਰੇ ਤਰੀਕੇ ਦੇ ਨਾਲ ਸਿੱਖਿਆ ਢਾਂਚਾ ਫੇਲ ਹੈਗਾ ਧਰਮਿੰਦਰ ਪ੍ਰਧਾਨ ਅਸਤੀਫਾ ਕਿਉਂ ਨਹੀਂ ਦਿੰਦੇ ਇਸ ਮੰਗ ਦੇ ਉੱਤੇ ਸੀ ਜੇ ਪੀ ਧਰਨਾ ਤੇ ਰਹੀ ਹੈਗੀ ਹੈ ਸੋਨਮ ਵਾਂਗ ਚੁੱਕ ਭੁੱਖ ਹੜਤਾਲ ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ ਪ੍ਰਧਾਨ ਮੰਤਰੀ ਐਜ਼ ਯੂਜੁਅਲ ਕੁਛ ਨਹੀਂ ਬੋਲ ਰਹੇ ਜਿਨ੍ਹਾਂ ਨੇ ਮਣੀਪੁਰ ਦੀ ਹਿੰਸਾ ਦੇ ਉੱਤੇ ਇੰਨੇ ਸਾਲਾਂ 'ਚ ਨਹੀਂ ਬੋਲਿਆ ਇੱਥੇ ਕੀ ਬੋਲਣਗੇ ਖੈਰ ਉਹਨਾਂ ਦੀਆਂ ਕੁਝ ਖੂਬੀਆਂ ਵੀ ਨੇ ਉਹਨਾਂ ਦੇ ਉੱਤੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਉਹ ਪ੍ਰੋਗਰਾਮ ਦੇ ਲਾਸਟ ਸੈਗਮੈਂਟ 'ਚ ਦੂਸਰੀ ਚੀਜ਼ ਮਾਨਸੂਨ ਸੈਸ਼ਨ ਹੋਣ ਵਾਲਾ ਪਿਛਲੀ ਵਾਰ ਤੁਹਾਨੂੰ ਪਤਾ ਹੈ ਕਿ ਸੱਤਾਧਾਰੀ ਧਿਰ ਨੂੰ ਮੂੰਹ ਦਿਖਾਉਣੀ ਪਈ ਸੀ ਜਦੋਂ ਉਸ ਸੈਸ਼ਨ ਦੇ ਵਿੱਚ ਇਹ ਗੱਲ ਤੁਰਨੀ ਸੀ ਸਰਦ ਰੁੱਤ ਸੈਸ਼ਨ ਦੇ ਵਿੱਚ ਕਿ ਡੀਲਿਮੀਟੇਸ਼ਨ ਦਾ ਬਿੱਲ ਪਾਸ ਹੋ ਜਾਵੇ ਡੀਲਿਮੀਟੇਸ਼ਨ ਕੀ ਹੈ ਉਹਨੂੰ ਵੀ ਵਿਸਤਾਰ ਦੇ ਵਿੱਚ ਸਮਝਾਵਾਂਗੇ ਵਿਸਤਾਰ ਹੋਣ ਲੱਗਿਆ ਹੈਗਾ ਲੋਕ ਸਭਾ ਦਾ 543 ਜਿਹੜੇ ਮੈਂਬਰ ਹੈਗੇ ਨੇ 42 ਉਹਨਾਂ ਦਾ ਵਿਸਤਾਰ ਹੋਣਾ ਹੈਗਾ ਉਹਦੇ ਬਾਰੇ ਵੀ ਮਾਨਸੂਨ ਸੈਸ਼ਨ ਬਾਰੇ ਵੀ ਗੱਲ ਕਰਾਂਗੇ ਤੀਸਰੀ ਚੀਜ਼ ਇੱਕ ਦੁਨੀਆ ਭਰ ਦੇ ਵਿੱਚ ਇਹ ਹੋ ਰਹੀ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਹੋਈ ਹੈ ਦੇਖੋ ਦੁਨੀਆ 'ਚ ਹਰ ਇੱਕ ਚੀਜ਼ ਦਾ ਭਰੋਸਾ ਕਰ ਸਕਦੇ ਹੋ ਮੈਲਬਨ ਦੇ 4 ਮੌਸਮਾਂ ਦਾ ਵੀ ਤੁਸੀਂ ਭਰੋਸਾ ਕਰ ਸਕਦੇ ਹੋ ਪਰ ਡੋਨਲਡ ਟਰੰਪ ਦੇ ਬਿਆਨਾਂ ਦਾ ਭਰੋਸਾ ਕਦੇ ਨਾ ਕਰਿਓ ਅੱਜ ਸ਼ਾਂਤੀ ਹੈ ਕੱਲ੍ਹ ਨੂੰ ਜੰਗ ਹੋ ਜਾਵੇ ਅਤੇ ਅੱਜ ਮੱਧ ਪੂਰਬ ਚੋਰੀ ਹੈ ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਹੋ ਜਾਵੇ ਕੁਝ ਨਹੀਂ ਪਤਾ ਹੈਗਾ ਕੁਛ ਨਹੀਂ ਪਤਾ ਜਿਹੜੇ ਆਪਣੇ ਨਾਲ ਰਹਿਣ ਵਾਲਿਆਂ ਨੂੰ ਨਹੀਂ ਬਖਸ਼ ਰਹੇ ਹੈਗੇ ਜਿਨ੍ਹਾਂ ਨੇ ਜਰਮਨੀ ਦੇ ਚਾਂਸਲਰ ਨੂੰ ਆਪਣੇ ਆਫਿਸ 'ਚ ਬਿਠਾ ਕੇ ਫਜੀਹਤ ਕਰਤੀ ਰਸ਼ੀਆ ਦੇ ਅਗੇਂਸਟ ਸਟੈਂਡ ਲਾਉਣ ਵਾਲੇ ਅਮਰੀਕਾ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਪਣੇ ਦਫ਼ਤਰ 'ਚ ਬਿਠਾ ਕੇ ਕਹਿਤਾ ਕਿ ਆਹ ਕੀ ਪਾਇਆ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਨੇ ਕਿ ਮੇਰੇ ਨਾਲ ਫੋਟੋਆਂ ਖਿਚਾਉਣ ਨੂੰ ਤਰਸੀ ਪਈ ਹੈ ਉਸ ਡੋਨਲਡ ਟਰੰਪ ਦੇ ਉੱਤੇ ਕਿੱਥੋਂ ਯਕੀਨ ਕਰ ਲਉਂਗੇ ਜਿਹੜੇ ਆਪੇ ਕਹਿ ਦਿੰਦੇ ਨੇ ਕਿ ਈਰਾਨ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੀਟਿੰਗ ਕਰ ਲਓ ਈਰਾਨ ਕਹਿੰਦਾ ਅਸਤਾ ਕੋਈ ਕੀਤੀ ਨਹੀਂ ਅੱਛਾ ਰਿਕੁਐਸਟ ਕਿੱਥੇ ਕੀਤੀ ਸੀ ਉਹ ਕਹਿੰਦੇ ਕਤਰ ਦੇ ਵਿੱਚ ਕਰਨੀ ਹੈ ਕਤਰ ਕਹਿੰਦਾ ਅਸਤਾ ਕੋਈ ਮੀਟਿੰਗ ਹੀ ਨਹੀਂ ਬੁਲਾਈ ਸੋ ਲਓ ਕਰ ਲਓ ਗੱਲ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ ਉਹਨਾਂ ਗੱਲਾਂ ਨੂੰ ਅੱਜ ਰਿਪੀਟ ਨਹੀਂ ਕਰਨ ਜਾ ਰਹੇ ਪਰ ਚੱਕਰ ਇਹ ਹੈ ਕਿ
ਜਦੋਂ ਡੋਨਲਡ ਟਰੰਪ ਦਾ ਆਪਦਾ ਹੀ ਕੁਛ ਨਹੀਂ ਪਤਾ ਕਿ ਰਾਤੀ ਸੌਂ ਕੇ ਕੁਛ ਹੋਰ ਸੋਚਦੇ ਨੇ, ਸੌਣ ਲੱਗੇ ਤੇ ਸਵੇਰੇ ਉੱਠ ਕੇ ਕੁਛ ਹੋਰ ਕਰ ਦਿੰਦੇ ਨੇ, ਤਾਂ ਇਹੋ ਜਿਹੇ ਅਸਥਿਰ ਹਾਲਾਤਾਂ ਦੇ ਵਿੱਚ ਦੁਨੀਆ ਦੀ ਜਿਹੜੀ ਅਨਸਰਟੈਨਿਟੀ ਬਣੀ ਹੋਈ ਹੈ, ਜਸਟ ਬਿਕੋਜ਼ ਆਫ ਵਨ ਪਰਸਨ, ਜਸਟ ਬਿਕੋਜ਼ ਦੈਟ ਵਨ ਪਰਸਨ ਕੰਟਰੀ ਇਕੋਨਮੀ ਇਜ਼ ਕੰਟਰੋਲਿੰਗ ਮੋਸਟ ਆਫ ਦੀ ਅਦਰ ਇਕੋਨਮੀਜ਼, ਇਸੇ ਕਰਕੇ ਜਿਹੜੀ ਇੱਕ ਦੁਨੀਆ ਦੇ ਵਿੱਚ ਰੂਸ ਹਮੇਸ਼ਾ ਗੱਲ ਕਰਦਾ ਰਿਹਾ ਕਿ ਬਦਲ ਹੋਣਾ ਚਾਹੀਦਾ, ਇੱਕ ਤਾਕਤ ਦੇ ਕੋਲ ਸਾਰੀ ਤਾਕਤ ਨਹੀਂ ਹੋਣੀ ਚਾਹੀਦੀ ਹੈਗੀ, ਰੂਸ ਕੋਲ ਹੋਵੇ, ਚੀਨ ਕੋਲ ਹੋਵੇ, ਭਾਰਤ ਕੋਲ ਹੋਵੇ, ਬ੍ਰਾਜ਼ੀਲ ਕੋਲ ਹੋਵੇ, ਇੱਕ ਬੈਲੈਂਸ ਜਿਹਾ ਦੁਨੀਆ ਦੇ ਵਿੱਚ ਬਣਿਆ ਰਹੇ। ਖੈਰ ਉਹ ਤਾਕਤ ਅਮਰੀਕਾ ਦੇਣਾ ਨਹੀਂ ਚਾਹੁੰਦਾ, ਡਾਲਰ ਦੀ ਤਾਕਤ ਹੱਥ ਦੇ ਵਿੱਚੋਂ ਖੁਸ ਗਈ ਤੇ ਬਚਿਆ ਕੀ ਪਿੱਛੇ, ਠਣ ਠਣ ਗੋਪਾਲ, ਸਾਰੀ ਗੱਲ ਅਸਲ ਦੇ ਵਿੱਚ ਡਾਲਰ ਦੀ ਹੈਗੀ ਹੈ, ਕਿਵੇਂ ਹੈ ਇਹਦੇ ਬਾਰੇ ਜੁੜਿਆ ਹੋਇਆ ਇੱਕ ਪਿਛਲਾ ਇਨਸਾਈਟ ਰਿਪੋਰਟ ਦਾ ਪੋਡਕਾਸਟ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ ਸੁਣ ਸਕਦੇ ਹੋ। ਫਿਰ ਗੱਲ ਉੱਥੇ ਆਉਂਦੀ ਹੈ ਜਦੋਂ ਇਹੋ ਜਿਹੀ ਅਨਸਰਟੈਨਿਟੀ ਬਣੀ ਹੋਈ ਹੈ, ਜਦੋਂ ਵਰਲਡ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ, ਜਦੋਂ ਭਾਰਤ ਦੀਆਂ ਊਰਜਾ ਲੋੜਾਂ ਦਾ 60% ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਿਆ, ਇਹੀ ਨਹੀਂ ਪਤਾ ਉੱਥੇ ਟੋਲ ਲਗਾਉਣਾ ਕਿ ਨਹੀਂ ਲਗਾਉਣਾ, ਲਗਾਉਣਾ ਤਾਂ ਕਿਹਨੇ ਲਗਾਉਣਾ, ਈਰਾਨ ਪੈਸੇ ਵਸੂਲੂਗਾ ਕਿ ਅਮਰੀਕਾ ਵਸੂਲੂਗਾ, ਅਮਰੀਕਾ ਕਹਿੰਦਾ ਮੈਂ ਵਸੂਲਣਾ। ਇੱਕ ਗੱਲ ਸੁਣ ਲਿਓ, ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਨਹੀਂ ਕਰਨ ਲੱਗੇ ਪਰ ਇੱਕ ਸਲਾਹ ਦੇ ਦਿੰਦੇ ਹਾਂ, ਦੁਬਈ ਦੇ ਵਿੱਚ ਫਲੈਟ ਨਾ ਲੈ ਲਿਓ ਕਿਤੇ, ਕੁਛ ਨਹੀਂ ਪਤਾ ਹੈਗਾ ਕਦੋਂ ਤੱਕ ਇਹ ਲੜਾਈ ਚੱਲਣੀ ਹੈਗੀ। UAE ਦੇ ਉੱਤੇ ਬੁਰੇ ਹਾਲ ਨੇ, ਜਦੋਂ ਉੱਥੇ ਦੇ ਜਹਾਜ਼ਾਂ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ, ਜਾਰਡਨ ਦੇ ਏਅਰਪੋਰਟਸ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ, ਮਿਲਟਰੀ ਬੇਸਿਸ ਨਹੀਂ ਉਹਨਾਂ ਦੇ ਬਚੇ ਹੈਗੇ, ਤਾਂ ਦੁਬਈ ਦੀਆਂ ਬਿਲਡਿੰਗਾਂ ਕਿੱਥੇ ਬਚਣਗੀਆਂ। ਐਨੀਵੇਜ਼, ਨੋਟ ਅ ਸੇਫ ਮਾਰਕੀਟ, ਇਸੇ ਕਰਕੇ ਤੁਸੀਂ ਅੱਜ ਇੰਸਟਾਗ੍ਰਾਮ ਤੋਂ ਲੈ ਕੇ ਯੂਟਿਊਬ ਤੱਕ ਬਹੁਤ ਸਾਰੀਆਂ ਐਡਵਰਟੀਜ਼ਮੈਂਟਸ ਦੇਖ ਰਹੇ ਹੋ। ਹੜ ਆਇਆ ਹੋਇਆ ਕਿ ਘਰ ਲੈ ਲਓ, ਘਰ ਲੈ ਲਓ, ਘਰ ਲੈ ਲਓ, ਲੋਕ ਮਿੰਨਤਾਂ ਕਰ ਰਹੇ ਨੇ ਜਿਨ੍ਹਾਂ ਨੇ ਉੱਥੇ ਇਨਵੈਸਟ ਕੀਤਾ ਪਿਆ, ਉਹ ਛੱਡ ਛੱਡ ਕੇ ਜਾ ਰਹੇ ਨੇ ਕਿ ਇੱਥੋਂ ਛੱਡੀਏ, ਅਸੀਂ ਆਸਟ੍ਰੇਲੀਆ 'ਚ ਲੈ ਲੈਂਦੇ, ਕੀਨੀਆ 'ਚ ਲੈ ਲਾਂਗੇ, ਯੁਗਾਂਡਾ 'ਚ ਲੈ ਲਾਂਗੇ, ਘਾਨਾ 'ਚ ਲੈ ਲਾਂਗੇ, ਪਰ ਦੁਬਈ 'ਚ ਨਹੀਂ ਲੈਣਾ ਹੈਗਾ। ਇਹ ਵੀ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ। ਸੋ ਗੱਲ ਇਹ ਹੈ ਕਿ ਜਿਹੜੀ ਇਸ ਅਨਸਰਟੈਨਿਟੀ ਇਸ ਅਨਿਸ਼ਚਿਤਤਾ ਦੇ ਮਾਹੌਲ ਦੇ ਵਿੱਚ ਭਾਰਤ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ, ਫਿਊਲ ਦੀਆਂ ਲੋੜਾਂ, ਸਪਲਾਈ ਚੇਨ ਦੀਆਂ ਲੋੜਾਂ, ਉਹਨਾਂ ਨੂੰ ਲੈ ਕੇ ਵੀ ਇੱਕ ਕ੍ਰਾਈਸਿਸ ਹੈ। ਔਰ ਫਿਊਲ ਦਾ ਇੱਕ ਬਦਲ ਤਾਂ ਹੁਣ ਗਵਰਨਮੈਂਟ ਨੇ ਹੋਰ ਤਾਂ ਕੀ ਕੱਢ, ਇਹ ਤਾਂ ਕੀ ਕਹਿਣਾ ਸੀਗਾ ਕਿ ਰੂਸ ਤੋਂ ਅਸੀਂ ਕੱਚਾ ਤੇਲ ਸਸਤਾ ਖਰੀਦ ਰਿਹਾ, ਆਹ ਚੱਕੋ ਇੰਡੀਆ ਵਾਲਿਓ, ਸਸਤਾ ਸਸਤਾ ਤੇਲ, ਆਹ ਦੋ ਵਾਲਾ ਇੱਕ 'ਚ, ਦੋ ਵਾਲਾ ਇੱਕ 'ਚ, ਇੱਦਾਂ ਦਾ ਕੀ ਕਹਿਣਾ ਸੀ, ਪਰ ਉਲਟਾ ਇਹ ਕਹਿਣ ਲੱਗ ਗਏ ਕਿ ਤੇਲ ਘੱਟ ਖਰਚੋ ਜੀ, ਘਰੇ ਬੈਠੇ ਰਹੋ ਜੀ, ਯਾਤਰਾ ਨਾ ਕਰੋ ਜੀ, ਆਪ ਚਾਹੇ ਅਸੀਂ ਇੱਕ ਦਰਜਨ ਮੁਲਕਾਂ 'ਚ ਘੁੰਮੀ ਆਈਏ, ਬਟ ਇਹ ਵੀ ਮਾਹੌਲ, ਇਹ ਵੀ ਗੱਲ ਨਹੀਂ ਹੈਗੀ ਅੱਜ ਦੀ। ਕਹਿਣ ਇਹ ਲੱਗੀ ਹੈ ਸਰਕਾਰ ਕਿ E20 ਯੂਜ਼ ਕਰ ਲਓ, E20 ਐਥਨੋਲ ਰਲਿਆ ਹੋਇਆ ਪੈਟਰੋਲ, ਕਚਰਾ, ਸਿੱਧੀ ਜੀ ਗੱਲ ਹੈ, ਦੇਖੋ ਸੋਧਿਆ ਹੋਇਆ ਪੈਟਰੋਲ ਅਸੀਂ ਵੀ ਇੱਥੇ ਆਸਟ੍ਰੇਲੀਆ 'ਚ ਵਰਤਦੇ ਹਾਂ, ਪ੍ਰੀਮੀਅਮ ਹੁੰਦਾ, ਓਕਟੇਨ ਹੁੰਦਾ, ਜਾਂ ਫਿਰ ਵੱਧ ਤੋਂ ਵੱਧ ਆਸਟ੍ਰੇਲੀਆ 'ਚ E10, ਦੁਨੀਆ ਦੇ ਭਰ ਦੇ ਵਿੱਚ ਵੀ ਅਲੱਗ ਅਲੱਗ ਕੈਟਾਗਰੀਆਂ, ਜਰਮਨੀ 'ਚ E5 ਵੀ ਹੈ, E10 ਵੀ ਹੈ, ਵਿਕਲਪ ਵੀ ਹੈਗੇ ਨੇ, ਦੁਨੀਆ ਭਰ 'ਚ ਅਮੈਰੀਕਾ ਤੋਂ ਲੈ ਕੇ ਜਾਪਾਨ ਤੱਕ ਤੁਸੀਂ ਵੱਧ ਤੋਂ ਵੱਧ ਗੰਦੀ ਤੋਂ ਗੰਦੀ ਕੁਆਲਿਟੀ ਦਾ ਜਿਹੜਾ ਤੇਲ ਹੈਗਾ ਉਹ E10 ਤੱਕ ਦਾ ਹੁੰਦਾ। ਗੰਦੀ ਇਸ ਕਰਕੇ ਕਹਿ ਦਿੰਦੇ ਹਾਂ ਕਿਉਂਕਿ ਉਹ ਥੋੜ੍ਹਾ ਜਿਹਾ ਸਸਤਾ ਹੁੰਦਾ, ਪ੍ਰੀਮੀਅਮ ਕੁਆਲਿਟੀ ਨਹੀਂ ਹੁੰਦੀ, ਵੀ ਨੋ ਦੈਟ, ਆਪਾਂ ਉਹਦੇ ਰੇਟ ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ। E20 ਨੂੰ ਸਸਤਾ ਤਾਂ ਨਹੀਂ ਕਰਨਾ ਹੈਗਾ ਖੈਰ, ਪਰ E20 ਨੂੰ ਵੇਚਣਾ ਜ਼ਰੂਰ ਚਾਹੁੰਦੀ ਔਰ ਉਹਨੂੰ ਲੈ ਕੇ ਬਹੁਤ ਸਾਰੀ ਜਿਹੜੀਆਂ ਰੀਲਾਂ ਤੁਸੀਂ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ, ਸੋਚਿਆ ਕਿ ਅੱਜ ਉਹਦੇ 'ਤੇ ਵੀ ਗੱਲ ਕਰ ਲਈਏ, ਕਿਉਂ ਨਿਤਿਨ ਗਡਕਰੀ ਅਤੇ ਉਹਨਾਂ ਦੀ ਕੁਰਸੀ ਖਤਰੇ ਦੇ ਵਿੱਚ ਹੈਗੀ ਹੈ, ਅਤੇ ਇੱਥੋਂ ਹੀ ਗੱਲ ਤੁਰਦੀ ਹੈ ਕੈਬਨਿਟ ਰੀਸ਼ਫਲ ਦੀ। ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ, ਨਿਤਿਨ ਗਡਕਰੀ ਟਰਾਂਸਪੋਰਟ ਔਰ ਰੋਡਸ ਮਿਨਿਸਟਰ, ਔਰ ਇੱਥੋਂ ਤੱਕ ਕਿ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ, ਜਿਹੜੀ ਪੈਟਰੋਲ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਪਾ ਰਹੇ, ਅਤੇ ਸ਼ਾਇਦ ਹੋ ਸਕਦਾ ਨਿਰਮਲਾ ਸੀਤਾਰਮਨ ਐਜ਼ ਅ ਫਾਈਨੈਂਸ ਮਿਨਿਸਟਰ ਵੀ ਇਹ ਚਾਰ ਕੁਰਸੀਆਂ ਦੇ ਉੱਤੇ ਗਾਜ ਡਿੱਗ ਸਕਦੀ ਹੈ। ਗਾਜ ਕੀ, ਇਹਨਾਂ ਨੂੰ ਰੀਸ਼ਫਲ ਕੀਤਾ ਜਾ ਸਕਦਾ, ਮੰਤਰਾਲਾ ਕੋਈ ਹੋਰ ਲੈ ਲਓ ਪਰ ਆਹ ਮੰਤਰਾਲੇ ਛੱਡ ਦਿਓ। ਵਜ੍ਹਾ ਕੀ ਹੈਗੀ ਹੈ, ਉੱਤਰ ਪ੍ਰਦੇਸ਼, ਜਿੱਥੋਂ ਕਹਿੰਦੇ ਹੈ ਕਿ ਦਿੱਲੀ ਦੀ ਕੁਰਸੀ ਦਾ ਰਸਤਾ ਉੱਤਰ ਪ੍ਰਦੇਸ਼ 'ਚੋਂ ਹੋ ਕੇ ਗੁਜ਼ਰਦਾ, ਉਹ ਆਪ ਹੀ ਇਸ ਵਕਤ ਰਾਮ ਭਰੋਸੇ, ਖੈਰ ਰਾਮ ਭਰੋਸੇ ਤਾਂ ਨਹੀਂ ਹੈਗੀ ਕਿਉਂਕਿ ਰਾਮ ਤਾਂ ਘੱਟੋ ਘੱਟ ਇਹਨਾਂ ਦੇ ਭਰੋਸੇ ਨਹੀਂ ਰਹਿ ਸਕਦੇ, ਜਦੋਂ ਰਾਮ ਦੇ ਮੰਦਰ 'ਚ ਚੋਰੀਆਂ ਹੋਣ ਲੱਗ ਜਾਣ ਤਾਂ ਫਿਰ ਰਾਮ ਜੀ ਕਿਹਦੇ ਭਰੋਸੇ ਰਹਿਣ। ਰਾਮ ਭਰੋਸੇ ਚੱਲਣ ਵਾਲਾ ਭਾਰਤ ਅੱਜ ਦੀ ਤਰੀਕ ਦੇ ਵਿੱਚ ਐਸੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਹੈ ਜਿਹਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਪੈ ਸਕਦੀ ਹੈ। ਸਰਕਾਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ, ਦੇਖੋ ਭਾਜਪਾ ਜਿਹੜੀ ਕਿ ਕਿਹਾ ਜਾਂਦਾ ਹੈ, ਦਾਅਵੇ ਕੀਤੇ ਜਾਂਦੇ ਨੇ ਕਿ 20,000 ਕਰੋੜ ਰੁਪਏ ਦੀ ਸੰਪਤੀ ਰੱਖਦੀ ਹੈ ਇਹ ਪੋਲੀਟੀਕਲ ਪਾਰਟੀ, ਅਤੇ ਇਹ ਤੋਂ ਬਾਅਦ ਕਾਂਗਰਸ ਵਰਗੀਆਂ ਜਾਂ ਹੋਰ ਦੂਜੀਆਂ ਪਾਰਟੀਆਂ ਰਲ ਕੇ ਵੀ ਆਪਣੀ ਜਿੰਨੇ ਇਲੈਕਟ੍ਰੋਨਿਕ ਫੰਡਸ ਨੇ, ਜਿੰਨੇ ਚੰਦੇ ਨੇ, ਜਿੰਨੀਆਂ ਡੋਨੇਸ਼ਨਾਂ, ਜਿੰਨਾ ਵੀ ਪਾਰਟੀ ਫੰਡ ਆ ਜੋੜ ਲੈਣ, ਤਾਂ ਬਰਾਬਰੀ ਨਹੀਂ ਕਰ ਸਕਦੇ। ਬਰਾਬਰੀ ਕੀ, ਅੱਧ 'ਚ ਵੀ ਨਹੀਂ ਆ ਸਕਦੇ ਹੈਗੇ ਭਾਜਪਾ ਦੇ, ਇੰਨੀ ਅਮੀਰ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਇਹ ਹੋ ਚੁੱਕੀ ਹੈ। ਸੋ ਅਜੇ ਇਹਦੇ ਵਿੱਚ ਮੰਤਰੀਆਂ ਦਾ ਤੋੜ ਵਿਛੋੜ ਹੋਊਗਾ, ਇੱਧਰੋਂ ਉੱਧਰੋਂ ਖਰੀਦੇ ਜਾਣਗੇ, ਤੋੜੇ ਜਾਣਗੇ, TMC ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਨੇ, ਉੱਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੇ ਵੀ ਇਲੈਕਸ਼ਨ ਹੈਗੇ ਨੇ, ਸੋ ਉੱਤਰ ਪ੍ਰਦੇਸ਼ 'ਚੋਂ ਹੋ ਕੇ ਤਾਂ ਰਸਤਾ ਨਿਕਲਦਾ ਹੀ ਹੈ,
ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਕਿਉਂ ਨਾ ਉਹ ਰਸਤਾ ਪੰਜਾਬ ਤੱਕ ਤੈਅ ਕਰ ਲਿਆ ਜਾਵੇ ਜਿੱਥੇ ਅੱਜ ਤੱਕ ਭਾਜਪਾ ਇਕੱਲੇ ਆਪਣੇ ਦਮ ਦੇ ਉੱਤੇ ਸੂਬੇ 'ਚ ਸਰਕਾਰ ਨਹੀਂ ਬਣਾ ਸਕੀ ਹੈ ਖੈਰ ਬੀਜੇਪੀ ਦਾ ਇਹ ਮਕਸਦ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਮਕਸਦ ਹੋਊਗਾ ਉਹ ਵੀ ਤੁਹਾਨੂੰ ਅੱਜ ਸਕੂਪ ਦੇ ਰੂਪ ਦੇ ਵਿੱਚ ਸ਼ੇਅਰ ਕਰਾਂਗੇ ਉਮੀਦ ਹੈ ਕਿ ਅੱਜ ਦਾ ਇਹ ਇਨਸਾਈਟ ਰਿਪੋਰਟ ਸ਼ੋਅ ਜਿਹੜਾ ਹੈਗਾ ਇਹ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਤੇ ਆਖਿਰ ਦੇ ਵਿੱਚ ਜੇ ਸਮਾਂ ਲੱਗਿਆ ਨਾ ਵੀ ਲੱਗਿਆ ਤਾਂ ਵੀ ਕਰ ਦਾਂਗੇ ਚਲੋ ਗੱਲ ਇਹ ਹੈਗੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਆਉਂਦੇ ਨੇ ਆਸਟ੍ਰੇਲੀਆ ਆਉਂਦੇ ਨੇ ਇੰਡੋਨੇਸ਼ੀਆ ਮੈਂ ਪੁੱਠਾ ਗੇੜਾ ਕਰਤਾ ਆਉਂਦੇ ਉਹ ਇੱਦਾਂ ਨੇ ਪਹਿਲਾਂ ਇੰਡੋਨੇਸ਼ੀਆ ਫਿਰ ਆਸਟ੍ਰੇਲੀਆ ਫਿਰ ਨਿਊਜ਼ੀਲੈਂਡ ਉਹ ਤੋਂ ਪਹਿਲਾਂ ਜਾਪਾਨ ਦੀ ਪ੍ਰਧਾਨ ਮੰਤਰੀ ਸੁਨਾਈ ਤਕਾਈਚੀ ਇੰਡੀਆ ਜਾਂਦੀ ਹੈ ਇੰਡੀਆ ਜਾਪਾਨ ਇੰਡੋਨੇਸ਼ੀਆ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜੇ ਤੁਸੀਂ ਇਸ ਨੂੰ ਧਿਆਨ ਦੇ ਨਾਲ ਸਮਝੋ ਤੇ ਸਾਰੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਇੱਕ ਦੂਸਰੇ ਦੇ ਨਾਲ ਕਿਉਂ ਮਿਲ ਰਹੇ ਨੇ ਔਰ ਚੀਨ ਜਦੋਂ ਐਸੇ ਸਮੇਂ ਦੇ ਵਿੱਚ ਇੰਟਰਕੋਂਟੀਨੈਂਟਲ ਮਿਜ਼ਾਈਲ ਪੈਸੀਫਿਕ ਸਮੁੰਦਰਾਂ ਦੇ ਵਿੱਚ ਦਾਗ ਰਿਹਾ ਆਸਟ੍ਰੇਲੀਆ ਨੂੰ ਡਰਾ ਰਿਹਾ ਜਦੋਂ ਆਸਟ੍ਰੇਲੀਆ ਫਿਜੀ 'ਚ ਬੈਠਾ ਜਾਂ ਦੂਸਰੇ ਆਈਲੈਂਡ ਦੇਸ਼ਾਂ ਦੇ ਨਾਲ ਸਮਝੌਤੇ ਕਰਨ ਦੇ ਲਈ ਤਿਆਰ ਹੈ ਇੱਕ ਓਸ਼ਨ ਆਫ ਪੀਸ ਦੀ ਟ੍ਰੀਟੀ ਸਿਰੇ ਚੜ੍ਹ ਰਹੀ ਹੈ ਜਿਹਦੇ ਬਾਰੇ ਪਿਛਲੇ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਉਹ ਕੀ ਹੈਗੀ ਹੈ ਟ੍ਰੀਟੀ ਤੇ ਚਾਈਨਾ ਦਾ ਥ੍ਰੈਟ ਇਜ਼ ਇਟ ਕਾਇੰਡ ਆਫ ਨੈਕਸਸ ਵਿੱਚ ਇੰਡੀਆ ਇੰਡੋਨੇਸ਼ੀਆ ਜਾਪੈਨ ਆਸਟ੍ਰੇਲੀਆ ਐਂਡ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਟਰਾਇੰਗ ਟੂ ਬਿਲਡ ਔਰ ਟਰਾਇੰਗ ਟੂ ਵੀਵ ਅਰਾਊਂਡ ਚਾਈਨਾ ਕਿਉਂਕਿ ਜੇ ਤੁਸੀਂ ਜੀਓਗ੍ਰਾਫਿਕਲੀ ਦੇਖੋ ਤੇ ਚਾਈਨਾ ਦੀ ਘੇਰਾਬੰਦੀ ਤਾਂ ਇਹ ਕਰ ਪਾ ਰਹੇ ਨੇ ਸਾਰੇ ਦੇਸ਼ ਵੀ ਰਲ ਕੇ ਜੇ ਇਕੱਠੇ ਹੋ ਜਾਣ ਤਾਂ ਚਾਈਨਾ ਨੂੰ ਘੇਰ ਤਾਂ ਸਕਦੇ ਨੇ ਇਸ 'ਚ ਤਾਂ ਕੋਈ ਸ਼ੱਕ ਨਹੀਂ ਕੀ ਹੈ ਇਹਦੀ ਅਸਲੀਅਤ ਇਹ ਵੀ ਐਂਡ ਵਾਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਸੋ ਦੋ ਸੈਗਮੈਂਟ ਹੈਗੇ ਨੇ ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਇਨਸਾਈਟ ਰਿਪੋਰਟ ਦੀ ਸਭ ਤੋਂ ਪਹਿਲਾਂ ਭਾਰਤ ਵਾਲੇ ਸੈਗਮੈਂਟ ਦੇ ਨਾਰੇ ਬਾਰੇ ਗੱਲ ਕਰਕੇ ਲਗਾਤਾਰ ਬੋਲ ਰਿਹਾ ਸੀ ਪਾਣੀ ਪੀ ਲਵਾਂ ਲਾਈਵ ਸ਼ੋਅ ਚੱਲ ਰਿਹਾ ਰਿਪੀਟ ਸੁਣਦੇ ਹੋਏ ਬ੍ਰੌਡਕਾਸਟ ਪੋਡਕਾਸਟ ਤੋਂ ਹੋਏਗਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਜਾਣਾ ਇੰਡੀਆ ਦੇ ਵਿੱਚ ਮਾਨਸੂਨ ਸੈਸ਼ਨ 13 ਅਗਸਤ ਤੱਕ ਚੱਲਣਾ ਔਰ ਇਸ ਵਾਰ ਪਾਰਲੀਮੈਂਟ ਦੇ ਅੰਦਰ ਬੜਾ ਕੁਝ ਐਸਾ ਹੋਣਾ ਜਿਹਦੇ ਨਾਲ ਪੋਲੀਟੀਕਲ ਅਰਥਮੈਟਿਕ ਜਿਹਨੇ ਕਿ ਸਿਆਸੀ ਗਣਿਤ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਣਾ ਬਦਲ ਰਹੇ ਸਿਆਸੀ ਸਮੀਕਰਨ ਕੀ ਨੇ ਜਿਵੇਂ ਪਹਿਲਾਂ ਕੁਝ ਮਹੀਨੇ ਪਹਿਲਾਂ ਵਿਰੋਧੀ ਧਿਰ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਜਾਂ ਉਧਵ ਸੈਨਾ ਉਹਦੇ 'ਚ ਜਿਹੜੀਆਂ ਬਗਾਵਤਾਂ ਹੋਈਆਂ ਨੇ DMK ਤੇ ਕਾਂਗਰਸ ਦਾ ਗੱਠਜੋੜ ਹਾਲਾਂਕਿ ਉਹ ਕਿਸੇ ਹੋਰ ਕਾਰਨ ਕਰਕੇ ਟੁੱਟਿਆ ਹੋਊਗਾ ਉਹਦਾ ਵਜ੍ਹਾ ਇਹ ਵੀ ਹੈ ਕਿ ਕਾਂਗਰਸ ਜਿਹੜੇ ਅਦਾਕਾਰ ਵਿਜੇ ਨੇ ਉਹਨਾਂ ਦੇ ਨਾਲ ਜਾ ਕੇ ਰਲ ਗਏ ਸੀ ਪਰ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਇਸ ਤੋਂ ਪਹਿਲਾਂ DMK ਵੀ ਕਾਂਗਰਸ ਤੋਂ ਅੱਡ ਹੋ ਕੇ ਸਰਕਾਰ ਤੱਕ ਪਹੁੰਚਣ ਦੇ ਲਈ ਕੋਸ਼ਿਸ਼ ਕਰ ਚੁੱਕੀ ਹੈ ਪਰ DMK ਕਿਉਂਕਿ ਇਸ ਵਾਰ ਸਰਕਾਰ ਨਹੀਂ ਬਣਾ ਸਕੀ ਤੇ ਕਾਂਗਰਸ ਉਹਦੇ ਤੋਂ ਅੱਡ ਹੋ ਕੇ ਉਸ ਗੱਠਜੋੜ 'ਚੋਂ ਅੱਡ ਹੋ ਕੇ ਵਿਜੇ ਦੀ ਪਾਰਟੀ ਦੇ ਨਾਲ ਜਾ ਜੁੜੀ ਤਾਂ DMK ਦੇ ਕੋਲ ਬਹਾਨਾ ਆ ਗਿਆ

ਪਰ ਇਸ ਸਾਰੇ ਦੇ ਵਿੱਚ ਸਪੀਕਰ ਜਿਹੜਾ ਦਾ ਰੋਲ ਹੈਗਾ ਉਹ ਵੀ ਬਹੁਤ ਇੰਪੋਰਟੈਂਟ ਹੈਗਾ. ਦੇਖੋ ਸਪੀਕਰ ਓਮ ਬਿਰਲਾ ਹੈਗੇ ਨੇ, ਹੁਣ ਉਹ ਪਾਰਲੀਮੈਂਟ ਦੇ ਵਿੱਚ ਹੀ ਰਲੇਵਾਂ ਕਰਵਾ ਦਿੰਦੇ ਨੇ. ਇਹ ਥੋੜ੍ਹੀ ਜਿਹੀ ਨਾ ਪੋਲੀਟੀਕਲ ਐਨਾਲਿਸਿਸ ਦੀ ਵੀ ਖਬਰ ਹੈਗੀ ਹੈ, ਪਰ ਇਹ ਥੋੜ੍ਹਾ ਜਿਹਾ ਤੁਹਾਨੂੰ ਕੋਨਸਟੀਟਿਊਸ਼ਨਲੀ ਵੀ ਸਮਝ ਜੇ ਹੋਵੇ ਕਿ ਭਾਰਤ ਦਾ ਸੰਵਿਧਾਨ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈਗਾ. ਦੋ ਤਰ੍ਹਾਂ ਦੀਆਂ ਵੋਟਾਂ ਹੁੰਦੀਆਂ ਨੇ ਜਦੋਂ ਕਿਸੇ ਪ੍ਰਸਤਾਵ ਨੂੰ, ਕਿਸੇ ਪ੍ਰਪੋਜ਼ਲ ਨੂੰ ਬਿੱਲ ਦੇ ਰੂਪ ਦੇ ਵਿੱਚ ਗਵਰਨਮੈਂਟ ਜਾਂ ਇੰਡੀਪੈਂਡੈਂਟ ਮੈਂਬਰਸ ਜਿਹੜੇ ਨੇ ਲੈ ਕੇ ਆਉਂਦੇ ਨੇ. ਜਦੋਂ ਪ੍ਰਪੋਜ਼ਲ ਬਿੱਲ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਫਿਰ ਉਸ ਬਿੱਲ ਦੇ ਉੱਤੇ ਚਰਚਾ ਹੁੰਦੀ ਹੈ, ਬਹਿਸ ਹੁੰਦੀ ਹੈ. ਬਹਿਸ ਤੋਂ ਬਾਅਦ ਉਹਦੇ 'ਤੇ ਵੋਟਿੰਗ ਪਾਰਲੀਮੈਂਟ ਦੇ ਵਿੱਚ ਕਰਵਾਈ ਜਾਂਦੀ ਹੈ. ਵੋਟਿੰਗ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ, ਓਰਲ ਵੋਟਿੰਗ ਵੀ ਹੁੰਦੀ ਹੈ. ਬਹੁਤ ਸਾਰੇ, ਮੈਂ ਭਾਰਤ ਦੀ ਗੱਲ ਕਰ ਰਿਹਾ, ਅਲੱਗ ਅਲੱਗ ਕੰਟਰੀਜ਼ ਦੇ ਅਲੱਗ ਅਲੱਗ ਤਰੀਕੇ ਹੈਗੇ ਨੇ. ਔਰ ਹੱਥ ਚੱਕ ਕੇ ਵੀ ਹੋ ਜਾਂਦੀ ਹੈ ਵੀ ਹੱਥ ਖੜੇ ਕਰ ਦਿਓ ਕਿਹੜੇ ਕਿਹੜੇ ਇਸ ਦੇ ਹੱਕ 'ਚ ਹੈਗੇ ਨੇ. ਜਿਵੇਂ ਅਮੈਰੀਕਾ ਦੇ ਵਿੱਚ ਕਹਿੰਦੇ ਐ ਏ ਵਾਈ ਈ, ਅਤੇ ਇੱਥੇ ਇੰਡੀਆ 'ਚ ਐ ਨਹੀਂ ਕਹਿੰਦੇ ਹੈਗੇ, ਹੱਥ ਖੜੇ ਕਰਦੇ ਨੇ. ਜਿਵੇਂ ਫੋਰ ਐਗਜ਼ਾਮਪਲ, ਬੜਾ ਚਰਚਿਤ ਬਿੱਲ ਰਿਹਾ ਸੀਗਾ, ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਜੁੜੇ ਹੋਏ, ਖੇਤੀਬਾੜੀ ਦੇ ਨਾਲ ਜੁੜੇ ਹੋਏ, ਜਿਨ੍ਹਾਂ ਨੂੰ ਵਿਰੋਧੀ ਧਿਰ ਦੀ ਚਾਹੇ ਤਾਂ ਗੈਰ ਮੌਜੂਦਗੀ 'ਚ ਕਹਿ ਲਓ, ਚਾਹੇ ਜਿਵੇਂ ਮਰਜ਼ੀ, ਜਾਂ ਥੋੜ੍ਹੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਧੱਕੇ ਦੇ ਨਾਲ ਹੀ ਪਾਸ ਕਰਵਾਤਾ ਸੀਗਾ. ਅਤੇ ਬਾਅਦ ਦੇ ਵਿੱਚ ਉਹਨੂੰ ਕਾਨੂੰਨ ਬਣਨ ਤੱਕ ਉਹ ਚਲਾ ਗਿਆ ਸੀਗਾ, ਅਨਟਿਲ ਔਰ ਅਨਲੈਸ ਸਰਕਾਰ ਨੂੰ ਉਦੋਂ ਅਕਲ ਆਈ. ਅਤੇ ਬਾਅਦ 'ਚ ਕਹਿੰਦੇ ਕਿ ਕੋਈ ਨਹੀਂ, ਮੋਦੀ ਸਾਹਿਬ ਤੋਂ ਕਦੇ ਕਦੇ ਗਲਤੀਆਂ ਵੀ ਹੋ ਜਾਂਦੀਆਂ. ਐਨੀਵੇਜ਼, ਹੁਣ ਨਵਾਂ ਬਿੱਲ ਜਿਹਦੇ 'ਤੇ ਚਰਚਾ ਕਰਨ ਜਾ ਰਹੇ ਹਾਂ ਆਪਾਂ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਜਾ ਰਿਹਾ. ਇਹ ਕਿਉਂ ਪੋਲੀਟੀਕਲ ਅਰਥਮੈਟਿਕ ਬਦਲ ਦੇਗਾ, ਕਿਉਂ ਭਾਰਤ ਦੀ ਸਿਆਸਤ ਦੇ ਇਹ ਸਮੀਕਰਨ ਬਦਲ ਕੇ ਰੱਖ ਦੇਗਾ, ਇਹਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ. 131ਵਾਂ ਸੰਵਿਧਾਨਕ ਸੋਧ ਬਿੱਲ ਇਹਨੂੰ ਕਿਹਾ ਜਾ ਰਿਹਾ, ਅੰਗਰੇਜ਼ੀ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਕਿਹਾ ਜਾ ਰਿਹਾ. ਸੈਸ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਰਚਾ ਹੋਣੀ ਹੈ, ਜਿਹੜਾ ਮੌਨਸੂਨ ਸੈਸ਼ਨ ਹੋਣਾ, ਉਹਦੇ 'ਚ ਇਹੀ ਇੱਕ ਸਭ ਤੋਂ ਵੱਡਾ ਵਿਸ਼ਾ ਹੋ ਸਕਦਾ, ਕਿਉਂਕਿ ਪਿਛਲੀ ਵਾਰ ਸਰਕਾਰ ਨੂੰ ਮੂੰਹ ਦਿਖਾਉਣੀ ਪਈ ਸੀ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਨੰਬਰਸ ਨਹੀਂ ਸੀ. ਨੰਬਰਸ ਦੀ ਗੇਮ ਕੀ ਹੈ ਉਹ ਅੱਗੇ ਚੱਲ ਕੇ ਸਮਝਾਉਣਾ. ਪਹਿਲਾਂ ਇਹ ਸਮਝ ਲਓ ਕਿ ਸਰਕਾਰ ਇਹ ਚਾਹੁੰਦੀ ਹੈਗੀ ਹੈ, ਭਾਜਪਾ ਇਹ ਚਾਹੁੰਦੀ ਹੈਗੀ ਹੈ ਕਿ ਪਾਰਲੀਮੈਂਟ ਦੇ ਵਿੱਚ ਸੀਟਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 850 ਕਰ ਦਿੱਤੀ ਜਾਵੇ. ਯਾਨੀ 2011 ਦੀ ਜਿਹੜੀ ਜਨਗਣਨਾ ਸੀ ਉਹਦੇ ਆਧਾਰ ਦੇ ਉੱਤੇ 850 ਹੋਊਗੀ. ਹੁਣ ਜਨਗਣਨਾ ਯਾਨੀ ਕਿ ਸੈਂਸਸ ਇੰਡੀਆ ਦੇ ਵਿੱਚ ਹਰ 10 ਸਾਲ ਬਾਅਦ ਹੁੰਦਾ. ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇੱਦਾਂ ਹੋਇਆ ਹੈਗਾ, ਆਸਟ੍ਰੇਲੀਆ ਦੇ ਵਿੱਚ 5 ਸਾਲਾਂ ਬਾਅਦ ਹੁੰਦਾ, ਇੰਡੀਆ ਦੇ ਵਿੱਚ 10 ਸਾਲ ਬਾਅਦ ਹੁੰਦਾ, ਯੂਰੋਪੀਅਨ ਨੇਸ਼ਨਸ ਵੀ ਬਹੁਤ ਸਾਰੀਆਂ ਹੈਗੀਆਂ, ਅਮਰੀਕਾ ਵੀ 10 ਸਾਲ ਬਾਅਦ ਕਰਵਾ ਦਿੰਦਾ. ਸੈਂਸਸ 2011 ਤੋਂ ਬਾਅਦ 2021 'ਚ ਹੋਣਾ ਚਾਹੀਦਾ ਸੀ ਟੈਕਨੀਕਲੀ, ਪਰ ਸਰਕਾਰ ਨੇ ਉਦੋਂ ਬਹਾਨਾ ਮਾਰਿਆ ਕਿ ਕੋਵਿਡ ਚੱਲ ਰਿਹਾ ਇਸ ਕਰਕੇ ਸੈਂਸਸ ਨਹੀਂ ਕਰਵਾਉਣਾ. ਔਰ ਭਾਰਤ ਵਰਗੇ ਮੁਲਕ ਦੇ ਵਿੱਚ ਜਿਹੜਾ ਓਡੀ ਵੱਡੇ ਪੱਧਰ 'ਤੇ ਡਿਜੀਟਲ ਹੈ ਵੀ ਨਹੀਂ ਸੀ, ਹਾਲਾਂਕਿ ਦਾਅਵੇ ਕੀਤੇ ਜਾਂਦੇ ਆ ਡਿਜੀਟਲ ਇੰਡੀਆ, ਪਰ ਉੱਥੇ ਸੈਂਸਸ ਕਰਵਾਉਣਾ ਪੋਸੀਬਲ ਵੀ ਨਹੀਂ ਔਰ ਹੋਇਆ ਵੀ ਨਹੀਂ. ਉਹਦੇ ਇੱਕ ਦੇਖੋ ਆਪਾਂ, ਚਲੋ ਮਜ਼ਾਕ ਇੱਕ ਪਾਸੇ, ਭਾਰਤ ਜਿੱਥੇ ਝੁੱਗੀਆਂ ਝੌਂਪੜੀਆਂ ਤੋਂ ਲੈ ਕੇ ਵੱਡੇ ਵੱਡੇ ਵਿਲਾਸ ਤੱਕ, ਅਨਿਲ ਅੰਬਾਨੀ ਦੇ, ਮੁਕੇਸ਼ ਅੰਬਾਨੀ ਦੇ ਜਿਹੜੇ ਐਂਟੀਲਾ ਤੱਕ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕ ਰਹਿੰਦੇ ਹੈਗੇ ਨੇ. ਸੋ ਸੈਂਸਸ ਜਿਹੜਾ ਡੋਰ ਟੂ ਡੋਰ ਹੀ ਹੋ ਸਕਦਾ, ਪੋਸੀਬਲ ਨਹੀਂ ਹੈਗਾ ਡਿਜੀਟਲ ਪੂਰੇ ਤਰੀਕੇ ਦੇ ਨਾਲ ਕਰਵਾਉਣਾ. ਸੋ ਐਨੀਵੇਜ਼, 2021 'ਚ ਹੋ ਨਹੀਂ ਸੀ ਸਕਦਾ, ਪਰ ਬਾਅਦ 'ਚ ਫਿਰ ਕਾਂਗਰਸ ਨੇ ਇਹ ਵੀ ਕਿਹਾ ਕਿ 2022 'ਚ ਕਰਾ ਲਓ, 23 'ਚ ਕਰਵਾ ਲਓ, ਉਦੋਂ ਵੀ ਨਹੀਂ ਕੀਤਾ, 24 'ਚ ਵੀ ਨਹੀਂ ਕਰਾਇਆ, ਹੁਣ 26 ਦੇ ਅਖੀਰ ਦੇ ਉੱਤੇ ਜਾ ਕੇ ਹੋਣ ਲੱਗਿਆ. ਤੁਹਾਨੂੰ ਪਤਾ ਹੈ ਕਿ ਹੁਣ ਮਾਸਟਰਾਂ ਤੋਂ ਲੈ ਕੇ ਬਿਜਲੀ ਮਹਿਕਮਿਆਂ ਤੱਕ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਤੀਆਂ, ਕਹਿੰਦੇ ਪੜ੍ਹਾਈ ਪੜ੍ਹੂਈ ਤਾਂ ਫੇਰ ਜਾਇਓ, ਆ ਬਿਜਲੀ ਬਿਜਲੀ ਤਾਂ ਫੇਰ ਦੇਈ ਜਾਇਓ, ਤੁਸੀਂ ਚਲੋ ਡਿਊਟੀਆਂ ਲਗਾਓ. ਦੇਖੋ ਇੰਡੀਆ ਦੇ ਵਿੱਚ ਇਹ ਸਿਸਟਮ ਕਦੇ ਵੀ ਨਹੀਂ ਬਣਨਾ ਕਿ ਬੇਰੁਜ਼ਗਾਰਾਂ ਨੂੰ ਕੰਮ ਦੇ ਉੱਤੇ ਲਗਾ ਦਿਓ, ਤੁਸੀਂ ਉਹਨਾਂ ਤੋਂ ਡਿਊਟੀਆਂ ਕਰਵਾਓ, ਉਹਨਾਂ ਨੂੰ ਕਹੋ ਕਿ ਵੋਟਾਂ ਦੀਆਂ ਡਿਊਟੀਆਂ ਭੁਗਤਾਓ, ਉਹਨਾਂ ਨੂੰ ਕਹੋ ਕਿ ਸੈਂਸਸ ਦੀਆਂ ਡਿਊਟੀਆਂ ਭੁਗਤਾਓ. ਖੈਰ ਉਹ ਵੀ ਗੱਲ ਨਹੀਂ ਹੈਗੀ ਇੱਥੇ, ਗੱਲ ਹੁਣ ਇਹ ਹੈ ਕਿ ਇਹ ਜਿਹੜਾ ਡੀਲਿਮਿਟੇਸ਼ਨ ਬਿੱਲ ਹੈਗਾ, ਇਹਨੂੰ 2011 ਦੇ ਸੈਂਸਸ ਦੇ ਆਧਾਰ ਦੇ ਉੱਤੇ ਸਰਕਾਰ ਕਰਨਾ ਚਾਹੁੰਦੀ ਹੈ, ਨੰਬਰ ਇੱਕ. ਨੰਬਰ ਦੋ, ਇਸ ਬਿੱਲ ਦੇ ਨਾਲ 2011 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀਗੀ ਉਹ ਉੱਤਰੀ ਅਤੇ ਦੱਖਣੀ ਰਾਜਾਂ ਦੇ ਵਿੱਚ ਬਹੁਤ ਵੱਡਾ ਫਰਕ ਸੀ. ਸਦਰਨ, ਕਿਉਂਕਿ ਹੁੰਦਾ ਕੀ ਹੈ ਕਿ ਜਿਹੜੀਆਂ ਐਮ ਪੀਜ਼ ਨੇ, ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾਣਗੀਆਂ, 850 ਕੀਤੀਆਂ ਜਾਣਗੀਆਂ, ਹੁਣ ਉਹ ਐਮ ਪੀਜ਼ ਜਿਹੜੇ ਨੇ ਉਹ ਕਿਵੇਂ ਨੁਮਾਇੰਦਗੀ ਕਰਦੇ ਨੇ ਕਿ 2.5 ਤੋਂ 3 ਲੱਖ ਤੱਕ ਦੀ ਆਬਾਦੀ ਦਾ ਇੱਕ ਸੰਸਦੀ ਹਲਕਾ ਹੋ ਗਿਆ. ਜਿਵੇਂ ਤੁਸੀਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹੋਵੋਗੇ, ਤੁਸੀਂ ਅੰਮ੍ਰਿਤਸਰ ਤੋਂ ਹੋਵੋਗੇ, ਤੁਸੀਂ ਲੁਧਿਆਣਾ ਈਸਟ ਤੋਂ ਜਾਂ ਆਤਮਨਗਰ ਤੋਂ ਹੋ ਸਕਦੇ ਹੋ, ਤੁਸੀਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਹੋ ਸਕਦੇ ਹੋ, ਫਤਿਹਗੜ੍ਹ ਸਾਹਿਬ ਤੋਂ ਹੋ ਸਕਦੇ ਹੋ, ਰੋਪੜ ਤੋਂ ਹੋ ਸਕਦੇ ਹੋ, ਕਿਸੇ ਵੀ ਲੋਕ ਸਭਾ ਹਲਕੇ ਤੋਂ ਤੁਸੀਂ ਹੋ ਸਕਦੇ ਹੋ. ਇੱਦਾਂ ਹੀ ਭਾਰਤ ਭਰ ਦੇ ਵਿੱਚ ਅਲੱਗ ਅਲੱਗ 550 ਤੋਂ ਥੋੜ੍ਹੇ ਜਿਹੇ ਘੱਟ ਲੋਕ ਸਭਾ ਹਲਕੇ ਹੈਗੇ ਨੇ. ਹੁਣ ਉਹ ਹਲਕੇ ਆਬਾਦੀ ਦੇ ਆਧਾਰ ਦੇ ਉੱਤੇ ਬਣੇ ਹੋਏ ਨੇ, ਸਾਰਿਆਂ ਦੀ ਆਬਾਦੀ ਮੋਟੀ ਮੋਟੀ ਜੀ 3-3.5 ਲੱਖ ਹੈ, ਏਰੀਆ ਕਿਸੇ ਦਾ

ਬਹੁਤ ਜ਼ਿਆਦਾ ਹੋ ਸਕਦਾ ਜਿਵੇਂ ਲੱਦਾਖ ਵਾਲੇ ਪਾਸੇ ਤੁਸੀਂ ਆਬਾਦੀ ਇੰਨੀ ਨਹੀਂ ਬਣਦੀ ਹੈਗੀ ਪਰ ਏਰੀਆ ਬਹੁਤ ਜ਼ਿਆਦਾ ਤੇ ਕਿਸੇ ਦਾ ਬਹੁਤ ਘੱਟ ਏਰੀਆ ਹੋ ਸਕਦਾ ਪਰ ਕਿਉਂਕਿ ਪਾਪੂਲੇਸ਼ਨ ਇੰਨੀ ਜ਼ਿਆਦਾ ਇਸ ਕਰਕੇ ਉਸ ਐਮ ਪੀ ਨੂੰ ਉਸ ਪਾਪੂਲੇਸ਼ਨ ਨੂੰ ਕੇਟਰ ਕਰਨ ਦੇ ਲਈ ਉੰਨੀ ਕੁ ਹੀ ਏਰੀਏ ਨੂੰ ਦਿੱਤਾ ਜਾਂਦਾ ਜਿਵੇਂ ਯੂਪੀ ਵਰਗੇ ਜਾਂ ਬਿਹਾਰ ਵਰਗੀਆਂ ਸਟੇਟ ਜਿੱਥੇ ਆਬਾਦੀ ਜ਼ਿਆਦਾ ਹੈਗੀ ਹੈ ਪਰ ਏਰੀਆ ਘੱਟ ਹੈਗਾ ਔਰ ਇਹ ਇਮਬੈਲੈਂਸ ਭਾਰਤ ਦੇ ਵਿੱਚ ਸੀਗਾ ਹੈਗਾ ਤੇ ਰਹੂਗਾ ਕਿੰਨਾ ਕੁ ਚਿਰ ਰਹੂਗਾ ਕਹਿ ਨਹੀਂ ਸਕਦੇ ਪਰ ਸਦਰਨ ਸਟੇਟਸ ਦੇ ਵਿੱਚ ਬੜੀ ਬੈਲੈਂਸਡ ਜੀ ਪਾਪੂਲੇਸ਼ਨ ਹੈ ਹੁਣ ਸਦਰਨ ਸਟੇਟਸ ਨੂੰ ਆਲਰੇਡੀ 2011 ਦੇ ਵਿੱਚ ਜਿੰਨੇ ਐਮ ਪੀ ਸੀ ਅੱਜ ਦੀ ਤਰੀਕ 'ਚ ਜਿੰਨੇ ਐਮ ਪੀਜ਼ ਨੇ ਜੇ ਆਪਾਂ ਡਿਵਾਈਡ ਕਰ ਦਈਏ ਨਾ ਕਿਉਂਕਿ ਸਾਊਥ ਦੇ ਵਿੱਚ ਭਾਜਪਾ ਦੀ ਚੱਲ ਨਹੀਂ ਉੰਨੀ ਰਹੀ ਹੈਗੀ ਰੀਸੈਂਟ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਹੀ ਲਈ ਹੈਗੀ ਆਲਰੇਡੀ ਵਿਜੇ ਦੇ ਹਵਾਲੇ ਦੇ ਨਾਲ ਕਿ ਸਦਰਨ ਸਟੇਟ ਚਾਹੇ ਕੇਰਲਾ ਹੋਵੇ ਚਾਹੇ ਕਰਨਾਟਕ ਹੋਵੇ ਜਾਂ ਟੂ ਸਮ ਐਕਸਟੈਂਟ ਤਮਿਲਨਾਡੂ ਅਤੇ ਹੁਣ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ ਹਾਲਾਂਕਿ ਉੱਥੇ ਜ਼ਿਆਦਾਤਰ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ ਪਰ ਕਈ ਸੂਬਿਆਂ 'ਚ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ ਕੇਰਲ 'ਚ ਤਾਂ ਕਦੇ ਵੀ ਨਹੀਂ ਹੋਈ ਨਾ ਹੋ ਸਕਦੀ ਹੈਗੀ ਸੋ ਇਸ ਕਰਕੇ ਉਹਨਾਂ ਸਟੇਟਸ ਦੇ ਵਿੱਚ ਜ਼ਿਆਦਾ ਰਿਪ੍ਰੈਜੈਂਟੇਸ਼ਨ ਹੈ ਨਹੀਂ ਅਤੇ ਉਹਨਾਂ ਨੂੰ ਮਿਲਣੀ ਵੀ ਨਹੀਂ ਨੌਰਦਰਨ ਸਟੇਟਸ ਦੇ ਵਿੱਚ ਟੂ ਔਨ ਦੀ ਅਦਰ ਸਾਈਡ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਇਹ ਜਿਹੜੀ ਬੈਲਟ ਹੈ ਮੱਧ ਪ੍ਰਦੇਸ਼ ਰਾਜਸਥਾਨ ਹਿੰਦੀ ਭਾਸ਼ੀ ਬੈਲਟ ਪੂਰੀ ਦੀ ਪੂਰੀ ਹਿੰਦੀ ਬੈਲਟ ਕਿਹਾ ਜਾਂਦਾ ਇਹ ਸਭ ਤੋਂ ਜ਼ਿਆਦਾ ਐਮ ਪੀਜ਼ ਵੀ ਇੱਥੋਂ ਨੇ ਨੋਟ ਹਰਿਆਣਾ ਯੂਪੀ ਬਿਹਾਰ ਰਾਜਸਥਾਨ ਮਹਾਰਾਸ਼ਟਰ 'ਚੋਂ ਹੈਗੇ ਨੇ ਪਰ ਮਹਾਰਾਸ਼ਟਰ ਦੇ ਵਿੱਚ ਵੀ ਜੋੜ ਤੋੜ ਹੋ ਰਿਹਾ ਤਾਂ ਦੇਖ ਹੀ ਲਿਆ ਤੁਸੀਂ ਉਧਵ ਸੈਨਾ ਵਾਲੀ ਯੂ ਬੀ ਟੀ ਦੇ ਵਿੱਚ ਕੀ ਹੋਇਆ ਸੋ ਇੱਥੇ ਕੰਟਰੋਲ ਜਿਹੜਾ ਬੀਜੇਪੀ ਦਾ ਆਸਾਨ ਹੋ ਜਾਂਦਾ ਇਸ ਕਰਕੇ ਵਿਰੋਧੀ ਧਿਰ ਨਹੀਂ ਚਾਹੁੰਦੀ ਹੈਗੀ ਕਿ ਡੀਲਿਮੀਟੇਸ਼ਨ ਹੋਵੇ ਬਹਾਨੇ ਮਾਰੇ ਜਾ ਰਹੇ ਨੇ ਕਿ ਦੇਖੋ ਜੀ ਔਰਤਾਂ ਨੂੰ ਰਿਪ੍ਰੈਜੈਂਟੇਸ਼ਨ ਦੇਣੀ ਹੈਗੀ ਹੈ ਜ਼ਿਆਦਾ 50% ਕਰਨੀ ਚਾਹੁੰਦੇ ਹਾਂ 33% ਕਰਨੀ ਚਾਹੁੰਦੇ ਹਾਂ ਕੋਈ ਕਹਿੰਦਾ ਜੀ ਕਿ ਇਹਦੇ ਨਾਲ ਹੁਣ ਕਦੇ ਤਾਂ ਵਧਣਗੀ ਆਬਾਦੀ ਵੱਧ ਰਹੀ ਹੈਗੀ ਹੈ ਸੋ ਇਹ ਇੱਕ ਰੀਜ਼ਨ ਬਣ ਰਿਹਾ ਹੈਗਾ ਪਲੱਸ ਕੈਬਨਿਟ ਰੀਸ਼ਫਲ ਦਾ ਇੱਕ ਵਿਕਸਿਤ ਭਾਰਤ ਰੋਡ ਮੈਪ ਪ੍ਰਧਾਨ ਮੰਤਰੀ ਰੱਖ ਚੁੱਕੇ ਨੇ ਅਲੱਗ ਅਲੱਗ ਵਿਭਾਗਾਂ ਦੇ ਅੱਗੇ ਉਹਦੀ ਮੀਟਿੰਗ ਵੀ ਹੋ ਰਹੀ ਹੈ ਉਹਦੀਆਂ ਸਮੀਖਿਆਵਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲੋਕਾਂ ਨੇ ਨਾ ਪੁੱਛਣ ਲੱਗ ਜਾਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੋਲੀਟੀਕਲ ਐਨਾਲਿਸਿਸ ਆਪਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਬੜੀਆਂ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਨੇ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ ਔਰ ਜਿੰਨੀਆਂ ਭਵਿੱਖਬਾਣੀਆਂ ਕੀਤੀਆਂ ਉਹ ਹੁਣ ਤੱਕ ਤਾਂ ਸੱਚ ਹੀ ਜਾ ਰਹੀਆਂ ਹੈਗੀਆਂ ਨੇ ਇਹ ਭਵਿੱਖਬਾਣੀ ਵੀ ਤੁਹਾਨੂੰ ਇੱਕ ਹੋਰ ਕਰਕੇ ਜਾਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਵਾਰ ਡਿਲੀਵਰ ਨਹੀਂ ਨਾ ਕਰ ਸਕੀ ਇਹਨਾਂ ਅਗਲੇ ਜਿਹੜੇ ਬਚੇ 3 ਕੁ ਸਾਲ ਨੇ ਅਤੇ ਫਿਰ ਉਸ ਤੋਂ ਬਾਅਦ ਭਾਜਪਾ ਦਾ ਸੱਤਾ ਦੇ ਉੱਤੇ ਆਉਣਾ ਥੋੜ੍ਹਾ ਮੁਸ਼ਕਲ ਹੋ ਜੂਗਾ ਪੋਲੀਟੀਕਲ ਡਾਇਨਾਮਿਕਸ ਜਿਹੜੇ ਨੇ ਉਹ ਵਿਗੜ ਜਾਣਗੇ ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸ ਰਿਹਾ ਹੈਗਾ ਜਿਵੇਂ ਤਿਵੇਂ ਕਰਕੇ ਹੋਵੇ ਸਿਆਸਤ ਹੈ ਕਿਉਂਕਿ ਇਹਦੇ ਵਿੱਚ ਇਹ ਬਹੁਤ ਜ਼ਰੂਰੀ ਹੈਗਾ ਕਿ ਇੱਕ ਕਹਿਣ ਦੀ ਗੱਲ ਅਤੇ ਇੱਕ ਕਰਨ ਦੀ ਗੱਲ ਭਾਰਤ ਦੇ ਵਿੱਚ ਕਰਨ ਦੀ ਗੱਲ ਦੇ ਉੱਤੇ ਹੁਣ ਤੱਕ ਲੋਕ ਯਕੀਨ ਕਰ ਰਹੇ ਸੀ ਤੁਸੀਂ ਦੇਖੋ ਮੀਡੀਆ ਦਾ ਸੁਰ ਵੀ ਬਦਲਣ ਲੱਗ ਗਿਆ ਇੰਡੀਆ 'ਚ ਹੋਰ ਤਾਂ ਹੋਰ ਭਾਜਪਾ ਦੇ ਅੰਦਰੋਂ ਵੀ ਲੋਕ ਜਿਹੜੇ ਬੋਲਣ ਲੱਗ ਪਏ ਨੇ RSS ਨੇ ਰਾਮ ਮੰਦਰ ਦੇ ਮੁੱਦੇ 'ਤੇ ਵੀ ਕਹਿ ਦਿੱਤਾ ਹੈਗਾ ਕਿ ਦੇਖੋ ਜੀ ਇਹ ਮਸਲਾ ਹੱਲ ਕਰੋ ਲੋਕ ਸਾਡੇ ਗੁਲਾਮੇ ਨੂੰ ਹੱਥ ਨਾ ਪਾ ਲੈਣ ਕਿੰਨੀਆਂ ਕੁ ਗੜਬੜਾਂ ਕਰੋਗੇ ਕਿੰਨੇ ਕੁ ਟੋਏ ਪੁੱਟੋਗੇ ਜਿੰਨੇ ਟੋਏ ਪੁੱਟੋਗੇ ਆਖਿਰਕਾਰ ਤਾਂ ਤੁਰਨਾ ਤੁਸੀਂ ਵੀ ਉਹਨਾਂ ਰਾਹਾਂ ਤੋਂ ਹੀ ਆ ਕਿਤੇ ਆਪ ਹੀ ਨਾ ਡਿੱਗਦੇ ਜਾਇਓ ਉਹਨਾਂ ਟੋਇਆਂ ਦੇ ਵਿੱਚ ਸੋ ਨਵਿਆਂ ਨੂੰ ਜੋੜਨ ਦੇ ਚੱਕਰ 'ਚ ਕਿਤੇ ਪੁਰਾਣੇ ਦੂਰ ਨਾ ਕਰ ਬੈਠੇ ਭਾਜਪਾ ਇੱਕ ਮੇਰੀ ਸਲਾਹ ਵੀ ਹੈਗੀ ਹੈ ਜੇ ਕੋਈ ਸੁਣ ਰਿਹਾ ਹੈਗਾ ਭਾਜਪਾ ਦਾ ਹਮਾਇਤੀ ਤਾਂ ਪਹੁੰਚਾ ਵੀ ਦਿਓ ਖੈਰ ਇਸ ਸਾਰੇ ਮਸਲੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਥੋੜ੍ਹੀ ਡਿਟੇਲ ਦੇ ਵਿੱਚ E20 ਦੇ ਉੱਤੇ ਵੀ ਗੱਲ ਕਰਾਂਗੇ ਪਰ ਜਿਹੜਾ ਆਇਲ ਕ੍ਰਾਈਸਿਸ ਹੈ ਜਿਹੜਾ ਐਜੂਕੇਸ਼ਨ ਕ੍ਰਾਈਸਿਸ ਹੈ ਉਹਦੇ ਉੱਤੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰ ਲਈਏ ਅਤੇ ਫਿਰ ਮੈਂ ਤੁਹਾਨੂੰ ਜੋੜ ਤੋੜ ਸਮਝਾਉਣਾ ਅਰਥਮੈਟਿਕਸ ਦਾ ਹੋ ਕੀ ਰਿਹਾ ਸਭ ਤੋਂ ਪਹਿਲਾਂ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਿੱਖਿਆ ਘੁਟਾਲਾ ਇੱਕ ਕਿਸਮ ਦਾ ਇੱਕ ਅਨਸੈਡ ਘੁਟਾਲਾ ਹੋ ਚੁੱਕਿਆ ਅਨਸੈਡ ਜਾਂ ਫਿਰ ਇੱਕ ਸਾਇਲੈਂਟ ਸਕੈਮ ਹੋ ਚੁੱਕਿਆ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਵਕਤ ਭਾਰਤ ਦੇ ਨੀਟ ਤੋਂ ਲੈ ਕੇ UGC ਨੈੱਟ ਤੱਕ ਦਾ ਵਿਵਾਦ ਜਿਹੜਾ ਇਸ ਵਕਤ ਨੀਟ UG ਦਾ ਪੇਪਰ ਲੀਕ ਹੋਇਆ ਸਾਰਿਆਂ ਨੂੰ ਪਤਾ ਉਹ ਤੋਂ ਬਾਅਦ ਪ੍ਰੀਖਿਆ ਰੱਦ ਕਰਨੀ ਪਈ ਕਈ ਬੱਚੇ ਸੁਸਾਈਡ ਕਰ ਗਏ ਕਈ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਕਿੰਨਿਆਂ ਕੁ ਨੂੰ ਮੈਂਟਲੀ ਪਰੇਸ਼ਾਨੀ ਹੋਈ ਹੈ ਇਹਦਾ ਕੋਈ ਰਿਕਾਰਡ ਨਹੀਂ ਹੈਗਾ ਕੋਈ ਰਿਕਾਰਡ ਨਹੀਂ ਜ਼ੀਰੋ ਨਾ ਸਰਕਾਰ ਨੂੰ ਕੋਈ ਲੱਥੀ ਚੜ੍ਹੀ ਹੈ ਇਨਫੈਕਟ ਜੇ ਕੋਈ ਸਵਾਲ ਇਹਦੇ 'ਤੇ ਕਰਦਾ ਤਾਂ ਉਹਨੂੰ ਐਂਟੀ ਸੋਸ਼ਲ ਐਂਟੀ ਨੈਸ਼ਨਲ ਕਹਿ ਦਿੱਤਾ ਜਾਂਦਾ CBI ਜਾਂਚ ਕਰ ਰਹੀ ਹੈਗੀ ਹੈ ਨੀਟ ਪ੍ਰੀਖਿਆ ਦੀ ਕਦੋਂ ਹੋਊਗੀ ਕਦੋਂ ਨਤੀਜਾ ਆਊਗਾ
ਨੋਬਡੀ ਨੋਜ਼, ਮਾਮਲਾ ਜਦ ਤੱਕ ਠੰਡਾ ਹੋ ਜੂਗਾ ਫਿਰ ਕਦੇ ਕਦੇ ਕੋਈ ਅੱਧੇ ਇੱਕ ਕਾਲਮ ਦੀ ਖਬਰ ਆ ਜੂਗੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਫਿਰ ਯੂ ਜੀ ਸੀ ਨੈੱਟ ਦੀ ਪ੍ਰੀਖਿਆ ਜਿਹੜੀ ਹੈਗੀ ਹੈ ਸੋਸ਼ੋਲੋਜੀ ਵਾਲੀ, ਉਹਦੇ ਪੇਪਰ 'ਚ ਗੜਬੜੀਆਂ ਆਈਆਂ, ਇਸ ਕਰਕੇ ਪਹਿਲਾਂ ਰਾਹੁਲ ਗਾਂਧੀ ਫਿਰ ਹੋਰ ਅਲੱਗ ਅਲੱਗ ਵਿਰੋਧੀ ਧਿਰਾਂ, ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਰਹੀ ਕਿ ਐਨ ਟੀ ਏ ਦੀ ਗੜਬੜੀ, ਐਨ ਟੀ ਏ ਜਿਹੜੀ ਹੈਗੀ ਉਹ ਇੰਡੀਆ 'ਚ ਟੈਸਟ ਕਰਵਾਉਂਦੀ ਹੈ, ਐਗਜ਼ਾਮੀਨੇਸ਼ਨਸ ਕਰਵਾਉਂਦੀ ਹੈ, ਐਨ ਟੀ ਏ ਨੈਸ਼ਨਲ ਟੈਸਟਿੰਗ ਏਜੰਸੀ, ਕਹਿੰਦੇ ਕਿ ਐਨ ਟੀ ਏ ਨੂੰ ਭੰਗ ਕਰ ਦਿਉ ਜੀ, ਜਾਂ ਫਿਰ ਸੀ ਬੀ ਟੀ ਜਿਹੜਾ ਹੈਗਾ ਹੈ ਸਰਕਾਰ ਦਾ ਜਿਹੜਾ ਕੰਪਿਊਟਰ ਬੇਸਡ ਟੈਸਟ ਹੈਗਾ ਉਹ ਵੀ ਫੇਲ ਹੋ ਗਿਆ। ਸੋ ਕਰ ਕਰਾ ਕੇ ਹੁਣ ਕਹਾਣੀ ਇਹ ਸਾਹਮਣੇ ਆਈ ਹੈ ਕਿ ਅੱਗੇ ਜਦੋਂ ਇੱਕ ਟ੍ਰੇਨ ਦੂਜੀ ਟ੍ਰੇਨ 'ਚ ਟਕਰਾ ਜਾਂਦੀ ਹੁੰਦੀ ਸੀ ਤਾਂ ਰੇਲ ਮੰਤਰੀ ਅਸਤੀਫਾ ਦੇ ਦਿੰਦੇ ਹੁੰਦੇ ਸੀ ਕਿ ਮੈਂ ਭਾਰਤ ਕਾ ਰੇਲ ਮੰਤਰੀ ਨੈਤਿਕ ਆਧਾਰ ਪਰ ਅਸਤੀਫਾ ਦੇਤਾ ਹੂੰ। ਹੁਣ ਅੱਜ ਕੱਲ੍ਹ ਨੈਤਿਕਤਾ ਰਹੀ ਹੋ ਨਹੀਂ, ਨੈਤਿਕਤਾ ਦੇ ਆਧਾਰ ਦੇ ਉੱਤੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਖੈਰ ਸਰਕਾਰ ਦਾ ਪੱਖ ਇਹ ਹੈ ਕਿ ਸਿੱਖਿਆ ਮੰਤਰੀ ਨੇ ਸਵੀਕਾਰ ਤਾਂ ਕਰ ਲਿਆ ਨਾ ਕਿ ਕਮਾਂਡ ਚੇਨ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਹੁਣ ਉਹਨਾਂ ਨੂੰ ਕਾਰਵਾਈ ਤਾਂ ਕਰਨ ਦਿਓ, ਉਹ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਮੌਕਾ ਤਾਂ ਦਿਓ। ਉਹ ਹੈਲੋ 12 ਈਅਰਸ ਬੜੀ 12 ਈਅਰਸ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਲਈ, 13 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਅਗਲੇ ਸਾਲ ਦੇਖ ਲੈਂਦੇ ਹਾਂ। ਦੂਸਰਾ ਜਿਹੜਾ ਐਨਰਜੀ ਕ੍ਰਾਈਸਿਸ ਚੱਲ ਰਿਹਾ ਪਿਛਲੇ ਕੁਛ ਮਹੀਨਿਆਂ ਤੋਂ, ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਇੰਡੀਅਨ ਗਵਰਨਮੈਂਟ ਨੇ ਬਣਾ ਕੇ ਰੱਖੇ ਹੋਏ ਨੇ, ਇੱਦਾਂ ਨਹੀਂ ਕਿ ਪੈਟਰੋਲ ਪੰਪ ਸੁੱਕ ਗਏ ਨੇ ਜਿਵੇਂ ਰਸ਼ੀਆ 'ਚ ਦਿਖ ਰਹੇ ਨੇ, ਖੈਰ ਉੱਥੋਂ ਦੇ ਤਾਂ ਰਿਫਾਈਨਰੀਜ਼ ਦੇ ਉੱਤੇ ਹੀ ਅਟੈਕ ਹੋ ਗਿਆ, ਜਿਉਂਦੀਆਂ ਰਹਿਣ ਭਾਰਤ ਦੀਆਂ ਰਿਫਾਈਨਰੀਆਂ ਜਾਂ ਇੱਥੋਂ ਦੇ ਅਮੀਰ ਤਰੀਨ ਲੋਕ, ਅਰਬਪਤੀ ਲੋਕ ਜਿਨ੍ਹਾਂ ਦੀਆਂ ਰਿਫਾਈਨਰੀਆਂ ਚੱਲ ਰਹੀਆਂ ਨੇ ਕਿਉਂਕਿ ਅਰਬਾਂ ਰੁਪਏ ਕਮਾ ਰਹੇ ਨੇ ਫਰੋਮ ਯੂਅਰ ਪੋਕਟ ਆਲ ਦੋ, ਬਟ ਬੰਦ ਨਹੀਂ ਹੋਈਆਂ ਹੈਗੀਆਂ, ਤੇਲ ਦੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਕੱਚਾ ਤੇਲ ਸਸਤਿਆਂ ਰੇਟਾਂ ਦੇ ਉਦੋਂ ਚੱਕ ਲਿਆ ਇੰਨਾ ਰਸ਼ੀਆ ਤੋਂ ਅਮਰੀਕਾ ਨੂੰ ਗੁੱਸੇ ਕਰਕੇ। ਸੋ ਮਿਡਲ ਈਸਟ ਦੇ ਵਿੱਚ ਜਿਸ ਕਿਸਮ ਦੇ ਇਰਾਨ ਇਜ਼ਰਾਈਲ ਅਮੈਰੀਕਾ ਟਕਰਾਅ ਚੱਲ ਰਹੇ ਨੇ, ਲਗਭਗ ਮੋਦੀ ਸਰਕਾਰ ਕਹਿ ਰਹੀ ਹੈ ਕਿ 40% ਦੁਨੀਆ ਦੇ ਦੇਸ਼ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਨੇ, ਇਕੱਲਾ ਇੰਡੀਆ ਨਹੀਂ ਕਰ ਰਿਹਾ। ਇਜ਼ ਆਸਟ੍ਰੇਲੀਆ ਕੰਸਰਨਡ? ਫਿਰ ਇੱਥੇ ਸਾਡੇ ਦਾਅਵੇ ਇਹ ਆ ਜਾਂਦੇ ਨੇ ਕਿ ਨਹੀਂ ਜੀ ਨਹੀਂ, ਆਸਟ੍ਰੇਲੀਆ ਦੀ ਆਬਾਦੀ ਤਾਂ ਦੇਖੋ ਭਾਰਤ ਦੇ ਮੁਕਾਬਲੇ, ਉਹ ਯਾਰ ਰਿਸੋਰਸਿਸ ਵੀ ਘੱਟ ਨੇ। ਚਾਈਨਾ ਕੰਸਰਨਡ? ਆਬਾਦੀ ਤਾਂ ਉੱਥੇ ਦੀ ਵੀ ਜ਼ਿਆਦਾ। ਇੰਡੋਨੇਸ਼ੀਆ? ਅੱਛਾ ਅਮੈਰੀਕਾ, ਚਲੋ ਠੀਕ ਹੈ, ਅਮੈਰੀਕਾ ਦੇ ਕੋਲ ਆਪਣੇ ਵੀ ਹੈਗੇ ਨੇ ਤੇਲ ਭੰਡਾਰ, ਕੈਨੇਡਾ ਤੋਂ ਵੀ ਲੈ ਲੈਂਦੇ ਨੇ ਡਰਾ ਧਮਕਾ ਕੇ, ਅਤੇ ਵੈਨਜ਼ੁਏਲਾ 'ਤੇ ਚੱਲ ਉਹਨਾਂ ਨੇ ਕਬਜ਼ਾ ਹੀ ਲੈ ਰੱਖਿਆ ਹੈਗਾ, ਤੀਸਰਾ ਵੱਡਾ ਆਬਾਦੀ ਵਾਲਾ ਦੇਸ਼ ਤਾਂ ਅਮੈਰੀਕਾ ਹੀ ਹੈ। ਪਰ ਜਿਹੜੇ ਪਾਣੀ ਨੂੰ ਵੀ ਤਰਸਦੇ ਨੇ ਨਾ ਅਫਰੀਕਨ ਕੰਟਰੀਜ਼, ਸਭ ਤੋਂ ਵੱਡੀ ਆਬਾਦੀ ਕਿੱਥੇ ਦੀ ਹੈ? ਨਾਈਜੀਰੀਆ ਦੀ। ਉੱਥੇ ਵੀ ਫਿਊਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਚੱਕ ਕੇ ਦੇਖੋ ਖਬਰਾਂ। ਦੇਖੋ ਏ ਬੀ ਸੀ ਨੂੰ ਤਾਂ ਡਰਾਤਾ ਹੀ, ਜਿਹੜਾ ਐਂਟੀ ਸੈਮੀਟਿਕ ਰੋਇਲ ਕਮਿਸ਼ਨ ਹੈ, ਆਪਾਂ ਨੂੰ ਨਹੀਂ ਨਾ ਡਰਾਇਆ ਹੈਗਾ। ਸੋ ਆਪਾਂ ਨੂੰ ਪਤਾ ਹੈ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਫਿਊਲ ਕ੍ਰਾਈਸਿਸ ਤਾਂ ਫਿਲਹਾਲ ਨਹੀਂ ਦਿਖ ਰਿਹਾ ਹੈਗਾ। ਹਾਂ ਉਹ ਦੇਸ਼ ਗਰੀਬ ਹੈਗੇ ਨੇ, ਉਹਨਾਂ ਦੀ ਡਿਮਾਂਡ ਹੀ ਨਹੀਂ ਵਧੀ ਹੈਗੀ, ਡਿਮਾਂਡ ਵੀ ਕਿਉਂ ਵਧੂਗੀ ਕਿਉਂਕਿ ਉੰਨੀ ਉਹਨਾਂ ਦੀਆਂ ਲੋੜਾਂ ਹੀ ਨਹੀਂ ਹੈਗੀਆਂ, ਪਰ ਜਿੰਨੀਆਂ ਹੈਗੀਆਂ ਨੇ ਉੰਨੀਆਂ ਕਿ ਵੀ ਉਹਨਾਂ ਦੀਆਂ ਘੱਟ ਨਹੀਂ ਪੈ ਰਹੀਆਂ ਹੈਗੀਆਂ। ਸੋ ਮੁੱਕਦੀ ਜੀ ਗੱਲ ਇਹ ਹੈਗੀ ਆ ਕਿ ਜਿਹੜੇ ਆਬਾਦੀ ਵਾਲੇ ਦੇਸ਼ ਵੀ ਨੇ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ, ਭਾਰਤ ਸਰਕਾਰ ਦਾ ਇਹ ਤਰਕ ਤਾਂ ਖੈਰ ਫੇਰ ਹੋ ਜਾਂਦਾ ਹੈਗਾ। ਪੈਟਰੋਲ ਡੀਜ਼ਲ ਅਤੇ ਜਿਹੜਾ ਏਅਰ ਫਿਊਲ ਜਿਹਨੂੰ ਕਹਿ ਲੈਂਦੇ, ਏ ਟੀ ਐਫ ਕਹਿ ਲੈਂਦੇ ਹੁੰਦੇ, ਹਵਾਈ ਇੰਧਨ, ਉਹਦੇ ਇੰਡੀਆ ਦੇ ਕੋਲ ਸਪੈਸ ਇਨਫ ਇਨਫ ਯਕੀਨ ਮੰਨ ਕੇ ਚੱਲਿਓ ਇਨਫ ਸਟੋਰੇਜ ਹੈਗੀ ਹੈ, ਬਹੁਤ ਭੰਡਾਰ ਨੇ, ਇੱਦਾਂ ਨਹੀਂ ਕੋਈ ਕਮੀ ਹੈਗੀ ਹੈ, ਜ਼ੀਰੋ ਕਮੀ। ਬਟ ਉੱਦਾਂ ਹੀ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਪਹਿਲਾਂ ਲੋਕਾਂ ਨੂੰ ਤੰਗ ਜੋ ਕਰਨਾ ਹੋਇਆ, ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਕਿ ਲੱਗੇ ਕਿ ਹਾਂ ਹੋ ਗਿਆ। ਈ20 ਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਜਿਹੜਾ ਐਥਨੋਲ ਬਲੈਂਡਿੰਗ ਜਿਹੜੀ ਹੋ ਰਹੀ ਹੈ ਉਹਦੀ ਗੱਲ ਬਾਅਦ 'ਚ ਕਰਾਂਗੇ। ਨਿਤਿਨ ਗਡਕਰੀ ਨੇ ਇੰਟਰਵਿਊ ਦੇਣੀ ਨਹੀਂ ਹੈਗੀ, ਜਿਨ੍ਹਾਂ ਨੂੰ ਦਿੰਦੇ ਨੇ ਉਹਨਾਂ ਨੂੰ ਵੀ ਕਿਹੜਾ ਜਵਾਬ ਦਿੰਦੇ ਹੈਗੇ ਨੇ। ਪਹਿਲਾਂ ਡੀਲਿਮਿਟੇਸ਼ਨ ਵਾਲੀ ਬਿੱਲ ਦੀ ਗੱਲ ਸਮਝ ਲਓ, ਹੁਣ ਹੋਣਾ ਕੀ ਹੈ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਜਦੋਂ ਆਊਗਾ ਤਾਂ ਇਹਦਾ ਅਸਲ ਗਣਿਤ ਇਹ ਹੈਗਾ ਕਿ ਸੌਖੀ ਭਾਸ਼ਾ 'ਚ ਜੇ ਸਮਝੋ ਤੁਸੀਂ ਡੀਲਿਮਿਟੇਸ਼ਨ ਦਾ, ਉਹ ਇਹ ਹੈਗਾ ਕਿ ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲਾ, ਇਹ ਤੁਹਾਨੂੰ ਦੱਸਿਆ, ਔਰ ਇਲਾਕਿਆਂ ਦੀਆਂ ਹੱਦਾਂ ਦੁਬਾਰਾ ਤੈਅ ਕਰਨ ਵਾਲਾ। ਓਕੇ, ਹੁਣ ਪਹਿਲਾਂ ਇਸ ਬਿੱਲ ਦੇ ਵਿੱਚ ਕੀ ਸੀਗਾ, ਭਾਰਤ 'ਚ ਹੁਣ ਤੱਕ ਲੋਕ ਸਭਾ ਦੀਆਂ 1971 ਦੀ ਜਨਗਣਨਾ ਜਿਹੜੀ ਸੀਗੀ, 1971 ਦਾ ਜਿਹੜਾ ਸੈਂਸਸ ਹੋਇਆ ਸੀ, ਜਨਗਣਨਾ ਹੋਈ ਸੀ, ਮਰਦਮਸ਼ੁਮਾਰੀ ਹੋਈ ਸੀ, ਉਹਦੇ ਆਧਾਰ ਦੇ ਉੱਤੇ ਉਸੇ ਹਿਸਾਬ ਦੇ ਨਾਲ ਹੁਣ ਤੱਕ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਚੱਲ ਰਹੀਆਂ ਸੀ। 1971 ਤੋਂ ਲੈ ਕੇ ਹੁਣ ਤੱਕ ਆਬਾਦੀ ਵਧੀ ਹੈ, ਨੋ ਡਾਊਟ, ਔਰ ਵਧੀ ਨਹੀਂ ਬਹੁਤ ਜ਼ਿਆਦਾ ਵਧੀ ਹੈ, ਇਸ 'ਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ ਦੀ ਸੀਟਾਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ। ਕਿੱਦਾਂ ਹੋਣੀ ਚਾਹੀਦੀ ਉਹ ਇੱਕ ਅਲੱਗ ਗੱਲ ਹੈ, ਅੱਗੇ ਚੱਲ ਕੇ ਕਰਦੇ। ਪਰ 131ਵਾਂ ਸੰਵਿਧਾਨਕ ਸੋਧ ਬਿੱਲ, ਅੰਗਰੇਜ਼ੀ ਦੇ ਵਿੱਚ 131st ਅਮੈਂਡਮੈਂਟ ਬਿੱਲ, ਵਿਚ ਇਜ਼ ਰਿਲੇਟਿਡ ਟੂ ਡੀਲਿਮਿਟੇਸ਼ਨ, ਸੀਟਾਂ 'ਚ ਸਰਕਾਰ
50% ਦਾ ਵਾਧਾ ਕਰਨਾ ਚਾਹੁੰਦੀ ਹੈ, ਯਾਨੀ ਮੌਜੂਦਾ 843 ਤੋਂ ਵਧਾ ਕੇ 816 ਜਾਂ ਫਿਰ ਵੱਧ ਤੋਂ ਵੱਧ 850 ਕਹਿ ਰਹੀ ਹੈ ਗਵਰਨਮੈਂਟ ਕਿ ਵੱਧ ਤੋਂ ਵੱਧ 850 ਕਰ ਦਿਓ, ਉਹ ਹਲੇ ਚੈੱਕ ਕਰਨਾ। ਪਹਿਲਾਂ ਬਿੱਲ ਪਾਸ ਹੋ ਜਾਵੇ ਫਿਰ ਉਹਦਾ ਖਾਕਾ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਉਹਦਾ ਬਲੂ ਪ੍ਰਿੰਟ ਤਿਆਰ ਹੋਊਗਾ। ਬਿੱਲ ਪਾਸ ਕਰਵਾਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਸਰਕਾਰ ਦੇ ਲਈ। ਔਰ ਇਹਦੇ ਵਿੱਚ ਹੀ ਸਰਕਾਰ ਨੇ ਜੋੜਤਾ ਵੁਮੈਨਸ ਰਿਜ਼ਰਵੇਸ਼ਨ, ਯਾਨੀ ਔਰਤਾਂ ਦੇ ਲਈ ਰਾਖਵਾਂ ਕਰਨਾ। ਹੁਣ ਇਸ ਬਿੱਲ ਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਵੱਡਾ ਮਕਸਦ ਇਹ ਨਹੀਂ ਹੈਗਾ ਕਿ ਆਬਾਦੀ ਵੱਧ ਗਈ ਇਸ ਕਰਕੇ ਸੀਟਾਂ ਵਧਾ ਰਹੇ ਹਾਂ। ਡੀਲਿਮਿਟੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਮਹਿਲਾਵਾਂ ਦੇ ਲਈ ਭਾਰਤ ਭਰ ਦੇ ਵਿੱਚ 33% ਸੀਟਾਂ ਰਿਜ਼ਰਵ ਕਰ ਦਈਏ। ਹਾਲਾਂਕਿ ਵਿਰੋਧੀ ਧਿਰ ਨੇ ਵੀ ਕਿਹਾ ਕਿ 33% ਫਿਰ ਹਰ ਇੱਕ ਸਟੇਟ 'ਚ ਹੋਣ, ਇੱਦਾਂ ਨਹੀਂ ਕਿ ਟੋਟਲ 33% ਹੋਣ। ਹਾਲਾਂਕਿ 33% ਛੱਡੋ, ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਜਿਹੜੀ ਸਰਕਾਰ ਹੈਗੀ, ਜਿਹੜੀ ਗਵਰਨਮੈਂਟ ਆਫ ਇੰਡੀਆ, ਜਿਹੜੀ ਮੋਦੀ ਕੈਬਨਿਟ ਹੈ, ਉਹਦੇ 'ਚ ਵੀ 33% ਔਰਤਾਂ ਦੀ ਗਿਣਤੀ ਨਹੀਂ ਹੈਗੀ। ਪਰ ਸਰਕਾਰ ਫਿਕਰਮੰਦ ਹੈ, ਸੋ ਡੋਂਟ ਵਰੀ, ਸਰਕਾਰ ਨੂੰ ਫਿਕਰ ਹੈ ਔਰਤਾਂ ਦੀ। ਸਾਧਰਨ ਸਟੇਟਸ ਦਾ ਡਰ, ਤਮਿਲਨਾਡੂ ਕੇਰਲ ਨੂੰ ਇਹ ਡਰ ਹੈ ਕਿ ਉਹਨਾਂ ਦੀ ਆਬਾਦੀ, ਕਿਉਂਕਿ ਉਹਨਾਂ ਨੇ ਪਿਛਲੇ ਸਟੇਟ ਗੌਰਮੈਂਟਸ ਦੀ ਇਹ ਪੋਲਿਸੀ ਹੈ ਕਿ ਉਹ ਆਬਾਦੀ ਨੂੰ ਕੰਟਰੋਲ ਕਰ ਰਹੇ ਨੇ। ਚੰਗੀਆਂ ਸਟੇਟਾਂ ਨੇ, ਸਿਆਣੀਆਂ ਸਟੇਟਾਂ ਨੇ, ਸੋ ਉਹਨਾਂ ਨੇ ਕਾਫੀ ਪਹਿਲਾਂ ਤੋਂ ਹੀ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਤਾ। ਦੇਖੋ, ਤਮਿਲਨਾਡੂ ਕੇਰਲ ਦੇ ਵਿੱਚ ਜਿਹੜੇ ਸ਼ਹਿਰ ਨੇ, ਜਿਹੜੇ ਪਿੰਡ ਨੇ, ਉਹ ਸਾਡੇ ਨੌਰਥ ਦੇ ਨਾਲੋਂ, ਹਰਿਆਣਾ ਪੰਜਾਬ ਦੇ ਨਾਲੋਂ ਤਾਂ 100 ਗੁਣਾ ਬਿਹਤਰ ਹੈਗੇ ਨੇ। ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋਵੋਗੇ, ਜਿਹੜੇ ਜਿਹੜੇ ਗੇੜਾ ਕੱਢ ਕੇ ਆਏ ਨੇ, ਜਾ ਕੇ ਆਏ ਹੋਵੋਗੇ ਤਮਿਲਨਾਡੂ ਕੇਰਲ ਦੇ ਵਿੱਚ, ਕਦੇ ਪਿੰਡ ਪਿੰਡ ਜਾ ਕੇ ਆਏ ਨਹੀਂ ਕਿ ਚੇਨਈ ਜਾਇਆ ਹੈ ਜਾਂ ਫਿਰ ਬੈਂਗਲੁਰੂ ਜਾਇਆ ਹੈ ਜਾਂ ਫਿਰ ਕੋਚੀ ਜਾਇਆ, ਉੱਥੇ ਨਹੀਂ, ਦਿਹਾਤ ਦੇ ਵਿੱਚ ਜਾ ਕੇ ਆਓ। ਆਈ ਹੈਵ ਟਰੈਵਲਡ ਥਰੂ ਦੀ ਰੇਲਵੇ ਲਾਈਨ, ਮੈਂ ਦੇਖਿਆ ਸੜਕਾਂ ਤੋਂ ਜਾਂ ਰੇਲਵੇ ਲਾਈਨ ਤੋਂ ਵੀ ਜਾਂਦੇ ਹੋਏ, ਗੁਜ਼ਰਦੇ ਹੋਏ, ਜ਼ਮੀਨ ਆਸਮਾਨ ਦਾ ਫਰਕ ਹੈ ਹਰਿਆਣੇ ਅਤੇ ਪੰਜਾਬ ਦੇ ਵਿੱਚ। ਸੋ ਖੈਰ, ਐਨੀਵੇਜ਼, ਉਹ ਤੋਂ ਬਾਅਦ ਅਗਲੀ ਇਹਦੇ 'ਤੇ ਗੱਲ 'ਤੇ ਆਓ, ਡੀਲਿਮਿਟੇਸ਼ਨ 'ਤੇ ਆਓ। ਇਸ ਲਈ ਜਿਹੜੇ ਤਮਿਲਨਾਡੂ, ਕੇਰਲ, ਕਰਨਾਟਕ ਇਹ ਸਟੇਟਾਂ ਨੇ, ਇਹ ਆਬਾਦੀ ਕੰਟਰੋਲ ਕਰਨਾ ਚਾਹੁੰਦੀਆਂ ਨੇ ਔਰ ਕਰ ਵੀ ਰਹੀਆਂ ਨੇ। ਇਸ ਲਈ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਮੁਕਾਬਲੇ ਹੁਣ ਉਹਨਾਂ ਦੀ ਆਬਾਦੀ ਉੰਨੀ ਵਧੀ ਵੀ ਨਹੀਂ। ਅਤੇ ਯੂਪੀ, ਬਿਹਾਰ ਵਰਗੇ ਸਟੇਟਾਂ ਨੇ ਜਿਹੜਾ ਆਬਾਦੀ ਕੰਟਰੋਲ, ਉਹ ਦਫਾ ਕਰੋ, ਉੱਥੇ ਹੋਰ ਮਸਲੇ ਨੇ, ਯੋਗੀ ਜੀ, ਮੋਦੀ ਜੀ, ਨਿਤੀਸ਼ ਬਾਬੂ, ਰਾਹੁਲ ਲਾਲੂ ਜੀ, ਇਹ ਵੋ, ਬਸ ਇਹਨਾਂ 'ਚ ਫਸੇ। ਮੁੱਦਿਆਂ ਦੀ ਰਾਜਨੀਤੀ ਨਹੀਂ ਹੈਗੀ ਇਹਨਾਂ ਸਟੇਟਾਂ 'ਚ, ਇਸ ਕਰਕੇ ਉੱਥੇ ਦੀ ਆਬਾਦੀ ਵੀ ਵੱਧ ਰਹੀ ਹੈ, ਜਿਵੇਂ ਜਿਵੇਂ ਉੱਥੇ ਦੇ ਲੋਕਾਂ ਦਾ ਬੌਧਿਕ ਸਤਰ ਘੱਟ ਰਿਹਾ। ਲੋਕਾਂ ਦਾ ਨਹੀਂ ਕਹਾਂਗੇ, ਸਿਆਸਤਦਾਨਾਂ ਦਾ, ਸਰਕਾਰ ਦਾ ਭਰੋਸਾ ਕੀ ਹੈ। ਹਾਲਾਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਮੇਰੀ ਯਾਦ ਨਹੀਂ ਹੁਣ ਕਿਹੜੀ ਇੰਟਰਵਿਊ ਦੇ ਵਿੱਚ, ਬਟ ਹੀ ਸੈਡ ਇਟ ਕਿ ਸਦਰਨ ਸਟੇਟਸ ਦੀਆਂ ਵੀ ਸੀਟਾਂ ਵਧਣਗੀਆਂ, ਜਿਵੇਂ ਸਾਊਥ ਦੀਆਂ ਸੀਟਾਂ 129 ਤੋਂ ਵੱਧ ਕੇ 195 ਹੋ ਜਾਣਗੀਆਂ। ਐਗਜ਼ਾਮਪਲ ਦੇ ਰਹੇ ਸੀਗੇ ਉਹ, ਅਤੇ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਣਾ ਹੈਗਾ। ਪਰ ਪਾਰਲੀਮੈਂਟ ਦੀ ਅਰਥਮੈਟਿਕ ਕਿਵੇਂ ਕੰਮ ਕਰਦੀ ਹੈ ਇਹ ਵੀ ਤੁਸੀਂ ਸਮਝੋ। ਹੁਣ ਇਸ ਡੀਲਿਮਿਟੇਸ਼ਨ ਦੇ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਇੱਕ ਨੰਬਰ, ਇਹ ਬੜਾ ਇੰਟਰਸਟਿੰਗ ਹੈਗਾ, ਅਗਲੇ 5-10 ਮਿੰਟ ਜਿਹੜੇ ਨੇ ਉਹ ਧਿਆਨ ਦੇ ਨਾਲ ਸੁਣਿਓ, ਨੰਬਰਾਂ ਦੀ ਖੇਡ ਹੈ। ਸੰਵਿਧਾਨ ਦੇ ਵਿੱਚ ਬਦਲਾਅ ਕਰਨ ਦੇ ਲਈ ਸਰਕਾਰ ਨੂੰ ਆਮ ਬਹੁਮਤ ਨਹੀਂ ਬਲਕਿ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੁੰਦਾ ਸਪੈਸ਼ਲ ਮੈਜੋਰਿਟੀ, ਜੇ ਕੌਂਸਟੀਟਿਊਸ਼ਨ ਦੇ ਵਿੱਚ ਤਰਮੀਮ ਕਰਨੀ ਹੈ। ਸਮਝ ਰਹੇ ਹੋ, ਦੋ ਚੀਜ਼ਾਂ ਨੇ, ਇੱਕ ਤਾਂ ਕਾਨੂੰਨ ਪਾਸ ਕਰਵਾਉਣਾ, ਇੱਕ ਕੌਂਸਟੀਟਿਊਸ਼ਨ ਦੇ ਵਿੱਚ ਤਬਦੀਲੀ। 2/3 ਬਹੁਮਤ ਦੀ ਸ਼ਰਤ ਰੱਖੀ ਹੋਈ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਸੋ ਇਸ ਬਿੱਲ ਨੂੰ ਪਾਸ ਕਰਨ ਦੇ ਲਈ, ਜਿਹੜਾ ਕਿ ਮੈਂਬਰਾਂ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿੰਨੇ ਮੈਂਬਰਾਂ ਦੀ ਲੋੜ ਪਊਗੀ? 2/3 ਹਿੱਸਾ, ਯਾਨੀ ਕਿ ਘੱਟੋ ਘੱਟ 360 MP, 360, 362, 365 ਜਿੰਨੇ ਮਰਜ਼ੀ ਹੋਣ, 2/3 ਹਿੱਸਾ ਜਿਹੜਾ ਉਹ ਹੱਕ ਦੇ ਵਿੱਚ ਹੋਣਾ ਚਾਹੀਦਾ ਹੈਗਾ, ਜੇ ਸਰਕਾਰ ਜਾਂ BJP ਉਹ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਜਿਹੜਾ ਕਿ ਸੰਵਿਧਾਨ ਦੇ ਵਿੱਚ ਫੇਰ ਬਦਲ ਕਰੂਗਾ। ਹੁਣ ਸਰਕਾਰ ਕਿੱਥੇ ਖੜੀ ਹੈ? ਪਿਛਲਾ ਤੁਹਾਨੂੰ ਦੱਸਿਆ ਸੀ ਵਿੰਟਰ ਸੈਸ਼ਨ, ਉਹ 'ਚ ਤਾਂ ਇਹਨਾਂ ਨੂੰ ਮੂੰਹ ਦਿਖਾਉਣੀ ਪਈ ਸੀਗੀ। NDA ਸਰਕਾਰ ਦੇ ਕੋਲ 292 ਸੀਟਾਂ ਨੇ, ਯਾਨੀ 360 ਦੇ ਜਿਹੜਾ ਇੱਕ ਜਾਦੂਈ ਅੰਕੜਾ, ਮੈਜੀਕਲ ਨੰਬਰ ਆ, ਉਹ ਤੋਂ ਹਲੇ ਬਹੁਤ ਦੂਰ ਹੈਗੇ ਨੇ, ਘੱਟੋ ਘੱਟ 68 ਸੀਟਾਂ ਦੂਰ ਹੈਗੇ ਨੇ। ਅਤੇ ਹਾਲ ਦੇ ਵਿੱਚ ਜਿਹੜੀ ਬਿੱਲ ਦੇ ਉੱਤੇ ਜੇ ਹੁਣ ਵੋਟਿੰਗ ਜਿਹੜੀ ਹੋਈ ਸੀ ਉਦੋਂ 298 ਤਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ ਸੀਗੀਆਂ, ਵਿਰੋਧ 'ਚ 230 ਪਈਆਂ ਸੀਗੀਆਂ, ਪਰ 2/3 ਬਹੁਮਤ ਨਾ ਹੋਣ ਕਰਕੇ ਇਹ ਵਿਦਡਰਾਅ ਹੋ ਗਿਆ ਸੀ। ਸੋ ਪਹਿਲੀ ਵਾਰ, ਆਸਟ੍ਰੇਲੀਆ ਵਾਲਾ ਸਿਸਟਮ ਇੰਡੀਆ 'ਚ ਨਹੀਂ, ਇਹ ਵੀ ਗੱਲ ਯਾਦ ਰੱਖਿਓ। ਆਸਟ੍ਰੇਲੀਆ 'ਚ ਜਦੋਂ ਕੋਈ ਬਿੱਲ ਇੱਦਾਂ ਸਰਕਾਰ 3 ਵਾਰ ਫੇਲ ਕਰਵਾਉਣ ਦੇ ਵਿੱਚ, ਪਾਸ ਕਰਵਾਉਣ ਦੇ ਵਿੱਚ ਫੇਲ ਹੋ ਜਾਂਦੀ ਹੈ, ਇੱਕ ਵਾਰ ਬਿੱਲ ਫੇਲ ਹੋਇਆ, ਦੂਜੀ ਵਾਰ ਹੋਇਆ, 3 ਵਾਰ ਹੋਇਆ, ਅਤੇ ਫਿਰ 4th ਵਾਰ ਬਿੱਲ ਪਾਸ ਨਹੀਂ ਕਰਵਾ ਸਕਦੇ ਹੁੰਦੀ, ਫਿਰ ਇਲੈਕਸ਼ਨ ਹੁੰਦੇ ਨੇ। ਇੰਡੀਆ ਦੇ ਵਿੱਚ ਉਹ ਲਾਅ ਨਹੀਂ ਹੈਗਾ। ਸੋ ਕੌਂਸਟੀਟਿਊਸ਼ਨ ਨੂੰ ਵੀ ਸਮਝਣਾ ਜ਼ਰੂਰੀ ਹੈ। ਨਾਲ ਨਾਲ ਮੈਂ ਇਸ ਕਰਕੇ ਤੁਹਾਨੂੰ ਰੈਫਰੈਂਸਿਸ ਦੇ ਰਿਹਾ ਕਿ ਆਸਟ੍ਰੇਲੀਆ 'ਚ ਕੰਮ ਕਿਵੇਂ ਹੁੰਦਾ, ਇੰਡੀਆ 'ਚ ਕਿਵੇਂ ਹੁੰਦਾ।
अच्छा हुण आई स्ट्रैटेजी दी गल। सरकार दे कोल अपने नंबर है नहीं पूरे, ये क्लीयर है गल। ऐतकी फिर वो कोशिश करनगे 290 दे 300 कर लेंगे 360 नहीं कर सकते। सो इस करके बिल पास करवाने दे ली बीजेपी ने, हुण मैं सरकार नहीं कहूँगा, बीजेपी ने रणनीतियां बनानियां शुरू, क्योंकि इस सरकार का कोई काम नहीं। बीजेपी की रणनीति यह है कि जिहड़ियां गैर गठजोड़ वालियां यानी एनडीए तो बाहर जिहड़ियां पार्टियां ने उन्हां नूं किवें अपने नाल जुड़ीए, जे उह नहीं जुड़दे तां फिर उन्हां पार्टियां दे जिहड़े मैंबरस ने उन्हां नूं किवें तोड़ के अपने हक दे विच कर लईए। सो इस करके इंडिया गठजोड़ दे विच, इंडिया गठजोड़ ते यूपीए दो अड्ड अड्ड चीज़ां ने, हालांकि दोहां दे विच वड्डी पार्टी कांग्रेस ही है, पर जिहड़ा यूपीए है वह तो नहीं टुटता, यूपीए ने दावा किया। इंडिया गठजोड़ दे विच ये भी आ जाती है, अपनी तृणमूल कांग्रेस भी आती है जी आप ही टुटी हुई है, आम आदमी पार्टी भी आ जाती है। सो बहुत सारिया पार्टियां आदि पर डीएमके हाले यूपीए चो भी बाहर है, इंडिया बाहर इन द सेंस कि वह नहीं उन्होंने नाल रल के आना चाहते। सो जे वोटा पैंदियां ने पार्लीमेंट दे विच, चाहे हाथ खड़े करके पालन चाहे जिमें मर्जी पालन स्पीकर, जे वोटा पैंदियां ने ता बीजेपी का यह कहना है कि जे वोटा नहीं पानिया तो घट्टो घट वॉकआउट कर जो तुम जे साढ़े हक च नहीं पानिया, ताकि जित दे लई जिहड़ा आंकड़ा वह थोड़ा जा होर आसान हो सके। हुण सदरन स्टेट्स जिहड़ियां ने सरकार, सदरन स्टेट्स दियां जिहड़ियां ट्रेडिशनल पार्टियां ने जिवें टी डी पी है, वाई एस आर सी पी है, इन्हां दे नाल जोड़ तोड़ हो रही है अंदर खाते। मोदी साहब विदेशों के दौरे कर रहे हैं ताकि तुहाडा ध्यान उन्हां सुरखियां दे वल रहे, एन डी टी वी, जी न्यूज़, ए बी पी, ए सारे चैनल ये खबरां लगाई जाण के देखो जी प्रधानमंत्री आस्ट्रेलिया चले गए, प्रधानमंत्री न्यूजीलैंड चले गए, जापान वाली इंडिया आ गई, इंडोनेशिया चले गए, ये खबरां। पर अंदर खाते पिछे पिछे की हो रहा है कि अमित शाह जिहड़े ने वह सदरन पार्टियां के घर जाके उन्होंने नाल गल कर लगे हुए ने, एक डिग्रैसिव प्रोफेशनलिटी जिन्हों यानी कि छोटे राज्यां दी आबादी दे मुकाबले थोड़ी वध वोटेज जिहड़ी है वह देने वाला एक फॉर्मूला वह अपनाया जा रहा है और पर्दे दे पिछे अपनाया जा रहा है। और हुण तक दियां गंजोआं इह ने कि पार्टियां काफ़ी हद तक सहमत भी हो रही ने, पर इस सब नूं जिवें इत्थे भी आस्ट्रेलिया च भी हुंदा ना बहुत सारे मेले हुंदे ने, तियां दा मेला हो गया, होर मेले हो गए, उन्होंने कह दिता जांदा है कि जी ये फलानियां महिलावां दी जागृति दे लई है, वूमेन एम्पावरमेंट छिकू पैसे कट्ठे करन दे लई हुंदे ने वो काम सारे। एदा ही इंडिया दे विच ये डीलिमिटेशन दा असल मकसद सरकार ने कंट्रोल लैना स्पैशली नॉर्दन स्टेट्स के जरिए, पर इनू टाइटल की दिता जा रहा वूमेनज रिजर्वेशन उहदे नाल जोड़ के पेश कर रहे हैं। सो विरोधी पार्टियां दे लई खुल के विरोध करना मुश्किल हो जाता है, क्योंकि तुम ये तो कह नहीं सकते नहीं नहीं नहीं नहीं नहीं जनानियों को 33% रिजर्वेशन कहते देना ना, ऐदा तो नहीं कह सकते। पर महिला विरोधी पार्टी भी नहीं तुम होना, पर सरकार का विरोध भी करना है। सो किवें करोगे तुम? बीजेपी ने स्ट्रैटेजी ये तैयार कर ली है कि टीएमसी दे, क्योंकि टीएमसी नू हराता सीगा, टीएमसी दे मैंबर जोड़ ले ने, वो एक यह जी पार्टी के नाल उन्हां दी सांझ पवाती, सीधी बीजेपी जो जोड़न की बजाय यह जी पार्टी के नाल सांझ पवाती जिहड़े पता ही नहीं, वो पार्टी नहीं पता किसी नूं, वो कदे सीगी इंडिया के इतिहास के नहीं भी सीगी, रजिस्टर्ड पार्टी तो हैगी पर उन्होंने कदे चोणां नहीं लड़ियां कुछ नहीं, वैसे तो उन्हां नूं अनरजिस्टर कर देना चाहिए है, बट एनीवेज चलती है साडा चलदा है धक्का इस खां ता कर दे। दूजी चीज़ ये है कि इहदे विच टीएमसी होगी, फिर डीएमके नूं अंदरों अंदरी मनाया जा रहा, फिर जिहड़े इह ने आम आदमी वाले तो किसी काम दे नहीं काम दे इस करके नहीं क्योंकि लोग सभा दे विच गिनती चाहिए है, राज्यसभा दी नहीं, और जिहड़े 7 मैंबर टुट के आए ने वह राज्यसभा दे ने। सो इट डजंट मैटर एट ऑल, इस करके आम आदमी नूं इन्नी तकलीफ भी नहीं हैगी कि डीलिमिटेशन बिल दे नाल उन्हों का कोई फर्क नहीं पैन लग्या हैगा। हाँ राज्यसभा दे कोल दे विच उन्हां दे कोल इनफ मेजोरिटी सीगी और हैगी और कमा भी लैणगे, सो उहदा एडा कोई फर्क, राज्यसभा तक तो बाद च गल जाऊगी। बिल जिहड़ा पहला हेठले सैशन दे विचों पास होना चाहिए, लोकसभा चो होना चाहिए। अच्छा एक ये कारण, दूजा तुहानू दस्या सीगा कि कैबिनेट रीशफल हो सकदा है क्योंकि हरदीप पुरी ते नितिन गडकरी दोए रडार दे उत्ते हैगे ने, निर्मला सीतारमन ने तो फाइनैंस फेल ही करता, वो कहंदे ने कि जिमें जिमें रुपया थले डिगदा डॉलर की वैल्यू उपर हुंदी है
ਤੇ ਜਿਵੇਂ ਜਿਵੇਂ ਡਾਲਰ ਦੀ ਵੈਲਿਊ ਉੱਤੇ ਹੁੰਦੀ ਹੈ ਰੁਪਈਆ ਥੱਲੇ ਡਿੱਗਦਾ ਉਹ ਇਕਨੋਮੀ ਮੈਨੂੰ ਨਹੀਂ ਸਮਝ ਆਈ ਹੈਗੀ ਉਹਨਾਂ ਦੀ ਨਿਰਮਲਾ ਸੀਤਾਰਮਨ ਕਿਹੜੇ ਸਕੂਲ ਦੇ ਵਿੱਚੋਂ ਇਕਨੋਮਿਕਸ ਪੜ੍ਹ ਕੇ ਆਏ ਹੈਗੇ ਨੇ ਆਈ ਰੀਅਲੀ ਡੋਂਟ ਨੋ ਮੈਂ ਕੋਈ ਇਕਨੋਮਿਸਟ ਵੀ ਨਹੀਂ ਹੈਗਾ ਬਟ ਨਿਰਮਲਾ ਸੀਤਾਰਮਨ ਐਜ਼ ਐਨ ਇਕਨੋਮਿਸਟ ਫੇਲ ਨੇ ਜੇ ਚੱਜ ਦੇ ਇਕਨੋਮਿਸਟ ਦੇ ਸਾਹਮਣੇ ਬਿਠਾ ਕੇ ਨਿਰਮਲਾ ਸੀਤਾਰਮਨ ਤੋਂ ਸਵਾਲ ਜਵਾਬ ਕਰਾਏ ਜਾਣ ਜੋ ਕਿ ਉਹ ਨਹੀਂ ਕਰਦੇ ਕਦੇ ਕਰਦੇ ਨਾ ਹੀ ਕਦੇ ਕਰਨਗੇ ਤਾਂ ਸ਼ੀ ਇਜ਼ ਐਬਸੋਲਿਊਟਲੀ ਡਿਸਗ੍ਰੇਸ ਫੋਰ ਦਿਸ ਪਾਰਟੀ 33% ਛੱਡੋ 1% ਵਾਲੀ ਤਾਂ ਬਚਾ ਲਓ ਤੁਸੀਂ ਜਿਹੜੀ ਸੀਗੀ ਐਨੀਵੇਜ਼ E20 ਵਾਲੀ ਗੱਲ ਵੀ ਕਰਦੇ ਚੱਲੀਏ ਮੇਰਾ ਘੜੀ 'ਤੇ ਵੀ ਧਿਆਨ ਹੈਗਾ E20 ਦਾ ਇਸ਼ੂ ਕੀ ਹੈਗਾ ਔਰ ਨਿਤਿਨ ਗਡਕਰੀ ਨੂੰ ਇਹਦੇ ਨਾਲ ਕਿਉਂ ਜੋੜਿਆ ਜਾ ਰਿਹਾ E20 ਮਤਲਬ 80% ਪੈਟਰੋਲ ਅਤੇ 20% ਐਥਨੋਲ ਮਿਸ਼ਰਣ ਕਰਕੇ ਕੋਕਟੇਲ ਉਹ ਉੜਤਾ ਪੰਜਾਬ 'ਚ ਕਹਿੰਦੀ ਹੈ ਨਾ ਕਰੀਨਾ ਕਪੂਰ ਇਹ ਕੋਕਟੇਲ ਲੋਕ ਬਣਾ ਵੀ ਰਹੇ ਹੈ ਔਰ ਵੇਚ ਵੀ ਰਹੇ ਹੈ ਸੋ ਇਹ ਕੋਕਟੇਲ ਭਾਰਤ ਸਰਕਾਰ ਬਣਾ ਵੀ ਰਹੀ ਹੈ ਔਰ ਵੇਚ ਵੀ ਰਹੀ ਹੈ ਔਰ ਧੱਕੇ ਦੇ ਨਾਲ ਵੇਚ ਰਹੀ ਹੈ ਲੈਂਦੇ ਕਿ ਨਹੀਂ ਲੈਂਦੇ ਹੈ ਜਦੋਂ ਅਸੀਂ ਕਿਹਾ ਉਹ ਸਰ ਸਾਡੀ ਗੱਡੀ ਖਰਾਬ ਹੋ ਜਾਣੀ ਫਿਰ ਕੀ ਹੈ ਮੇਰਾ ਮੁੰਡਾ ਤਾਂ ਅਮੀਰ ਹੋ ਰਿਹਾ ਬ੍ਰੈਕਟਾਂ 'ਚ ਹੁਣ ਇਹ ਕੌਣ ਅਮੀਰ ਹੋ ਰਿਹਾ ਉਹ ਤੁਹਾਨੂੰ ਸਿਆਸਤ ਸਮਝਾਉਂਦੇ ਹਾਂ ਉਹਦੀ ਵੀ ਗੱਲ ਦੱਸਦੇ ਹਾਂ ਐਥਨੋਲ ਇੱਕ ਕਿਸਮ ਦੀ ਸ਼ਰਾਬ ਹੁੰਦੀ ਹੈ ਅਲਕੋਹਲ ਪੀ ਨਾ ਲਿਓ ਕਿਤੇ ਐਥਨੋਲ ਨੂੰ ਹੋਰ ਕਿਤੇ ਪੈਟਰੋਲ ਪੀ ਲਓ ਵੀ ਲੈ 20% ਦਾ ਇਹ 'ਚ ਅਲਕੋਹਲ ਹੈ ਨਾ ਚੱਕ ਕੇ ਡਗਲੀ ਬੇਸਿਕਲੀ ਸ਼ਰਾਬ 'ਚ ਜੋ ਹੁੰਦਾ ਉਹੀ ਇਹਦੇ 'ਚ ਹੁੰਦਾ ਐਥਨੋਲ ਦੇ ਵਿੱਚ ਗੰਨੇ ਦਾ ਰਸ ਮੱਕੀ ਖਰਾਬ ਅਨਾਜ ਗਲਿਆ ਸੜਿਆ ਅਨਾਜ ਅੱਛਾ ਵਿਵਾਦ ਕੀ ਹੈ ਕੰਟਰੋਵਰਸੀ ਕੀ ਹੈ ਸ਼ਾਰਟਕੱਟ ਦੇ ਵਿੱਚ ਸਾਰੀਆਂ ਚੀਜ਼ਾਂ ਸਮਝੋ ਗੱਡੀਆਂ ਦੇ ਇੰਜਨ ਖਰਾਬ ਹੋ ਰਹੇ ਨੇ ਲੋਕਾਂ ਦਾ ਇਹ ਦੋਸ਼ ਹੈ ਕਿ ਜਿੰਨਾ ਈ ਟਵੈਂਟੀ ਜਿਹੜਾ ਹੈਗਾ ਕਿਉਂਕਿ ਸੋਧਿਆ ਹੋਇਆ ਪੈਟਰੋਲ ਨਹੀਂ ਹੈਗਾ ਪੈਟਰੋਲ 80% ਹੈ 20% ਐਥਨੋਲ ਹੈ ਐਥਨੋਲ ਗੰਦਾ ਤੇਲ ਹੁੰਦਾ ਗੰਦਾ ਗੰਦੀ ਚੀਜ਼ ਹੈ ਪੀਣੀ ਨਹੀਂ ਚਾਹੀਦੀ ਅਤੇ ਜਿਹੜੀਆਂ ਗੱਡੀਆਂ ਸਿਰਫ ਪਿਓਰ ਪੈਟਰੋਲ ਦੇ ਲਈ ਬਣੀਆਂ ਹੋਈਆਂ ਨੇ ਉਹਨਾਂ 'ਚ ਤੁਸੀਂ ਈ20 ਪਾਓਗੇ ਇੰਜਣ ਖਰਾਬ ਹੋ ਰਹੇ ਨੇ ਪਾਈਪਾਂ ਖਰਾਬ ਹੋ ਰਹੀਆਂ ਨੇ ਰਬੜ ਪਾਰਟਸ ਨੂੰ ਗਲਣ ਲੱਗ ਪਏ ਨੇ ਸੋ ਲੋਕਾਂ ਦਾ ਇਹ ਪਹਿਲਾਂ ਤਾਂ ਇਹ ਦੋਸ਼ ਹੈ ਕਿ ਇੱਕ ਤਾਂ ਮਾਈਲੇਜ ਘਟਣੀ ਸ਼ੁਰੂ ਹੋ ਗਈ ਹੈ ਫਿਰ ਸਾਡੀਆਂ ਚੱਲਦੀਆਂ ਸਕੂਟਰ ਗੱਡੀਆਂ ਖੜ੍ਹ ਜਾਂਦੀਆਂ ਨੇ ਸੋ ਪੈਟਰੋਲ ਪੰਪਾਂ ਦੇ ਉੱਤੇ ਈ20 ਮਿਲਣਾ ਸ਼ੁਰੂ ਹੋ ਗਿਆ ਐਵਰੇਜ ਘੱਟ ਦੇ ਰਿਹਾ ਜੇਬਾਂ ਦੇ ਉੱਤੇ ਡਾਕੇ ਵੱਧ ਮਾਰ ਰਿਹਾ ਲੋਕਾਂ ਦੇ ਇੰਡੀਆ 'ਚ ਪਹਿਲਾਂ ਗੱਡੀਆਂ ਤਾਂ ਉਸ ਤਰੀਕੇ ਦੀਆਂ ਤਿਆਰ ਕਰਵਾਓ ਨਿਤਿਨ ਗਡਕਰੀ ਇੰਨੇ ਕਿਉਂ ਅੜੇ ਹੋਏ ਨੇ ਇੰਨੇ ਐਡਮੈਂਟ ਕਿਉਂ ਹੈਗੇ ਨੇ ਉਹ ਕੇਂਦਰੀ ਟਰਾਂਸਪੋਰਟ ਮੰਤਰੀ ਹਾਲਾਂਕਿ ਪੈਟਰੋਲੀਅਮ ਮੰਤਰੀ ਨੇ ਪਰ ਉਹਨਾਂ ਦਾ ਕੀ ਹੈ ਰੌਲਾ ਇਹਦੇ ਨਾਲ ਇਹ ਸਮਝੋ ਜ਼ਰੂਰ ਸੋਰੀ ਟਰਾਂਸਪੋਰਟ ਮੰਤਰੀ ਨੇ ਪਰ ਐਨਰਜੀ ਮਿਨਿਸਟਰ ਨਹੀਂ ਹੈਗੇ ਯਾਨੀ ਕਿ ਊਰਜਾ ਦੇ ਨਾਲ ਜੁੜੇ ਹੋਏ ਫੈਸਲੇ ਜਾਂ ਪੈਟਰੋਲ ਦੇ ਨਾਲ ਜੁੜੇ ਫੈਸਲੇ ਉਹ ਹਰਦੀਪ ਪੁਰੀ ਲੈਂਦੇ ਨੇ ਪਰ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਰ ਮੰਚ ਤੋਂ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਨੇ ਕਿ E10 ਯਾਨੀ ਕਿ 100% ਐਥਨੋਲ ਵਾਲੀਆਂ ਫਲੈਕਸ ਫਿਊਲ ਗੱਡੀਆਂ ਜਿਹੜੀਆਂ ਨੇ ਉਹ ਵੀ ਤਾਂ ਚੱਲਦੀਆਂ ਨੇ ਹਰਦੀਪ ਪੁਰੀ ਨੇ ਵੀ ਇਨਫੈਕਟ ਇੱਕ ਇੰਟਰਵਿਊ 'ਚ ਕਹਿਤਾ ਸੀ ਮੇਰੇ ਯਾਦ ਨਹੀਂ ਉਹ ਕਿਹੜੀ ਫੋਰਨ ਕੋਰਸਪੋਂਡੈਂਟ ਸੀਗੀ ਉਹਨੇ ਪੁੱਛਿਆ ਕਿ ਇੱਦਾਂ ਉਹ ਕਹਿੰਦੇ ਜੀ ਦੇਖੋ E20 ਤਾਂ ਸਪੋਰਟਸ ਕਾਰਾਂ ਦੇ ਵਿੱਚ ਵੀ ਤਾਂ ਪੈਂਦਾ ਉਹ ਤਾਂ ਇੰਨੀਆਂ ਭੱਜਦੀਆਂ ਨੇ ਫਿਰ ਇਹਨਾਂ ਦੀਆਂ ਕਾਰਾਂ ਉਹ ਸਰ ਹਰਦੀਪ ਪੁਰੀ ਸਰ ਪੈਰ ਲਿਆਓ ਤੁਹਾਡੇ ਕਿੱਥੇ ਨੇ ਰੇਡੀਓ 'ਚ ਹੱਥ ਲਾਵਾਂ ਸਪੋਰਟਸ ਕਾਰਾਂ ਜਿਹੜੀਆਂ ਨੇ ਉਹ ਸਿਰਫ ਸਪੋਰਟਸ ਕੰਪੀਟੀਸ਼ਨ ਤੱਕ ਹੁੰਦੀਆਂ ਨੇ ਸਾਡੀਆਂ ਕਾਰਾਂ ਨੇ ਹਰ ਰੋਜ਼ ਚੱਲਣਾ ਸੜਕ ਦੇ ਉੱਤੇ ਗਰਾਰੀ ਸਮਝਦੇ ਹੋ ਗਰਾਰੀ ਜਿਹੜੀ ਤੁਹਾਡੀ ਅੜੀ ਹੋਈ ਹੈ ਉਹ ਗੱਡੀਆਂ ਦੇ ਵਿੱਚ ਗਰਾਰੀ ਘਸ ਘਸ ਕੇ ਖਤਮ ਹੋ ਜਾਣੀ ਹੈ ਜੇ E20 ਦੇ ਉੱਤੇ ਚਲਾਈਆਂ ਸਪੋਰਟਸ ਕਾਰਸ ਜਾਂ ਜਿਹੜੀਆਂ ਫਾਰਮੂਲਾ ਰੇਸਿੰਗ ਕਾਰਸ ਨੇ ਦੈਟ ਆਰ ਡਿਜ਼ਾਈਨਡ ਓਨਲੀ ਫੋਰ ਦੋਜ਼ ਪਰਟੀਕੁਲਰ ਇਵੈਂਟਸ ਨੋਟ ਫੋਰ ਤੁਸੀਂ ਦੇਖਿਆ ਮੈਂ ਦੁੱਧ ਲੈਣ ਚੱਲਿਆ ਜੀ ਆ ਕੱਢੋ ਆਪਣੀ ਫਰਾਰੀ ਐਫ ਫਾਰਮੂਲਾ 1 ਦੀ ਜਿਹੜੀ ਗੱਡੀ ਆ ਉਹ ਕੱਢ ਕੇ ਉਹਦੇ 'ਚ ਜਾਓ ਕੋਈ ਜਾਂਦਾ ਉਹਦੇ 'ਚ ਕੀ ਗੱਲਾਂ ਕਰਦੇ ਹੈ ਯਾਰ ਥੋੜ੍ਹਾ ਜਿਹਾ ਤਾਂ ਸੀਰੀਅਸ ਹੋਵੋ ਸੋ ਗਵਰਨਮੈਂਟ ਦਾ ਤਰਕ ਇਹ ਹੈ ਜਾਂ ਗਵਰਨਮੈਂਟ ਛੱਡੋ ਗਡਕਰੀ ਸਾਹਿਬ ਦਾ ਤਰਕ ਇਹ ਹੈ ਕਿ ਜਿਹੜਾ E20 ਹੈ ਜੇ ਅਸੀਂ ਉਹ ਪਾਉਣ ਲੱਗ ਗਏ ਨਾ ਤਾਂ ਹਰ ਸਾਲ ਇੰਡੀਆ 22 ਲੱਖ ਕਰੋੜ ਰੁਪਏ ਦਾ ਜਿਹੜਾ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਉਹਦੀ ਅਸੀਂ ਸਪਲਾਈ ਘੱਟ ਕਰ ਲਾਂਗੇ ਕਿਉਂਕਿ ਇੰਨੇ ਤੇਲ ਦੀ ਲੋੜ ਨਹੀਂ ਪੈਣੀ 22 ਲੱਖ ਕਰੋੜ ਦੀ ਘੱਟ ਆਫਕੋਰਸ ਜਦੋਂ ਗੱਡੀਆਂ ਖਰਾਬ ਹੋ ਕੇ ਘਰੇ ਖੜੀਆਂ ਹੋਣਗੀਆਂ ਫਿਰ ਕਿਉਂ ਤੇਲ ਦੀ ਲੋੜ ਪਊਗੀ ਪਰ ਐਨੀਵੇਜ਼ ਗਡਕਰੀ ਸਾਹਿਬ ਦਾ ਇਹ ਤਰਕ ਹੈ ਕਿ ਦੇਸ਼ ਦੇ ਵਿੱਚ ਜੇ ਅਸੀਂ ਐਥਨੋਲ ਬਣਾਵਾਂਗੇ ਪੈਟਰੋਲ 'ਚ ਰਲਾਵਾਂਗੇ ਉਹਨੂੰ ਵੇਚਾਂਗੇ ਇਹੀ 22 ਲੱਖ ਕਰੋੜ ਬਾਹਰ ਜਾਣ ਦੀ ਬਜਾਏ ਭਾਰਤ 'ਚ ਰਹਿਣਗੇ ਕਿਸਾਨਾਂ ਦੀ ਜੇਬ 'ਚ ਜਾਣਗੇ ਕਿਉਂਕਿ ਕਿਸਾਨ ਹੋਰ ਵੱਧ ਤੋਂ ਵੱਧ ਗੰਨਾ ਉਗਾਉਣਗੇ ਹੋਰ ਫਸਲਾਂ ਉਗਾਉਣਗੇ ਹੋਰ ਫਸਲਾਂ ਨੂੰ ਅਸੀਂ ਖਰਾਬ ਕਰਾਂਗੇ ਵੇਅਰ ਹਾਊਸਿਸ 'ਚ ਉਹ ਖਰਾਬ ਕਰਕੇ ਅਸੀਂ ਐਥਨੋਲ ਬਣਾਵਾਂਗੇ ਮੱਕੀ 'ਤੇ ਓਈ ਯਾਰ ਓਹੋ ਮਤਲਬ ਸੀਰੀਅਸਲੀ ਕੋਈ ਉਹ ਨਾ ਇੱਕ ਫਿਲਮ ਸੀਗੀ ਉਹ ਇਰਫਾਨ ਖਾਨ ਵਾਲੀ
ਅਰਸ਼ਦ ਵਾਰਸੀ ਵਾਲੀ ਕਿਹੜੀ ਫਿਲਮ ਸੀ, ਕ੍ਰੇਜ਼ੀ 4, ਜਿਹਦੇ 'ਚ ਉਹ ਕਹਿੰਦੇ ਆ ਨਾ ਸਟਾਰਟਿੰਗ 'ਚ ਸੀਨ ਆਉਂਦਾ ਕਿ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ, ਲੀਡਰ ਲੋਕ ਆਪਸ 'ਚ ਲੜ ਰਹੇ ਨੇ, ਅਤੇ ਉਹ ਕਹਿੰਦੇ ਕਿ ਇਹ ਲੋਕ ਸਮਝਦਾਰ ਕਹੇ ਜਾਂਦੇ ਨੇ ਆਮ ਦੁਨੀਆ 'ਚ, ਅਤੇ ਫਿਰ ਦੂਸਰੇ ਪਾਸੇ ਇਹ ਕ੍ਰੇਜ਼ੀ ਲੋਕਾਂ ਦਾ ਇੱਕ ਹਸਪਤਾਲ ਦਿਖਾਇਆ ਜਾਂਦਾ, ਬੇਵਕੂਫ ਜਿਨ੍ਹਾਂ ਨੂੰ ਪਾਗਲ ਕਹਿ ਲਿਆ ਜਾਂਦਾ ਹੈ, ਸਿਧਰਿਆਂ ਦਾ ਹਸਪਤਾਲ, ਅਤੇ ਇਹਨਾਂ ਨੂੰ ਨੋਰਮਲ ਭਾਸ਼ਾ ਦੇ ਵਿੱਚ ਪਾਗਲ ਕਿਹਾ ਜਾਂਦਾ। ਸੋ ਅਸਲ ਫੈਸਲਾ ਹੁਣ ਲੋਕਾਂ 'ਤੇ ਛੱਡਤਾ ਕਿ ਪਾਗਲ ਇਹ ਸਿਆਸਤਦਾਨ ਨੇ ਕਿ ਪਾਗਲ ਜਾਂ ਸਿਧਰੇ ਇਹ ਹਸਪਤਾਲਾਂ 'ਚ ਨੇ। ਮੈਨੂੰ ਲੱਗਦਾ ਹਸਪਤਾਲਾਂ ਵਾਲੇ ਸਿਧਰੇ ਵੀ ਆ, ਤੁਹਾਡੀ ਗੱਲ ਸੁਣ ਕੇ ਹੱਸਣ ਲੱਗ ਜਾਣਗੇ। ਐਨੀਵੇਜ਼, ਚੁਣੌਤੀ ਕੀ ਹੈਗੀ ਹੈ, ਚੁਣੌਤੀ ਗਡਕਰੀ ਸਾਹਿਬ ਦੇ ਲਈ ਹੁਣ ਇਹ ਬਣ ਗਈ ਹੈ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਜਿਹੜਾ ਮੇਨ ਸਟ੍ਰੀਮ ਮੀਡੀਆ ਤੱਕ ਵੀ ਇਹ ਖਬਰਾਂ ਹੁਣ ਖੁੱਲ੍ਹ ਕੇ ਆਉਣ ਲੱਗ ਪਈਆਂ ਨੇ। ਢਕੀ ਢਕਾਈ ਗੱਲ ਰਹਿ ਜਾਂਦੀ ਤਾਂ ਹੋ ਜਾਣਾ ਸੀਗਾ, ਪਰ ਹੁਣ ਢਕੀ ਢਕਾਈ ਗੱਲ ਰਹਿ ਨਹੀਂ ਰਹੀ ਹੈਗੀ। ਇਹਦੇ ਪਿੱਛੇ ਇੱਕ ਕੌਨਸਪੀਰੇਸੀ ਸਾਹਮਣੇ ਆ ਰਹੀ ਹੈ। ਕੌਨਸਪੀਰੇਸੀ ਕੀ ਹੈ ਇਹ ਥੋੜ੍ਹਾ ਜਿਹਾ ਸਮਝ ਲਓ। ਕਿਹਾ ਜਾ ਰਿਹਾ ਹੈ ਕਿ ਇਹ ਇਨਸਾਈਡਰ ਟ੍ਰੇਡਿੰਗ ਹੋਣ ਲੱਗੀ ਹੈ E20 ਦੇ ਨਾਮ ਦੇ ਉੱਤੇ, ਔਰ ਆਸਟ੍ਰੇਲੀਆ 'ਚ ਜੇ ਕਿਤੇ ਗਡਕਰੀ ਸਾਹਿਬ ਹੁੰਦੇ ਤਾਂ ਹੁਣ ਤੱਕ ABC ਨੇ, SBS ਨੇ, ਹਰਾਲਸਨ ਨੇ, ਗਾਰਡੀਅਨ ਨੇ ਖਬਰਾਂ ਲਗਾ ਲਗਾ ਕੇ ਟੰਗ ਦਿੱਤਾ ਹੁੰਦਾ ਕਦਾ। ਆ ਸਾਡੀ NSW ਵਾਲੀ ਪ੍ਰੀਮੀਅਰ ਸੀ ਨਾ, ਉਹਨੇ ਤਾਂ ਵਿਚਾਰੀ ਨੇ ਕੀਤਾ ਵੀ ਕੁਛ ਨਹੀਂ ਸੀ, ਗਲੈਡੀਸ ਬ੍ਰੈਜ਼ੀਕਲੀਅਨ, ਉਹਦਾ ਤਾਂ ਬੋਏਫ੍ਰੈਂਡ ਹੀ ਗੜਬੜਾ ਕਰ ਰਿਹਾ ਸੀ, ਔਰ ਕਿੰਨੀਆਂ ਕੁ ਕਰ ਰਿਹਾ ਸੀ ਵਿਚਾਰੇ ਨੇ, 1,000, 2,000, 5,000, ਚਲੋ 10,000, ਚਲੋ $1,00,000 ਲੈ ਲਿਆ ਹੋਣਾ। ਇੱਥੇ ਤਾਂ ਕਰੋੜਾਂ ਦੀ ਗੱਲ ਹੈ, ਕਰੋੜਾਂ ਦੀ। CIAN ਸਿਆਨ ਐਗਰੋ, ਨਿਤਿਨ ਗਡਕਰੀ ਦਾ ਬੇਟਾ ਹੈ ਨਿਖਿਲ ਗਡਕਰੀ, ਉਹਨਾਂ ਦੀ ਕੰਪਨੀ ਹੈ, ਅਤੇ ਦੂਜਾ ਬੇਟਾ ਸਾਰੰਗ ਗਡਕਰੀ, ਉਹਦੀ ਹੈਗੀ ਹੈ ਮਾਨਸ ਐਗਰੋ। ਦੋਵੇਂ ਮਿੱਲਾਂ ਚਲਾਉਂਦੇ ਨੇ, ਖੰਡ ਅਤੇ ਐਥਨੋਲ ਦੇ ਕਾਰੋਬਾਰ 'ਚ ਲੱਗੇ ਹੋਏ ਨੇ। ਕਮਾਈ ਦੇ ਵਿੱਚ ਇਹਨਾਂ ਦੇ ਸਿਆਨ ਕੰਪਨੀ ਦੇ ਰੈਵਨਿਊ, ਇਹਦੇ ਟਰਨਓਵਰ 2024 ਦੇ ਵਿੱਚ, June 2024 'ਚ ਇਹ ਕੰਪਨੀਆਂ ਦਾ ਟਰਨਓਵਰ 17 ਕਰੋੜ ਸੀ। ਉਹ ਤੋਂ ਬਾਅਦ ਜਦੋਂ ਤੋਂ E20 ਵਾਲੀ ਗੱਲ ਨਿਤਿਨ ਗਡਕਰੀ ਕਹਿ ਰਹੇ ਨੇ, ਸਟੇਜ 'ਤੇ ਜਾ ਕੇ ਕਹਿ ਰਹੇ ਨੇ ਕਿ ਦੇਸ਼ ਦਾ 22 ਲੱਖ ਕਰੋੜ ਬਚੂਗਾ, 22 ਲੱਖ ਕਰੋੜ ਤਾਂ ਪਤਾ ਨਹੀਂ, ਪਰ ਇਹ 17 ਕਰੋੜ ਦੇ ਐਨੂਅਲ ਟਰਨਓਵਰ ਵਾਲੀ ਗਡਕਰੀ ਦੇ ਮੁੰਡਿਆਂ ਦੀਆਂ ਕੰਪਨੀਆਂ ਦਾ 2 ਸਾਲਾਂ ਦੇ ਅੰਦਰ ਟਰਨਓਵਰ 1200 ਕਰੋੜ ਰੁਪਇਆ ਹੋ ਗਿਆ। ਲੋਕ ਸਵਾਲ ਚੁੱਕ ਰਹੇ ਨੇ ਕਿ 30 ਗੁਣਾ ਕਮਾਈ ਐਸੇ ਸਮੇਂ ਹੀ ਕਦੋਂ ਕਿਉਂ ਹੋ ਰਹੀ ਹੈ ਜਦੋਂ ਸਰਕਾਰ ਨੇ ਐਥਨੋਲ ਬਲੈਂਡਿੰਗ ਦੀ ਨੀਤੀ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ। ਕਾਰਬਨ ਡਾਈਆਕਸਾਈਡ CO2 ਤੋਂ ਐਥਨੋਲ, ਸੋ ਇਸ ਕੰਪਨੀ ਨੇ ਹਾਲ ਹੀ ਦੇ ਵਿੱਚ CO2 ਗੈਸ ਤੋਂ, ਯਾਨੀ ਕਾਰਬਨ ਡਾਈਆਕਸਾਈਡ ਤੋਂ ਐਥਨੋਲ ਬਣਾਉਣ ਦੀ ਇੱਕ ਨਵੀਂ ਤਕਨੀਕ ਦੇ ਨਾਲ ਜਾਂ ਇੱਕ ਕੰਪਨੀ ਦੇ ਨਾਲ MOU ਸਾਈਨ ਕੀਤਾ, ਜਿਹਦੇ ਨਾਲ ਫਿਊਚਰ 'ਚ ਇਹਨਾਂ ਦਾ ਕਾਰੋਬਾਰ ਹੋਰ ਵਧੂਗਾ, ਇੰਡੀਆ ਦੇ ਵਿੱਚ ਪੋਲਿਊਸ਼ਨ ਹੋਰ ਵਧੂਗਾ। ਲੈ ਜਾਓ ਸੁਪਰੀਮ ਕੋਰਟਾਂ 'ਚ ਜਿੰਨੀਆਂ ਪਟੀਸ਼ਨਾਂ ਲੈ ਕੇ ਜਾਣੀਆਂ ਹੈਗੀਆਂ ਨੇ। ਕੌਨਸਪੀਰੇਸੀ ਤਾਂ ਜਿਹੜੀ ਹੈਗੀ ਉਹ ਅੱਡ ਹੈਗੀ ਹੈ, ਪਰ ਸਰਕਾਰ ਜਨਤਾ ਦੀਆਂ ਗੱਡੀਆਂ ਦੀ ਮਾਈਲੇਜ ਦੀ ਬਲੀ ਕਿਉਂ ਦੇਣ ਲੱਗੀ ਹੋਈ ਹੈ, ਇੰਜਣਾਂ ਦੇ ਇੰਜਣ ਕਿਉਂ ਕਰਨ ਲੱਗੀ ਹੋਈ ਹੈ, ਇਸ ਕਰਕੇ ਵੀ ਕਾਰਪੋਰੇਟਸ ਨੂੰ ਫਾਇਦਾ ਹੋ ਸਕੇ? ਕਾਹਦੀ ਗੱਲਾਂ ਕਰੀ ਜਾਂਦੇ ਹੋ ਕਿ ਮੱਕੀ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ, ਗੰਨੇ ਦੇ ਕਿਸਾਨਾਂ ਨੂੰ? ਥੋੜ੍ਹਾ ਜਿਹਾ ਤਾਂ ਲੌਜਿਕ ਤਾਂ ਲਗਾਓ ਨਾ, ਕਿਹੜਾ ਲੌਜਿਕ ਹੈ? ਸਾਫ਼ ਮੱਕੀ ਨੂੰ ਚੱਕ ਕੇ ਤੁਸੀਂ ਐਥਨੋਲ ਬਣਾਓਗੇ? ਗਲੀ ਹੋਈ ਸੜੀ ਹੋਈ ਦੀ ਹੁੰਦੀ ਹੈ, ਸਾਫ਼ ਮੱਕੀ ਦਾ ਕੀ ਕਰੋਗੇ? ਉਹਨੂੰ ਰੱਖੀ ਰੱਖੋਗੇ ਕਿ ਜਦੋਂ ਖਰਾਬ ਹੋ ਗਈ ਤਾਂ ਫਿਰ ਉਹਦੀ ਐਥਨੋਲ ਬਣੂਗੀ? ਵਟ ਦਿਸ, ਕੀ ਛੱਡੋ ਹੁਣ ਪਰਾਂ। ਐਨੀਵੇਜ਼, ਹੁਣ ਇਸ ਸਾਰੇ ਤੋਂ ਇਲਾਵਾ ਹਰੇਕ ਗੱਲਾਂ ਹੋਰ ਵੀ ਬਹੁਤ ਸੀਗੀਆਂ, ਮੈਨੂੰ ਇਹ ਲੱਗਦਾ ਕਿ ਮੈਂ ਆਖਰੀ 10 ਮਿੰਟਾਂ ਦੇ ਵਿੱਚ ਹੁਣ ਸਰਕਾਰ ਦਾ ਬਚਾਅ ਵੀ ਕਰਦੇ ਚੱਲਾਂ। ਦੇਖੋ ਹੋਇਆ ਕੀ ਹੈ, ਇਹ ਸਾਰੀਆਂ ਗੱਲਾਂ ਤਾਂ ਇੰਡੀਆ ਦੇ ਵਿੱਚ ਹੋ ਰਹੀਆਂ ਹੈਗੀਆਂ ਨੇ, ਭਾਰਤ ਦੇ ਵਿੱਚ ਲੋਕਾਂ ਨੂੰ ਕਦੇ ਕੋਈ ਰਾਹਤ ਨਹੀਂ ਮਿਲਣ ਲੱਗੀ ਹੈਗੀ ਇਸ ਸਰਕਾਰ ਤੋਂ, ਤਾਂ ਅਗਲੀ ਦਾ ਕਹਿ ਨਹੀਂ ਸਕਦੇ, ਉਹਨਾਂ ਦਾ ਵੀ ਬੇੜਾ ਗਰਕ ਹੈ। ਐਜ਼ ਅ ਓਪੋਜੀਸ਼ਨ ਉਹਨਾਂ ਨੇ ਤਾਂ ਫੇਲ ਹੀ ਕੀਤਾ ਹੈਗਾ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਜੋ ਕੰਮ ਸੋਨਮ ਵਾਂਗ ਚੁੱਕ ਕਰ ਰਹੇ ਘੱਟੋ ਘੱਟ ਉਹਨਾਂ ਦੇ ਨਾਲ ਹੀ ਜਾ ਕੇ ਖੜ੍ਹੇ ਹੋ ਜਾਓ। ਐਜ਼ ਅ ਓਪੋਜੀਸ਼ਨ ਯੂ ਹੈਵ ਫੇਲਡ ਮਿਸਟਰ ਰਾਹੁਲ ਗਾਂਧੀ, 3 ਹਫ਼ਤਿਆਂ ਦੀਆਂ ਫੋਰਨ ਟੂਰ ਆਪ ਵੀ ਕੱਟ ਕੇ ਆਏ ਨੇ, ਅਤੇ ਉੱਧਰ ਕਈ ਫੋਰਨ ਟੂਰ ਕੱਟਿਆ ਪਤਾ ਨਹੀਂ, ਡੋਮੈਸਟਿਕ ਟੂਰ ਕੱਟਿਆ ਪਤਾ ਨਹੀਂ ਕਿੱਥੇ ਗਏ ਹੈਗੇ ਸੀਗੇ, ਛੁੱਟੀਆਂ 'ਤੇ ਚਲੇ ਜਾਂਦੇ ਨੇ ਥੋੜ੍ਹੇ ਕੁ ਦਿਨਾਂ ਦੇ ਲਈ। ਇੱਧਰ ਆਸਟ੍ਰੇਲੀਆ ਦੇ ਵਿੱਚ ਟਰਮ ਛੁੱਟੀਆਂ ਹੁੰਦੀਆਂ ਨੇ ਸਕੂਲਾਂ ਦੀਆਂ, ਨਾਲ ਦੀ ਨਾਲ ਉੱਧਰ ਰਾਹੁਲ ਗਾਂਧੀ ਦੇ ਸਕੂਲ ਦੀ ਵੀ ਛੁੱਟੀ ਹੋ ਜਾਂਦੀ ਹੈ। ਸੋ ਦੇਖੋ ਇਹ ਗੱਲ ਦਾ ਯਕੀਨ ਮੰਨ ਕੇ ਚੱਲਿਓ, ਨਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਦੀਨਾਮਾ ਪੜ੍ਹਨ ਬੈਠੇ ਹਾਂ, ਨਾ ਹੀ ਰਾਹੁਲ ਸਤੁਤੀ ਕਰਾਂਗੇ। ਸੋ ਕਈਆਂ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ, ਜਾਂ ਜਿਵੇਂ ਇੱਕ ਕਮਰੇ ਦੇ ਵਿੱਚ 100 ਲੋਕ ਹੁੰਦੇ ਨੇ ਨਾ, 50 ਇਹਦੇ ਹੱਕ 'ਚ ਨੇ, 50 ਉਹਦੇ ਹੱਕ 'ਚ ਹੈ, ਸਾਰੇ ਹੀ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਜਾਣ, ਪਰ ਸੱਚਾਈ ਨਹੀਂ ਬਦਲ ਸਕਦੇ ਤੁਸੀਂ, ਕਿਉਂਕਿ ਸੱਚਾਈ ਤਾਂ ਇਹੀ ਹੈ ਕਿ ਅਪੋਜੀਸ਼ਨ ਵੀ ਫੇਲ ਅੱਜ ਦੀ ਤਰੀਕ 'ਚ, ਸਰਕਾਰ ਨੇ ਤਾਂ ਡਿਸਅਪੁਆਇੰਟ ਕੀਤਾ ਹੀ ਕੀਤਾ। ਨਾਓ ਕਮਿੰਗ ਟੂ ਦੀ ਇੰਟਰਨੈਸ਼ਨਲ ਟੋਪਿਕ,
ਹੁਣ ਤੁਸੀਂ ਨਕਸ਼ੇ ਨੂੰ ਦੇਖੋ ਧਿਆਨ ਦੇ ਨਾਲ, ਪ੍ਰੋਗਰਾਮ ਸੁਣੀ ਚੱਲੋ, ਕਿਤੇ ਨਕਸ਼ਾ ਚੱਕਣ ਦੇ ਚੱਕਰ ਦੇ ਵਿੱਚ ਪ੍ਰੋਗਰਾਮ ਨਾ ਛੱਡ ਕੇ ਚੱਲ ਜਿਓ, ਵੀ ਕਹਿ ਰਹੇ ਸੀਗੇ ਨਕਸ਼ੇ ਨੂੰ ਦੇਖੋ। ਜਦੋਂ ਵਰਲਡ ਮੈਪ ਦੇਖਦੇ ਹੋ, ਗਲੋਬ ਘੁਮਾ ਕੇ ਦੇਖਿਓ, ਐਂ ਐਂ ਉਂਗਲੀ ਰੱਖ ਲਓ, ਇੰਡੀਆ, ਇੰਡੋਨੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਜਪਾਨ, ਬਣ ਗਿਆ ਹਾਰ। ਇਹ ਹਾਰ ਜਿਹਾ ਬਣ ਗਿਆ ਨਾ, ਇਹ ਹਾਰ ਕਿਹਦੇ ਆਲੇ ਦੁਆਲੇ ਬਣਿਆ? ਇਹ ਚਾਈਨਾ ਦੇ ਆਲੇ ਦੁਆਲੇ ਬਣਿਆ, ਗਾਰਲੈਂਡ। ਹਾਲ ਹੀ ਦੇ ਵਿੱਚ ਜਿਹੜੀਆਂ ਹਾਈ ਪ੍ਰੋਫਾਈਲਸ ਮੀਟਿੰਗ ਹੋਈਆਂ ਨੇ, ਪਹਿਲਾਂ ਤਾਂ ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਆਉਂਦੇ ਨੇ, ਪ੍ਰਧਾਨ ਮੰਤਰੀ ਕਹਿੰਦੇ ਮੇਰੀ ਭੈਣ ਆ ਗਈ, ਮੇਰੀ ਭੈਣ ਆ ਗਈ, ਰੱਖੜੀ ਤੋਂ ਪਹਿਲਾਂ ਹੀ ਉਹਨਾਂ ਦੀ ਭੈਣ ਆ ਕੇ ਗਈ ਹੈਗੀ ਇੰਡੀਆ 'ਚ। ਬਾਅਦ 'ਚ ਫਿਰ ਤਕਾਈਚੀ ਦਾ ਭਰਾ ਇੰਡੋਨੇਸ਼ੀਆ ਜਾਂਦਾ, ਆਸਟ੍ਰੇਲੀਆ ਜਾਂਦਾ ਅਤੇ ਨਿਊਜ਼ੀਲੈਂਡ ਜਾਂਦਾ, ਜਾਂਦੇ ਨੇ ਤੂਫਾਨੀ ਦੌਰੇ ਦੇ ਵਿੱਚ, ਆ ਆਇਆ ਮੈਂ ਉਹ ਚੱਲਿਆ, ਆ ਆਇਆ ਮੈਂ ਉਹ ਚੱਲਿਆ, ਐਂ ਠਾ ਠਾ ਮੀਟਿੰਗ ਆਉਂਦੀ। ਹੁਣ ਲੋਕ ਇਹ ਕਹਿ ਰਹੇ ਨੇ ਕਿ ਕਿਤੇ ਇਹ ਚਾਈਨਾ ਦੇ ਖਿਲਾਫ, ਲੋਕ ਤਾਂ ਨਹੀਂ ਕਹਿ ਰਹੇ, ਮੇਰੇ ਵਰਗਾ ਸਿਆਣਾ ਬੰਦਾ ਹੀ ਕਹਿ ਰਿਹਾ ਹੁੰਦਾ ਕਿ ਨਿਆਣੀ ਅਕਲ ਵਾਲਾ, ਕਿ ਇਹ ਕੋਈ ਗੁਪਤ ਗਠਜੋੜ ਤਾਂ ਨਹੀਂ ਹੋ ਰਿਹਾ ਹੈਗਾ, ਇਹ ਕਿਤੇ ਕੋਈ ਨੈਕਸਸ ਤਾਂ ਨਹੀਂ ਹੈਗਾ। ਖੁੱਲ੍ਹੇਆਮ ਡਿਪਲੋਮੇਸੀ ਦੇ ਵਿੱਚ ਕਈ ਵਾਰ ਇਹ ਦੋਸ਼ ਲੱਗਦਾ ਰਿਹਾ ਹੈ ਕਿ ਚਾਈਨਾ ਦੇ ਖਿਲਾਫ ਇਹ ਦੇਸ਼ ਜਿਹੜੇ ਨੇ ਕਾਊਂਟਰ ਕਰਦੇ ਨੇ, ਪਰ ਇਹ ਦੇਸ਼ ਖੁੱਲ੍ਹ ਕੇ ਇਸ ਕਾਊਂਟਰ, ਇਸ ਸੱਚਾਈ ਨੂੰ ਕਾਊਂਟਰ ਕਰਦੇ ਰਹੇ ਨੇ। ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਨਾ, ਇਹ ਮੈਂ ਤੁਹਾਨੂੰ ਪੂਰਾ ਕੂਟਨੀਤਕ ਬਣਾ ਦੇਣਾ ਇਸ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਇਹ ਜੀਓਪੋਲਿਟਿਕਸ ਤੋਂ ਲੈ ਕੇ ਡਿਪਲੋਮੈਸੀ ਦੇ ABCD ਤੱਕ ਸਾਰੀ ਪੜ੍ਹਾ ਦੇਣੀ ਹੈ। ਪਿਛਲਾ ਡਿਪਲੋਮੈਸੀ ਵਾਲਾ ਪ੍ਰੋਗਰਾਮ ਸੁਣਿਓ ਜ਼ਰੂਰ। ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਇਹਨੂੰ ਮਿਨੀ ਲੈਟਿਸ ਵਰਕ ਕਹਿੰਦੇ ਹੁੰਦੇ ਆ, ਯਾਨੀ ਕਿ ਜਦੋਂ ਕਿਸੇ ਇੱਕ ਦੇਸ਼ ਦੇ ਖਿਲਾਫ ਥੋੜ੍ਹੇ ਦਰਮਿਆਨੇ ਜਾਂ ਛੋਟੇ ਦੇਸ਼ ਰਲ ਕੇ ਇੱਕ ਬਹੁਤ ਮਜ਼ਬੂਤ ਕੋਈ ਗੱਠਜੋੜ ਬਣਾ ਲੈਣ। ਹੁਣ ਜਿਹੜੀ ਚੀਨ ਦੀ ਕੋਸ਼ੀਨ ਹੈ ਜਾਂ ਧੌਂਸ ਹੈ, ਉਹ ਲਗਾਤਾਰ ਸਦਰਨ ਚਾਈਨਾ ਸੀ ਦੇ ਵਿੱਚ ਵੱਧ ਰਹੀ ਹੈ। ਤੁਹਾਡੇ ਨਾਲ ਬੜੀ ਪਹਿਲਾਂ ਇੱਕ ਪੋਡਕਾਸਟ ਕੀਤਾ ਸੀ, ਦੱਸਿਆ ਸੀ ਕਿ ਚਾਈਨਾ ਆਰਟੀਫਿਸ਼ੀਅਲ ਆਈਲੈਂਡਸ ਬਣਾ ਕੇ ਉੱਥੇ ਆਪਣੀਆਂ ਫੌਜਾਂ ਦੀ ਤੈਨਾਤੀ ਕਰ ਰਿਹਾ, ਇੱਥੇ 1000 ਫੌਜੀ ਰੱਖ ਲਏ, ਉੱਥੇ 2000। ਘੱਟੋ ਘੱਟ ਸਦਰਨ ਚਾਈਨਾ ਸੀ ਦੇ ਵਿੱਚ ਜਾਪਾਨ, ਇੰਡੀਆ, ਇੰਡੋਨੇਸ਼ੀਆ ਇਹ ਅੱਖ ਨਾ ਚੱਕ ਸਕਣ, ਉੱਠ ਨਾ ਸਕਣ, ਇਸ ਕਰਕੇ ਇੱਥੇ ਆਪਣੀਆਂ ਫੌਜਾਂ ਬਣਾ ਰਹੇ ਆ। ਇੰਡੋਨੇਸ਼ੀਆ ਨੇ ਤਾਂ ਖੁੱਲ੍ਹ ਕੇ ਵਿਰੋਧ ਕੀਤਾ, ਇੰਡੀਆ ਨੇ ਅੱਜ ਤੱਕ ਕਦੇ ਚਾਈਨਾ ਦੇ ਉਹ ਆਰਟੀਫਿਸ਼ੀਅਲ ਆਈਲੈਂਡ ਦਾ ਵਿਰੋਧ ਨਹੀਂ ਕੀਤਾ, ਨਾ ਜੈਸ਼ੰਕਰ ਬੋਲੇ ਨੇ, ਨਾ ਮੋਦੀ ਬੋਲੇ ਨੇ, ਉਹ ਉਹਨਾਂ ਦੀ ਡਿਪਲੋਮੈਸੀ ਦਾ ਹਿੱਸਾ ਹੋ ਸਕਦੇ ਨੇ, ਬੜੇ ਯਾਰ ਕਿਤੇ ਤਾਂ ਸਟੈਂਡ ਲਵੋ ਨਾ, ਨਾ ਤੁਸੀਂ ਇਰਾਨ ਦੇ ਨਾਲ ਖੜ੍ਹਦੇ ਹੋ, ਨਾ ਤੁਸੀਂ ਚਾਈਨਾ ਦੇ ਅਗੇਂਸਟ ਜਾਂਦੇ ਹੋ, ਫਿਰ ਕਹਿੰਦੇ ਹੋ ਕਿ ਆਪਰੇਸ਼ਨ ਸਿੰਧੂਰ ਕਰਤਾ ਅਤੇ ਪਾਕਿਸਤਾਨ ਦੇ ਪੱਟੇ ਚਕਾਤੇ, ਆਪਣੇ ਹੀ ਲੋਕਾਂ ਤੋਂ ਤਾੜੀਆਂ ਬਜਵਾ ਕੇ ਚਲੇ ਜਾਂਦੇ ਹੋ, ਸ਼ੇਮ ਔਨ ਯੂ। ਐਨੀਵੇਜ਼, ਇੰਟਰਨੈਸ਼ਨਲ ਡਿਪਲੋਮੈਸੀ ਸਿਰਫ ਇੰਡੀਆ ਨਹੀਂ ਕਰ ਰਿਹਾ ਹੈਗਾ, ਇਹਨਾਂ ਦੇਸ਼ਾਂ ਦੀ ਤਰਫ ਤੋਂ। ਇਨਫੈਕਟ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਪੌਲਿਨ ਹੈਨਸਨ ਜੋ ਮਰਜ਼ੀ ਬੋਲ ਲਵੇ ਐਂਥਨੀ ਐਲਬਨੀਜ਼ ਦੇ ਖਿਲਾਫ, ਪਰ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ, ਜੋ ਇੰਟਰਨੈਸ਼ਨਲ ਡਿਪਲੋਮੇਸੀ ਅੱਜ ਦੀ ਤਰੀਕ ਦੇ ਵਿੱਚ ਐਂਥਨੀ ਐਲਬਨੀਜ਼ ਕਰ ਰਹੇ ਨੇ, ਜਿਸ ਕਿਸਮ ਦੇ ਨਾਲ ਲਿਖ ਕੇ ਲੈ ਲਓ, ਇਹ ਮੌਜੂਦਾ ਲੇਬਰ ਸਰਕਾਰ ਨੇ ਆਸਟ੍ਰੇਲੀਆ ਨੂੰ ਇਸ ਪੂਰੇ ਪੈਸੀਫਿਕ ਖਿੱਤੇ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਨੇ ਨਾ, ਵੈਰੀ ਵਿਜ਼ੀਬਲ, ਵੈਰੀ ਮੱਚ ਵਿਜ਼ੀਬਲ। ਚਾਈਨਾ ਦੇ ਗੇੜੇ ਵੀ ਕੱਢਦੇ ਹੋ, ਚਾਈਨਾ ਦੇ ਨਾਲ ਹੱਥ ਵੀ ਮਿਲਾਉਂਦੇ ਹੋ, ਅਤੇ ਚਾਈਨਾ ਦੇ ਅਗੇਂਸਟ ਤੁਸੀਂ ਲੋਬਿੰਗ ਵੀ ਤਿਆਰ ਕਰ ਲੈਂਦੇ ਹੋ। ਸੈਲਿਊਟ ਔਨ ਯੂ, ਐਬਸੋਲਿਊਟਲੀ ਫੈਂਟਾਸਟਿਕ ਜੀਨੀਅਸ ਐਂਥਨੀ ਐਲਬਨੀਜ਼, ਐਦਾਂ ਹੁੰਦੀ ਹੈ ਡਿਪਲੋਮੈਸੀ। ਹੁਣ ਇੱਕ ਹੋਰ ਚੀਜ਼ ਹੈ, ਇੱਕ ਕੁਐਡ ਵੀ ਬਣਿਆ ਹੋਇਆ ਜੇ ਤੁਹਾਡੇ ਯਾਦ ਹੋਵੇ, ਜਾਪਾਨ, ਇੰਡੀਆ, ਆਸਟ੍ਰੇਲੀਆ ਅਤੇ ਅਮੈਰੀਕਾ। ਅਮੈਰੀਕਾ ਨੂੰ ਛੱਡ ਕੇ ਬਾਕੀ ਤਿੰਨੇ ਦੇਸ਼ ਇਕੱਠੇ ਰਹਿਣਾ ਚਾਹੁੰਦੇ ਨੇ, ਅਤੇ ਇਹਦੇ 'ਚ ਅਮੈਰੀਕਾ ਦੀ ਬਜਾਏ ਇੰਡੋਨੇਸ਼ੀਆ ਨੂੰ ਰਲਾ ਰਹੇ ਨੇ ਹੁਣ ਇਹ, ਔਰ ਨਿਊਜ਼ੀਲੈਂਡ ਨੂੰ ਵੀ ਰਲਾ ਰਹੇ ਨੇ। ਅਮੈਰੀਕਾ ਨੂੰ ਕਿਉਂ? ਕਿਉਂਕਿ ਅਮੈਰੀਕਾ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅੱਜ ਦੀ ਤਰੀਕ 'ਚ, ਜਿਵੇਂ ਸਟਾਰਟਿੰਗ 'ਚ ਦੱਸਿਆ ਸੀ, ਜਿਹੜਾ ਨੇਟੋ ਦਾ ਨਹੀਂ ਹੋ ਸਕਿਆ ਉਹ ਸਾਡਾ ਕੀ ਹੋਊਗਾ। ਸੋ ਜਾਪਾਨ ਦੇ ਪ੍ਰਧਾਨ ਮੰਤਰੀ ਆਉਂਦੇ ਨੇ, ਔਰ ਸਨਾਈ ਤਕਾਈਚੀ, ਮੈਨੂੰ ਇਹ ਸੀਗਾ ਕਿ ਬੁਲੇਟ ਟ੍ਰੇਨ 'ਤੇ ਗੱਲ ਹੋਊਗੀ, ਯੇ ਹੋਊਗੀ, ਵੋ ਹੋਊਗੀ, ਇੰਡਸਟਰੀਜ਼, ਬਟ ਉਹ ਗੱਲਾਂ ਨੂੰ ਉਨਾ ਤਵੱਜੋ ਨਹੀਂ ਦਿੱਤੀ ਗਈ। ਹੋਇਆ ਕੀ ਹੈ ਕਿ $62 ਬਿਲੀਅਨ ਦਾ ਨਿਵੇਸ਼ ਚਾਈਨਾ, ਜਾਪਾਨ ਨੇ ਕਿਹਾ ਕਿ ਅਗਲੇ 10 ਸਾਲਾਂ ਦੇ ਵਿੱਚ ਇੰਡੀਆ ਦੇ ਅੰਦਰ ਕਰਨਾ, ਤਾਂ ਕਿ ਸੈਮੀ ਕੰਡਕਟਰ, ਹਾਈਟੈਕ ਜਿਹੜੀ ਇੰਡਸਟਰੀ ਹੈ ਉਹਦੇ 'ਚ ਚਾਈਨਾ ਦੀ ਬਾਦਸ਼ਾਹਤ ਨੂੰ ਖਤਮ ਕੀਤਾ ਜਾ ਸਕੇ। ਗੱਲ ਨੂੰ ਸਮਝਿਓ ਜ਼ਰਾ, ਸੈਮੀ ਕੰਡਕਟਰਸ ਜਿਹੜੇ ਨੇ ਉਸ ਦੇ ਖੇਤਰ ਦੇ ਵਿੱਚ ਚਾਈਨਾ ਦਾ ਸਰਦਾਰੀ ਹੈ, ਦਬਦਬਾ। ਚਾਈਨਾ ਤੋਂ ਬਾਅਦ ਜੇ ਕੋਈ ਕੰਟਰੀ, ਅਮੈਰੀਕਾ ਹੀ ਹੈ ਡੈਫੀਨੇਟਲੀ, ਚਾਈਨਾ ਤੋਂ ਬਾਅਦ ਨਹੀਂ ਬਲਕਿ ਚਾਈਨਾ ਤੋਂ ਵੀ ਪਹਿਲਾਂ, ਅਤੇ ਅਮੈਰੀਕਾ ਅਤੇ ਚਾਈਨਾ ਤੋਂ ਬਾਅਦ ਜੇ ਕੋਈ ਕੰਟਰੀ ਕਾਊਂਟਰ ਕਰ ਸਕਦੀ ਹੈ ਤਾਂ ਉਹ ਇੰਡੀਆ ਕਰ ਸਕਦੀ ਹੈ। ਪਰ ਜਿਹੜੀਆਂ ਇਹ ਸੈਮੀ ਕੰਡਕਟਰ ਚਿਪਸ ਨੇ, ਹਾਈਟੈਕ ਇੰਡਸਟਰੀ ਹੈ,
ਇਹਦੇ ਲਈ ਚਾਈਨਾ ਦੀ ਬਾਦਸ਼ਾਹਤ ਕਿਉਂ ਹੈ ਔਰ ਕਿਉਂ ਵੱਧਦੀ ਜਾ ਰਹੀ ਹੈ, ਇਨਫੈਕਟ ਅਮਰੀਕਾ ਤੋਂ ਵੀ ਅੱਗੇ ਕਿਉਂ ਜਾ ਰਹੀ ਹੈ? ਰੇਅਰ ਅਰਥ ਮਿਨਰਲਸ, ਤੁਹਾਡੇ ਨਾਲ ਪਿਛਲੀ ਵਾਰ ਗੱਲ ਕੀਤੀ ਸੀ, ਦੁਰਲਭ ਖਣਿਜ ਪਦਾਰਥ, ਦੁਰਲਭ ਨਹੀਂ ਹੈਗੇ ਉਹ, ਬਸ ਉਹਨਾਂ ਨੂੰ ਉਹਨਾਂ ਦੀ ਪ੍ਰੋਸੈਸਿੰਗ, ਉਹਨਾਂ ਦੀ ਸੁਧਾਈ ਬੜੀ ਦੁਰਲਭ ਹੈ, ਉਹ ਸੁਧਾਈ ਕਰਨ ਦਾ ਕੰਮ ਜਾਪਾਨ ਇੰਡੀਆ ਦੇ ਲਈ ਕਰੇਗਾ ਔਰ ਉਹ ਦੁਰਲਭ ਖਣਿਜ ਇੰਡੀਆ ਨੂੰ ਆਸਟ੍ਰੇਲੀਆ ਦੇਵੇਗਾ ਤਾਂ ਕਿ ਇੱਕ ਤਰ੍ਹਾਂ ਦਾ ਇੱਕ ਟ੍ਰਾਇਐਂਗੂਲਰ ਨੈਕਸਸ ਚਾਈਨਾ ਦੇ ਅਗੇਂਸਟ ਖੜਾ ਹੋ ਸਕੇ। ਇੰਡੀਆ 'ਚ ਸਸਤੀ ਲੇਬਰ ਹੈ, ਆਸਟ੍ਰੇਲੀਆ ਦੇ ਕੋਲ ਮਿਨਰਲਸ ਨੇ, ਜਾਪਾਨ ਦਾ ਪੈਸਾ, ਬਣ ਗਈ ਗੱਲ, ਸਪਲਾਈ ਚੇਨ ਬਣ ਗਈ ਨਾ, ਔਰ ਤਿੰਨੇ ਦੇਸ਼ ਇਸ ਚੀਜ਼ ਨੂੰ ਇਸਤੇਮਾਲ ਵੀ ਕਰਨਗੇ। ਇਨਫੈਕਟ ਇੰਡੋਨੇਸ਼ੀਆ ਅਤੇ ਚਾਈਨਾ ਵੀ, ਨਿਊਜ਼ੀਲੈਂਡ ਵੀ ਕਰਨਗੇ। ਇੱਕ ਬਹੁਤ ਵਧੀਆ ਮਾਰਕੀਟ ਆਪਸ ਦੇ ਵਿੱਚ ਹੀ ਹੈ, ਆਪਸ 'ਚ ਹੀ ਕਮਾਈ ਜਾਓ, ਆਪਸ 'ਚ ਹੀ ਖੜਾਈ ਜਾਓ। ਇੱਕ ਚੀਜ਼, ਇੱਕ ਜਦੋਂ ਤੁਸੀਂ ਆਰਥਿਕ ਤੌਰ ਦੇ ਉੱਤੇ ਕਿਸੇ ਦੇਸ਼ ਨੂੰ ਸੱਟ ਮਾਰੋਗੇ ਤਾਂ ਉਹਨਾਂ ਦੇ ਉੱਤੇ ਜਿਹੜੀ ਇਕਨੋਮਿਕਲੀ ਜਿਹੜੀ ਸੱਟ ਵੱਜੂਗੀ ਉਹਦਾ ਅਸਰ ਤਾਂ ਪੂਰੀ ਤਰੀਕੇ ਦੇ ਨਾਲ ਦਿਖੂਗਾ, ਪੂਰਾ ਬਹੁਤ ਵਿਆਪਕ ਅਸਰ ਹੋਏਗਾ, ਇਹ ਗੱਲ ਤਾਂ ਮੰਨਦੇ ਹੋ। ਸੋ ਇਸ ਅਸਰ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ, ਜਿਵੇਂ ਸਨਾਈ ਤਕਾਈਚੀ ਦੇ ਨਾਲ ਮੀਟਿੰਗ ਖਤਮ ਹੁੰਦੀ ਹੈ ਫਿਰ ਮੋਦੀ ਸਾਹਿਬ 6 ਤੋਂ 11 ਜੁਲਾਈ ਤੱਕ ਇਹ ਤਿੰਨ ਦੇਸ਼ਾਂ ਦਾ ਦੌਰਾ ਕਰਦੇ ਨੇ। ਇਹਨੂੰ ਤਿੰਨ ਲੈਗਸ ਦੇ ਵਿੱਚ ਸਮਝੋ, ਲੈਗ 1, ਲੈਗ 2, ਲੈਗ 3, ਤਿੰਨ ਲੱਤਾਂ ਮੋਦੀ ਸਾਹਿਬ ਦੀਆਂ। ਪਹਿਲੀ ਲੱਤ ਇੰਡੋਨੇਸ਼ੀਆ, ਸਮੁੰਦਰੀ ਰਸਤੇ ਦੀ ਚਾਬੀ ਹੈ ਇੰਡੋਨੇਸ਼ੀਆ। ਇੰਡੋਨੇਸ਼ੀਆ ਦੁਨੀਆ ਦੇ ਵਿੱਚ ਵਾਹਦ ਐਸਾ ਦੇਸ਼ ਹੈ ਦੁਨੀਆ ਭਰ ਦੇ ਵਿੱਚ ਜਿਹੜੇ ਕਈ ਛੋਟੇ ਛੋਟੇ ਇਹਨਾਂ ਦੇ ਟਾਪੂ ਕਿਤੇ ਕਿਤੇ ਖਿੰਡੇ ਹੋਏ ਨੇ। ਇੰਡੋਨੇਸ਼ੀਆ ਨੂੰ ਵੀ ਨਹੀਂ ਪਤਾ ਹੈਗਾ ਕਿੰਨੇ ਕਿੰਨੇ ਇਹਨਾਂ ਦੇ ਟਾਪੂ ਖਿੰਡੇ ਪਏ ਨੇ। ਇਹ ਛੋਟੇ ਛੋਟੇ ਟਾਪੂਆਂ ਨੂੰ ਰਲਾ ਕੇ ਇੱਕ ਬਹੁਤ ਵੱਡਾ, ਇੱਕ ਮੇਨਲੈਂਡ ਵੀ ਉਹਨਾਂ ਦੀ ਹੈਗੀ ਹੈ ਜਿੱਥੇ ਜਕਾਰਤਾ ਰਾਜਧਾਨੀ ਹੈ, ਬਟ ਉਸ ਤੋਂ ਇਲਾਵਾ ਵੀ ਉਹਨਾਂ ਦਾ, ਔਰ ਇਸ ਪੂਰੇ ਖਿੱਤੇ ਦੇ ਵਿੱਚ ਜੇ ਇੰਡੋਨੇਸ਼ੀਆ ਪਲੱਸ ਪਾਪੂਆ ਨਿਊ ਗਿਨੀ ਦੋਵਾਂ ਨੂੰ ਆਪਸ 'ਚ ਜੋੜ ਦਈਏ, ਇੱਕ ਨੈੱਕ ਹੈਗੀ ਹੈ ਜਿਹੜੀ ਸਦਰਨ ਚਾਈਨਾ ਸੀ ਦੇ ਵਿੱਚ ਬੜੇ ਧੜੱਲੇ ਦੇ ਨਾਲ ਚਾਈਨਾ ਨੂੰ ਰੋਕ ਸਕਦੀ ਹੈ। ਆਸਟ੍ਰੇਲੀਆ ਦੇ ਹੱਕ 'ਚ PNG ਤਾਂ ਆ ਹੀ ਗਿਆ ਕਿਉਂਕਿ ਉਹ ਓਸ਼ਨ ਪੀਸ ਟ੍ਰੀਟੀ ਦੇ ਵਿੱਚ ਹੈਗੇ ਨੇ, ਸ਼ਾਮਲ ਨੇ। ਇੰਡੋਨੇਸ਼ੀਆ ਵੀ ਆਸਟ੍ਰੇਲੀਆ ਅਤੇ ਇੰਡੀਆ ਤੋਂ ਉਲਟ ਨਹੀਂ ਜਾ ਰਿਹਾ, ਹੋ ਗਿਆ ਨਾ ਕਾਊਂਟਰ। ਹੁਣ ਸਮੁੰਦਰੀ ਰਸਤੇ ਦੀ ਚਾਬੀ ਮੈਂ ਇਸ ਕਰਕੇ ਕਿਹਾ ਸੀ ਕਿਉਂਕਿ ਇੰਡੀਆ ਨੇ ਇੰਡੋਨੇਸ਼ੀਆ ਦੇ ਵਿੱਚ ਆ ਕੇ ਜਿਹੜਾ ਸਮਝੌਤਾ ਕੀਤਾ ਉਹ ਕੀ ਕੀਤਾ? ਸਮੁੰਦਰੀ ਸੁਰੱਖਿਆ ਦਾ ਸਮਝੌਤਾ, ਨੈਵਲ ਬਲੋਕੇਡ, ਕਿ ਜੇ ਕੱਲ੍ਹ ਨੂੰ ਕਿਤੇ ਕੋਈ ਹੁੰਦੀਆਂ ਨੇ ਸਬਮਰੀਨਸ ਆਪਾਂ ਰਲ ਕੇ ਬਣਾਵਾਂਗੇ, ਤੁਹਾਨੂੰ ਨੇਵੀ ਸ਼ਿਪਸ ਦੇਵਾਂਗੇ, ਇੰਡੀਆ ਜੋ ਬਣਾ ਰਿਹਾ ਹੈਗਾ ਮੇਕ ਇਨ ਇੰਡੀਆ ਦੇ ਤਹਿਤ ਤੁਹਾਨੂੰ ਦਿੰਦੇ ਹਾਂ, ਤੁਸੀਂ ਲਓ, ਤੁਸੀਂ ਸਾਡੇ ਤੋਂ ਖਰੀਦੋ ਅਤੇ ਆਪਣੀ ਨੇਵੀ ਨੂੰ ਮਜ਼ਬੂਤ ਕਰੋ। ਸੋ ਇੱਕ ਨੈਵਲ ਬਲੋਕੇਡ ਕਰਨੀ ਹੈ ਕਿ ਆਸਟ੍ਰੇਲੀਆ ਤੱਕ ਜੇ ਕੋਈ ਖਤਰਾ ਆਉਂਦਾ ਤਾਂ ਘੇਰਾ ਪਾ ਲੈਣਾ, ਇੰਡੀਆ ਤੱਕ ਆਉਂਦਾ ਤਾਂ ਘੇਰਾ ਪਾ ਲੈਣਾ, ਨਿਊਜ਼ੀਲੈਂਡ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ, ਜਾਪਾਨ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ। ਇੰਡੀਆ ਇੰਡੋਨੇਸ਼ੀਆ ਇਸ ਕੰਮ ਨੂੰ ਰਲ ਕੇ ਕਰਨਗੇ। ਇੰਡੀਆ ਜਾਪਾਨ ਵਾਲਾ ਸਮਝ ਆ ਗਿਆ, ਇੰਡੀਆ ਇੰਡੋਨੇਸ਼ੀਆ ਵਾਲਾ ਸਮਝ ਆ ਗਿਆ, ਹੁਣ ਆਸਟ੍ਰੇਲੀਆ ਵਾਲੇ 'ਤੇ ਆ ਜਾਓ। ਯੂਰੇਨੀਅਮ NPT, ਜਿਹੜੀ ਟ੍ਰੀਟੀ ਜਿਹੜੀ ਇਹ ਕਹਿੰਦੀ ਹੈ NPT ਕਿ ਜਦੋਂ ਤੱਕ ਤੁਸੀਂ ਅਮੈਰੀਕਾ, ਫਰਾਂਸ ਇਹ ਸਾਰੇ ਪਰਮਾਣੂ ਤਾਕਤਾਂ ਵਾਲੇ ਮੁਲਕ ਸੀਗੇ, ਇਹ ਉਹਨਾਂ ਨੇ ਬਣਾਈ ਸੀਗੀ, ਹਾਲਾਂਕਿ ਆਪ ਉਹਨਾਂ ਨੇ ਇਹ ਟ੍ਰੀਟੀ ਜਿਹੜੀ ਸੀਗੀ ਇਹਦੇ 'ਤੇ ਪਤਾ ਨਹੀਂ ਹਸਤਾਖਰ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਕਹਿੰਦੇ ਨੇ ਕਿ ਉਹਨਾਂ ਨੇ ਹਸਤਾਖਰ ਕੀਤੇ ਹੋਏ ਨੇ। ਬੇਸਿਕਲੀ ਇਹ ਹੈਗੀ ਹੈ ਨੋਨ ਪ੍ਰੋਲੀਫਰੇਸ਼ਨ ਨਿਊਕਲੀਅਰ ਵੈਪਨਸ ਦੇ ਉੱਤੇ ਟ੍ਰੀਟੀ, NPT ਕਹਿ ਲੈਂਦੇ ਹਾਂ ਇਹਨੂੰ। ਇਹਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਇਹਦੇ 'ਤੇ ਹਸਤਾਖਰ ਨਹੀਂ ਕਰਦੇ ਤਾਂ ਤੁਸੀਂ ਨਿਊਕਲੀਅਰ ਵੈਪਨ ਬਣਾ ਨਹੀਂ ਸਕਦੇ, ਪ੍ਰਮੋਟ ਨਹੀਂ ਕਰ ਸਕਦੇ, ਵੇਚ ਨਹੀਂ ਸਕਦੇ। ਸੋ ਇਹ ਟ੍ਰੀਟੀ ਜਿਹੜੀ ਸੀਗੀ ਇਹ ਯੂਰੋਪੀਅਨ ਨੇਸ਼ਨ ਦੇ ਵਿਚਕਾਰ ਸ਼ੁਰੂ ਹੋਈ ਸੀ ਪਹਿਲਾਂ, ਮੇਰੇ ਖਿਆਲ ਦੇ ਨਾਲ 18 ਦੇਸ਼ਾਂ ਦੇ ਵਿਚਕਾਰ ਸ਼ੁਰੂ ਹੋਈ ਸੀ 1965 ਤੋਂ 1968 ਦੇ ਵਿੱਚ ਜਨੇਵਾ 'ਚ ਇਹ ਗੱਲ ਤੁਰੀ ਸੀ। ਬਾਅਦ 'ਚ ਹੌਲੀ ਹੌਲੀ ਹੌਲੀ ਹੌਲੀ ਇਹਦੇ ਕਈ ਮੈਂਬਰ ਬਣ ਗਏ। ਇੰਡੀਆ ਨੇ ਹਾਲੇ ਤੱਕ NPT ਦੇ ਉੱਤੇ ਸਾਈਨ ਨਹੀਂ ਕੀਤੇ ਹੋਏ ਹੈਗੇ। ਸੋ ਇੰਡੀਆ ਔਰ ਮੇਰੇ ਖਿਆਲ ਦੇ ਨਾਲ ਇੱਕ ਹੋਰ ਕੰਟਰੀ ਹੈ ਜਿਹਨੇ ਸਾਈਨ ਨਹੀਂ ਕੀਤੇ ਹੈਗੇ, ਅਫਰੀਕਾ ਦੇ ਵਿੱਚ ਉਹ ਕੰਟਰੀ ਹੈਗੀ ਹੈ, ਮੇਰੇ ਐਗਜੈਕਟਲੀ ਜਦੋਂ ਯਾਦ ਆਓ, ਪਾਕਿਸਤਾਨ ਨੇ ਇੰਡੀਆ ਕਰਕੇ ਨਹੀਂ ਕੀਤੇ, ਇੰਡੀਆ ਨੇ ਪਾਕਿਸਤਾਨ ਕਰਕੇ ਨਹੀਂ ਕੀਤੇ, ਬਟ ਬਾਕੀ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਉਹਨਾਂ ਨੇ ਸਾਈਨ ਕੀਤੇ ਹੋਏ ਹੈਗੇ ਨੇ। ਅਤੇ ਅਮੈਰੀਕਾ ਔਰ ਰਸ਼ੀਆ ਔਰ ਚਾਈਨਾ ਉਹ ਕਹਿੰਦੇ ਨੇ ਕਿ ਅਸੀਂ ਰੈਕੋਗਨਾਈਜ਼ਡ ਸਟੇਟਸ ਹੈ, ਮੈਨੂੰ ਨਹੀਂ ਪਤਾ ਉਹਨਾਂ ਨੇ ਸਾਈਨ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਬਟ ਰੈਕੋਗਨਾਈਜ਼ਡ ਸਟੇਟਸ ਦਾ ਕੀ ਮਤਲਬ ਹੋ ਗਿਆ, ਸੋਰੀ ਅਮੈਰੀਕਾ, ਚਾਈਨਾ, ਰਸ਼ੀਆ ਅਤੇ ਇੰਗਲੈਂਡ, ਇਹ ਚਾਰ ਆਪਣੇ ਆਪ ਨੂੰ ਪ੍ਰਧਾਨ ਬਣਦੇ ਨੇ। ਸੋ ਖੈਰ ਐਨੀਵੇਜ਼ ਨਾ ਕਰੋ ਯਾਰ, ਸਾਈਨ ਨਾ ਕਰੋ। ਪਰਮਾਣੂ ਬੰਬ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੁੰਦਾ? ਯੂਰੇਨੀਅਮ। ਸਭ ਤੋਂ ਜ਼ਿਆਦਾ ਯੂਰੇਨੀਅਮ ਕਿੱਥੇ ਹੈਗਾ ਵਰਲਡ ਦੇ ਵਿੱਚ? ਆਸਟ੍ਰੇਲੀਆ ਦੇ ਕੋਲ ਭਰਿਆ ਪਿਆ,
ਇੰਨਾ ਕੁ ਪਿਆ ਹੈ ਕਿ ਇੱਥੇ ਮੈਂ ਪੌਲਿਨ ਹੈਨਸਨ ਦੀ ਗੱਲ ਦੇ ਨਾਲ ਸਹਿਮਤ ਹਾਂ ਉਹ ਕਹਿੰਦੇ ਕਿ ਤੁਸੀਂ ਯੂਰੇਨੀਅਮ ਜਿਹੜਾ ਹੈਗਾ ਉਹ ਦੁਨੀਆ ਨੂੰ ਦੇ ਰਹੇ ਹੈਗੇ ਹੋ ਪਰ ਤੁਹਾਡੇ ਕੋਲ ਆਪਣਾ ਇੰਨਾ ਯੂਰੇਨੀਅਮ ਹੈਗਾ ਇਹ ਤੁਸੀਂ ਵਰਤ ਕੇ ਆਪ ਕਾਤੇ ਨਹੀਂ ਆਪਣੀਆਂ ਬਿਜਲੀ ਪੈਦਾ ਕਰ ਲੈਂਦੇ ਕਿਉਂਕਿ ਯੂਰੇਨੀਅਮ ਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ ਹਥਿਆਰ ਵੀ ਬਣਾਏ ਜਾ ਸਕਦੇ ਨੇ ਆਸਟ੍ਰੇਲੀਆ ਦੁਨੀਆ ਦਾ ਲਗਭਗ 30% ਯੂਰੇਨੀਅਮ ਇਕੱਲਾ ਹੀ ਰੱਖੀ ਬੈਠਾ ਮਤਲਬ ਐਂ ਕਹਿ ਲਓ ਕਿ ਤੁਸੀਂ ਕਿ ਆ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਨਾਰਦਰਨ ਟੈਰੀਟਰੀ ਦੇ ਥੋੜ੍ਹੇ ਜਿਹੇ ਏਰੀਏ ਅਤੇ ਕੁਇਨਜ਼ਲੈਂਡ ਵਾਲੀ ਪੂਰੀ ਚੇਨ ਇਹ ਯੂਰੇਨੀਅਮ ਦੇ ਢੇਰ ਦੇ ਉੱਤੇ ਬੈਠੇ ਨੇ ਐਡੇ ਮਤਲਬ ਅਮੀਰ ਸੂਬੇ ਹੈਗੇ ਨੇ ਇਹ ਸੋ ਆਸਟ੍ਰੇਲੀਆ ਨੇ ਬੇਸ਼ੱਕ ਇੰਡੀਆ ਨੇ ਐਨਪੀਟੀ ਤੇ ਸਾਈਨ ਕੀਤੇ ਨੇ ਨਹੀਂ ਕੀਤੇ ਪਰ ਇੰਡੀਆ ਨੂੰ ਯੂਰੇਨੀਅਮ ਦੇਣ ਦੇ ਲਈ ਮੰਨ ਗਏ ਨੇ ਕਿਉਂ ਇੰਡੀਆ ਕਹਿੰਦਾ ਹੈ ਕਿ ਮੈਨੂੰ ਬਿਜਲੀ ਚਾਹੀਦੀ ਹੈ ਬਿਜਲੀ ਹੋਊਗੀ ਤਾਂ ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ ਤਾਂ ਚਾਈਨਾ ਦੀ ਦਬਦਬਾ ਜਿਹੜਾ ਖਤਮ ਕਰਾਂਗੇ ਦਬਦਬਾ ਖਤਮ ਹੋਊਗਾ ਤਾਂ ਉਹ ਖਤਮ ਹੋਣਗੇ ਪਲੱਸ ਇਹ ਤਾਂ ਖੁੱਲ੍ਹ ਕੇ ਗੱਲ ਹੋਈ ਹੈ ਚੁੱਪ ਚੁੱਪ ਇੱਥੇ ਗੱਲ ਇਹ ਹੈਗੀ ਕਿ ਜੇ ਯੂਰੇਨੀਅਮ ਹੋਊਗਾ ਤਾਂ ਅਸੀਂ ਪਰਮਾਣੂ ਹਥਿਆਰ ਤੁਹਾਨੂੰ ਵੀ ਬਣਾ ਕੇ ਦੇਵਾਂਗੇ ਟੈਨਸ਼ਨ ਨਾ ਲਵੋ ਜਿਵੇਂ ਅਮੈਰੀਕਾ ਨੇ ਇਜ਼ਰਾਈਲ ਨੂੰ ਦਿੱਤਾ ਹੋਇਆ ਨਾ ਕਿ ਜਿੱਦਣ ਕਦੇ ਇਰਾਨ ਨੇ 3-5 ਕੀਤੀ ਨਾ ਠਾਹ ਕਰਕੇ ਮਾਰੀ ਤਾਂ ਅਸੀਂ ਵੀ ਤੁਹਾਨੂੰ ਦੇ ਦੇਣਾ ਜਿੱਦਣ ਕਦੇ ਚਾਈਨਾ ਨੇ ਕੁਛ ਕਿਹਾ ਚੱਕ ਢਾਈ ਕਰ ਦਿਓ ਹੁਣ ਇਸ ਦਾ ਦੌਰੇ ਦਾ ਆਖਰੀ ਲੈਗ 3 ਨਿਊਜ਼ੀਲੈਂਡ ਇਹ ਸਮਝਣੀ ਬੜੀ ਜ਼ਰੂਰੀ ਹੈ ਦੈਟ ਇਜ਼ ਕੰਪਲੀਟਲੀ ਸਟ੍ਰੈਟੇਜਿਕ ਪਾਰਟਨਰਸ਼ਿਪ ਕੰਪਲੀਟਲੀ ਇੰਡੀਆ ਦੀ ਨੇਵੀ ਨਿਊਜ਼ੀਲੈਂਡ ਦੀ ਨੇਵੀ ਲੌਜਿਸਟਿਕਸ ਦਾ ਇਸਤੇਮਾਲ ਕਰ ਸਕਦੀ ਹੈ ਇਹ ਖੁੱਲ੍ਹ ਕੇ ਸੌਦਾ ਹੋ ਗਿਆ ਖੁੱਲ੍ਹ ਕੇ ਕਿ ਨਿਊਜ਼ੀਲੈਂਡ ਵਾਲੀ ਨੇਵੀ ਜਦ ਮਰਜ਼ੀ ਇੰਡੀਆ 'ਚ ਆਵੇ ਜਿਹੜੀਆਂ ਮਰਜ਼ੀ ਸ਼ਿਪਾਂ ਜਿਹੜੀਆਂ ਮਰਜ਼ੀ ਸਬਮਰੀਨ ਚਲਾਇਓ ਕਿ ਉਹ ਭਾਜੀ ਆ ਗੇੜਾ ਕੱਢ ਕੇ ਆਉਣਾ ਕੋਈ ਨਹੀਂ ਕੱਢ ਲਿਓ ਅਤੇ ਜਿੱਦਣ ਅਸੀਂ ਤੁਹਾਡੇ ਆਏ ਆਕਲੈਂਡ ਤਾਂ ਅਸੀਂ ਚਲਾਵਾਂਗੇ ਕੋਈ ਚੱਕਰ ਹੀ ਨਹੀਂ ਸਰ ਕੱਢ ਲਿਓ ਇਹ ਵੀ ਇੱਕ ਗੱਲ ਹੋਈ ਔਰ ਨਿਊਜ਼ੀਲੈਂਡ ਨੂੰ ਅੱਡ ਵੀ ਨਹੀਂ ਰੱਖਿਆ ਜਾ ਸਕਦਾ ਜੇ ਆਸਟ੍ਰੇਲੀਆ ਅੱਗੇ ਵਧਣਾ ਚਾਹੁੰਦਾ ਤਾਂ ਆਸਟ੍ਰੇਲੀਆ ਚਾਹੁੰਦਾ ਕਿ ਜਿਹੜਾ ਓਸ਼ਨ ਪੀਸ ਟ੍ਰੀਟੀ ਹੈ ਉਹਦੇ 'ਚ ਸਭ ਤੋਂ ਵੱਡਾ ਦੇਸ਼ ਆਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ 'ਤੇ ਜਿਹੜਾ ਹੈਗਾ ਨਿਊਜ਼ੀਲੈਂਡ ਇਹਨੂੰ ਨਾਲ ਲੈ ਕੇ ਚੱਲਦੇ ਹਾਂ ਕਿਉਂਕਿ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਇਕੱਠੇ ਹੋਣਗੇ ਨਾ ਪਾਪੂਆ ਨਿਊ ਗਿਨੀ ਫੀਜੀ ਸਮੋਆ ਟੋਂਗਾ ਇਹਨਾਂ ਦੀ ਕੀ ਔਕਾਤ ਕਿ ਇਹਨਾਂ ਤੋਂ ਅੱਡ ਹੋ ਜਾਣ ਕਿਉਂਕਿ ਬਾਪ ਤਾਂ ਫਿਰ ਇਹੀ ਦੋ ਮੁਲਕ ਨੇ ਸੋ ਇਹਦਾ ਮਕਸਦ ਇਹੀ ਹੈ ਸਿੰਪਲ ਸਿੰਪਲ ਜਿਹਾ ਕਿ ਜੇ ਤੁਸੀਂ ਜ਼ਮੀਨੀ ਰਸਤੇ ਤੋਂ ਚਾਈਨਾ ਨੂੰ ਘੇਰਾਬੰਦੀ ਨਹੀਂ ਕਰ ਸਕਦੇ ਐਟਲੀਸਟ ਸਮੁੰਦਰੀ ਘੇਰਾਬੰਦੀ ਕਰੋ ਨੈਵਲ ਬਲੋਕੇਡ ਕਰੋ ਅਲਟਰਨੇਟ ਮਾਰਕੀਟ ਤਿਆਰ ਕਰੋ ਚੁੱਪ ਚੁਪੀਤੇ ਫਰੀ ਟ੍ਰੇਡ ਆਪਸ ਦੇ ਵਿੱਚ ਵਧਾਓ ਜਿੰਨਾ ਫਰੀ ਟ੍ਰੇਡ ਇਹਨਾਂ 'ਚ ਵਧੇਗਾ ਓਨਾ ਚਾਈਨੀਜ਼ ਸਮਾਨ ਕਾਊਂਟਰ ਹੋਊਗਾ ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਇੰਨਾ ਹੀ ਕੀ ਵਧੀਆ ਲੱਗਿਆ ਕੀ ਮਾੜਾ ਲੱਗਿਆ ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ info@hanji.com.au ਜਾਂ 0472 464 74 ਦੇ ਉੱਤੇ ਇਨਸਾਈਟ ਰਿਪੋਰਟ ਦੇ ਵਿੱਚ ਮੈਂ ਗੌਤਮ ਕਪਿਲ ਧੰਨਵਾਦ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
5: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
4: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ

0: ਸਾਰਾ ਚਲਾਈ ਨੂੰ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਪਸੰਦ ਹੈ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਕੁਛ ਇਹੋ ਜਿਹਾ ਗੀਤ ਜਿਨ੍ਹਾਂ ਨੂੰ ਤੁਸੀਂ ਆਪਣੇ ਦਿਲ ਦੇ ਵਿੱਚ ਜਗ੍ਹਾ ਦਿੱਤੀ ਹੈ ਤੇ ਕੁਛ ਨਵੀਆਂ ਗੱਲਾਂ ਕਿਉਂਕਿ ਜਿਹੜੀ ਆਰਟਿਸਟ ਦੀ ਹੋਂਦ ਹੈ ਜਿਹੜੀ ਮਨਮੋਹਨ ਵਾਰਸ ਦੀ ਹੋਂਦ ਹੈ ਕਮਲ ਹੀਰ ਦੀ ਹੋਂਦ ਹੈ ਆਪਣੇ ਆਪ 'ਚ ਕੁਛ ਨਹੀਂ ਹੈਗੀ ਸਿਰਫ ਗੀਤਾਂ ਕਰਕੇ ਆ ਜਿਹੜੇ ਗੀਤ ਨੇ ਅਸੀਂ ਗਾਏ ਹੋਏ ਉਹਨਾਂ ਕਰਕੇ ਸਾਡੀ ਪਹਿਚਾਣ ਹੈ ਉਹੀ ਆਪਣੀ ਪਹਿਚਾਣ ਤੁਹਾਡੇ ਰੂਬਰੂ ਕਰਨ ਜਾ ਰਿਹਾ ਆ ਜਾਓ ਸ਼ੁਰੂ ਕਰੀਏ ਫਿਰ ਆਓ ਜੀ।

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ ਹੱਥ ਦਿਖਾਓ ਕਿੰਨੇ ਕਿੰਨੇ ਤੇ ਲੱਗੀ
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ ਨੈਣੀ ਸੁਰ ਬਾਬਾ।

0: Ouais.
1: Quelle patte. Inna dukh, inni takleef. My God. ਕਿਸ ਤਰ੍ਹਾਂ ਹੋ ਸਕਦਾ ਬਾਈ ਕਿ ਇੰਨਾ ਦੁੱਖ ਤਕਲੀਫ ਕਿਸੇ ਗਾਣੇ ਦੇ ਅੰਦਰ ਕੋਈ ਸਿੰਗਰ ਲੈ ਆਵੇ ਅਤੇ ਮੇਰੀ ਗੱਲ ਸੁਣੋ ਬਾਈ, ਮੈਂ ਨਹੀਂ ਚਲਾਇਆ ਇਹ ਗਾਣਾ, ਠੀਕ ਹੈ? ਮੈਂ ਪਹਿਲਾਂ ਹੀ ਦੱਸ ਦੇਵਾਂ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਬੋਇਜ਼ ਮੀਟ ਅਪ ਔਨ ਰੇਡੀਓ, ਹਾਂਜੀ 1674 AM. ਅਤੇ ਅੱਜ ਮੇਰਾ ਜਿਹੜਾ ਗੈਸਟ ਹੈ, ਮਾਈ ਫੇਵਰੇਟ ਡਾਇਲੋਗ ਆਈ ਵੁੱਡ ਲਾਈਕ ਟੂ ਸੇ ਕਿ ਜੋ ਚਾਚੇ ਕੋਈ ਭਤੀਜਾ, ਜੋ ਭਤੀਜਾ ਕੋਈ ਚਾਚਾ, ਚਾਚਾ ਕੋਈ ਹੈ ਹੀ ਨਹੀਂ. ਚਾਚਾ ਜੀ ਲਗਾ ਰਹੇ ਜੀ ਗਾਣੇ. ਸਤਿ ਸ਼੍ਰੀ ਅਕਾਲ ਰਣਜੋਤ ਚਾਚਾ ਜੀ, ਕੈਸੇ ਹੈ ਆਪ?
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ.
1: ਕੈਸਾ ਲੱਗ ਰਿਹਾ ਆਪਕੋ ਅੱਜ ਬੋਇਜ਼ ਮੀਟ ਅਪ ਤੇ ਹਮਾਰੇ ਸਾਥ ਬੈਠ ਕਰ, ਬੀਂਗ ਅ ਬੋਏ, ਹਾਓ ਆਰ ਯੂ ਫੀਲਿੰਗ ਟੂਡੇ ਬ੍ਰਦਰ?
2: ਕੱਪੜਾ ਨਵਾਂ ਹੋਵੇ ਨਾ, ਰਿਟਰਨ ਪਾਲਿਸੀ ਹੁੰਦੀ ਹਲੇ, ਪੁਰਾਣਾ ਹੋਵੇ ਪਤਾ ਵਾ, ਇਹ
1: ਜੋ ਹੈ ਸੋ ਹੈ,
2: ਡਿਮੀਜ਼ ਵੀ ਨੀ ਜਾਣਾ.
1: ਹੋਰ ਸੁਣਾਓ,
2: ਅੱਜ ਕੱਲ੍ਹ ਨਹੀਂ ਕੁਛ ਕਿਹਾ ਜਾ ਸਕਦਾ ਯਾਰ,
1: ਅੱਜ ਕੱਲ੍ਹ ਕੁਛ ਨਹੀਂ ਕਹਿ ਸਕਦਾ.
2: ਮੈਂ ਪਿੱਛੇ ਜੇ ਮੈਂ ਕੱਲ੍ਹ ਕਿਹਦੀ ਖਬਰ ਸੁਣੀ ਆ ਵੀ ਉਹ 60 ਸਾਲਾਂ ਦਾ, ਇੱਕ ਤੇ ਆਮਿਰ ਖਾਨ ਤੇ ਚੱਪ ਹੋ ਗਿਆ, ਉਹ ਤੇ ਚਲੋ ਬੜੀ ਪੁਰਾਣੀ ਗੱਲ ਹੋ ਗਈ. ਹੋਰ ਵੀ ਕਿਸੇ ਦਾ ਮੈਂ ਸੁਣਿਆ ਵਾ ਕੱਲ ਪਰਸੋਂ ਵੀ ਉਹ ਵਿਆਹ ਕਰਵਾ ਰਿਹਾ, ਨਹੀਂ ਸੋਰੀ, ਉਹਨੇ ਤਲਾਕ ਲਿਆ ਵਾ 60 ਸਾਲਾਂ ਚ ਜਾ ਕੇ.
1: ਇਹ ਇਹ ਵੀ ਦੇਖੋ,
2: ਵਿਆਹ ਨਹੀਂ ਤਲਾਕ,
1: ਇਹ ਵੀ ਕੋਈ ਗੁਣ ਹੈ
2: ਯਾਰ? ਮਤਲਬ ਕਮਾਲ, ਮਤਲਬ ਇਸ ਉਮਰ ਚ ਜਾ ਕੇ ਬੰਦਾ ਕਿੱਦਾਂ ਇਹ ਡਿਸਾਈਡ ਕਰ ਲੈਂਦਾ ਹੋਊਗਾ ਵੀ ਯਾਰ ਹੁਣ ਮੈਂ ਨਹੀਂ ਇਕੱਠਿਆਂ ਰਹਿਣਾ. ਹੁਣ ਤੇ ਇਕੱਠਿਆਂ ਰਹਿਣ ਵਾਲਾ ਕੀ ਆ,
1: ਹੁਣ ਤੇ ਮਤਲਬ ਕੋ ਐਗਜ਼ਿਸਟੈਂਸ ਹੀ ਆ, ਰੂਮਮੇਟ ਵਾਲਾ ਹੀ ਹਿਸਾਬ ਹੁੰਦਾ ਹੋਏਗਾ, ਇੱਕ ਟਾਈਮ
2: ਸਾਥ ਹੀ ਆਉਂਦੇ ਇੱਕ ਦੂਜੇ ਦਾ, ਹੈ ਨਾ? ਤੁਸੀਂ ਮਤਲਬ ਇਸ ਉਮਰ ਚ ਜਾ ਕੇ ਤੇ ਤੁਸੀਂ ਮਤਲਬ ਜਾਇਦਾਦ ਵੰਡੋਗੇ, ਤੁਸੀਂ ਕੀ ਕਰੋਗੇ?
1: ਪਰ ਚਲੋ ਛੱਡੋ, ਆਪਾਂ ਲੋਕਾਂ ਨਾਲ ਕੀ ਲੈਣਾ. ਤੁਸੀਂ ਮੈਨੂੰ ਦੱਸੋ, ਹਾਊ ਆਰ ਯੂ ਫੀਲਿੰਗ, ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਦਿਨ ਅੱਜ ਦਾ? ਆਰ ਯੂ ਫੀਲਿੰਗ ਗੁੱਡ, ਆਰ ਯੂ ਫੀਲਿੰਗ ਰਿਫਰੈਸ਼ ਬ੍ਰਦਰ?
2: ਜੀ, ਬਹੁਤ ਵਧੀਆ ਦਿਨ,
1: ਦੈਟਸ ਨਾਈਸ,
2: ਬਹੁਤ ਸੋਹਣਾ ਚੱਲ ਰਿਹਾ ਹੈ
1: ਦਿਨ, ਅੱਛਾ ਚੱਲ ਰਿਹਾ. ਔਰ ਮੈਂ ਆਪਸੇ ਇੱਕ ਜਾਣਨਾ ਚਾਹਤਾ ਹੂੰ, ਬਾਅਦ ਸੁਣਨ ਵਾਲੇ ਹੋ, ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਰਣਜੋਤ ਸਿੰਘ ਜੀ ਨੂੰ ਇਸ ਕਰਕੇ ਲੈ ਕੇ ਆਏ ਹਾਂ ਬੋਇਜ਼ ਮੀਟਅਪ 'ਤੇ ਕਿ ਦੇਖੋ ਜੋ ਵੀ ਹੈ ਹੈਗੇ ਤਾਂ ਬੋਏ ਨਹੀਂ ਵੀ, ਅਤੇ ਸੀਗਾ ਕਿ ਅਸੀਂ ਵੀ
2: ਨਾਲ ਨਾ ਹੱਸਦਾ ਤਾਂ ਫਿਰ ਤਾਂ ਫਿਰ ਠੀਕ ਸੀ.
1: ਮੇਰਾ ਕਿਉਂ ਮਤਲਬ, ਉਹ ਕਈ ਵਾਰੀ ਗੱਲ ਦੀ ਭੂਮਿਕਾ ਬਣਾਉਂਦੇ ਹੋ ਨਾ, ਬੰਦਾ ਕਹਿੰਦਾ ਇਹ ਕਾਫੀ ਓਬਵੀਅਸ ਜੀ ਗੱਲ ਹੀ ਹੈ, ਪਰ ਚਲੋ. ਪਰ ਮੇਰਾ ਬੇਸਿਕ ਪੁਆਇੰਟ
2: ਹੱਸ ਲਿਆ ਨਾਲ.
1: ਹਾਂ, ਨਹੀਂ ਨਹੀਂ, ਮੇਰਾ ਪੁਆਇੰਟ ਇਹ ਹੈ ਐਕਚੁਲੀ ਐਜ਼ ਅ ਫਾਰਮਰ, ਮਤਲਬ ਕਿ ਵੈਰੀ ਯੌਵਨ ਸੇ ਭਰਾ ਹੁਆ ਬੋਏ, ਸੋ ਮੇਰਾ ਮਨ ਸੇ ਹੈ ਕਿ ਮੈਂ ਨਾ ਵਾਈਬ ਜਾਣਾ ਵੈਨ ਯੂ ਵਰ 21, 22, ਕੀ ਹੁੰਦਾ ਸੀ, ਕੀ ਮਾਹੌਲ ਚਾਲ ਸੀ ਵਰਸਿਸ ਜੋ ਹੈ ਨਾ, ਜੋ ਅੱਜ ਦਾ ਮਾਹੌਲ ਹੈ. ਅੱਜ ਤੋਂ 15-16 ਸਾਲ, ਮੈਂ ਏਜ ਨਹੀਂ ਰਿਵੀਲ ਕਰਾਂਗਾ ਸਾਡੇ CEO ਸਾਹਿਬ ਦੀ, ਸੋ ਵਟ ਐਵਰ ਸਾਲ ਪਹਿਲਾਂ ਕੀ ਮਾਹੌਲ ਹੁੰਦਾ ਸੀਗਾ, ਕਿੱਦਾਂ ਦਾ ਫੀਲ ਸੀਗਾ. ਲੈਟ ਸਪੋਜ਼ ਤੁਸੀਂ ਹੁਣ ਆਪਣੇ ਘਰ ਬੁਲਟ ਕੀਤਾ ਸਟਾਰਟ ਡਗ ਡਗ ਡਗ ਕਰਕੇ, ਮੈਨੂੰ ਰਾਹ 'ਚੋਂ ਚੱਕ ਲਿਆ ਅਤੇ ਆਪਾਂ ਪਹੁੰਚ ਰਹੇ ਹਾਂ ਜੀ ਖਾਲਸਾ ਕਾਲਜ ਅੰਮ੍ਰਿਤਸਰ. ਕੀ ਮਾਹੌਲ ਹੈ ਅੱਜ ਦਾ,
2: ਕਿੱਦਾਂ
1: ਦਿਨ ਹੈ, ਕਿੱਦਾਂ ਦਾ ਦਿਨ ਹੈ ਖਾਲਸਾ ਕਾਲਜ ਦਾ ਅੱਜ ਦਾ?
2: ਬਹੁਤ ਵਧੀਆ ਮਾਹੌਲ ਆ ਖਾਲਸਾ ਕਾਲਜ 'ਤੇ, ਮਤਲਬ ਆਲਵੇਜ਼ ਵਧੀਆ ਵਧੀਆ ਵਧੀਆ ਮਾਹੌਲ ਕਾਲਜ, ਭਾਵੇਂ ਕੋਈ ਵੀ ਹੋਵੇ ਕਾਲਜ, ਉਹ ਵਾਲੀ ਲਾਈਫ ਤੇ ਹਰ ਇੱਕ ਦੀ ਵਧੀਆ ਹੁੰਦੀ ਹੈ.
1: ਗੋਲਮੋਲ ਜੀ ਕਰਕੇ
2: ਜਿਹੜੀ ਹੱਸ ਕੇ
1: ਦੇਖੋ, ਅੱਛਾ ਹੀ ਹੈ,
2: ਜਿਹੜੀ ਪਹਿਲਾਂ ਹੱਸ ਕੇ ਲੱਲੀ ਕਰਵਾਈ, ਮੈਂ ਕਿਉਂ ਦੱਸਾਂ ਹੁਣ,
1: ਮਾਹੌਲ ਚਾਲ ਕਿੱਥੇ ਖੜਾ ਇਸ ਵਕਤ, ਮੈਂ ਕਿੱਥੇ ਤੁਹਾਡੀ ਵਧੀਆ ਹੈਂਗ ਆਊਟ ਪਲੇਸ? ਮੈਂ ਸੁਣਿਆ ਇੱਕ ਦੋ ਬੜੀ ਮਕਬੂਲ ਥਾਵਾਂ ਨੇ ਖਾਲਸਾ ਕਾਲਜ ਲੋਕ, ਜਿੱਥੇ ਲੋਕੀ ਬੰਕ ਬੁੰਕ ਮਾਰ ਕੇ, ਇੱਕ ਪਤਾ ਨੀ ਮੇਰੇ ਖਿਆਲ ਨਾਲ ਇੱਕ ਬਜ਼ੁਰਗ ਸੀਗੇ, ਉਹ ਸ਼ਾਇਦ ਪੂਰੇ ਵੀ ਹੋਏ ਪਿਛਲੇ ਦਿਨੀ, ਨੰਜੀ?
2: ਹਾਂਜੀ ਹਾਂਜੀ, ਉਹ ਬਾਹਰ ਉਹਨਾਂ ਦਾ ਬਾਹਰ ਹੁੰਦਾ ਸੀ, ਚਾਹ ਦੀ ਦੁਕਾਨ ਸੀ, ਤੇ ਮਤਲਬ ਬੜਾ ਉਹਨਾਂ ਨੇ ਜਿਹੜਾ ਜਿਹੜਾ ਵੀ ਉੱਥੇ ਪੜ੍ਹਿਆ, ਲੱਗਦਾ ਲਗਭਗ ਸਾਰੇ ਜਿਹੜਾ ਵਾਕਈ ਪੜ੍ਹਿਆ ਉਹਨੇ, ਭਾਵੇਂ ਨਾ ਸੁਣਿਆ ਹੋਵੇ, ਪਰ ਅਦਰਵਾਈਜ਼
1: ਜਿਹੜਾ ਸਾਡੇ ਵਰਗਾ ਪੜ੍ਹਿਆ,
2: ਜਿਹਨੇ ਬਾਹਰ ਖਲੋਣਾ ਮਤਲਬ ਗੇਟ ਤੇ, ਉਹਨੂੰ ਤੇ ਜ਼ਰੂਰ ਪਤਾ ਹੁੰਦਾ ਹੈ. ਖਾਸ ਤੌਰ ਦੇ ਉੱਤੇ ਜਿਹੜੇ ਐਕਟੀਵਿਟੀਜ਼ ਵਾਲੇ, ਡਰਾਮੇ ਵਾਲੇ ਹੋ ਗਏ, ਭੰਗੜੇ ਵਾਲੇ ਹੋ ਗਏ, ਪਲੇਅਰ ਹੋ ਗਏ, ਤੇ ਉਹ ਸਾਰਿਆਂ ਨੂੰ, ਕਿਉਂਕਿ ਸ਼ਾਮ ਦੇ ਸਮੇਂ ਸਾਹਮਣੇ ਗਰਾਊਂਡ, ਗਰਾਊਂਡ ਵਿੱਚੋਂ ਜਿਹੜਾ ਵੀ ਗਿਆ ਜਾਂ ਹੋਸਟਲ ਚੋਂ ਜਿਹੜਾ ਵੀ ਰਿਹਾ ਵਾ, ਸੋ ਇਹ ਵਾਲੀ ਸਾਰੀ, ਸੋ ਆਪਾਂ ਕੀ ਕਹਿ ਲਈਏ ਵੀ ਮਤਲਬ 80-90% ਕੁੜੀਆਂ ਨੂੰ ਹੋ ਸਕਦਾ ਨਾ ਪਤਾ ਹੋਵੇ ਕਈਆਂ ਨੂੰ, ਪਰ ਜ਼ਿਆਦਾਤਰ ਸਾਰਿਆਂ ਨੂੰ ਪਤਾ ਇਸ ਨਾਂ ਦਾ, ਨੰਜੀ ਟੀ ਸਟਾਲ. ਸੋ ਪਿਛਲੇ ਦਿਨੀ ਇਸ ਸੰਸਾਰ ਯਾਤਰਾ ਨੂੰ ਪੂਰੇ ਕਰਕੇ ਉਹ ਚਲੇ ਗਏ। ਸੋ ਬਾਹਰ ਜਿਹੜੇ ਮਤਲਬ ਕਾਲਜ ਦੇ ਬਾਹਰ ਜਿਹੜੇ ਹੋਰ ਵੀ ਕਈ ਐਕਟੀਵਿਟੀਜ਼ ਮੰਨ ਲਓ ਜਿਹੜੇ ਕੁਚਾਲ ਆ ਜਾਂ ਇੱਕ ਆਪਣੇ ਹੁੰਦੇ ਸੀ ਭਾਅ ਜੀ ਉਹਦੇ ਵਾਲੇ ਆਪਣੇ ਮੈਂਗੋ ਸ਼ੇਕ ਬਨਾਨਾ ਸ਼ੇਕ ਹੈ ਨਾ, ਵੀ ਜ਼ਰੂਰੀ ਥੋੜ੍ਹੀ ਹਰ ਵੇਲੇ ਕਿਸੇ ਨੇ ਚਾਹ ਪੀ ਜਾਣੀ ਹੈ ਨਾ, ਉਹ ਵੀ ਹੁੰਦਾ ਸੀ। ਅਤੇ ਜਾਂ ਫਿਰ ਬਾਹਰ ਦੋ ਜਿਹੜੇ ਆਪਣੇ ਸੀਗੇ ਮੋਚੀ, ਉਹ ਜ਼ਿਆਦਾ ਮਸ਼ਹੂਰ ਮੈਂ ਆਈ ਥਿੰਕ ਸੋਨਾ ਤਾਂ ਹਾਲੇ ਵੀ ਹੈਗਾ, ਹਾਲੇ ਵੀ ਕਰਦਾ ਕੰਮ, ਹੁਣ ਤਾਂ ਕਾਫੀ ਬਜ਼ੁਰਗ ਹੋ ਗਿਆ। ਸੋ ਦੋ ਜਣੇ ਹੁੰਦੇ ਸੀ, ਦੂਸਰੇ ਜਿਹੜੇ ਸੀ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾ ਹੁਣ, ਤਾਂ ਆਈ ਡੋਂਟ ਨੋ ਮਤਲਬ ਹੁਣ ਤਾਂ ਵੇਖਿਆ ਨਹੀਂ ਮੈਂ ਇਸ ਵਾਰੀ ਧਿਆਨ ਜਦੋਂ ਗਏ ਜਾ ਨਹੀਂ ਹੋਇਆ। ਪਰ ਹਾਂ ਇਹ ਖਾਸ ਤੌਰ ਦੇ ਉੱਤੇ ਦੋ ਤਿੰਨ ਚੀਜ਼ਾਂ ਜਾਂ ਨਾਲ ਫਿਰ ਇੱਕ ਹੋਰ ਸੀ ਦੁਕਾਨ, ਮੈਨੂੰ ਨਾਂ ਜਿਹੜੇ ਉਹ ਭੁੱਲ ਗਏ, ਪਰ ਉਹ ਬਿਲਕੁਲ ਜਿਹੜੀ ਦੁਕਾਨ ਦੇ ਨਾਲ ਦੁਕਾਨ ਉਹਨਾਂ ਦੇ ਸਾਂਝੀ ਉਹ ਹੈਗੀ ਸੀ ਕਿਤਾਬਾਂ ਵਾਲੀ।
0: ਓਕੇ,
2: ਅਤੇ ਉੱਤੋਂ ਅਗਲੀ ਜਿਹੜੀ ਸੀਗੀ ਉਹ ਹੈਗੀ ਸੀ ਆਪਣੇ ਆ ਤੁਹਾਡੇ ਆਪਣੇ ਸਕੂਟਰ ਸਕੂਟਰੀਆਂ ਨਾਟਸ਼ਾਲਾ ਵਾ।
0: ਓਕੇ,
2: ਨਾਟਸ਼ਾਲਾ ਬਹੁਤ ਵਧੀਆ ਪ੍ਰੋਜੈਕਟ ਹੈ ਨਾਟਸ਼ਾਲਾ। ਜੇ ਕਿਸੇ ਨੇ ਮੰਨ ਲਓ ਖਾਲਸਾ ਕਾਲਜ ਦੇ ਬਿਲਕੁਲ ਬਾਹਰ ਜੇ ਕੋਈ ਡਰਾਮਿਆਂ ਦਾ ਸ਼ੌਕੀਨ ਆ ਵੇਖਣ ਦਾ, ਪਲੇਅ ਵੇਖਣ ਦਾ ਸ਼ੌਕੀਨ ਆ, ਤੇ ਇੱਕ ਵਾਰੀ ਨਾਟਸ਼ਾਲਾ ਜ਼ਰੂਰ ਪਲੇਅ ਵੇਖੇ।
0: ਅਲੱਗ
2: ਕਾਲਜ ਦਾ ਪਾਰਟ ਨੀ ਆ ਉਹ। ਅੱਜ ਨਾ ਤੁਹਾਨੂੰ ਮੈਂ ਐਕਸਪਲੇਨ ਕੀਤਾ, ਇਹ ਕਾਲਜ ਤੋਂ ਤੁਸੀਂ ਬਾਹਰ ਨਿਕਲਿਓ ਸੜਕੋਂ ਪਾਰ ਕਰਕੇ ਸੜਕ ਕ੍ਰੋਸ ਕਰ ਗਏ ਜੇ ਤੁਸੀਂ ਹੁਣ।
0: ਦੇਖੋ ਇੰਨਾ ਹੀ ਸ਼ੌਂਕ ਹੈ ਪੜ੍ਹਾਈ ਦਾ ਕਿ ਅਸੀਂ ਬੁਲਟ ਚੱਕ ਕੇ ਕਾਰ ਆਪਣਾ ਕਾਲਜ ਪਾਰ ਕੀਤਾ, ਫਿਰ ਆਪਾਂ ਫਿਰ ਸੜਕ ਟੱਪ ਕੇ ਕਾਲਜ ਪਾਰ ਕਰਕੇ ਆ ਗਏ, ਮਾਹੌਲ ਚੱਲ ਦੇਖਣ ਲਈ।
2: ਹਾਂ ਨਹੀਂ, ਇਹ ਸੜਕੋਂ ਪਰਲੇ ਪਾਸੇ ਦਾ ਮਾਹੌਲ ਹੈ।
0: ਜਨਰਲੀ ਡੇਢ ਦੋ ਵਜੇ ਤੱਕ ਲੱਗਾ ਰਹਿੰਦਾ, ਤੁਸੀਂ ਗਿਆਰਵੀਂ ਬਾਰਵੀਂ ਸਾਢੇ ਬਾਰਾਂ ਬਾਰਾਂ ਵਜੇ ਤੱਕ ਫ੍ਰੀ ਹੋ ਗਏ, ਜਾਂ ਫਿਰ ਗੇੜੀਆਂ ਗੁੜੀਆਂ ਲਾ ਲੈਣੀਆਂ ਆਸੇ ਪਾਸੇ, ਇੱਕੋ ਹੀ ਮਾਲ ਰੋਡ ਉੱਥੇ ਆਸੇ ਪਾਸੇ ਘੁੰਮੀ ਜਾਣਾ। ਤੇ ਤੁਹਾਨੂੰ ਕੀ ਯੂਜਲੀ ਕੀ ਯਾਦ ਆਉਂਦਾ ਆਪਣੇ ਕਾਲਜ ਜਾਂ ਸਕੂਲ ਐਰਾ ਤੋਂ, ਕੋਈ ਚੀਜ਼ ਜੋ ਜ਼ਿਆਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਕਰਦੀ ਹੈ, ਕੀ ਯਾਦ ਆਉਂਦਾ ਜ਼ਿਆਦਾਤਰ?
2: ਇੱਦਾਂ ਕੁਛ ਖਾਸ ਨਹੀਂ, ਆਈ ਥਿੰਕ ਜਿਹੜਾ ਰੈਸਟੋਰੈਂਟ ਰੁਸਲਾਂ ਵਾਲਾ ਜਿਹੜਾ ਟਾਈਮ ਹੁੰਦਾ ਵਾ ਉਹ ਜ਼ਿਆਦਾ ਤੁਸੀਂ ਮਿਸ ਕਰਦੇ, ਜਾਂ ਫਿਰ ਹੋਸਟਲ ਟਾਈਮ ਤੁਸੀਂ ਜ਼ਿਆਦਾ ਮਿਸ ਕਰਦੇ। ਬੇਸਿਕਲੀ ਜਿੰਨੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਟਾਈਮ ਬਿਤਾਇਆ ਹੁੰਦਾ ਵਾ ਉਹ ਚੀਜ਼ਾਂ ਤੁਸੀਂ ਮਿਸ ਕਰਦੇ ਹੋ, ਜਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਬਹੁਤ ਭਾਰੀਆਂ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵਾ ਵੀ ਆਹ ਸਮਾਂ ਜਿਹੜਾ ਇਹ ਤੁਹਾਨੂੰ ਖੱਜਲ ਕਰ ਰਿਹਾ ਵਾ, ਉਹੀ ਬਾਅਦ ਵਿੱਚ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ, ਚਾਹੇ ਉਹ ਪੜ੍ਹਾਈ ਵਾਲਾ ਹੋਵੇ, ਚਾਹੇ ਉਹ ਫਿਰ ਤੁਹਾਡਾ ਮਿਹਨਤ ਵਾਲਾ ਹੋਵੇ, ਤੁਸੀਂ ਆਪਣਾ ਮਿਹਨਤ ਜੇ ਕੋਈ ਸਪੋਰਟਸ 'ਚ ਆ ਤਾਂ ਉਹ ਵੀ ਇੱਕ ਮਿਹਨਤ ਹੀ ਕਰ ਰਿਹਾ ਹੁੰਦਾ, ਉਹਨੂੰ ਉਦੋਂ ਚੁੱਭਦੀ ਆ ਉਹ ਚੀਜ਼, ਜੇ ਕੋਈ ਪੜ੍ਹਾਈ ਵਾਲਾ ਤਾਂ ਉਹਨੂੰ ਪੜ੍ਹਦੇ ਆ ਉਹਨੇ ਚਿਰ ਨੂੰ ਚੁੱਭਦੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦਾ ਉਸ ਸਮੇਂ, ਇਹ ਵੀ ਬੜੀ ਕਮਾਲ ਦੀ ਚੀਜ਼ ਆ, ਜਿਹੜੀਆਂ ਚੀਜ਼ਾਂ ਤੁਹਾਨੂੰ ਉਸ ਸਮੇਂ ਲੱਗਦਾ ਵਾ ਵੀ ਯਾਰ ਆਹ ਸਮਾਂ ਛੇਤੀ ਛੇਤੀ ਲੰਘ ਜੇ, ਅਤੇ ਉਹੀ ਬਾਅਦ 'ਚ ਤੁਹਾਡੀਆਂ ਖੂਬਸੂਰਤ ਯਾਦਾਂ ਹੁੰਦੀਆਂ ਨੇ।
0: ਹਾਂ ਇਹ ਗੱਲ ਸਹੀ ਹੈ ਤੁਹਾਡੀ,
2: ਹੈ ਨਾ, ਅਤੇ ਜਿਹੜੀਆਂ ਤੁਹਾਡੀਆਂ ਉਸ ਸਮੇਂ ਤੁਹਾਨੂੰ ਲੱਗਦਾ ਵਾ ਵੀ ਬੜੀਆਂ ਖੂਬਸੂਰਤ ਯਾਦਾਂ ਨੇ, ਉਹ ਤੋਂ ਬਾਅਦ 'ਚ ਤੁਸੀਂ ਦੱਸ ਵੀ ਨਹੀਂ ਸਕਦੇ ਹੁੰਦੇ ਕਿ ਉਹ ਕਦੀਆਂ ਖੂਬਸੂਰਤ
0: ਨੇ। ਠੀਕ ਹੈ, ਕਿਤੇ ਕੱਲੀ ਬੈ ਕੇ
2: ਹੈ ਨਾ, ਬਾਕੀ ਇਹ ਵੀ ਤੁਹਾਡੇ ਜਿੱਦਾਂ ਬਹੁਤਾ ਨਹੀਂ ਕਰ ਕਰਾ ਕੇ ਕੋਈ 10-12 ਸਾਲ ਦਾ ਤਾਂ ਫਰਕ ਹੋਊਗਾ ਤੁਹਾਡੇ ਅਤੇ ਮੇਰੇ ਕਾਲਜ ਦੇ ਸਮੇਂ ਦੇ ਦਰਮਿਆਨ, ਆਈ ਡੋਂਟ ਨੋ, ਹੈ ਨਾ, ਪਰ ਇੰਨੇ ਚਿਰ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ।
0: ਹਾਂ ਕਾਫੀ ਕਾਫੀ,
2: ਈਵਨ ਖਾਲਸਾ ਕਾਲਜ ਦਾ ਜਿੱਦਾਂ ਮੂੰਹ ਮਾਂਦਰਾ ਉਹ ਬਨਾਵਟ ਉਹ ਤੌਰ ਤਰੀਕੇ ਉੱਥੇ ਬਹੁਤ ਫਰਕ ਪੈ ਗਿਆ।
0: ਮੈਨੂੰ ਕਈ ਵਾਰੀ ਨਾ ਬਹੁਤ ਲੱਗਦਾ ਕਿ ਭਾਈ ਇੱਦਾਂ ਨਹੀਂ ਲੱਗਦਾ ਕਿ ਲੋਕਾਂ ਦੇ ਹਿਸਾਬ ਦੀ ਹੀ ਆਬੋ ਹਵਾ ਵੀ ਹੁੰਦੀ ਆ।
2: ਵੇਖੋ ਜਿੱਦਾਂ ਦੀ ਤੁਹਾਡੀ ਸੋਚ ਆ,
0: ਹੈ ਨਾ, ਅਤੇ ਮਤਲਬ ਰੰਗ ਖੁਸ਼ਬੂ ਸ਼ਾਇਦ ਵੱਖਰੇ ਤਰ੍ਹਾਂ ਦੇ ਲੋਕਾਂ ਨਾਲੋਂ ਤੁਹਾਨੂੰ ਉਹ ਬੈਕਗਰਾਊਂਡ ਵੀ ਉਸ ਤਰ੍ਹਾਂ ਦਾ ਲੱਗੂਗਾ, ਅਤੇ ਜੇ ਕੋਈ ਬਿਲਕੁਲ ਯੰਗਰ ਕਰਾਊਡ ਦੇਖੋ ਜਾਂ ਜਿਨ੍ਹਾਂ ਨਾਲ ਤੁਸੀਂ ਜੁੜਾਵ ਨਹੀਂ ਮਹਿਸੂਸ ਕਰਦੇ ਇਨ ਟਰਮ ਆਫ ਕਿ ਤੁਹਾਨੂੰ ਪਤਾ ਨਹੀਂ ਕਿ ਹੈ ਨਾ ਇਹ ਕੀ ਸ਼ੈਲੀ ਹੈ, ਕੀ ਜਨਰੇਸ਼ਨ ਹੈ, ਹੈ ਨਾ। ਤੇ ਉਹਨਾਂ ਦੇ ਜਦੋਂ ਆਸੇ ਪਾਸੇ ਉਹ ਤੁਹਾਨੂੰ ਹਵਾ ਵੀ ਥੋੜ੍ਹੀ ਡਿਫਰੈਂਟ ਲੱਗਦੀ ਹੈ, ਤੁਹਾਨੂੰ ਆਸੇ ਪਾਸੇ ਦੀ ਖੁਸ਼ਬੂ ਵੀ ਥੋੜ੍ਹੀ ਵੱਖਰੀ ਲੱਗਦੀ। ਮਤਲਬ ਮੈਂ ਬਹੁਤ ਫੀਲ ਕਰਦਾ ਕਈ ਵਾਰੀ ਕਿ ਜਿਹੜੇ ਲੋਕ ਆਪਣੇ ਜੇ ਲੱਗਦੇ ਆ, ਫਿਰ ਆਸਮਾਨ ਵੀ ਆਪਣਾ ਜਿਹਾ ਲੱਗਦਾ, ਗੱਲਾਂ ਬਾਤਾਂ ਵੀ ਆਪਣੇ ਹਿਸਾਬ ਦੀਆਂ ਲੱਗਦੀਆਂ, ਖੁਸ਼ਬੂ ਵੀ ਸਹੀ ਲੱਗਦੀ ਕਿ ਹਾਂ ਇਹ ਤਾਂ ਇਹ ਤਾਂ ਇਹ ਮਿੱਠੀ ਮਿੱਠੀ ਭੀਨੀ ਵੀ ਨਹੀਂ ਜਿਹੜੀ ਹੈ ਨਾ ਸਮੈਲ ਹੈ, ਇਹ ਤਾਂ ਆਪਣੀ ਹੀ ਹੈ। ਅਤੇ ਜੇ ਤੁਸੀਂ ਤੁਹਾਡੇ ਇੱਧਰ ਇਨਵਾਇਰਮੈਂਟ 'ਚੋਂ, ਅਸਲ 'ਚ ਨਹੀਂ ਫਰਕ ਆ, ਅਸਲ 'ਚ ਤਾਂ ਉਹੀ ਹੈ, ਪਰ ਸ਼ਾਇਦ ਨਜ਼ਰਾਂ ਦਾ ਦੇਖਣ ਦਾ
2: ਦੇਖੋ ਮਾਹੌਲ ਹੀ ਆ ਨਾ। ਤੁਸੀਂ ਮੰਨ ਲਓ ਜੇ ਕੋਈ 10 ਬੰਦੇ ਨੇ ਅਤੇ 10 ਚੋਂ ਉਸੇ ਜਗ੍ਹਾ ਦੇ ਉੱਤੇ ਮੰਨ ਲਓ ਉਸੇ ਬਿਲਡਿੰਗ 'ਚ ਖੜ੍ਹੇ ਆ ਜਾਂ ਉਸੇ ਸੜਕ 'ਤੇ ਉਸੇ ਦੁਕਾਨ 'ਤੇ ਉਸੇ ਗਰਾਊਂਡ 'ਚ ਖੜ੍ਹੇ ਆ, ਅਤੇ ਉਹਨਾਂ 10 ਦੇ ਵਿੱਚੋਂ ਜੇ ਇੱਕ ਅੱਜ ਖੁਸ਼ ਆ ਅਤੇ ਉਹਨੂੰ ਉਹ ਸਾਰਾ ਕੁਛ ਠੀਕ ਲੱਗ ਰਿਹਾ, ਅਤੇ ਉਹਨਾਂ 10 'ਚੋਂ ਇੱਕ ਹੁੰਦਾ ਜਿਹੜਾ ਸਾਰਿਆਂ ਨਾਲ ਲੜਨ ਪੈਣ ਡਿਆ ਹੁੰਦਾ, ਜਿਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਬੇਸਿਕਲੀ ਤੁਹਾਡੇ ਅੰਦਰ ਅਤੇ ਬਾਹਰ ਦਾ ਕਨੈਕਸ਼ਨ ਹੀ ਹੈ ਨਾ, ਤੁਸੀਂ ਅੰਦਰੋਂ ਜੇ ਖੁਸ਼ ਹੋ ਅਤੇ ਤੁਹਾਨੂੰ ਸਾਰਾ ਕੁਛ ਠੀਕ ਲੱਗਦਾ। ਅਤੇ ਉਹ ਇਸ ਕਰਕੇ ਸਮਾਂ ਸ਼ਾਇਦ ਸਾਰਿਆਂ ਨੂੰ ਠੀਕ ਲੱਗਦਾ ਕਿਉਂਕਿ ਉਦੋਂ ਜਿਹੜਾ ਤੁਹਾਡਾ ਅੰਦਰ ਆ ਉਹ ਇੰਨਾ ਬੋਝ ਨਹੀਂ ਹੁੰਦਾ, ਚਾਹੇ ਕਿ ਉਦੋਂ ਵੀ ਬੰਦੇ ਨੂੰ ਮਹਿਸੂਸ ਹੋ ਰਿਹਾ ਹੁੰਦਾ, ਅੱਜ ਕੋਈ ਜੇ ਸੁਣ ਰਿਹਾ ਹੋਊਗਾ ਤਾਂ ਉਹਨੂੰ ਲੱਗੂਗਾ ਵੀ ਇਹ ਇਹਨਾਂ ਨੂੰ ਕੀ ਪਤਾ ਕਿੰਨਾ ਬੋਝ ਆ। ਉਹ ਤਾਂ ਹਰ ਇੱਕ ਸਟੇਜ 'ਤੇ ਹੁੰਦਾ ਵਾ, ਇੱਕ ਬੱਚਾ ਜਦੋਂ ਵਾਕਰ ਰੇੜਦਾ ਵਾ ਉਹਦੇ 'ਤੇ ਵੀ ਬੋਝ ਆ, ਉਹਨੂੰ ਲੱਗਦਾ ਵੀ ਯਾਰ ਇੱਦਾਂ ਵਾ ਮੈਂ ਸਿੱਧਾ ਕਦੋਂ ਇੱਥੋਂ ਬਗੈਰ ਕਿੱਦਾਂ ਤੁਰਨਾ, ਮੈਂ ਕਦੋਂ ਤੁਰਨਾ, ਹੈ ਨਾ।
0: ਬੜੀ ਸਹੀ ਗੱਲ ਕੀਤੀ ਆ।
2: ਅਤੇ ਜਦੋਂ ਤਾਂ ਤੁਸੀਂ ਸਾਈਕਲ 'ਤੇ ਹੁੰਦੇ ਹੋ ਉਦੋਂ ਵੀ ਤੁਹਾਡੇ 'ਤੇ ਇੱਕ
0: ਟੈਨਸ਼ਨ ਕਿੰਨੀ ਹੁੰਦੀ ਕਿ ਹਾਂ ਸਪੋਰਟ ਲੱਗੀ ਪਈ ਹਜੇ।
2: ਹਾਂ,
0: ਅਤੇ ਕਿਤੇ ਜੇ ਤੁਹਾਡੇ ਹਮ ਉਮਰ ਹੋਣ ਜਿਹੜੇ ਉਹਨਾਂ ਦੀ ਸਪੋਰਟਾਂ ਉਤਰ ਜਾਣ ਪਹਿਲਾਂ, ਤਾਂ ਤੁਸੀਂ ਇੱਕ ਸਪੋਰਟ 'ਤੇ ਚਲਾਈ ਜਾਂਦੇ ਹੋ, ਫਿਰ ਹੋਰ ਪ੍ਰੈਸ਼ਰ ਹੁੰਦਾ ਕਿ ਛੇਤੀ ਛੇਤੀ ਉਤਰੇ ਕਿ ਮੇਰਾ ਡਰ ਹਟੇ।
2: ਉਸੇ ਪ੍ਰੈਸ਼ਰ 'ਚ ਤੁਸੀਂ ਛੇਤੀ ਸਿੱਖ ਜਾਂਦੇ ਹੋ ਅਸਲ 'ਚ।
0: ਹਾਂ,
2: ਸੋ ਉਹਦੇ ਵਿੱਚ ਹੁਣ ਮਤਲਬ ਕਿਸੇ ਨੂੰ ਸੁਣਨ ਵਾਲੇ ਨੂੰ ਲੱਗੀ ਜਾਂਦਾ ਹੋਊਗਾ ਵੀ ਨਹੀਂ ਆਹ ਚੀਜ਼, ਜੇ ਕੋਈ ਮੰਨ ਲਓ ਸਟੂਡੈਂਟ ਲਾਈਫ 'ਚ ਹੋਊਗਾ, ਪਰ ਬੇਸਿਕਲੀ ਇਹ ਚੀਜ਼ ਸਾਨੂੰ ਨਹੀਂ ਸਮਝ ਆਉਂਦੀ ਜਾਂ ਵੱਡਿਆਂ ਦੀਆਂ ਕਈਆਂ ਉਦੋਂ ਨਹੀਂ ਸਮਝ ਆਉਂਦੀਆਂ ਉਹਨਾਂ ਨੇ, ਕਿਉਂਕਿ ਉਸ ਤਰੀਕੇ ਦੇ ਨਾਲ ਜਾਂ ਇੱਦਾਂ ਦੀਆਂ ਡਿਸਕਸ਼ਨਸ ਸ਼ਾਇਦ ਆਪਾਂ ਨਹੀਂ ਸੁਣੀਆਂ ਸੀ ਜਾਂ ਸੁਣੀਆਂ ਹੋਣਗੀਆਂ ਜਾਂ ਇੰਨੀਆਂ ਸੀਰੀਅਸਲੀ ਲਈਆਂ ਸੀ, ਜਾਂ ਸੁਣ ਕੇ ਵੀ ਬੰਦਾ ਅਣਸੁਣੀਆਂ ਕਰ ਦਿੰਦਾ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਾਂ ਕਹਿ ਦਿੰਦੇ ਵੀ ਇਹ ਸਾਡੇ ਅੱਜ ਵੀ ਹੈ ਨਾ ਵੀ ਇਹ ਸਾਡੇ ਮਤਲਬ ਦਾ ਨਹੀਂ ਹੈ ਯਾਰ, ਇਹ ਬਜ਼ੁਰਗਾਂ ਵਾਲਾ ਸ਼ੋਅ ਆ, ਆਹ ਯਾਰ ਆ ਯੰਗਸਟਰਾਂ ਵਾਲਾ ਸ਼ੋਅ ਆ, ਆਹ ਬੱਚਿਆਂ ਵਾਲਾ ਸ਼ੋਅ ਆ, ਆਪਾਂ ਕੈਟਾਗਰਾਈਜ਼ ਕਰਦੇ ਪਰ ਮੈਨੂੰ ਲੱਗਦਾ ਆਪਾਂ ਸਾਰਿਆਂ ਦੇ ਜੇ ਸੁਣ ਲਈਏ ਨਾ, ਮੰਨ ਲਓ ਹੁਣ ਅਸੀਂ ਜਿਹੜੀ ਅਵਸਥਾ 'ਚ ਅਸੀਂ ਬਜ਼ੁਰਗਾਂ ਦੇ ਜਿਹੜੀਆਂ ਗੱਲਾਂ ਬਾਤਾਂ ਜੇ ਸੁਣੀਆਂ ਤਾਂ ਅਸੀਂ ਸੌਖੇ ਰਵਾਂਗੇ। ਅਤੇ ਉਹਦੇ ਵਿੱਚ ਉਹ ਉਦੋਂ ਚਲੋ ਕਰਦੇ ਹੋਣਗੇ ਕਹਿਣ ਦਾ ਮਤਲਬ, ਪਰ ਆਪਾਂ ਧਿਆਨ ਨਹੀਂ ਤਵੱਜੋ ਨਹੀਂ ਦਿੱਤੀ, ਪਰ ਜਿਹੜਾ ਉਹ ਸਮਾਂ ਹੁੰਦਾ ਵਾ ਉਦੋਂ ਤੁਹਾਨੂੰ ਭਾਰਾ ਲੱਗ ਰਿਹਾ ਹੁੰਦਾ, ਪਰ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਹੈ ਉੱਦਾਂ ਉੱਦਾਂ ਅੱਗੇ ਅੱਗੇ ਅੱਗੇ ਅੱਗੇ ਹੋਰ ਚੀਜ਼ਾਂ ਭਾਰੀਆਂ ਹੁੰਦੀਆਂ ਹੈਗੀਆਂ, ਤੁਹਾਨੂੰ ਸੁੱਖ ਸੁਵਿਧਾਵਾਂ ਤਾਂ ਮਿਲੀ ਜਾਂਦੀਆਂ ਤੁਹਾਨੂੰ, ਹੈ ਨਾ, ਤੁਸੀਂ ਵੱਧਦਾ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ, ਤੁਸੀਂ ਤੁਹਾਡੀ ਜਿਹੜੀ ਆ ਓਨਰਸ਼ਿਪ ਆਉਂਦੀ ਜਾਂਦੀ ਆ।
0: ਹਾਂ,
2: ਪਰ ਉਸ ਓਨਰਸ਼ਿਪ ਦੇ ਨਾਲ ਬੋਝ ਇੰਨਾ ਕੁ ਆ ਜਾਂਦਾ ਵੀ ਤੁਸੀਂ ਫਿਰ ਇਸ ਕਰਕੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਬਾਅਦ 'ਚ ਨਹੀਂ। ਹੁਣ ਮੰਨ ਲਓ ਫੋਰ ਐਗਜ਼ਾਮਪਲ ਮੈਂ ਤਾਂ ਇਹ ਕਹਿੰਦਾ ਵੀ ਜੇ ਜਿੱਦਾਂ ਜੇ ਆਪਾਂ ਡਿਸਕਸ਼ਨ ਕਰ ਹੀ ਰਹੇ ਹਾਂ, ਅਤੇ ਮੰਨ ਲਓ ਜੇ ਤੁਹਾਨੂੰ ਲੱਗਦਾ ਵਾ ਵੀ ਯਾਰ ਉਹ ਕਾਲਜ ਦੇ ਮਾਹੌਲ ਚਾਲ 'ਚ ਪ੍ਰੈਸ਼ਰ ਨਹੀਂ ਹੈਗਾ, ਉੱਥੇ ਬੜਾ ਰਿਲੈਕਸ ਰਹੀਦਾ ਸੀ, ਹੈ ਨਾ, ਉੱਥੋਂ ਦੀ ਬੜੀ ਵਧੀਆ ਸਾਡੀ ਲਾਈਫ ਰਹੀ ਆ, ਅਤੇ ਮੈਂ ਕਹਿੰਦਾ ਵੀ ਜਾਊ ਹਾਂ ਅੱਜ ਵੇਖੋ ਹਾਂ ਭਲਾ, ਅੱਜ ਵੀ ਉੱਦਾਂ ਹੀ ਹੁੰਦਾ ਤੁਹਾਡੇ ਨਾਲ, ਜਗ੍ਹਾ ਤਾਂ ਉਹੀ ਹੈ।
0: ਫੈਕਟ ਆ, ਫੈਕਟ ਆ। ਇਨਫੈਕਟ ਉਹ ਕਹਿੰਦੇ ਨਾ ਕਿ ਇੱਕ ਵਾਰੀ ਮਤਲਬ ਬੰਦੇ ਲੋਕ ਕਹਿੰਦੇ ਨਾ ਕਿ ਆਈ ਵਿਸ਼ ਆਈ ਕੁਡ ਸਟੇ ਇਨ ਦਾ ਗੁੱਡ ਓਲਡ ਡੇਜ਼, ਹੈ ਨਾ, ਅਤੇ ਫਿਰ ਕਿਸੇ ਨੇ ਉਹਦਾ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਜੋ ਤੂੰ ਫਿਲਹਾਲ ਵੀ ਜੀ ਰਿਹਾ ਉਹ ਵੀ ਗੁੱਡ ਓਲਡ ਡੇਜ਼ ਹੀ ਆ, ਤੂੰ ਅੱਜ ਤੋਂ 7 ਬਾਅਦ ਅੱਜ ਦੇ ਤਰੀਕ ਨੂੰ ਜਦੋਂ ਤੂੰ ਕਲਪ ਰਿਹਾ ਨਾ, ਤੂੰ ਇਹ ਵਾਲਾ ਪੂਰਾ ਐਰਾ ਕਰ ਰਿਹਾ ਹੋਇਆ ਯਾਰ, ਬੜਾ ਵਧੀਆ ਰਹਿੰਦਾ ਸੀਗਾ, ਹੈ ਨਾ, ਬਾਡੀ ਵਾਜ਼ ਮੂਵਿੰਗ ਬੈਟਰ, ਹੈ ਨਾ, ਮੈਂ ਥੋੜ੍ਹੇ 4 ਚੀਜ਼ਾਂ ਐਕਸਟਰਾ ਕਰ ਪਾ ਰਿਹਾ ਸੀਗਾ, ਸਰਕਲ ਓਬਵੀਅਸਲੀ ਥੋੜ੍ਹਾ ਜ਼ਿਆਦਾ ਬੈਟਰ ਸੀ, ਜ਼ਿਆਦਾ ਵੱਡਾ ਸੀ, ਹੁਣ ਤਾਂ ਮੈਂ ਸ਼ੰਖ ਬਣ ਗਿਆ ਆਪਣੇ ਆਪ 'ਚ, ਥੋੜ੍ਹਾ ਰਹਿਣਾ ਸ਼ੁਰੂ ਹੋ ਗਿਆ, ਕਿ ਇਹ ਤਾਂ ਇੱਕ ਇਸ ਤਰ੍ਹਾਂ ਦੀ ਹੈਗੀ ਹੈ ਜਰਨੀ, ਇਸ ਤਰ੍ਹਾਂ ਦੀ ਹੈ ਕਿ ਤੁਸੀਂ ਹੌਲੀ ਹੌਲੀ ਹਰ ਵਕਤ ਕੁੜਦੇ ਵੀ ਰਹਿੰਦੇ ਹੋ ਕਿ ਯਾਰ ਪ੍ਰੈਜੈਂਟ ਬੜਾ ਤੰਗ ਕਰਦਾ ਪਿਆ, ਪਾਸਟ ਅੱਛਾ ਸੀ ਪਰ ਪਾਸਟ ਜਦੋਂ ਪ੍ਰੈਜੈਂਟ ਸੀਗਾ ਤਦ ਵੀ ਆਹੀ ਇਸ਼ੂ ਸੀ।
2: ਉਹ ਇੱਕ ਦਿਨ ਆਪਾਂ ਇੱਕ ਕਹਾਣੀ ਪੜ੍ਹਦੇ ਨਾ ਇਹਦੇ ਨਾਲ ਰਲਦੀ ਮਿਲਦੀ, ਉਹ ਕਹਿੰਦਾ ਵੀ ਕੋਈ ਬੰਦਾ ਮੌਜੂਦਾ ਸਮੇਂ ਦੇ ਵਿੱਚੋਂ ਤੋਂ ਚਿਕ ਚਿਕ ਚੈਂ ਚੈਂ ਕਰੀ ਜਾਵੇ, ਅਤੇ ਉਹਦਾ ਇਹ ਮੰਨਣਾ ਸੀ ਵੀ ਪੁਰਾਣਾ ਸਮਾਂ ਬਹੁਤ ਵਧੀਆ ਸੀ, ਪੁਰਾਣੇ ਸਮੇਂ ਦੇ ਵਿੱਚ ਬੜੀਆਂ ਚੀਜ਼ਾਂ ਬਿਹਤਰ ਸੀ, ਅੱਜ ਸਾਡੇ ਉੱਤੇ ਬੋਝ ਜ਼ਿਆਦਾ ਵਾ, ਅੱਜ ਭੱਜ ਨੱਠ ਜ਼ਿੰਦਗੀ 'ਚ ਜ਼ਿਆਦਾ ਵਾ, ਹੈ ਨਾ, ਵੀ ਜੋ ਵੀ ਜਿੰਨੇ ਵੀ ਆਪਾਂ ਕਹਿੰਦੇ ਹਾਂ ਨੁਕਸਾਨ ਅਜੋਕੇ ਸਮੇਂ ਦੇ, ਉਹ ਸਾਰੇ ਉਹਨੇ ਗਿਣਾ ਦਿੱਤੇ।
0: ਬਿਲਕੁਲ ਠੀਕ।
2: ਅਤੇ ਉਹ ਕਿਸੇ ਨੇ ਤਥਾਸਤੂ ਕਰ ਦਿੱਤਾ ਵੀ ਚੱਲ ਤੂੰ ਉਸੇ ਸਮੇਂ ਦੇ ਵਿੱਚ ਚੱਲ ਜਾ ਫਿਰ, ਤੂੰ ਉਸ ਸਮੇਂ ਦੇ ਵਿੱਚ ਜਦੋਂ ਉਹਨੇ ਪ੍ਰਵੇਸ਼ ਕੀਤਾ ਤੇ ਹਾ ਲਾ ਲਾ ਲਾ ਲਾ ਲਾ ਲਾ ਹੈ ਨਾ, ਉੱਧਰੋਂ ਉਹ ਹਲੇ ਪ੍ਰਵੇਸ਼ ਜਿਹਾ ਕਰਕੇ ਤੇ ਇੱਧਰ ਉੱਧਰ ਵੇਖੇ ਨਹੀਂ ਡਿਆ ਸੀ, ਅਤੇ ਉਹ ਉੱਧਰੋਂ ਜਿਹੜਾ ਉਹ ਵੱਜਣਾ ਸ਼ੁਰੂ ਹੋ ਗਿਆ। ਉਹਨਾਂ ਨੇ ਜਿਹੜੀ ਉਹ ਮਨਾਦੀ ਕਰਨੀ ਸ਼ੁਰੂ ਕਰ ਦਿੱਤੀ ਵੀ ਲੜਾਈ ਲੱਗ ਗਈ ਰਾਜ ਦੇ ਵਿੱਚ। ਰਾਜੇ ਨੇ ਕਿਹਾ ਵੀ ਜਿੰਨੇ ਨੌਜਵਾਨ ਹੈ ਸਾਰੇ ਆ ਜਾਓ, ਅਤੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਉਹ ਲੈ ਗਿਆ ਉਹਨਾਂ ਜਾਂਦਿਆਂ। ਕੋਈ ਉਹਨੂੰ ਮਾੜੀ ਮੋਟੀ ਜੋ ਵੀ ਟ੍ਰੇਨਿੰਗ ਦੇਣੀ ਦਿੱਤੀ ਜਾਂ ਨਹੀਂ ਦਿੱਤੀ, ਤਾਂ ਉਹਨੂੰ ਕਿਰਪਾਨ ਫੜਾ ਤੇ ਵੀ ਚੱਲ ਆ ਲੜਨ ਚਲੀ ਗਏ। ਤਾਂ ਹੁਣ ਉੱਥੇ ਉਹ ਵਿੱਚ ਵਿੱਚ ਲੁਕਦਾ ਫਿਰੇ ਬੁਰੇ ਹਾਲ ਉਹਨੂੰ, ਜੇ ਉਹਨਾਂ ਨੇ ਫਿਰ ਉਹ ਬੜੀ ਡਿਟੇਲ 'ਚ ਹੁਣ ਮੈਂ ਪੂਰੀ ਮੈਨੂੰ ਯਾਦ ਨਹੀਂ ਰਹੀ। ਉਹਨਾਂ ਨੇ ਰੋਟੀ ਵੀ ਦਿੱਤੀ, ਅਤੇ ਉਹਨਾਂ ਨੇ ਮਤਲਬ ਉਹ ਥੋੜ੍ਹੀ ਅੱਜ ਵਾਂਗੂ ਥੋੜ੍ਹੀ ਸੀ ਵੀ ਉਹਨੂੰ ਪਲੇਟ ਧਰ ਕੇ ਦੇਣੀ ਸੀ ਵੀ ਟਿਫਨ ਦੇਣਾ ਸੀ ਵੀ ਆ ਲੈ ਤੁਸੀਂ ਨਾਲ ਦਹੀਂ ਵੀ ਖਾਓ, ਤੁਸੀਂ ਨਾਲ ਦਾਲ ਵੀ ਲਓ, ਤੁਸੀਂ ਨਾਲ ਪਨੀਰ, ਓਕੇ ਸੋਰੀ ਤੁਸੀਂ ਆ ਲਓ, ਤੁਸੀਂ ਲੜਨ ਚੱਲੇ ਹੋ ਤੁਸੀਂ ਨਾਲ, ਹੈ ਨਾ,
1: ਪ੍ਰੋਟੀਨ ਪ੍ਰੋਟੀਨ ਕੰਪਲੀਟ ਕਰੋ ਬਈ, ਚਿਕਨ ਸ਼ਿਕਨ ਪ੍ਰੋਟੀਨ ਸ਼ੇਕ ਹੈ।
2: ਉਹ ਇੱਕ ਹੀ ਰੋਟੀ ਸੀ, ਉਹ ਤਿੰਨਾਂ ਚੌਂ ਜਾਣਿਆਂ ਨੇ ਲੜ ਕੇ ਇੱਕ ਦੂਸਰੇ ਕੋਲ, ਉਹ ਜਿਹੜਾ ਪਰਿਓਂ ਆਇਆ ਉਹਨੇ ਉਹ ਵੀ ਉਹਦੇ ਇੱਥੋਂ ਖੋਲੀ। ਸੋ ਆਪਾਂ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਉਹ ਉੱਥੇ ਹੁਣ ਉਹ ਜਿਹੜਾ ਬੰਦਾ ਗੱਡੀਆਂ ਦਾ ਗਿੱਜਾ ਸੀ ਉੱਥੇ ਉਹਨੂੰ ਖੋਤੇ ਤੇ ਜਾਣਾ ਪੈਣ ਡਿਆ, ਹੈ ਨਾ, ਘੋੜਾ ਵੀ ਵੱਡੇ ਬੰਦਿਆਂ ਕੋਲ ਹੀ ਆ।
1: ਹਾਂ ਬਿਲਕੁਲ ਠੀਕ।
2: ਜਾਂ ਫਿਰ ਤੁਸੀਂ ਤੁਰ ਕੇ ਹੀ ਤੁਸੀਂ ਸਫ਼ਰ ਤੈਅ ਕਰ ਰਹੇ ਹੋ, ਹੈ ਨਾ, ਤੁਹਾਡੇ ਕੋਲ ਫੈਸਿਲਿਟੀਆਂ ਨਹੀਂ ਆ, ਤੁਹਾਡੇ ਕੋਲ ਤੁਸੀਂ ਮਤਲਬ ਤੁਹਾਡੇ ਕੋਲ ਇੱਦਾਂ ਦੇ ਘਰ ਨਹੀਂ ਆ, ਹੈ ਨਾ, ਤੁਹਾਡੇ ਕੋਲ ਇਹ ਥੋੜ੍ਹੀ ਆ ਵੀ ਹੁਣ ਪੁਰਾਣੇ ਸਮੇਂ 'ਚ ਤੁਸੀਂ ਚੱਲੇ ਤਾਂ ਜਾਓਗੇ, ਪਰ ਇਹ ਥੋੜ੍ਹੀ ਵੀ ਤੁਹਾਨੂੰ ਮਾਸਟਰ ਬੈਡਰੂਮ ਮਿਲ ਜੂਗਾ,
1: ਇੱਥੇ ਬੜਾ ਔਖਾ ਮਿਲਦਾ
2: ਹੈ ਵੀ ਉੱਥੇ ਤੁਹਾਨੂੰ, ਮੰਨ ਲਓ ਵੀ ਤੁਹਾਨੂੰ ਨਾਲ ਮਤਲਬ ਜੁਆਇੰਟ ਬਾਥਰੂਮ ਤੁਹਾਨੂੰ ਮਿਲ ਗਿਆ ਨਾ
1: ਜੁਆਇੰਟ। ਮੈਨੂੰ ਤਾਂ ਲੱਗਦਾ ਪਤਾ ਨਹੀਂ ਇਹ ਆਰਕੀਟੈਕਟ ਜਿਹੜਾ ਸੀਗਾ ਉਹਨੇ ਲਾਈਫ ਜੀ ਹੋਣੀ ਹੈ, ਕਿਉਂਕਿ ਇੱਥੇ ਇੱਕੋ ਹੀ ਬਣਾਉਂਦੇ ਪਤਾ ਨਹੀਂ ਕਿਉਂ, ਮਾਸਟਰ ਬੈਡਰੂਮ ਜਿੰਨੇ ਵੀ।
2: ਤੁਹਾਡੀ ਮਰਜ਼ੀ ਹੈ, ਤੁਸੀਂ ਭਾਵੇਂ ਆਪਣਾ ਘਰ ਬਣਾਓ।
1: ਉਹ ਤਾਂ ਮਤਲਬ ਜੇ ਬਣਿਆ ਬਣਾਇਆ ਚ ਇਸ ਤਰ੍ਹਾਂ ਕਿਉਂ ਆ ਭਾਜੀ, ਆਈ ਡੋਨਟ ਅੰਡਰਸਟੈਂਡ ਦਿਸ,
2: ਕਿ
1: ਇੱਕੋ ਮਾਸਟਰ ਬੈਡਰੂਮ ਕਿਉਂ ਬਣਾਉਂਦੇ ਆ। ਮੈਨੂੰ ਤਾਂ ਇਹ ਬੜੀ ਸਟੂਪਿਡਿਟੀ ਲੱਗੀ, ਮੈਂ ਘਰ ਵੇਖਣ ਗਿਆ, ਆਹ ਵੈਸਟਰਨ ਸਬਰਬ ਵਾਲੀ ਸੀਗਾ, ਸਬਰਬ ਦਾ ਨਾਮ ਨਹੀਂ ਲਵਾਂਗੇ ਓਬਵੀਅਸਲੀ ਗਾਇਸ ਸੋਰੀ, ਤੇ ਮੈਂ ਗਿਆ, ਮਾਸਟਰ ਬੈਡਰੂਮ ਵਾਸ ਓਕੇ, ਸਭ ਕੁਛ ਠੀਕ ਆ, ਟੋਇਲੇਟ ਦਾ ਦਰਵਾਜ਼ਾ ਹੀ ਨਹੀਂ ਆ।
2: ਅੱਛਾ, ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਟੋਇਲੇਟ ਸੀ,
1: ਦਰਵਾਜ਼ਾ ਹੀ ਨਹੀਂ ਆ।
2: ਓਕੇ,
1: ਤੇ ਮੈਂ ਬ੍ਰੋਕਰ ਨੂੰ ਕਿਹਾ, ਮੈਂ ਨਹੀਂ, ਕਹਿੰਦੇ ਡਿਜ਼ਾਈਨ, ਮੈਂ ਕਿਹਾ ਯਾਰ ਇਹ ਕੀ ਡਿਜ਼ਾਈਨ ਆ, ਇਹਦਾ ਫਾਇਦਾ ਕੀ ਆ, ਇਹਦਾ ਕੀ ਫਾਇਦਾ, ਇਹਨਾਂ ਦਾ ਵੀ ਕਿਆ ਹੀ ਪ੍ਰੈਸ਼ਰ ਪਏਗਾ ਮੈਨੂੰ ਕਿ ਯਾਰ ਚਲੋ ਸ਼ੁਕਰ ਆ ਜੀ ਦਰਵਾਜ਼ਾ ਨਹੀਂ ਸੀਗਾ, ਨਹੀਂ ਤਾਂ ਮੈਂ 2 ਸੈਕਿੰਡ ਲੇਟ ਹੋ ਜਾਂਦਾ।
2: ਉਹਨੇ ਉਹ ਗਾਣਾ ਸੁਣ ਲਿਆ ਹੋਣਾ ਨਾ,
1: ਕਿਹੜਾ,
2: ਕਾਦਾ ਲੰਬੜਦਾਰ ਵੇ ਦਰਵਾਜ਼ਾ ਹੈ ਨਹੀਂ, ਇੱਦਾਂ ਦਾ ਕੁਛ ਹੈਗਾ ਸੀ।
1: ਲੰਬੜਦਾਰ ਬਿਲਡਰ ਤੋਂ ਬਚ ਕੇ ਰਹੋ ਗਾਇਸ, ਪਤਾ ਨਹੀਂ ਕੀ ਬਣਾਈ ਜਾਂਦੇ ਪਏ ਆ।
2: ਨਹੀਂ ਉਹ ਤਾਂ ਹੋਊਗਾ ਨਾ, ਉਹ ਪਲਾਨ 'ਚ ਨਹੀਂ ਹੋਊਗਾ, ਗੋਰਿਆਂ ਸਟਾਈਲ ਹੋਊਗਾ।
1: ਪਰ ਕੀ ਸਟੂਪਿਡਿਟੀ ਆ, ਆਈ ਡੋਨਟ ਅੰਡਰਸਟੈਂਡ ਦਿਸ,
2: ਇਸ ਕਰਕੇ ਲਿਆ।
1: ਹਾਂ ਜੈਨੂਅਨਲੀ ਸੱਚੀ ਗੱਲ ਆ, ਉਹੀ ਸਿਰਫ ਪੁਆਇੰਟਰ ਕਰਕੇ ਨਹੀਂ ਕਰ ਦਿੱਤਾ, ਉਹ
2: ਕਹਿੰਦੇ ਪਰਦਾ ਪੁਰਦਾ ਵੀ ਜਾ ਸਕਦਾ
1: ਨਹੀਂ, ਉਹ ਕਹਿੰਦੇ ਮੈਂ ਲੀਜ਼ ਕਰ ਰਹੇ ਹੈਗਾ ਨਾ, ਸੋ ਕਹਿੰਦੇ ਵੀ ਵਿਲ ਨਾਟ ਡੂ ਇਟ, ਸੋਰੀ ਲੈਣਾ ਲਓ, ਛੱਡਣਾ ਛੱਡੋ, ਪਰਦਾ ਲਵਾ ਲਓ। ਮੈਂ ਕਿਹਾ ਫਿਰ ਵੀ ਬੜੀ ਸਟੂਪਿਡਿਟੀ ਯਾਰ, ਮਤਲਬ ਸਾਰਾ ਦਿਨ ਬੰਦਾ ਕੀ, ਨਾਟ ਨਾਈਸ, ਨਹੀਂ ਤਾਂ ਮੈਨੂੰ ਪਸੰਦ ਸੀ, ਸਗੋਂ ਮੈਨੂੰ ਹਰ ਪਾਸੋਂ ਲੱਗ ਗਿਆ ਪੈਣਾ ਹੈਗਾ।
2: ਦੇਖੋ ਇਹ ਅੱਜ ਕੱਲ੍ਹ ਨਾ ਕਈ ਚੀਜ਼ਾਂ ਵਿਖਾਵੇ ਵਾਲੀਆਂ ਹੁੰਦੀਆਂ ਨੇ, ਮਤਲਬ ਤੁਸੀਂ ਮਤਲਬ ਡੋਂਟ ਟੇਕ ਦੈਟ ਵੇ, ਤੁਸੀਂ ਜਿੱਦਾਂ ਮੰਨ ਲਓ ਘਰ ਲੈਣ ਗਏ ਹੋ, ਅਤੇ ਤੁਹਾਡੀ ਟ੍ਰੈਡੀਸ਼ਨਲ ਮਤਲਬ ਜਿਹੜੀ ਇੱਕ ਸੋਚ ਹੁੰਦੀ ਨਾ ਸਾਡੀ, ਇੱਕ ਸੋਚ ਦੇ ਵਿੱਚ ਚੀਜ਼ਾਂ ਬੈਠੀਆਂ ਹੁੰਦੀਆਂ ਵੀ ਬਾਥਰੂਮ ਯਾਰ ਇਸ ਕੰਮ ਦੇ ਲਈ ਆ, ਹੈ ਨਾ, ਟੋਇਲਟ ਇਸ ਕੰਮ ਦੇ ਲਈ ਆ, ਉਹ ਸੋਚ ਚੋਂ ਬਾਹਰ ਨਿਕਲੋ।
1: ਪਰ ਜਿਸ ਕੰਮ ਲਈ ਆ ਉਹ ਤਾਂ ਰਹੇਗਾ ਹੀ ਯਾਰ,
2: ਅੱਜ ਕੱਲ੍ਹ ਵੇਖੋ
1: ਬੰਦਾ ਕਰੇਗੀ,
2: ਅੱਜ ਕੱਲ੍ਹ ਲੋਕੀ ਰਸੋਈ ਬਣਾਉਂਦੇ ਆ ਵੇਖਿਆ, ਤੇ ਉੱਥੇ ਰੋਟੀ ਥੋੜੀ ਬਣਾਉਂਦੇ ਆ, ਉਹਦੇ ਲਈ ਇੱਕ ਵੱਖਰੀ ਰਸੋਈ ਪਿੱਛੇ ਹੁੰਦੀ ਆ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਆਪਣਾ ਤੁਹਾਡਾ ਟੋਇਲੇਟ ਆ, ਤੁਸੀਂ ਅਜ਼ਿਊਮ ਕਰੋ ਵੀ ਉਸ ਕੰਮ ਲਈ ਆਏ ਨਹੀਂ, ਬਾਹਰਲੇ ਚ ਜਾ ਕੇ ਕਰ ਲਓ ਜੋ।
1: ਮੈਂ ਹੁਣ ਗੌਤਮ ਬੁੱਧਾ ਬਣ ਜਾਵਾਂ ਤੇ ਟੋਇਲੇਟ ਤੇ ਬੈਠ ਕੇ ਮੈਡੀਟੇਸ਼ਨ ਕਰਦਾ, ਬੰਦੇ ਨੇ ਜੋ ਕਾਰਜਕ੍ਰਮ ਕਰਨਾ ਹੀ ਆ ਸਿੰਘ ਸਾਹਿਬ।
2: ਨਹੀਂ ਤਾਂ ਬਾਹਰਲੇ ਚ ਕਰ ਲਓ ਜੋ ਤੁਸੀਂ ਵਿਸ਼ੇਸ਼ ਕਰਨਾ, ਇਹਦੇ ਚ ਤੁਸੀਂ ਮੰਨ ਲਓ ਤੁਸੀਂ ਸ਼ੂਸ਼ੂ ਸ਼ਾਸ਼ੂ ਕਰ ਲਓ ਬਸ,
1: ਨਹੀਂ
2: ਇਹੋ ਜਿਹਾ ਕੁਛ ਨਾ ਕਰੋ ਨਾ ਵੀ ਤੁਹਾਨੂੰ ਦਰਵਾਜ਼ਾ ਬੋ ਡੱਕਣ ਲਈ ਦਰਵਾਜ਼ਾ ਲਾਉਣਾ ਪੈ ਰਿਹਾ।
1: ਫਿਰ ਮੇਰਾ ਉਹੀ ਤੇ ਪੁਆਇੰਟ ਹੈ ਕਿ ਇਹ ਦੁਨੀਆ ਬਣਾਉਣੇ ਵਾਲੇ ਛੱਡੋ, ਇਹ ਘਰ ਬਣਾਉਣੇ ਵਾਲੇ, ਤੇਰੇ ਮਨ ਚ ਕੀ ਆਈ, ਤੂੰ ਇਸ ਤਰ੍ਹਾਂ ਕੀ ਟੋਇਲਟ ਕਿਉਂ ਬਣਾਈ
2: ਯਾਰ, ਇਹ ਮਾਡਰਨ ਮਾਡਰਨ ਕਨਸੈਪਟ ਨੇ, ਤੁਸੀਂ ਹੁਣ ਮਤਲਬ ਇਹ ਤੁਸੀਂ ਕਮਾਲ ਕਰਦੇ ਹੋ ਤੁਸੀਂ,
1: ਬਣੀ ਹੁੰਦਾ ਉਹਨੇ ਮੇਰੀ ਹਾਮੀ ਚ ਹਾਮੀ ਭਰੀ, ਕਹਿੰਦਾ ਭਰਾ ਇਹ ਲੱਲੀ ਨੀ ਕਰਦੇ, ਇਹਨਾਂ ਚ ਲੱਲੀ ਹੈਨੀ, ਕਹਿੰਦਾ ਲੱਲੀ ਕੀ ਆ, ਲੱਲੀ ਕੀ ਆ। ਮੈਂ ਬਣੀ ਵਾਲਾ ਰੋਲ ਅਦਾ ਕਰਾਂਗਾ, ਗਾਣਾ ਸੁਣਾਓ ਪਹਿਲੇ, ਮੈਂ ਫਿਰ ਅੱਗੇ
2: ਕਿਹੜਾ ਗਾਣਾ ਸੁਣਨਾ,
1: ਤੁਹਾਡੀ ਪ੍ਰੋਬਲਮ ਹੈ ਬਾਈ।
2: ਨਹੀਂ ਤੁਸੀਂ ਦੱਸੋ,
1: ਮੈਂ
2: ਫਿਰ ਨਾ ਕਿਉਂ ਸੈਡ ਸੌਂਗ ਸੁਣਾਤਾ, ਹੁਣ ਦੱਸ ਦੋ ਜਨਾ,
1: ਕੋਈ
2: ਘੈਂਟ ਜਿਹਾ ਸੁਣਾਵਾ,
1: ਕੋਈ ਚਟਪਟਾ ਜਿਹਾ ਗਾਣਾ ਸੁਣਾਓ,
2: ਹੈ
1: ਚਟਪਟਾ ਜਿਹਾ ਪੰਜਾਬੀ ਪਰ।
2: ਨਹੀਂ ਇਹ ਇੱਕ ਸੁਣਾਉਣਾ, ਆਈ ਹੋਪ ਤੁਸੀਂ ਸੁਣਿਆ ਨਹੀਂ ਹੋਣਾ ਕਿਤੇ ਇਹ ਗਾਣਾ,
1: ਚਲੋ
2: ਕੱਲ ਸਾਡੇ ਨਾਲ ਬਤਾਇਆ, ਅੱਜ ਚੇਤਾ ਵੀ ਨਹੀਂ ਆਇਆ।
1: ਸੁਣਿਆ ਮੈਂ
2: ਕਿਹਦਾ
0: ਕਹਿੰਦੇ ਸਾਡੇ ਨਾ ਬਤਾਇਆ ਜੇ ਚੇਤਾ ਵੀ ਨਾ
2: ਆਇਆ।
0: ਮੈਂ ਫਿਰ ਗਲਤੀ ਖਾ ਗਿਆ ਹੋਊਗਾ।
1: ਚਲੋ ਤੁਸੀਂ ਲਾਓ, ਮੈਂ ਹੁੱਕ ਲਾਈਨ ਸੁਣਾ ਦੂੰਗਾ ਤੁਹਾਨੂੰ।
2: ਪੱਕੀ ਗੱਲ ਹੈ?
1: ਪੱਕੀ ਗੱਲ
2: ਨਾ ਸੁਣਾਏਗੀ ਤੇ
1: ਫਿਰ ਮੇਰੇ ਤੇ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਿਨਿਟੀ ਫਾਈਨ ਲਾ ਦਿਓ ਭਰਾ।
2: ਫਿਰ ਕੌਫੀ।
1: ਓ ਯੈਸ, ਫਿਰ ਕੌਫੀ ਮੇਰੇ ਵੱਲੋਂ ਡਨ ਹੋ ਗਈ।

0: ਮੇਰੇ ਨਾ ਇਸ ਗਾਣੇ ਤੋਂ ਬਾਅਦ ਨਾ
1: ਨਿਮੇ ਲੁਹਾਰਕੇ ਨੇ
0: ਜਿਸ ਇਸ ਗਾਣੇ ਤੋਂ ਬਾਅਦ ਨਾ ਇੱਕ ਹੋਰ ਗਾਣਾ ਆਉਂਦਾ ਸੀ ਮੈਨੂੰ ਉਹ ਵੀ ਯਾਦ ਆ ਮੈਨੂੰ ਇਹ ਮਤਲਬ ਹੁਣ ਪ੍ਰੈਸ਼ਰ ਚ ਆ ਗਿਆ ਨਾ ਮੈਂ ਭੁੱਲ ਗਿਆ
1: ਮੈਟਰ ਮਤਲਬ ਇਹ ਕੀ ਹੈ ਇਹ ਕੀ ਗੱਲ ਹੋਈ ਬਲਾ ਸੁਣਾਈਏ ਫਿਰ
0: ਹਾਂ ਸੁਣਾ ਦੋ
1: ਚਲੋ ਫਿਰ ਕੰਪਲੀਟ ਕਰ ਸੁਣਦੇ ਆ

0: ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford, ready, set, go! Ford.
3: Kitchen da style dull lagda, bathroom vanity simple jiya. Hun tension khatam karo, aa gaya ZJ Stone Mason. Tade ghar nu banaye ekdam classy. Assi banaune aa designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal. Hun na sirf kar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Melton.
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
6: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
5: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਨਵਿਆਂ ਤੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਆਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
0: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
9: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2545-45 ਤੇ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਅੱਜ ਆਪਾਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ
1: ਆ ਗਿਆ ਹਾਂ
0: ਘੁਸਪੈਠ ਕੀਤੀ ਬੋਇਜ਼ ਮੀਟਾ
1: ਬੋਇਜ਼ ਮੀਟਾ ਤੁਹਾਡੀਆਂ ਮੈਂ ਇਹ ਲੱਗਾ ਮੈਂ ਕਿਹਾ ਹੁਣੇ ਹਾਂਜੀ ਹਾਂਜੀ ਮੈਲਬਨ ਕਹਿਣ ਲੱਗੇ ਤਗੜਾ ਯੂਟਰਨ ਮਾਰਿਆ ਚਲੋ ਵਧਾਈਆਂ ਜੀ ਤੁਸੀਂ ਕਾਫੀ ਜਿੱਤ ਗਏ ਹੋ ਤੁਹਾਨੂੰ ਕਾਫੀ ਪਿਲਾਵਾਂਗੇ ਬਟ ਮੈਂ ਕਸਮੇ ਅੱਲਾ ਪਾਕ ਦੀ ਮੈਂ ਝੂਠ ਨਹੀਂ ਬੋਲ ਰਿਹਾ ਮੈਨੂੰ ਗਾਣਾ ਆਉਂਦਾ ਸੀਗਾ ਉਹਦਾ ਮੈਂ ਪ੍ਰੈਸ਼ਰ ਚ ਸਕੰਬ ਕਰ ਗਿਆ
0: ਇਹੋ ਤੇ ਗੱਲ ਹੁੰਦੀ ਹੈ
1: ਸਾਡੇ ਉੱਥੇ ਜਿਹੜਾ ਸਿਟੀ ਕੇਬਲ ਚੈਨਲ ਹੁੰਦਾ ਸੀ ਨਾ ਉੱਥੇ ਚੱਲ ਰਹੇ ਡਿਮਾਂਡ ਚੈਨਲ ਉੱਥੇ ਆਸੇ ਪਾਸੇ ਬਸ ਜਿੰਨੇ ਵੀ ਦਿਲ ਟੁੱਟੇ ਆਸ਼ਕ ਹੁੰਦੇ ਸੀਗੇ ਨਾ ਸਾਹਮਣੇ ਇਕਦਮ ਸਾਡੀ ਦੁਕਾਨ ਦੇ ਸਾਹਮਣੇ ਮੇਨ ਬਾਜ਼ਾਰ ਚ ਅੰਕਲ ਜੀ ਨੇ ਖੁੱਲੀ ਸੀਗੀ ਦੁਕਾਨ ਉਹਨਾਂ ਨੇ ਪਹੁੰਚ ਜਾਣਾ ਸਾਰੇ ਗਾਣੇ ਉੱਥੋਂ ਹੀ ਫਿਰ ਸੁਣੇ ਆ ਟੀਵੀ ਦੇ ਉੱਪਰ ਮੁੰਡਿਆਂ ਨੇ ਬੈਠ ਜਾਣਾ ਸਾਡੇ ਜਿੰਨੇ ਸੇਲਸਮੈਨ ਹੁੰਦਾ ਨਾ ਸਟਾਫ ਕਿ ਹੁਣ ਮੇਰੇ ਵਾਲਾ ਆਉਣ ਲੱਗਾ ਕਿਤੇ ਕੱਲੀ ਬਹਿ ਕੇ ਸੋਚੀ ਨੀ ਹਨਾ ਫਿਰ ਬਹੁਤਿਆਂ ਪਿਆਰਾਂ ਲਈਏ ਸਾਡੇ ਚੇਤੇ ਹੀ ਭੁੱਲ ਗਏ ਦਗਾਬਾਜ਼ ਨੇ ਮਸ਼ੂਕਾਂ ਅੱਜ ਕੱਲ ਦੀਆਂ ਕਰੋਨਾ ਪਿਆਰ ਮਿੱਤਰੋ ਦੁਰਗਾ ਰੰਗੀਲਾ ਕਾਲੇ ਕੋਟ ਪਿੰਡ ਦੇ ਅੰਦਰ ਜੰਗਲ ਚ ਮੈਂ ਕਹਿ ਰਿਹਾ ਯਾਰ ਆਦਮੀ ਨੂੰ ਜੰਗਲ ਚੋਂ ਖੜਾ ਕੀਤਾ ਪਿਆ ਬਾਕੀ ਸਭ ਠੀਕ ਹੈ ਆਰਾਮ ਨਾਲ ਇਹਨੂੰ ਕਿਤੇ ਕੋ ਨਾ ਸਿਟੀ ਸੁਟੀ ਵਾਈਬ ਲਵੇ ਥੋੜੀ ਆਰਾਮ ਨਾਲ ਬੈਠੇ ਕਿਤੇ ਜੰਗਲ ਚੋਂ ਖੜਾ ਪਿਆ
0: ਸਾਡੇ ਦੋਵਾਂ ਦੇ ਮਸ਼ੂਕ ਯਾਰ ਇੱਕ ਸੀ ਤੂੰ ਜਿੱਤ ਗਿਆ ਮੈਂ ਹਾਰ ਗਿਆ ਬੜੇ ਖਤਰਨਾਕ ਗਾਣੇ ਆਉਂਦੇ
1: ਅੱਛਾ ਉਦੋਂ ਹੀ ਸੀ ਜਿਹੜੇ ਗਾਣੇ ਕੰਠ ਕਲੇਰ ਸਾਹਿਬ ਨੇ ਜਦੋਂ ਇਸ ਜਾਗਰਣ ਕਰਨਾ ਸ਼ੁਰੂ ਕੀਤਾ ਬੜਾ ਮਖੌਲ ਹੋਣਾ ਕਿ ਯਾਰ ਇਹ ਤੇ ਲੋਕਾਂ ਨੇ ਮਤਲਬ ਵਾਈਬ ਨਹੀਂ ਕਰ ਪਾਣਾ ਬਈ ਲੋਕੀ ਤਾਂ ਦੁਖੀ ਦਿਲ ਨਾਲ ਹੀ ਆਣਗੇ
0: ਨਹੀਂ ਪਰ ਉਹ ਬੰਦੇ ਨੇ ਮਤਲਬ
1: ਪਰ ਗੁੱਡ ਕੰਮ ਸੀ ਇਨਫੈਕਟ ਫਿਰੋਜ਼ ਖਾਨ ਸਾਹਿਬ ਵਾਸ ਆਲਸੋ ਵੈਰੀ ਗੁੱਡ
0: ਤਾਂ ਫਿਰ ਮਤਲਬ ਕਲਾਸ ਹੀ ਹੋ ਰਿਹਾ ਨਾ
1: ਬਹੁਤ ਪਿਆਰੀ ਆਵਾਜ਼ ਹੈ ਨਾ
0: ਕਿਆ ਕਮਾਲ ਦੀ
1: ਚਲੋ
0: ਆਵਾਜ਼ ਹੈ ਉਹਨਾਂ ਦੀ
1: ਕਾਫੀ ਤੁਹਾਡੀ ਹੋ ਗਈ ਪੱਕੀ ਕਾਫੀ ਤੁਹਾਨੂੰ ਪਤਾ ਕਿਹੜੀ ਪਿਲਾਉਂਗਾ ਅੱਜ ਕੱਲ੍ਹ ਮੈਲਬਨ ਚ ਬਹੁਤ ਜ਼ਿਆਦਾ ਹਿੱਟ ਹੋਈ ਪਈ ਹੈ ਜੀ ਕਾਫੀ ਇਹ ਵਾਲੀ ਅਸੀਂ ਇਸ ਸ਼ੋਅ ਚ ਸੈਗਮੈਂਟ ਵੀ ਹੁੰਦਾ ਕਿ ਅਸ ਵੈਸੇ ਦੱਸਦੇ ਮੈਲਬਨ ਚ ਕੀ ਚੱਲਦਾ ਪਿਆ ਜੇ ਕੁਛ ਟਰਾਈ ਕਰਨਾ ਹੋਵੇ ਕਾਫੀ ਚੱਲ ਰਹੀ ਜੀ ਮੌਂਟ ਬਲੈਂਕ
0: ਇਹ ਤਾਂ ਪਰਫਿਊਮ ਹੁੰਦਾ ਹੈ
1: ਹਾਂ ਇਹ ਮਤਲਬ ਬਹੁਤ ਮਸ਼ਹੂਰ ਕੰਪਨੀ ਹੈ ਪਰਫਿਊਮ ਘੜੀਆਂ ਪੈਨਸ ਵਾਸਤੇ ਬਹੁਤ ਮਸ਼ਹੂਰ ਹੈ ਮਤਲਬ $7,000-$10,000 ਦੇ ਪੈਨ ਆਉਂਦੇ ਪਰ ਇਹ ਹੁਣ ਇੱਕ ਡਰਿੰਕ ਦਾ ਨਾਮ ਵੀ ਹੈ ਵਾਟ ਦੇ ਡੂ ਇਜ਼ ਕਿ ਇਹ ਡਬਲ ਐਕਸਪ੍ਰੈਸੋ ਸ਼ਾਟ ਦੇ ਅੰਦਰ ਹਲਕਾ ਜਿਹਾ ਬਸ ਦੁੱਧ ਪਾਉਂਦੇ
0: ਅੱਛਾ
1: ਤੇ ਉਸ ਤੋਂ ਬਾਅਦ ਉਹਦੇ ਉੱਪਰ ਪਾਉਂਦੇ ਔਰੇਂਜ ਦੀ ਔਰੇਂਜ ਸਵੀਟਨਰ ਦੀ ਫੋਮ
0: ਅੱਛਾ
1: ਸੋ ਫਿਰ ਉੱਪਰ ਉਹਦੀ ਔਰੇਂਜ ਦੀ ਫਾੜੀ ਵੀ ਪਾ ਦਿੰਦੇ ਇੱਕ
0: ਅੱਛਾ
1: ਉਹ ਮਿਕਸ ਕਰਕੇ ਦਿੰਦੇ ਤੇ ਉਹ ਜਿੱਦਾਂ ਦੇ ਦਿੰਦੇ ਤੁਹਾਨੂੰ ਕਹਿੰਦੇ ਕਿ ਤੁਸੀਂ ਕੁਛ ਨਹੀਂ ਕਰਨਾ ਹੁਣ ਤੁਸੀਂ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਹੀ ਪੀਣਾ ਉਹ ਬਣਾਉਂਦੇ ਇਸ ਤਰੀਕੇ ਨਾਲ ਉਹ ਭਾਰ ਮਤਲਬ ਇਸ ਤਰ੍ਹਾਂ ਸੈੱਟ ਕੀਤਾ ਹੋਇਆ ਡਰਿੰਕ ਦਾ ਉਹਨਾਂ ਨੇ ਕਿ ਉਹ ਫੋਮ ਵੀ ਤੁਸੀਂ ਪੂਰੀ ਪੀ ਜਾਓਗੇ ਉਹ ਜਿਹੜੀ ਫਾੜੀ ਆ ਉਹ ਵੀ ਤੁਹਾਡੇ ਕੋਲ ਅੱਛੇ ਤਰੀਕੇ ਨਾਲ ਆ ਜਾਏਗੀ ਟੇਸਟ ਦੇ ਅੰਦਰ ਐਂਡ ਸਵੀਟਨਰ ਵਗੈਰਾ ਇਟਸ ਵੈਰੀ ਗੁੱਡ ਖੱਟੀ ਮਿੱਠੀ ਵੈਰੀ ਨਾਈਸ ਯੂ ਵਿਲ ਲਾਈਕ ਇਟ ਡਨ ਹੋ ਗਿਆ
0: ਤੁਹਾਨੂੰ ਓਕੇ ਚਲੋ ਗੁੱਡ ਹੋ ਗਿਆ ਫਿਰ ਇੱਕ ਹੋਰ ਵੀ ਅੱਜ ਕੱਲ੍ਹ ਕਾਫੀ ਚਰਚਾ 'ਚ ਹੈ ਨਾ ਉਹ ਜਿਹੜੀ ਆਪਣੇ ਕੀ ਹੁੰਦੇ ਆ ਉਹ ਯਾਰ
1: ਮੈਜਿਕ
0: ਨਹੀਂ ਕੀ ਕਹਿੰਦੇ ਇਹਨੂੰ ਅੱਜ ਇਹਦੇ 'ਚ ਆਪਾਂ ਕੋਨ ਕਾਨ ਜੀ ਖਾਂਦੇ ਹਾਂ ਬਾਹਰਲੇ ਨੂੰ ਨਹੀਂ ਆਈਸਕ੍ਰੀਮ ਖਾਂਦੇ ਹਾਂ ਬਾਹਰ ਕੋਨ ਨੂੰ ਕੋਨ ਵਾਲਾ ਜਿਹੜਾ ਮਟੀਰੀਅਲ ਹੈ ਨਾ
1: ਉਹਨੂੰ ਵਾਫਲ
0: ਹਾਂ ਉਹਦੇ ਵਿੱਚ ਦਿੰਦੇ ਉਹਦੇ ਕੱਪ ਨੇ
1: ਉਹ ਚ ਕਾਫੀ ਦੇ ਰਹੇ
0: ਹਾਂ ਉਹਦੇ ਕੱਪਾਂ ਚ ਕਾਫੀ ਦਿੰਦੇ
1: ਮਨ ਕਰ ਗਿਆ ਯਾਰ ਭਾਈ ਇੱਕ ਹੋਰ
0: ਖਾ ਲੈਂਦੇ ਮਤਲਬ ਬ੍ਰੇਕਫਾਸਟ ਹੈ ਪ੍ਰੋਪਰ ਤੁਸੀਂ ਉਹ ਪੀ ਲਓ ਕਾਫੀ ਤੇ ਬਾਅਦ ਚ ਉਹਨੂੰ ਖਾ ਲਓ
1: ਇੱਕ ਹੋਰ ਬਹੁਤ ਵਧੀਆ ਮੈਂ ਟਰਾਈ ਕੀਤਾ ਬਟ ਇਟਸ ਟੂ ਸਵੀਟ ਬਹੁਤ ਮਸ਼ਹੂਰ ਹੈ ਮਤਲਬ ਉਹ ਵਾਲਾ ਮਸ਼ਹੂਰ ਹੈ ਕਿ 8:30 ਵਜੇ ਲਾਈਨ ਲੱਗ ਜਾਂਦੀ ਹੈ ਤੇ 9:30-9:30 ਵਜੇ ਵਾਰੀ ਆਉਂਦੀ ਹੈ ਕਾਰਲਟਨ ਦੇ ਅੰਦਰ ਬੇਕਰੀ ਆ ਉਹ ਕਰੋਸੌਂਟ ਨੂੰ ਅੱਧਾ ਚੀਰ ਕੇ ਨਾ ਉੱਪਰੋਂ ਦੀ ਉਹਦੇ ਅੰਦਰ ਹੌਟ ਚੋਕਲੇਟ ਪਾਉਂਦੇ ਆ
0: ਅੱਛਾ
1: ਫਿਰ ਨਟਸ ਵਗੈਰਾ ਨਾਲ ਬਹੁਤ ਮਤਲਬ ਉਹਦੀ ਜੇ ਤੁਸੀਂ ਤਸਵੀਰਾਂ ਵਗੈਰਾ ਦੇਖੋ 4-5 ਮਿਲੀਅਨ ਵਿਊ ਚੱਲ ਗਏ ਉਹਨਾਂ ਦੇ ਲੋਕੀ ਸਪੈਸ਼ਲੀ ਉਹੀ ਲੈਣ ਆਉਂਦੇ ਪਰ ਇਟਸ ਟੂ ਸਵੀਟ ਕਿਉਂਕਿ ਹੌਟ ਚੋਕਲੇਟ ਫਿਰ ਕਰੋਸੌਂਟ ਦਾ ਵੀ ਉਹੀ ਮਿੱਠਾ ਮਿਠਾਸ ਆ ਜਾਂਦੀ ਉਹੀ ਗੱਲ ਹੈ ਨਾ ਜਿਹੜੀ ਚੀਜ਼ਾਂ ਮੈਂ ਦੇਖੀਆਂ ਬਹੁਤ ਓਵਰਲੀ ਪ੍ਰੈਜੈਂਟਡ ਹੋਣ ਨਾ ਵਧੀਆ ਉਹ ਟੇਸਟ ਡਿਸਅਪੁਆਇੰਟਿੰਗ ਹੀ ਹੁੰਦਾ ਕਿਉਂਕਿ ਦੇ ਆਰ ਟੂ ਮੱਚ ਇਨ ਟੂ ਵਨ ਪੈਲਟ ਹੋਣਗੀਆਂ ਤਾਂ ਬਹੁਤੀਆਂ ਮਿੱਠੀਆਂ ਹੋਣਗੀਆਂ ਮਤਲਬ ਕੌਫੀ ਦਾ ਕੋਈ ਟੇਸਟ ਨਹੀਂ ਭਾਵੇਂ ਉਹ ਕਹਿੰਦੇ ਕਿ ਅਸੀਂ ਇੱਕ ਸ਼ੋਟ ਪਾਇਆ ਪਰ ਨਹੀਂ ਉਹ ਨਹੀਂ ਪਤਾ ਲੱਗਦਾ ਪਤਾ ਵੀ ਕਿੱਦਾਂ ਲੱਗਣਾ ਹੈ ਨਾ ਕਿ ਟੂ ਮੱਚ ਚੋਕਲੇਟ ਟੂ ਮੱਚ ਕਰੋਸੌਂਟ ਦੇ ਵੀ ਵਿੱਚ ਪੀਸ ਦੇ ਵਿੱਚ ਫਿਰ ਹੈ ਨਾ ਅਗਲਿਆਂ ਨੇ ਮੈਕਾਡੇਮੀਆ ਸੁੱਟੇ ਪਏ ਆ ਥੋੜ੍ਹਾ ਸਵੀਟਨਰ ਵੀ ਪਾਉਂਦੇ ਹੋਣਗੇ ਉਸ
0: ਤੱਕ ਉਹ ਇੱਥੇ ਨਾ ਇੱਕ ਚੀਜ਼ ਤੁਸੀਂ ਨੋਟ ਕਰਿਓ ਅੱਜ ਜਿਹੜੀ ਚੀਜ਼ ਬਹੁਤ ਜ਼ਿਆਦਾ ਮਸ਼ਹੂਰ ਆ ਨਾ ਪਹਿਲਾਂ ਤਾਂ ਫੈਕਟ ਇਹ ਹੁੰਦਾ ਵੀ ਉਹ ਮਸ਼ਹੂਰ ਹੁੰਦੀ ਆ ਯੰਗਸਟਰ ਕਰਕੇ ਪਹਿਲੀ ਚੀਜ਼ ਕਿਉਂਕਿ ਵੱਡਿਆਂ ਦੇ ਵਿੱਚ ਉਸ ਟਾਈਪ ਦੇ ਕਰੇਜ਼ ਰਹਿ ਨਹੀਂ ਜਾਂਦੇ ਉਹ ਵੇਖੋ ਵੇਖੀ ਭਾਵੇਂ ਕਈ ਆਂਟੀਆਂ ਮੇਕਅਪ ਕਰਕੇ ਚੱਲ ਜਾਂਦੀਆਂ ਵੀ ਅਸੀਂ ਵੀ ਹੁਣ ਉਹੀ ਲੱਗੀਏ ਵੀ ਯੰਗਸਟਰ ਹੀ ਲੱਗੀਏ ਪਰ ਅਸਲ ਵਿੱਚ ਉਹਨਾਂ ਦਾ चल जान पर जिहड़ा ओह इक रौला रप्पा हुंदा ना ओह यंगस्टर करके पिया हुंदा हुण जदों यंगस्टर ने रौला रप्पा पाया ना ते उत्थे तुसीं दो चीजां कॉमन वेखोगे उन्हां सारियां चीजां दे विच दो दी तीन तीन ला लो तीसरी जिहड़ी आ ओह इहनूं मतलब समअप कर दूगी पहली मिठा ਜਿਹੜੀ ਵੀ ਜਿੰਨੀਆਂ ਵੀ ਚੀਜ਼ਾਂ ਮਸ਼ਹੂਰ ਆਲੇ ਦੁਆਲੇ ਖਾਣ ਪੀਣ ਵਾਲੀਆਂ ਤੁਹਾਨੂੰ ਲੱਗੂਗਾ ਵੀ ਬਹੁਤ ਜ਼ਿਆਦਾ ਹਾਈਪ ਆ ਉਹ 'ਚ ਇੱਕ ਚੀਜ਼ ਤਾਂ ਕਾਮਨ ਹੋਊਗੀ ਹੋਊਗੀ ਮਿੱਠਾ ਤੁੰਨ ਕੇ ਹੋਊਗਾ ਭਾਵੇਂ ਉਹ ਤੁਸੀਂ ਆਪਣਾ ਡਰਿੰਕਾਂ ਹੀ ਲਾ ਲਓ
1: ਸਹੀ ਗੱਲ
0: ਡਰਿੰਕ ਵਾਲੀਆਂ ਕਿੰਨੀਆਂ ਦੁਕਾਨਾਂ ਨੇ ਆਪਣੇ ਬਬਲ ਟੀ ਆ ਗਈ ਫਿਰ ਉਹ ਤੁਹਾਡੇ ਆਪਣੇ ਆਪਣੇ ਸਲਰਪੀ ਆ ਗਈ ਫਿਰ ਆਪ ਭਾਵੇਂ ਸੋਫਟ ਡਰਿੰਕ ਹੀ ਲਾ ਲਓ
1: ਦੂਸਰਾ
0: ਪੁਆਇੰਟ ਆ ਠੰਡਾ ਵੱਧ ਤੋਂ ਵੱਧ ਠੰਡਾ ਜਿੰਨੀ ਜਿੰਨੀਆਂ ਥਾਵਾਂ ਦੇ ਉੱਤੇ ਬਰਫ਼ ਵਿਕਦੀ ਆ ਨਾ ਉਹ ਸਾਰੀਆਂ ਤੁਸੀਂ ਵੇਖੋਗੇ ਮਸ਼ਹੂਰ ਹੋਣਗੀਆਂ ਖਾਸ ਤੌਰ ਤੇ ਇੱਥੇ ਮੈਂ ਵੇਖਿਆ ਵਾ
1: ਹਾਂ ਸਿਟੀ ਦੇ ਅੰਦਰ ਬਹੁਤ ਮਸ਼ਹੂਰ ਇੱਕ ਕੈਫੇ ਉਹ -85 degrees ਤੇ ਉਹ ਪ੍ਰੋਪਰ ਫ੍ਰੀਜ਼ ਹੋਇਆ ਹੋਇਆ ਕੱਪ ਉਹਦੇ 'ਚ ਡਬਲ ਸ਼ੋਟ ਐਕਸਪ੍ਰੈਸੋ ਦਿੰਦੇ ਹੋਰ ਕੁਛ ਨਹੀਂ ਪਰ ਡਬਲ ਸ਼ੋਟ ਐਕਸਪ੍ਰੈਸੋ
0: ਤੁਸੀਂ ਉਹਦਾ ਇਹਦੇ 'ਚ ਤੁਸੀਂ ਨੋਟ ਕਰਿਓ ਮਤਲਬ ਬਰਫ਼ ਚਾਹੇ ਤੁਸੀਂ ਕਿਸੇ ਵੀ ਬਾਰ 'ਤੇ ਚਲ ਜਾਓ ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਬਰਫ਼ ਪਾਉਣੀ ਹੈ ਫਿਰ ਉਹ 'ਚ ਸੋਫਟ ਡਰਿੰਕ ਵੀ ਅਤੇ ਐਵਰੀ ਹਾਰਡ ਡਰਿੰਕ ਐਵਰੀਥਿੰਗ ਤੁਸੀਂ ਵੇਖੋ ਵੀ ਸਾਰਾ ਕੁਛ ਬਰਫ਼ ਹੈ ਸਲਰਪੀ ਵੀ ਬਰਫ਼ ਹੈ ਠੀਕ ਆ ਹੁਣ ਤੁਸੀਂ ਆਹ ਚਲ ਜਾਓ ਹੈ ਨਾ ਆਪਣੇ ਆਹ ਫੂਡ ਕੋਰਟਸ ਦੇ ਵਿੱਚ ਚਲ ਜਾਓ ਉੱਥੇ ਉਹ ਬਰਫ਼ ਦਾ ਭਰ ਕੇ ਫਿਲਮ ਵੇਖਣ ਚਲ ਜਾਓ ਤੁਸੀਂ ਉਹ ਤੁਹਾਨੂੰ ਬਰਫ਼ ਦਾ ਕੱਪ ਭਰ ਕੇ ਫੜਾ ਦਿੰਦੇ ਆ ਅਤੇ ਤੁਸੀਂ ਰੀਫਿਲ ਲਈ ਜਾਓ ਤੁਸੀਂ ਜਿੰਨੇ ਵੀ ਲੈਣੇ
1: ਅਤੇ
0: ਉਹਨਾਂ ਨੇ ਇੰਨੇ ਕੁ ਲਏ ਨਾ ਰੀਫਿਲ ਹੁਣ ਇਹਨਾਂ ਨੂੰ ਚੇਂਜ ਕਰਨਾ ਪਿਆ ਹੁਣ ਥੀਏਟਰਾਂ 'ਚ ਚੇਂਜ ਹੋਇਆ ਵਾ ਉਹ ਸਾਰਾ ਸਾਰਿਆਂ 'ਚ ਨਾ ਹੋਇਆ ਹੋਵੇ ਪਰ ਉਹ 'ਚ ਕਰਤਾ ਉਹਨਾਂ ਨੇ ਮੈਂ ਇੱਕ ਥਾਂ ਵੇਖਿਆ ਇੱਕ ਦੋ ਥਾਂ ਉਹਨਾਂ ਨੇ ਲਿਖਿਆ ਹੁੰਦਾ ਥੱਲੇ ਵੀ 2 maximum ਰੀਫਿਲ ਜਾਂ
1: ਹੈ
0: ਨਾ ਉਹ ਹੁਣ ਕੀਤਾ ਵਾ ਇਹਨਾਂ ਨੇ ਚੇਂਜ ਲਿਆ ਨੇਰ ਦਿੰਦੇ ਆ
1: ਅੱਛਾ ਇੱਕ ਇਹ ਗੱਲ ਆ ਤੁਸੀਂ ਜਿਹੜੀ ਵੀ ਡਰਿੰਕ ਲੈ ਰਹੇ ਹੋ ਹੈ ਨਾ ਉਹਦਾ ਜੇ ਤੁਸੀਂ ਕਹਿ ਦਿਓ ਨਾ ਕਿ ਬਾਈ ਲੈਸ ਸਾਈਜ਼ ਅਤੇ ਹੁਣ ਦੇ ਈਦਰ ਸੇ ਨੋ ਵੀ ਕਾਂਟ ਡੂ ਇਟ ਅਸੀਂ ਕਰਦੇ ਹੀ ਨਹੀਂ ਜਾਂ ਫਿਰ ਉਹ ਮਤਲਬ ਕਹਿ ਲਓ 8 ਦੀ ਡਰਿੰਕ ਹੈ ਤਾਂ ਉਸੇ ਟਾਈਮ 9:30 ਹੋ ਗਈ ਚਾਰਜ ਕਰ ਲੈਣਾ
0: ਇੱਦਾਂ ਹੀ ਕਰਦੇ ਇਹਦੇ ਨਾਲ ਰਿਲੇਟਿਡ ਵੀ ਤੁਹਾਨੂੰ ਮੈਂ ਇੱਕ ਕਹਾਣੀ ਦੱਸਦਾ ਪਰ ਇਹ ਤੋਂ ਪਹਿਲਾਂ ਆਪਾਂ ਕੰਪਲੀਟ ਕਰ ਲਈਏ ਅੱਛਾ ਜਿਹੜੀ ਚੀਜ਼ ਇਹਨੂੰ ਸਮ ਅਪ ਕਰਦੀ ਆ ਹੁਣ ਉਹ ਆ ਜੰਕ ਫੂਡ
1: ਹਾਂ
0: ਠੀਕ ਮਤਲਬ ਇਹ ਸਾਰਾ ਕੁਛ ਤੁਸੀਂ ਉਹਦੇ 'ਚ ਭਾਵੇਂ ਜਿੰਨੇ ਵੀ ਹੁਣ ਤੁਸੀਂ ਨਾਂ ਲੈ ਲਓ ਜਿੰਨੇ ਵੀ ਫਾਸਟ ਫੂਡ ਨੇ ਜੰਕ ਫੂਡ ਨੇ ਉਹ ਸਾਰੀਆਂ ਤੁਸੀਂ ਕੋਈ ਵੀ ਮਸ਼ਹੂਰ ਮਸ਼ਹੂਰ ਥਾਵਾਂ ਦੇ ਜਿਹੜੀਆਂ ਬਹੁਤ ਜ਼ਿਆਦਾ ਚਰਚਾ 'ਚ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਆਪਾਂ ਜ਼ਿਆਦਾਤਰ ਉਹਦੇ ਰਾਹੀਂ ਆਪਾਂ ਉੱਥੇ ਪਹੁੰਚਦੇ ਹਾਂ ਅਤੇ ਉਹਦੇ ਉਹ ਸਾਰੀਆਂ ਇਹਦੇ ਕਰਕੇ ਮਸ਼ਹੂਰ ਹੋਣਗੀਆਂ
1: ਸਭ ਤੋਂ ਮੇਨ ਪੁਆਇੰਟ ਜਿਹੜਾ ਮਤਲਬ ਕਹਿ ਲਓ ਇਹਨੂੰ ਆਈਸਿੰਗ ਔਨ ਦਾ ਕੇਕ ਇਹ ਸੋਸ਼ਲ ਮੀਡੀਆ ਕਿ ਬੰਦਾ ਜਾਂਦਾ ਹੀ ਇਹ ਸੋਚ ਨਾਲ ਆ ਕਿ ਇਹ ਇੰਨਾ ਮਸ਼ਹੂਰ ਆ ਕਿ ਮੈਂ ਵੀ ਇੱਕ ਤਸਵੀਰ ਖਿੱਚ ਕੇ ਪਾ ਲਵਾਂ
0: ਜਿਹੜਾ ਲੂਣ ਆ ਜਿਹੜਾ ਮਿੱਠਾ ਆ ਜਿਹੜਾ ਠੰਡਾ ਆ ਜਾਂ ਜਿਹੜਾ ਤੇਲ ਆ ਹੈਵੀਨੈਸ ਆ ਤਲਿਆ ਵਾ ਹੈਵੀ ਆ ਚੀਜ਼ੀ ਆ ਉਹ ਸਾਰਾ ਜਿਹੜਾ ਅਫਕੋਰਸ ਉਹ ਖਾਣ ਦੇ ਵਿੱਚ ਨਾ ਤੁਹਾਨੂੰ ਵਧੀਆ ਲੱਗਦਾ ਵਾ ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਉਹ ਹੁਣ ਇੱਦਾਂ ਨਹੀਂ ਤੁਹਾਨੂੰ ਕੋਈ ਹੈਲਦੀ ਕਿਸੇ ਜਗ੍ਹਾ ਦੇ ਉੱਤੇ ਜੇ ਮਿਲ ਰਿਹਾ ਅਤੇ ਉਹ ਇੱਦਾਂ ਨਹੀਂ ਤੁਹਾਨੂੰ ਮਤਲਬ ਪਾਊਗਾ ਮਸ਼ਹੂਰ ਕਰੋ ਫੋਰ ਐਗਜ਼ਾਮਪਲ ਤੁਸੀਂ ਚਾਹ ਲਾ ਲਓ ਦੂਰ ਕੀ ਜਾਣਾ ਵਾ ਚਾਹ ਲਾ ਲਓ ਅਤੇ ਚਾਹ ਤੁਸੀਂ ਜੇ ਕਹੋ ਵੀ ਉਹ ਫਲਾਣੇ ਥਾਂ 'ਤੇ ਕੋਈ ਕੋਈ ਮੰਨ ਲਓ ਕੈਫੇ ਜਾਂ ਕੋਈ ਚਾਹ ਵਾਲਾ ਜਿਹੜਾ ਵਾ ਦੁਕਾਨ ਵਾਲਾ ਕੋਈ ਫਿੱਕੀ ਚਾਹ ਵੇਚਦਾ ਵਾ ਕਿੱਦਾਂ ਮਸ਼ਹੂਰੀ ਕਿੱਦਾਂ ਮਸ਼ਹੂਰੀ ਹੋ ਜੂਗੀ ਉਹਦੀ ਚਾਹ ਦਾ ਅਤੇ ਜਿਹੜਾ ਰੌਲਾ ਰੱਪਾ ਵਾ ਉਹ ਹੈ ਹੀ ਮਿੱਠੇ ਦਾ ਵਾ ਉਹ 'ਚ ਘੱਟ ਮਿੱਠਾ ਪਾ ਕੇ ਬਣਾ ਲਓ ਉਹੀ ਚਾਹ ਤੁਹਾਨੂੰ ਨਕਾਮੀ ਲੱਗਣ ਲੱਗ ਪੈਂਦੀ ਹੈ ਨਾ ਅਤੇ ਕੀ ਆਪਾਂ ਇੱਕ ਹੋਰ ਤੁਸੀਂ ਗੱਲ ਵਿੱਚ ਛੇੜੀ ਹੈ ਨਾ ਲੈਸ ਆਈਸ ਵਾਲੀ ਇੱਥੇ ਨਾ ਚੋ ਦਫਾ ਕਰੋ ਕੀ ਨਾਂ ਕੀ ਲੈਣਾ ਇੱਕ ਰੈਸਟੋਰੈਂਟ ਸੀ ਇੱਕ ਅਤੇ ਉਹਨਾਂ ਨੇ ਨਾ $18 ਦੀ ਡਰਿੰਕ ਆਈ ਥਿੰਕ 16 or 18 ਦੀ ਕਾਫੀ ਮਹਿੰਗੀ ਮਤਲਬ ਮੇਰੀ ਔਕਾਤ ਤੋਂ ਮਹਿੰਗੀ ਅਤੇ ਉਹ ਕਵੇ ਰਬਾਬ ਕਹਿੰਦੀ ਵੀ ਮੈਂ ਲੈਣੀ ਆ ਉਹਨੇ ਲਾਗਲੇ ਟੇਬਲ 'ਤੇ ਵੇਖ ਲਈ ਨਾ ਉਹਨਾਂ ਨੇ ਪੂਰੀ ਮਤਲਬ ਇੱਕ ਮਤਲਬ ਪੂਰਾ ਬਰੀਕ ਜਿਹਾ ਮਤਲਬ ਮੰਨ ਲਓ ਮਰੀਅਲ ਜਿਹਾ ਗਲਾਸ ਜਿਹੜਾ ਲੰਮਾ ਹੀ ਲੰਮਾ ਹੁੰਦਾ ਵਾ ਹੈ ਨਾ ਅਤੇ ਉੱਤੇ ਉਹਦੇ ਪ੍ਰੋਪਰ ਉਹ ਖੰਡ ਖੁੰਡ ਜਿਹੀ ਲਾ ਕੇ ਅਤੇ ਜਿੱਦਾਂ ਉਹਨੂੰ ਸਜਾਇਆ ਅਤੇ ਉੱਤੇ ਟੋਪੀ ਜਿਹੀ ਵਾਲੀ ਉਹ ਵਿੱਚ ਰੱਖੀ ਮੋਕਟੇਲ ਜਿੱਦਾਂ ਬਣਾਉਂਦੇ ਪੂਰਾ ਐਂ ਮਤਲਬ ਐਂ ਪੂਰੇ ਕੜੇਲ ਕੱਢੇ ਦੋ ਤਿੰਨ ਰੰਗ ਜੇ ਉਹਦੇ 'ਚ ਆਉਣ ਹੈ ਨਾ ਅਤੇ ਮੈਂ ਕਿਹਾ ਚੱਲ ਲਿਆ ਦੇ ਹੈ ਨਾ ਤੇ ਉਹਦਾ ਗਲਾ ਗੁਲਾ ਜਿਹਾ ਖਰਾਬ ਹੋਇਆ ਸੀ ਤੇ ਉਹਨੇ ਕੀ ਕੀਤਾ ਵੀ ਲਿਆ ਕੇ ਤੇ ਦੇਤਾ ਤੇ ਮੈਂ ਕਿਹਾ ਵੀ ਤੂੰ ਪਲੀਜ਼ ਇਹਦੇ ਚੋਂ ਨਾ ਆਈਸ ਕੱਢ ਦੇ ਜਿਹੜੀ ਤੁਸੀਂ ਆਈਸ ਵਾਲੀ ਗੱਲ ਕੀਤੀ ਮੈਂ ਵੀ ਇਹਦੇ ਚੋਂ ਆਈਸ ਜਿਹੜੀ ਆ ਉਹ ਕੱਢ ਦੇ ਤੇ ਉਹ ਚੁੱਕ ਕੇ ਤੇ ਲੈ ਗਈ ਉਹ ਤੇ ਬਾਅਦ ਚ ਉਹਨੇ ਕੀ ਕੀਤਾ ਵੀ ਹੁਣ ਉਹ ਜਿੱਦਾਂ ਮੈਂ ਜੋ ਐਕਸਪਲੇਨ ਕੀਤਾ ਉਹ ਬੜਾ ਮਤਲਬ ਵੇਖਣ ਚ ਉਹਦੀ ਲੁੱਕ ਲੁੱਕ ਦੇ ਪੈਸੇ ਸੀ ਇੱਕ ਨੋਰਮਲ ਗਲਾਸ ਹੁੰਦਾ ਜਿਹ ਚ ਆਪਾਂ ਜਿਹ ਚ ਹਾਰਡ ਡਰਿੰਕ ਸਰਵ ਕਰਦੇ ਆ ਆਮ ਜਿਹੜਾ ਰੈਗੂਲਰ ਗਲਾਸ ਹੁੰਦਾ ਉਹਨੇ ਕੀ ਕੀਤਾ ਉਹਦੇ ਚੋਂ ਬਰਫ਼ ਬੁਰਫ਼ ਕੱਢੀ ਉਹ ਸਾਰਾ ਜਿਹੜਾ ਉਸ ਗਲਾਸ ਦੇ ਵਿੱਚ ਲੱਦਿਆ ਤੇ ਲਿਆ ਕੇ ਤੇ ਟੇਬਲ ਤੇ ਧਰਤਾ ਮੈਂ ਵੀ ਤੁਹਾਨੂੰ ਦੱਸ ਇਹਦੇ ਹੱਲ ਵੇਖ ਕੇ ਤੇ ਮੈਨੂੰ ਦੱਸ ਵੀ ਕੀ ਇਹ $16 ਦੀ ਡਰਿੰਕ ਆ ਮੈਂ ਇਹ ਕੀ ਬਦਤਮੀਜ਼ੀ ਆ
1: ਵੇਟਰਸ ਮੈਂ ਕਹਿੰਦਾ ਨੋਟਿਸ ਪੀਰੀਅਡ ਦੇ ਹੋਣੀ
0: ਨਹੀਂ ਉਹ ਮਾਲਕ ਵੀ ਇੱਦਾਂ ਦਾ ਹੀ ਥਾਈ ਰੈਸਟੋਰੈਂਟ ਹੀ ਅੱਛਾ ਮਾਲਕ ਵੀ ਉਸੇ ਤਰ੍ਹਾਂ ਦਾ ਹੀ ਮੈਂ ਮੈਨੂੰ ਲੱਗਾ ਮੈਂ ਉਹਨਾਂ ਦਾ ਕੀ ਵਿਚਾਰੀਆਂ ਦਾ ਕਸੂਰ ਹੁੰਦਾ ਉਹਨਾਂ ਨੇ ਤਾਂ ਫੜ ਕੇ ਲਿਆ ਕੇ ਰੱਖਣਾ ਤੇ ਖੜਨਾ ਤੇ ਜਿਹੜਾ ਬਾਹਰ ਤੇ ਕੰਮ ਕਰਨ ਡਿਆ ਮੈਂ ਉਹਨੂੰ ਜਾ ਕੇ ਕਿਹਾ ਮੈਂ ਕਿਹਾ ਯਾਰ ਵੀ ਤੂੰ ਇਹ ਕੀ ਮਜ਼ਾਕ ਆ ਵੀ ਤੂੰ ਯਾਰ ਇੰਨੇ ਤੈਨੂੰ ਲੱਗਦਾ ਵੀ ਆਹ $16 ਵਾਲੀ ਚੀਜ਼ ਤੂੰ ਮੈਨੂੰ ਇਹ ਦੇ ਰਿਹਾ ਕਹਿੰਦਾ ਤੁਸੀਂ ਆਈਸ ਕਢਾਈ ਉਹੀ ਤੇਰੇ ਸਾਹਮਣੇ ਆਉਂਦਾ ਜੋ ਹੈਗਾ ਸੀ ਉਹੀ ਕੱਢ ਕੇ ਆਪਾਂ ਉਹਦੇ ਵਿੱਚ ਪਾ ਦਿੱਤਾ ਮਤਲਬ
1: ਹਾਂ ਗੱਲ ਉਹੀ ਹੈ ਕਿ ਉਹ ਦੇ ਯੂਜ਼ ਦਿਸ ਟਰਮ ਨਾ ਇੰਸਟਾਗ੍ਰਾਮੇਬਲ ਕਿ ਇਹ ਕੈਫੇ ਇੰਸਟਾਗ੍ਰਾਮੇਬਲ ਹੈ ਜੀ ਇਹ ਖਾਣ ਪੀਣ ਵਾਲੀ ਥਾਂ ਇੰਸਟਾਗ੍ਰਾਮੇਬਲ ਹੈ ਕਿ ਅਸੀਂ ਪੇਸ਼ ਇਸ ਤਰ੍ਹਾਂ ਕਰਦੇ ਹਾਂ ਆਪਣੇ ਫੂਡ ਨੂੰ ਕਿ ਮੈਂ ਵੈਸੇ ਬਹੁਤਾ ਦੇਖਦਾ ਨਹੀਂ ਮਾਸਟਰ ਸ਼ੈਫ ਵਗੈਰਾ ਵਰਗੇ ਸ਼ੋਜ਼ ਪਰ ਮੈਂ ਥੋੜ੍ਹੇ ਟਾਈਮ ਪਹਿਲਾਂ ਇੱਕ ਦੇਖਿਆ ਸੀਗਾ ਇੰਡੀਆ ਦਾ ਹੀ ਸੀਗਾ ਮਾਸਟਰ ਸ਼ੈਫ ਕੋਈ ਮਤਲਬ ਮਾਸਟਰ ਸ਼ੈਫ ਨਹੀਂ ਸੀਗਾ ਪਰ ਸ਼ੈਫ ਵਾਲਾ ਹੀ ਸੀਗਾ ਉਹਦੇ ਅੰਦਰ ਜਿੰਨੇ ਆਪਣੇ ਮਸ਼ਹੂਰ ਨੇ ਨਾ ਵਿਕਾਸ ਖੰਨਾ ਵਗੈਰਾ ਅਤੇ ਇੱਕ ਦੋ ਉਹ ਆਏ ਹੋਏ ਅਤੇ ਉਹ ਜਿੰਨਾ ਕੁ ਪੁਆਇੰਟ ਟੇਸਟ ਨੂੰ ਦੇ ਰਹੇ ਸੀਗੇ ਉਨੇ ਹੀ ਪੁਆਇੰਟ ਉਹੀ ਵੈਲਿਊ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਵੀ ਸੀ ਉਹ ਤੁਹਾਨੂੰ ਫਿਰ ਉਸ ਤੋਂ ਵੀ ਪਤਾ ਲੱਗ ਜਾਂਦਾ ਕਿ ਉਹ ਕੁਆਂਟਿਟੀ ਫਿਰ ਉਨੀ ਗੀ ਕਿ ਮੰਗਾਈ ਬਾਅਦ ਚੋਂ ਪਹਿਲੇ ਮੁੱਕ ਗਈ
0: ਹਾਂ ਇੱਕ
1: ਫਿਊਜ਼ਨ ਵਗੈਰਾ ਖਾਣ ਚੱਲ ਜਾਓ ਇਹੀ ਸੀ ਨਾ
0: ਸੋ ਤੁਸੀਂ ਅੱਜ ਕੱਲ੍ਹ ਜਿਹੜੀ ਉਹ ਇਹ ਜਿਹੜੇ ਸ਼ੋਅ ਨੇ ਇਹਨਾਂ ਦੇ ਵਿੱਚ ਕਿਸੇ ਹੱਦ ਤੱਕ ਖਾਣੇ ਨੂੰ ਵਿਗਾੜਿਆ ਵੀ ਜਾਂਦਾ ਨਾ ਇੰਨਾ ਕੁ ਜ਼ਿਆਦਾ ਮਤਲਬ ਜਿੱਦਾਂ ਮੰਨ ਲਓ ਬੰਦਿਆਂ ਦੇ ਅੱਜ ਕੱਲ੍ਹ ਇੰਨਾ ਜ਼ਿਆਦਾ ਉਹ ਮੇਕਅਪ ਕੀਤਾ ਜਾਂਦਾ ਹੁਣ ਉਹ ਜਿਹੜੇ ਉਹ ਕੰਟੈਸਟ ਨੇ ਉਹਨਾਂ ਦੇ ਵਿੱਚ ਕਈ ਵਾਰੀ ਆਪਾਂ ਵੇਖਿਆ ਹੋਵੇ ਤੇ ਜਿਹੜੇ ਸ਼ੈਫ ਹੁੰਦੇ ਨੇ ਜਾਂ ਸ਼ੈਫਣੀਆਂ
1: ਸ਼ੈਫਣੀਆਂ ਵੈਰੀ ਨਾਈਸ ਗੁੱਡ ਟਰਮ
0: ਉਹ ਮਤਲਬ ਉਹਨਾਂ ਦਾ ਜਿਹੜਾ ਤਿਆਰੀ ਆ ਉਹਨਾਂ ਦੀ ਜਿਹੜਾ ਉਹਨਾਂ ਦਾ ਮੇਕਅਪ ਸ਼ੇਕਅਪ ਅਤੇ ਉਹ ਸਾਰਾ ਕੁਛ ਉਹ ਲੱਗਦਾ ਹੁੰਦਾ ਵੀ ਇਹ ਕੁਕਿੰਗ ਕਰਨ ਵਾਲਾ ਬੰਦਾ ਵਾ
1: ਰਿਐਲਿਟੀ ਸ਼ੋਜ਼ ਜਾਂਦਾ ਤਾਂ ਇੱਕ ਹੋਰ ਬੜੀ ਪ੍ਰੋਬਲਮ ਆ ਖਾਸ ਕਰ ਇਹ ਵਾਲੇ ਬਿਗ ਬੋਸ ਵਗੈਰਾ ਤਾਂ ਚਲੋ ਹੈ ਹੀ ਕਲੇਸ਼ ਕਲੂਸ਼ ਦਾ ਘਰ ਨਾ ਅੱਜ ਕੱਲ੍ਹ ਇੱਕ ਨਵਾਂ ਸ਼ੁਰੂ ਹੋਇਆ ਬਈ ਲੋਕਅਪ
0: ਅੱਛਾ
1: ਉਹ ਤੇ ਮਤਲਬ ਕਿਉਂਕਿ ਉਹ ਨੈਟਫਲਿਕਸ ਤੇ ਆ ਉਹ ਤਾਂ ਸ਼ਰਮਾ ਹੀ ਲਾਈਆਂ ਹੋਈਆਂ ਉਹਦੇ 'ਚ ਤਾਂ ਉਹ ਤਾਂ ਗੱਲ ਹੀ
0: ਇੱਦਾਂ ਦਾ ਹੀ ਆ ਇਸ ਟਾਈਪ
1: ਹਾਂ ਹਾਂ ਬਿਗ ਬੋਸ ਵਰਗਾ ਹੀ ਕਨਸੈਪਟ ਹੈ ਰਿਤੇਸ਼ ਦੇਸ਼ਮੁਖ ਤੇ ਫਰਾਹ ਖਾਨ ਕਰਦੇ ਇਹਨੂੰ ਕੀ ਕਹਿੰਦੇ ਆਪਾਂ ਹੋਸਟ
0: ਹੋਸਟ ਓਕੇ
1: ਪਹਿਲੇ ਕੰਗਨਾ ਰਨੌਤ ਕਰਦੇ ਸੀ ਤਦ ਆਉਂਦਾ ਸੀਗਾ ਇੰਡੀਆ ਦੇ ਐਮ ਐਕਸ ਪਲੇਅਰ ਤੇ ਇੱਥੇ ਚੱਲਦਾ ਨਹੀਂ ਨਾ ਐਮ ਐਕਸ ਪਲੇਅਰ ਸੋ ਅਸੀਂ ਤਦ ਦੇਖਿਆ ਨਹੀਂ ਹੋਇਆ
0: ਓਕੇ
1: ਹੁਣ ਨੈਟਫਲਿਕਸ ਨੇ ਚੱਕ ਲਿੱਤਾ ਸੋ ਖੈਰ ਇਹ ਵਾਲੇ ਜੇ ਆਪਾਂ ਛੱਡ ਦਈਏ ਜਿਹੜਾ ਸਿੰਗਿੰਗ ਰਿਐਲਿਟੀ ਸ਼ੋ ਹੈ ਡਾਂਸ ਵਾਲਾ ਜਾਂ ਫਿਰ ਕੁਕਿੰਗ ਵਾਲਾ ਉਹ 'ਚ ਵੀ ਕਿੰਨੀ ਹੀ ਹੈ ਨਾ ਮਤਲਬ ਬੋਰਿੰਗ ਅਤੇ ਜਿਹੜੀ ਚੀਜ਼ਾਂ ਦਾ ਕੋਈ ਰੋਲ ਨਹੀਂ ਉਹ ਵਾਲਾ ਬਿਨਾਂ ਗੱਲ ਦਾ ਹਿਊਮਰ ਇੰਡਿਊਸ ਕਰਨ ਦੀ ਕੋਸ਼ਿਸ਼ ਕਰਨੀ ਹਾਸਾ ਆਉਂਦਾ ਨਹੀਂ ਕਿਸੇ ਗੱਲ ਦਾ ਬਿਨਾਂ ਗੱਲ ਦੀ ਗਰੀਬੀ ਮੈਂ ਗਰੀਬ ਘਰ ਸੇ ਹੂੰ ਪਾਪਾ ਇਹ ਕਰਦੇ ਤੇ ਉਹ ਕਰਦੇ ਤੇ ਨਾ ਸਭ ਕੁਛ ਇੱਕ ਆ ਪਿੱਛੇ ਜੇ ਰੈਪ ਵਾਲਾ ਸ਼ੋਅ ਆਇਆ ਸੀਗਾ ਐਮ ਟੀ ਵੀ ਦਾ ਉਹ ਸਾਰਾ ਯੰਗ ਕਰਾਊਡ ਰਫਤਾਰ ਹੋਇਆ ਤਾਂ ਸੀਗਾ ਅਤੇ ਬੰਦੇ ਨੇ ਕਿਹਾ ਬੰਦਾ ਆਇਆ ਕਹਿੰਦਾ ਮੈਂ ਗਰੀਬ ਮੇਰੇ ਪਾਪਾ ਬਹੁਤ ਗਰੀਬ ਹੈ ਮੈਂ ਵੀ ਗਰੀਬ ਘਰ ਸੇ ਹੂੰ ਉਹ ਰਫਤਾਰ ਕਹਿੰਦਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਚੋਰੀ ਕਰਕੇ ਤੋਂ ਨਹੀਂ ਖਾਤੇ ਨਾ ਉਹ ਕਹਿੰਦਾ ਨਹੀਂ ਨਹੀਂ ਚੋਰੀ ਕਰਕੇ ਨਹੀਂ ਕਹਤਾ ਮੈਨੇ ਜੋ ਜੂਤੇ ਪਹਿਨੇ ਨਾ ਇਹ 3 ਸਾਲ ਪੁਰਾਣਾ ਕਿਸੇ ਪਤਾ ਤੁਝੇ ਹੀ ਪਤਾ ਨਾ 3 ਸਾਲ ਪੁਰਾਣੇ ਮੇਰੇ ਲਈ ਤਾਂ ਨਏ ਆ ਯੇ ਰੋਣਾ ਮਤ ਕਰ ਰੈਪ ਕਰ ਰੈਪ ਕਰੋ ਵਿਚਾਰਾ ਉਹ ਇੰਨੇ ਮੀਮ ਬਣੇ ਨਾ ਉਹਦੇ ਉਹ ਵਿਚਾਰਾ ਕਹਿੰਦਾ ਯਾਰ ਇਹ ਤਾਂ ਮੈਂ ਗਲਤ ਥਾਂ ਤੇ ਆ ਗਿਆ ਨੀਚੇ ਲੋਕਾਂ ਨੇ ਲਿਖਿਆ ਬਾਈ ਆਪ ਉਹ ਟੀਵੀ ਵਾਲੋਂ ਉੱਪਰ ਜਾਇਆ ਕਰੋ ਆਪ ਰੋਪੀ ਚ ਨਾ ਟਾ ਬੜਾ ਮਿਊਜ਼ਿਕ
0: ਨਹੀਂ ਉਹ ਹੈ ਤੇ ਇਹੋ ਕੁਛ ਅੱਛਾ ਜਿਹੜਾ ਇਹ ਰਿਤੇਸ਼ ਦੇਸ਼ਮੁਖ ਆ ਉਦਾਂ ਬੰਦਾ ਮੈਨੂੰ ਸਿਆਣਾ ਲੱਗਦਾ ਵਾ ਪਰ ਪਤਾ ਨਹੀਂ ਕਿਉਂ ਪ੍ਰੋਜੈਕਟ ਇਦਾਂ ਦੇ ਕਿਉਂ ਕਈ ਵਾਰੀ ਕਰ ਜਾਂਦਾ
1: ਪੈਸੇ ਦੀ ਬਹੁਤ ਜ਼ਰੂਰਤ ਹੈ ਨਾ
0: ਜਿਹੜਾ ਪਰ ਇਹਦੇ ਉਹਦਾ ਪਿਓ ਤਗੜਾ ਪੋਲੀਟੀਸ਼ੀਅਨ ਰਿਹਾ ਵਾ ਪੈਸਾ
1: ਗੱਲ ਅਮੀਰ ਆਦਮੀ ਨੂੰ ਜ਼ਿਆਦਾ ਦੀ ਲੋੜ ਨਹੀਂ ਮਤਲਬ ਇਹ ਵੀ ਤਾਂ ਗੱਲ ਹੈ ਨਾ ਆਪਣਾ ਮੇਨਟੇਨ ਵੀ ਤਾਂ ਕਰਨਾ ਨਾ
0: ਅੱਛਾ ਇਹ ਇੱਕ ਮੈਨੂੰ ਥੋੜਾ ਜਿਹਾ ਲੱਗਦਾ ਇਹ ਟੀਰ ਨਹੀਂ ਮਾਰਦਾ ਥੋੜਾ ਜਿਹਾ ਅੱਖਾਂ 'ਚ ਫਰਕ ਨਹੀਂ ਇਹਦੇ
1: ਅੱਛਾ ਹੁਣ ਮੈਂ ਦੇਖਾਂਗਾ
0: ਹਾਂ ਧਿਆਨ ਨਾਲ ਵੇਖੋ
1: ਹੁਣ ਮੈਂ ਪੱਕਾ ਦੇਖਾਂਗਾ ਪਰ ਹਾਂ ਜੇ ਆਪਾਂ ਉਹ ਸ਼ੋਅ ਦੀ ਹੀ ਗੱਲ ਕਰੀਏ ਕੰਸੈਪਟ ਵੀ ਇੰਨਾ ਕੋਈ ਮਜ਼ੇਦਾਰ ਜਿਹਾ ਨਹੀਂ ਮੈਨੂੰ ਲੱਗਾ ਗੋਵਿੰਦਾ ਦੀ ਵਾਈਫ ਆ ਉਹਦੇ ਅੰਦਰ ਅਤੇ ਹੋਰ ਕੌਣ ਕੌਣ ਆ ਬਈ ਗੋਵਿੰਦਾ ਦੀ ਵਾਈਫ ਰਾਮ ਕਪੂਰ ਆਏ, ਰਾਮ ਕਪੂਰ ਯਾਦ ਤੁਹਾਨੂੰ, ਭਾਰਾ ਜਿਹਾ ਸੀਗਾ ਇੱਕ,
0: ਬੜੇ
1: ਅੱਛੇ ਲੱਗਦੇ, ਸੁੱਕਾ ਜਿਹਾ ਹੋ ਕੇ ਆ ਗਿਆ ਉਹ ਵੀ ਉਹਦੇ ਅੰਦਰ।
0: ਅੱਛਾ ਪਤਲਾ ਹੋ ਗਿਆ।
1: ਹਾਂ ਹੋਰ ਪਤਾ ਨਹੀਂ ਦੋ ਚਾਰ ਲੋਕ ਮੇਰੇ ਮਤਲਬ ਆਈ ਡੋਂਟ ਨੋ ਕੌਣ ਨੇ ਉਹ, ਜ਼ਿਆਦਾਤਰ ਇਨਫਲੂਐਂਸਰ ਵਗੈਰਾ ਵੀ ਬਹੁਤ ਆ ਗਏ ਨਾ ਹੁਣ ਇਸ ਮਾਰਕੀਟ ਦੇ ਅੰਦਰ, ਹਰ ਕਿਸੇ ਦਾ ਨਹੀਂ ਪਤਾ ਹੁੰਦਾ, ਸੋ ਉਹ ਲੋਕ ਵੀ ਨੇ। ਤੇ ਉਹ ਕੰਸੈਪਟ ਬਣਾਇਆ ਕਿ ਉਹਨਾਂ ਨੇ ਜੇਲ੍ਹ ਬਣਾਈ ਹੋਈ ਹੈ, ਬਿਗ ਬੋਸ ਚ ਘਰ ਹੈ, ਜੇਲ੍ਹ ਬਣਾਈ ਹੈ, ਜੇਲ੍ਹ ਨਾਲ ਅਸੀਂ ਦੋ ਦੋ ਬੰਦਿਆਂ ਨੇ ਇਕੱਠੇ ਰਹਿਣਾ, ਤੇ ਫਿਰ ਉਹੀ ਹੈ ਕਿ ਖਾਣਾ ਜੇ ਚਾਹੀਦਾ ਤਾਂ ਉਨਾ ਕੀ ਆਣਾ, ਤੁਹਾਨੂੰ ਖੋਣਾ ਪੈਣਾ ਇੱਕ ਦੂਸਰੇ ਤੋਂ, ਟਾਸਕ ਵਗੈਰਾ,
0: ਜੇਲ੍ਹ ਕੀ ਰੋਟੀ ਖਾਣੀ ਪੜੇਗੀ।
1: ਬਸ ਉਹ ਸਭ ਡਰਾਮੇ ਚੱਲਦਾ,
0: ਪਤਾ ਨੀ ਕਿੱਥੋਂ ਇਹੋ ਜਿਹੇ ਲੈ ਆਉਂਦੇ ਆ, ਮਤਲਬ ਇਹ ਉਹ ਤੇ ਚਲੋ ਲੈ ਹੀ ਆਉਂਦੇ ਆ, ਪਰ ਇਹ ਆ ਵੀ ਇਹ ਚੱਲਦੇ ਵੀ ਬੜੇ।
1: ਸੁਹੇਲ ਖਾਨ ਆ ਗਿਆ, ਸੁਹੇਲ ਖਾਨ ਨਹੀਂ ਇੱਕ ਹੋਰ ਸ਼ੋ ਆਇਆ ਸੀ ਬਿਗ ਬੋਸ ਵਰਗਾ, ਬਿਗ ਬੋਸ ਹੀ ਹੈ ਕਿ ਤੁਸੀਂ 20-25 ਦਿਨ ਸਾਰਿਆਂ ਨੇ ਰਲ ਕੇ ਇੱਕ ਘਰ ਦੇ ਅੰਦਰ ਰਹਿਣਾ, ਤੁਹਾਨੂੰ ਤੰਗ ਤੁੰਗ ਕਰਾਂਗੇ, ਰੋਟੀ ਪਾਣੀ ਨੀ ਮਿਲੂਗੀ ਤਾਂ ਆਪਾਂ ਚਕਲੇਸ਼ ਕਰੂੰਗੇ, ਹਨਾ, ਜਿਹੜਾ ਪੀਂਦਾ ਉਹਨੂੰ ਪੀਣ ਨੂੰ ਨੀ ਮਿਲਣਾ, ਜਿਹੜਾ ਸਿਗਰਟ ਪੀਂਦਾ ਸਿਗਰਟ ਪੀਣ ਨੂੰ ਮਿਲਦੀ। ਪਤਾ ਨਹੀਂ ਕੌਣ ਕੰਟੈਸਟੈਂਟ ਸੀਗਾ ਬਿਗ ਬੋਸ ਦਾ, ਉਹਨੂੰ ਜਦੋਂ ਪੁੱਛਿਆ ਸਕ੍ਰਿਪਟਡ ਹੁੰਦਾ, ਕਹਿੰਦਾ ਸਕ੍ਰਿਪਟਡ ਨਹੀਂ ਹੈ, ਕਹਿੰਦਾ ਸਕ੍ਰਿਪਟ ਇਹ ਤੇ ਸਾਨੂੰ ਓਬਵੀਅਸਲੀ ਇਹ ਪਤਾ ਹੀ ਹੈ ਕਿ ਬਈ ਜੇ ਕੁਛ ਮਸਾਲਾ ਨਹੀਂ ਦਊਂਗੇ ਤਾਂ ਦਿਸੂਗੇ ਨਹੀਂ, ਉਹ 24 ਘੰਟੇ ਦੀ ਫੁਟੇਜ, ਮਗਰ ਇੱਕ ਘੰਟੇ ਚ ਜਿੰਨਾ ਇੰਨਾ ਤਕੜਾ ਕੁਛ ਕਰੋ ਕਿ ਘੰਟਾ ਤੁਹਾਡਾ ਘਟੇ, ਤੁਸੀਂ ਆਓ ਉਹਦੇ ਅੰਦਰ। ਕਹਿੰਦਾ ਮੇਨ ਇਸ਼ੂ ਪਤਾ ਕਿੱਥੋਂ ਆਉਂਦਾ ਕਿ ਐਵਰੀ ਵਨ ਹੂ ਇਜ਼ ਦੇਅਰ ਉਹ ਪੀਂਦਾ ਖਾਂਦਾ ਹੈ, ਹਨਾ, ਤੇ ਕਹਿੰਦਾ ਉੱਥੇ ਮਿਲਣਾ ਨਹੀਂ ਤੁਹਾਨੂੰ। ਅੱਛਾ ਜੇ ਮਿਲਣਾ ਤਾਂ ਬਹੁਤ ਹੀ ਲਿਮਿਟਿਡ, ਕਿਉਂਕਿ ਕਹਿੰਦੇ ਇਹਨਾਂ ਨੂੰ ਪਤਾ, ਇਹਨਾਂ ਨੇ ਤਕੜੇ ਪੈਨਲਿਸਟ ਰੱਖੇ ਹੁੰਦੇ ਆ, ਸਾਈਕੋਲੋਜਿਸਟ ਸਾਈਕੈਟ੍ਰਿਸਟ ਵਗੈਰਾ ਦੇ, ਕਿ ਕਿਸੇ ਬੰਦੇ ਨੂੰ ਬਿਨਾਂ ਆਮ ਸ਼ਾਂਤ ਸ਼ਾਂਤ ਬੰਦੇ ਨੂੰ ਕਿਸੇ ਇਰੀਟੇਟ ਕੀਤਾ ਜਾ ਸਕਦਾ,
0: ਹਨਾ,
1: ਕਿ ਸਮਝੋ ਤੁਸੀਂ ਤੁਸੀਂ ਆਦੀ ਹੋ ਕਿ ਤੁਸੀਂ ਲੈਟ ਸਪੋਜ਼ ਤੁਸੀਂ ਬ੍ਰੇਕਫਾਸਟ ਕਰਨ ਦੇ ਆਦੀ ਹੋ ਕਿ ਤੁਸੀਂ ਖਾਣਾ ਹੋ ਜਾਂਦਾ, ਬ੍ਰੇਕਫਾਸਟ 'ਚ ਸੀਰੀਅਲ ਖਾਣਾ, ਦੁੱਧ ਚਾਹੀਦਾ, ਅਤੇ ਤੁਸੀਂ 9 ਵਜੇ ਹੀ ਕਰਦੇ ਹੋ, ਜਾਣ ਕੇ ਤੁਹਾਡੇ ਕੋਲ ਗਰੋਸਰੀ ਆਉਣੀ ਹੈ 12 ਵਜੇ, ਤੁਹਾਡਾ ਬ੍ਰੇਕਫਾਸਟ ਲੇਟ ਹੋ ਗਿਆ। ਕਹਿੰਦੇ ਇਹ ਚੀਜ਼ਾਂ ਇਹ ਸਭ ਦਿਖਾਉਂਦੇ ਨਹੀਂ ਆ, ਪਰ ਤੁਹਾਡੇ ਖਾਣ ਪੀਣ ਤੁਹਾਡੀ ਆਦਤਾਂ ਨਾਲ ਇੱਦਾਂ ਦਾ ਖੇਡਦੇ ਆ ਕਿ ਤੁਸੀਂ ਆਪਣੇ ਜਿਸ ਵੀ ਘਰ 'ਚ ਰਹਿੰਦੇ ਹੋ, ਹਨਾ, ਤੁਹਾਡਾ ਵਾਸ਼ਰੂਮ ਅਗੇਨ ਮਾਸਟਰ ਬੈਡਰੂਮ 'ਤੇ ਮੇਰੇ ਖਿਆਲ ਨਾਲ ਪ੍ਰੀਟੀ ਮਸ਼ਹੂਰ ਦਰਵਾਜ਼ਾ ਵੀ ਲੱਗਾ ਹੁੰਦਾ ਹੋਏਗਾ ਉਹਨਾਂ ਬਾਥਰੂਮਾਂ 'ਚ, ਅਤੇ ਇੱਥੇ ਤੁਸੀਂ ਤੁਹਾਨੂੰ ਸ਼ੇਅਰ ਕਰਨੀ ਪੈਂਦੀ ਹੈ ਸਪੇਸ, ਕਈ ਵਾਰੀ ਜਾਣ ਕੇ ਇੱਦਾਂ ਕਹਿ ਦੇਣਗੇ ਕਿ ਆਹ 2 ਕੁ ਅਸੀਂ ਨਾ ਠੀਕ ਕਰਨੇ ਪਏ ਹਾਂ, ਸੋ ਆਹ 4 ਹੀ ਨੇ। ਕਹਿੰਦੇ ਇਹ ਤੁਹਾਡੇ ਰੂਟੀਨ ਨਾਲ, ਇੱਕ ਤਾਂ ਵੈਸੇ ਤੁਸੀਂ ਰੂਟੀਨ ਤੋਂ ਪਰੇ ਹੋ, ਆਪੇ ਬਰਤਨ ਸਾਫ਼ ਕਰੋ, ਆਪੇ ਖਾ ਰਹੇ ਹੋ, ਜੋ ਕਰ ਰਹੇ ਹੋ, ਵਟਐਵਰ, ਹੈ ਨਾ, ਅਤੇ ਤੁਹਾਨੂੰ ਇੱਦਾਂ ਇਰੀਟੇਟ ਕਰਦੇ ਤਾਂ ਕਿ ਤੁਸੀਂ ਕਲੇਸ਼ ਕਰੋ ਅਤੇ ਲੋਕ ਦੇਖਣ ਤਾਂ ਇੰਜੋਏ ਕਰਨ।
0: ਸੋ ਬੇਸਿਕਲੀ ਤੁਹਾਡਾ ਕਲੇਸ਼
1: ਤੁਹਾਨੂੰ, ਹਾਂ ਮਤਲਬ ਬੇਸਿਕਲੀ ਹੁਣ ਇੰਡੀਅਨ ਟੀਵੀ 'ਤੇ ਇਹ ਠੱਪਾ ਲੱਗ ਚੁੱਕਾ ਕਿ ਕਲੇਸ਼ ਹੀ ਵਿਕਦਾ।
0: ਹਾਂ, ਕਿਉਂਕਿ ਜਿੰਨੇ ਵੀ ਪਰਿਵਾਰਿਕ ਡਰਾਮਿਆਂ ਦੇ ਨਾਂ ਦੇ ਉੱਤੇ ਸਾਰਾ ਉਹ ਕਲੇਸ਼ ਹੀ ਆ।
1: ਉਹ ਵੀ ਮਤਲਬ ਉਹ ਤਾਂ ਉਦੋਂ ਤੋਂ ਸ਼ੁਰੂ ਹੋ ਗਿਆ ਸੀਗਾ ਨਾ, ਇਹ ਜਿਹੜੇ ਆਏ ਸੀਗੇ 2002-3 ਦੇ ਅੰਦਰ, ਜਿੰਨੇ ਵੀ ਆਹ ਸਾਊਸ ਬਹੂ ਟਾਈਪ ਸੀਰੀਅਲ ਸ਼ੁਰੂ ਹੋਏ ਸੀ, ਉਹ 'ਚ ਵੀ ਆ ਗਿਆ ਸੀ ਕਿ ਉਹ ਔਰਤਾਂ ਹੀ ਔਰਤਾਂ ਨੂੰ ਖਰਾਬ ਕਰ ਰਹੀਆਂ, ਆਟੇ ਮੇਂ ਨਮਕ ਚਲ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਇੱਕ ਪਤਾ ਨਹੀਂ ਪਿੱਛੇ ਦੇ ਕਿਹੜਾ ਸ਼ੋਅ ਆਉਂਦਾ ਹੈਗਾ, ਮੈਂ ਹੈਰਾਨ ਹੋਇਆ, ਮੈਂ ਕੀ ਹੋ ਰਿਹਾ, ਉਹ ਮੱਖੀ ਬਣ ਜਾਂਦੀ ਆ ਉਸ ਘਰ ਦੀ ਜਿਹੜੀ ਨੂੰਹ ਆ, ਉਹਦੇ ਤੋਂ ਕੋਈ ਮੰਤਰ ਕਰਦਾ ਉਹ ਮੱਖੀ ਬਣ ਜਾਂਦੀ ਹੈ।
0: ਵਾਹ।
1: ਫਿਰ ਕਹਿੰਦੇ ਹੇ ਮਾਤਾ ਜੀ, ਮੈਂ ਮੱਖੀ ਤੋਂ ਬਣ ਗਈ ਪਰ ਮੈਂ ਆਪਣੇ ਘਰ ਕੋ ਬਚਾ ਕਰੂੰਗੇ, ਪਤਾ ਨਹੀਂ ਮੱਖੀ ਬਣ ਗਈ ਕਿਸ ਤਰੀਕੇ ਨਾਲ ਸੈਟ ਕਰਦੇ। ਮੈਂ ਕਿਹਾ ਇਹ ਬੰਦਾ ਕੀ ਨਸ਼ਾ ਕਰ ਰਿਹਾ, ਰਾਈਟਰ ਕੋਈ ਮੈਨੂੰ ਦੱਸੇ।
0: ਉਹ ਫਿਲਮ ਵੀ ਹੈਗੀ ਹੈ ਨਾ ਇੱਕ ਮੱਖੀ,
1: ਉਹ ਬਹੁਤ ਵਧੀਆ ਫਿਲਮ ਹੈ।
0: ਹਾਂ, ਫਿਲਮ ਬਹੁਤ ਵਧੀਆ,
1: ਰਾਜਾ ਮੌਲੀ ਵਧੀਆ ਫਿਲਮਾਂ ਬਣਾਉਂਦਾ,
0: ਫਿਲਮਾਂ ਵਧੀਆ। ਸੋ ਉਹ ਤੇ ਕਰ ਜਾਂਦੇ ਆ ਨਾ,
1: ਉਹ ਸਮਝ ਜਾਂਦੇ ਆ। ਇਹ ਜਿਹੜਾ ਮਿਸਟਰ ਬੀਨ ਬਣਦਾ ਨਾ ਭਾਜੀ, ਉਹਦਾ ਵੀ ਇੱਕ ਸ਼ੋਅ ਆ, 7-8 ਐਪੀਸੋਡ ਆ ਬੱਚਿਆਂ ਵਾਲਾ, ਇਟਸ ਗੁੱਡ, ਤੁਸੀਂ ਵੀ ਦੇਖੋ, ਇੰਜੋਏ ਕਰੋਗੇ। ਮੈਨ ਵਰਸਿਸ ਬੀ, ਉਹ ਵੀ ਇਹ ਕਿ ਉਹਦੇ ਘਰ ਦੇ ਅੰਦਰ ਮਧੂ ਮੱਖੀ ਆ ਗਈ ਹੈ ਯਾਰ, ਭੂੰਡੀ ਆ ਗਈ ਆ।
0: ਅੱਛਾ,
1: ਉਹ ਹੁਣ ਤੰਗ ਆਇਆ ਪਿਆ, ਤੇ ਉਹੀ ਜਿਸ ਤਰ੍ਹਾਂ ਮਿਸਟਰ ਬੀਨ ਚ ਸੀਗਾ, ਇਹ ਚ ਥੋੜਾ ਬਹੁਤ ਬੋਲਦਾ, ਪਰ ਅਗੇਨ ਉਹਦੀ ਬੋਡੀ ਲੈਂਗੁਏਜ ਤੇ ਉਹਦੀ ਹਨਾ ਹੁਨਰ ਉਹੀ ਆ, ਇੰਨਾ ਵਧੀਆ 7-8 ਐਪੀਸੋਡ ਇੱਕੋ ਵਾਰ ਚ ਦੇਖ ਜਾਂਦੇ ਹੈ ਵੀ, ਮਤਲਬ ਠੀਕ ਠੀਕ ਜੇ, ਮਤਲਬ 25-26 ਮਿੰਟ ਵਾਲੇ ਐਪੀਸੋਡ, ਵੈਰੀ ਗੁੱਡ ਗੁੱਡ।
0: ਨਹੀਂ ਉਹ ਤੇ ਚਲੋ ਗਏ ਨਾ, ਉਹ ਤੇ ਕ੍ਰੀਏਟੀਵਿਟੀ ਹੋ ਗਈ ਵੀ ਕੋਈ ਐਂਟਰਟੇਨਮੈਂਟ ਹੋ ਗਈ, ਪਰ ਇਹ ਇੱਕ ਖਾਸ, ਪਰ ਚਲੋ ਇੱਕ ਸੋਰਟ ਆਫ ਐਡਿਕਸ਼ਨ ਹੀ ਆ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ ਸ਼ੋਆਂ ਦੀ, ਤੇ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਹੈ। ਆਪਾਂ ਹੁਣ ਉਹ ਵੇਖੀਏ, ਕਿਉਂਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਉਹਦੇ ਵਿੱਚੋਂ ਸ਼ਾਇਦ ਤੁਹਾਨੂੰ ਆਪਣੇ ਵਰਗਾ ਲੱਭ ਹੀ ਜਾਂਦਾ।
1: ਮੈਂ ਤਾਂ ਇਹ ਕਹਿ ਰਿਹਾ, ਦੇਖੋ ਇੰਡੀਆ ਦਾ ਸਭ ਤੋਂ ਵੱਡਾ ਸੁਪਰ ਸਟਾਰ ਪਿਛਲੇ 5-6 ਸਾਲ ਤੋਂ ਕੋਈ ਹਿੱਟ ਫਿਲਮ ਹੀ ਨਹੀਂ ਆਈ, ਹੀ ਜਸਟ ਡੂਇੰਗ ਬਿਗ ਬੋਸ, ਫੈਕਟ ਹੈ।
0: ਕੌਣ ਹੈ ਸਲਮਾਨ
1: ਖਾਨ? ਸਲਮਾਨ ਖਾਨ, ਕੋਈ ਇੰਨੀ ਮਸ਼ਹੂਰ ਕੋਈ ਹਿੱਟ ਫਿਲਮ ਹੀ ਨਹੀਂ ਆਈ ਹੈ ਇੰਨੇ ਟਾਈਮ ਤੋਂ।
0: ਅੱਛਾ, ਇਹ ਆਪਣਾ ਹੁੰਦਾ ਇਹਨਾਂ ਦਾ, ਜਾਂ ਇਹਨਾਂ ਨੂੰ ਉਹਦੀ ਮਤਲਬ ਪੀਆਰ ਲਈ ਕਿਸੇ ਨੇ ਹਾਇਰ ਕੀਤਾ ਹੁੰਦਾ, ਅੱਗੇ ਲਾਇਆ ਹੁੰਦਾ?
1: ਕੀ ਮਤਲਬ?
0: ਮਤਲਬ ਇਹ ਆ ਵੀ ਉਹਨਾਂ ਦਾ ਆਪਣਾ ਇਨਵੈਸਟਮੈਂਟ ਹੁੰਦੀ ਪ੍ਰੋਡਿਊਸਰ ਹੁੰਦੇ?
1: ਬਿਗ ਬੋਸ ਨਹੀਂ ਉਹਨਾਂ ਦੀ, ਇਹ ਐਂਡਮੋਲ ਦਾ। ਪਰ ਜਿਸ ਤਰ੍ਹਾਂ ਜਦੋਂ ਕਪਿਲ ਸ਼ਰਮਾ ਵੈਂਟ ਥਰੂ ਅ ਵੈਰੀ ਬੈਡ ਫੇਜ਼, ਹਨਾ, ਤੇ ਕਲਰਸ ਤੋਂ ਸੋਨੀ ਤੇ ਆਇਆ ਜਦੋਂ, ਹਨਾ, ਤੇ ਉਹ ਸਲਮਾਨ ਖਾਨ ਦੀ ਪ੍ਰੋਡਕਸ਼ਨ ਸੀਗੀ, ਸਲਮਾਨ ਖਾਨ ਨੇ ਪ੍ਰੋਡਿਊਸ ਕੀਤਾ ਸੀਗਾ। ਸਲਮਾਨ ਖਾਨ ਦੇ ਬੈਸਟ ਫਰੈਂਡ ਦਾ ਪੈਸਾ ਸੋ ਓਬਵੀਅਸਲੀ ਸਲਮਾਨ ਖਾਨ ਦਾ ਹੀ ਪੈਸਾ ਇਹਨਾਂ ਲੋਕਾਂ ਨੇ ਵੀ ਇੱਕ ਰੈਸਲਰ ਸ਼ੋਅ ਕਰਨਾ ਹੁੰਦਾ ਸਿੱਧੇ ਤੌਰ ਤੇ ਹਨਾ ਸੋ ਇਹ ਵਾਲਾ ਤਾਂ ਐਂਡੇਮੋਲ ਵਾਲਿਆਂ ਦਾ ਸ਼ੋਅ ਆ ਸਲਮਾਨ ਖਾਨ ਗੈਟਸ ਪੇਡ ਅਰਾਊਂਡ 3-5 crore ਰੁਪੀਸ ਐਵਰੀ ਐਪੀਸੋਡ
0: ਓਕੇ
1: ਹਫ਼ਤੇ 'ਚ ਦੋ ਵਾਰੀ ਆਉਣਾ ਹੀ ਆਉਣਾ
0: ਪਹਿਲੀਆਂ ਚ ਤੇ ਸ਼ੁਰੂ ਚ ਸ਼ਾਇਦ ਓਲਾ ਜਿਹਾ ਸੀ ਨਾ ਕਹਿੰਦੇ ਹੁੰਦੇ ਵੀ ਆਵਾਜ਼ ਤੋਂ ਪਛਾਣਦੇ ਸੀ ਵੀ ਉਹਦੀ ਆਵਾਜ਼ ਆ ਪਰ ਓਦਾਂ ਸਾਹਮਣੇ ਨਹੀਂ ਆਉਂਦਾ
1: ਉਹ ਬੰਦਾ ਤਾਂ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ
0: ਅੱਛਾ ਹੋ ਰਿਹਾ
1: ਹਾਂ ਹਾਂ ਹਾਂ ਉਹ ਬਹੁਤ ਮਸ਼ਹੂਰ ਵੋਕਲ ਆਰਟਿਸਟ ਆ ਇਨਫੈਕਟ ਅਸੀਂ ਜੇ ਜਿੰਨੀਆਂ ਵੀ ਆਪਣੀ ਲਾਈਫ 'ਚ ਸਾਊਥ ਇੰਡੀਅਨ ਫਿਲਮਾਂ ਵੇਖੀਆਂ ਉਹਨਾਂ ਸਾਰਿਆਂ ਦੇ ਹੀਰੋ ਦੀ ਆਵਾਜ਼ ਸੇਮ ਆ ਉਹ ਇਹਦੀ ਹੀ ਹੈ ਉਹ ਇਹ ਬਿਗ ਬੋਸ ਵਾਸਤੇ ਆਵਾਜ਼ ਭਾਰੀ ਕਰਦਾ ਬੇਸ ਵਧਾਉਂਦਾ ਅਦਰਵਾਈਜ਼ ਉਹ ਜਿੰਨੇ ਵੀ ਤੁਹਾਡੇ ਆਹ ਮਤਲਬ ਸ਼੍ਰੇਸ਼ ਤਲਪੜੇ ਨੇ ਜਿਸ ਤਰ੍ਹਾਂ ਆਵਾਜ਼ ਦੇ ਦਿੱਤੀ ਅੱਲੂ ਅਰਜੁਨ ਦੀ ਆਹ ਕਿਹੜੀ ਫਿਲਮ ਆਈ ਸੀ ਪਿੱਛੇ ਜੇ ਪੁਸ਼ਪਾ
0: ਹਨਾ
1: ਤੇ ਜਾਂ ਫਿਰ ਸ਼ਰਦ ਕੇਲਕਰ ਨੇ ਆਵਾਜ਼ ਦਿੱਤੀ ਇਹਦੇ ਵਾਸਤੇ ਬਾਹੂਬਲੀ ਵਾਸਤੇ
0: ਅੱਛਾ ਆਪਣੀ ਨਹੀਂ ਆਵਾਜ਼ ਉਹਨਾਂ ਦੀ
1: ਹਾਂ ਓਬਵੀਅਸਲੀ ਇਹਨਾਂ ਦੋਨਾਂ ਇਹਨਾਂ ਦਾ ਤਾਂ ਅੱਛਾ ਐਕਸੈਂਟ ਨਹੀਂ ਨਾ ਹਿੰਦੀ ਦਾ ਪਰ ਇਹ ਦੋ ਤੁਸੀਂ ਕੇਸ ਮਾਈਨਸ ਕਰ ਦਿਓ ਉਹ ਜਿਹੜਾ ਬੰਦਾ ਜਿਹੜਾ ਬਿਗ ਬੋਸ ਦੀ ਆਵਾਜ਼ ਦਿੰਦਾ ਆਈ ਐਮ ਨੋਟ ਗੈਟਿੰਗ ਹਿਜ਼ ਨੇਮ ਪਤਾ ਨਹੀਂ ਸ਼ਿਵ ਨਾਮ ਓਮ ਨਾਮ ਇੱਦਾਂ ਦਾ ਹੀ ਨਾਮ ਆ ਉਹ ਬੰਦੇ ਦਾ ਹੀ ਕੰਮ ਆ ਸਾਰਾ ਉਹ ਮੇਨ ਹੀਰੋ ਦੀ ਆਵਾਜ਼ਾਂ ਜਦੋਂ ਵੀ ਸੁਣੋਗੇ ਉਹਦੀਆਂ ਥੋੜਾ ਬਹੁਤ ਮੋਡੂਲੇਸ਼ਨ ਕਰਦਾ ਰਹਿੰਦਾ ਪਰ ਹੁਣ ਜਦੋਂ ਮੈਂ ਤੁਹਾਨੂੰ ਕਿਹਾ ਤਾਂ ਤੁਸੀਂ ਕਦੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏ ਕਿ ਆਹ ਫਿਲਮ ਵਾਲਾ ਮੇਨ ਐਕਟਰ ਵਾਲੀ ਆਵਾਜ਼ ਤੇ ਦੂਸਰੇ ਵਾਲੀ ਹਾਂ ਸਿਮਿਲਰ ਹੀ ਆ ਥੋੜਾ ਏਦਾਂ ਨੀ ਏਦਾਂ ਕੀਤਾ ਬਸ ਇੰਨਾ ਫਰਕ
0: ਜਿੱਦਾਂ ਏ ਆਈ ਚ ਉਹ ਬਣਾਏ ਜਾਂਦੇ ਆ ਗਾਣੇ ਪਰ ਜਨਾਨੀ ਬੰਦਾ ਇੱਕੋ ਹੀ ਆ ਚਲੋ ਖੈਰ ਬਹੁਤ ਸਾਰਾ ਕੁਛ ਆ ਬਹੁਤ ਕੁਛ ਆ ਸਾਡੇ ਆਸ ਪਾਸ ਮਤਲਬ ਇੰਨਾ ਕੁ ਕੁਛ ਆ ਵੀ ਤੁਸੀਂ ਜਿਹੜੀ ਇੱਕ ਚੀਜ਼ ਦੇ ਵਿੱਚ ਫਸ ਕੇ ਰਹਿ ਗਏ ਬਸ ਉਸੇ ਚ ਰਹਿ ਗਏ ਤੁਸੀਂ ਫਿਰ ਉੱਥੋਂ ਬਾਹਰ ਨਹੀਂ ਤੁਸੀਂ ਨਿਕਲ ਪਾਉਂਦੇ ਤੁਹਾਨੂੰ ਲੱਗਦਾ ਵਿਚਾਰਾ ਉਹ ਲੜੀ ਜੀ ਤੁਰੀ ਆ ਉਹ ਹੀ ਵੇਖੀ ਜਾਂਦੇ ਤੇ ਖੈਰ ਜਿਹਦੇ ਵੀ ਸਮੇਂ ਦੇ ਉੱਤੇ ਤੁਸੀਂ ਇਸ ਟਾਈਮ ਸ਼ੋਅ ਸੁਣ ਰਹੇ ਹੋ ਕਿਉਂਕਿ ਸਾਡੇ ਰਿਪੀਟ ਵੀ ਚੱਲਦੇ ਨੇ ਇਸ ਪ੍ਰੋਗਰਾਮ ਦੇ ਤੇ ਉਸੇ ਸਮੇਂ ਦੇ ਮੁਤਾਬਕ ਇਹਨੂੰ ਤੁਸੀਂ ਸੈੱਟ ਕਰ ਲਿਓ ਉਹ ਜ਼ਿਆਦਾ ਸਵੇਰੇ ਸਵੇਰੇ ਤੁਸੀਂ ਸੁਣ ਰਹੇ ਹੋ ਤੇ ਤੁਹਾਨੂੰ ਲੱਗ ਰਿਹਾ ਹੋਵੇ ਵੀ ਸਵੇਰੇ ਸਵੇਰੇ ਯਾਰ ਮਤਲਬ ਸੈਡ ਸੌਂਗ
1: ਕਿਹੜੀ ਕਿਹੜੀ ਯਾਦ ਕਰਾਤੀ
0: ਤੇ ਸਵੇਰੇ ਤੇ ਬੇਸਿਕ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਯਾਰ ਮੈਨੂੰ ਮੈਨੂੰ ਲੱਗਦਾ ਵੀ ਇਹ ਕੋਈ ਕੰਪਲਸ਼ਨ ਨਹੀਂ ਆ ਹਾਂ ਇੱਕੋ ਕੈਟੇਗਰੀ ਹੁੰਦੀ ਹੈ ਜਿਹੜੀ ਉਹ ਸੁਣ ਕੇ ਤੇ ਰੋ ਰਹੀ ਹੁੰਦੀ ਹੈ ਪਰ ਇਹ ਇਹ ਕੋਈ ਜ਼ਰੂਰੀ ਤਾਂ ਨਹੀਂ ਆ ਵੀ ਸੈਡ ਸੌਂਗ ਸੁਣ ਕੇ ਤੇ ਤੁਹਾਨੂੰ ਉਹ ਇਹ ਲੱਗੇ ਵੀ ਹਾਂ ਕੋਈ ਕਿਸੇ ਨੂੰ ਯਾਦ ਹੀ ਕਰ ਰਿਹਾ ਵਾ ਕੋਈ ਰੋ ਹੀ ਰਿਹਾ ਵਾ ਜਾਂ
1: ਹਾਂ
0: ਵੀ ਹਾਂ ਉਹ ਇੱਦਾਂ ਦਾ ਹੋਇਆ ਤੁਹਾਡੇ ਨਾਲ ਕੁਛ ਸੋ ਇਹ ਉਹ ਵੈਸੇ ਹੀ ਆਈ ਥਿੰਕ ਇੱਕ ਇੱਕ ਦੌਰ ਹੀ ਜਦੋਂ ਮੰਨ ਲਓ
1: ਮਸ਼ਹੂਰ ਹੋ ਗਏ
0: ਹਾਂ ਜਦੋਂ ਮੰਨ ਲਓ ਇਹ ਸੈਡ ਹੀ ਸੈਡ ਤੇ ਮਤਲਬ ਇਸੇ ਕੈਟੇਗਰੀ ਦੇ ਗਾਣੇ ਚੱਲਦੇ ਹੁੰਦੇ ਸੀ ਅੱਜ ਕੱਲ੍ਹ ਖੈਰ ਨਹੀਂ ਆ ਉਹ
1: ਕੋਈ ਤੜਕਦਾ ਫੜਕਦਾ ਚਟਪਟਾ ਜਿਹਾ ਗਾਣਾ ਸੁਣਾ ਜਾਓ ਨਾ ਲੋਕ
0: ਚਟਪਟਾ ਕਿੱਦਾਂ ਦਾ ਸੁਣਨਾ ਮਤਲਬ
1: ਕੁਝ ਵੀ ਚਟਪਟਾ ਜਿਹਾ ਸੁਣਾ ਦੋ ਨਾ
0: ਚਟਪਟਾ ਮਤਲਬ ਦਰਦ ਭਰੇ ਹੋਗਾ ਫਿਰ ਬਾਕੀ ਸਾਰੇ ਆਪਾਂ ਦਰਦ ਭਰੇ ਚਲਾਏ
1: ਅੱਛਾ ਫਿਰ ਅੱਜ ਫਿਰ ਠੀਕ ਹੈ ਜਾਂਦੇ ਜਾਂਦੇ
0: ਵੀ ਕਿਉਂ
1: ਜਿਹੜਾ ਇੱਕ ਅੱਧਾ ਰਹਿ ਗਿਆ ਜਿਹਨੂੰ ਚੇਤੇ ਨਹੀਂ ਆਈ ਹੁਣ ਵੀ ਅੱਜ ਵੀ ਅਖੀਰ ਲਾ ਕਹਿਣਾ ਚਾਹੁੰਦਾ
0: ਨਹੀਂ ਅਪ ਟੂ ਯੂ ਵੈਸੇ ਜੇ ਤੁਸੀਂ ਮਤਲਬ
1: ਨਹੀਂ ਨਹੀਂ ਨਹੀਂ ਸੁਣਾਓ ਫਿਰ ਸੈਡ ਹੀ ਸੁਣਾਓ ਫਿਰ
0: ਵੇਖ ਲਓ
1: ਫਿਰ ਜੇ ਸੁਣਾਉਣਾ ਹੀ ਹੈ ਫਿਰ ਉਹ ਸੁਣਾਓ ਨਾ ਦ ਕਿੰਗ ਆਫ ਸੈਡ ਸੌਂਗਸ ਉਸ ਵੇਲੇ ਦਾ ਮੇਰੀ ਨਜ਼ਰਾਂ ਚ
0: ਆਪਾਂ ਕਿੱਥੇ ਇੱਕ ਪਾਸੇ ਆਪਾਂ ਕਿਹੜੇ ਸੁਣੇ ਆ ਯਾਰ
1: ਫਿਰ ਸਾਬਰਕੋਟੀ ਸਾਹਿਬ ਤੋਂ ਉੱਪਰ ਕੋਈ ਨਹੀਂ
0: ਤਾਂ ਲੱਗ ਨਹੀਂ ਰਿਹਾ ਵੀ ਜੋ ਮੈਂ ਸੁਣਾਉਣਾ ਉਹੀ ਸੁਣਾਉਣਾ
1: ਹਾਂ ਮੈਨੂੰ ਪਤਾ ਮੈਂ ਵੀ ਕਿਹੜਾ ਰੁਕਣਾ
0: ਮਹਿਸੂਸ ਨਹੀਂ ਹੋ ਰਿਹਾ ਦਾ ਮਤਲਬ ਇਹਦਾ ਕਿੱਦਾਂ ਨਹੀਂ ਯਾਰ ਔਖਾ ਮੈਂ ਕੋਸ਼ਿਸ਼ ਕਰ ਰਿਹਾ ਮੈਂ ਨਾਲ ਨਾਲ ਪਰ ਔਖਾ ਹੋ ਜਾਂਦਾ ਵਾ ਜੋ ਹੈਗਾ ਵਾ ਨਾ ਜੋ ਮਤਲਬ
1: ਪਰ ਇਹ ਇੱਕ ਗੱਲ ਆ ਇਹ ਵਾਲੇ ਗਾਣੇ ਕਿਹੜਾ ਸੀਗਾ ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ
0: ਅੱਛਾ
1: ਟੈਰਿਫਿਕ ਵੀਡੀਓ ਕਿਆ ਵੀਡੀਓ ਉਸ ਗਾਣੇ ਦੀ ਵੀਡੀਓ ਮੈਨੂੰ ਹਜੇ ਤੱਕ ਯਾਦ ਆ ਕਿਆ ਸੀਨ
0: ਜਾਬੇ ਦਰਦ ਦੇ ਤੇਰੇ ਬਾਜੋ ਜੀਣਾ ਸਿੱਖ ਲਿਆ
1: ਹਾਂ
0: ਓਕੇ ਮੈਨੂੰ ਚੇਤਾ ਨਹੀਂ ਹੁਣ ਕਿਹੜੀ ਵੀਡੀਓ ਸੀ
1: ਉਹਦੇ ਅੰਦਰ ਉਹ ਭਾਈ ਮੈਨੂੰ ਮਾਡਲ ਦਾ ਨਾਮ ਭੁੱਲ ਗਿਆ ਸਗੋਂ ਤੁਸੀਂ ਹੀ ਉਸ ਦਿਨ ਦੱਸਿਆ ਸੀਗਾ ਉਹਨੇ ਪ੍ਰੋਪਰ ਬਨੈਣ ਜੀ ਪਾਈ ਹੋਈ ਆ ਤੇ ਉਹਦੀ ਐਕਸ ਗਰਲਫ੍ਰੈਂਡ ਆ ਕੇ ਨਾ ਕਾਰ ਰੋਕਦੀ ਜਿਸ਼ ਕਰਕੇ ਉਹ ਫਿਰ
0: ਰਾਹੁਲ ਦੇਵ
1: ਮੀਂਹ ਪੈਂਦਾ ਨਹੀਂ ਰਾਹੁਲ ਦੇਵ ਨਹੀਂ ਸੀਗਾ ਇਹਦੇ ਅੰਦਰ ਕੋਈ ਹੋਰ ਜਿਹੜਾ ਮੈਨੂੰ ਉਹ ਵੀ ਗਾਣਾ ਭੁੱਲ ਗਿਆ ਜਿਹੜਾ ਉਸ ਦਿਨ ਤੁਸੀਂ ਦਿਖਾਉਂਦੇ ਪਏ ਸੀਗੇ, ਮਨਮੋਹਨ ਵਾਰਿਸ ਸਾਹਿਬ ਦਾ ਗਾਣਾ ਸੀ ਮੇਰੇ ਖਿਆਲ ਨਾਲ ਕੋਈ, ਜਿਹਦੇ ਅੰਦਰ ਉਹ ਸੀਗਾ ਤੁਸੀਂ

0: ਹਨਾ ਪਹਿਲੇ ਨਹੀਂ ਦਿਲਜੀਤ ਦੋਸਾਂਝ ਦਾ ਇੱਕ ਗਾਣਾ ਸੀਗਾ ਜਿਹਦੇ ਅੰਦਰ ਹੀ ਵਾਜ ਮੈਂ ਕਿਹਾ ਖਾੜਕੂ ਗਾਣੇ ਦੇ ਅੰਦਰ ਸੀਗਾ
1: ਅੱਛਾ ਅੱਛਾ ਉਹ ਠੀਕ ਹੈ ਬਿੱਲਾ ਜੀ
0: ਤੇਰੇ
1: ਬਾਜੋ ਜੀਣਾ ਸਿੱਖ ਲਿਆ ਓਕੇ ਚਲੋ ਖੈਰ ਆਪਾਂ ਧਰਮਪ੍ਰੀਤ ਸੁਣਦੇ ਲਓ ਜੀ ਆਪਾਂ ਧਰਮਪ੍ਰੀਤ ਸੁਣਦੇ ਆ ਤੇ ਨਾਲ ਤੁਹਾਡੇ ਕੋਲ ਲੈਣੇ ਆ ਇਜਾਜ਼ਤ ਪ੍ਰੋਗਰਾਮ ਸੀ ਅੱਜ ਬੋਇਜ਼
0: ਮੀਟਅਪ ਤੇ ਸਾਡੇ ਵੱਡੇ ਵਾਲੇ ਮੇਨ ਵਾਲੇ ਬੋਇਜ਼ ਸਾਹਿਬ ਥੈਂਕ ਯੂ ਸੋ ਮਚ ਸਾਡੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਨ ਲਈ ਥੈਂਕ ਯੂ ਸੋ ਮਚ
1: ਧੰਨਵਾਦ ਜੀ ਸ਼ੁਕਰੀਆ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ ਤੇ ਹੁਣ ਤੁਹਾਡੇ ਕੋਲ ਲੈਣੇ ਆ ਇਜਾਜ਼ਤ ਤੇ ਗਾਣਾ ਸੁਣਦੇ ਆ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ ਉਹ ਕੁੜੀ ਕੌਣ
0: ਉਹ ਕੁੜੀ ਕੌਣ
1: ਉਹ ਕੁੜੀ ਕੌਣ ਮਤਲਬ ਸੋਚ ਵੇਖਿਓ ਤੁਸੀਂ ਮਤਲਬ ਵੇਖੋ ਵੀ ਕੁੜੀ ਜਿਹੜੀ ਮਤਲਬ ਨਵੀਂ ਨਵੀਂ ਵਿਆਹੀ ਆਈ ਆ ਉਹ ਕੀ ਨੋਟ ਕਰਦੀ ਆ ਆਹ ਵੇਖ ਜਰਾ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford. ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ, ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ, ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ, ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ, ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ, ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
2: ਭੈਣ ਜੀ ਕੀ ਹਾਲ ਹੈ, ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
6: White Hill Studios पेश करते हैं पीरियड एक्शन थ्रिलर दस्तार।
7: एक अल्लाह कपड़ा नहीं है, एक कहानियां कई सदियां दी।
6: स्टारिंग तरसेम जसर, गीत गुराया ते योगराज सिंह।
8: They are slavery.

0: 18 ਜੁਲਾਈ ਨੂੰ
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY Immigration and Education Consultant
2: ਹਰ ਕਦਮ ਤੁਹਾਡੇ ਨਾਲ
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
6: ਜਾਂਦਾ ਤੇ ਦੂਜਾ ਚੇਂਜ ਸਾਡਾ

0: रेडियो हाँ जी 1674 AM, मैं गौतम कपिल और स्वागत तुहाडा इस प्रोग्राम डीप टॉक शो दे विच। आओ बगैर समा गवाया पहला तां डॉक्टर संदीप कौर होरां दा स्वागत करदे आं ते फिर अज दे प्रोग्राम दे विच गल्लां बातां वी करांगे। दसदे आं तुहानूं किस विषय दे उत्ते अज दा प्रोग्राम लैके आया संदीप जी। वेलकम, सत श्री अकाल जी। जी आयां नूं
1: सत श्री अकाल जी।
0: जी आपां पिछली वार गल तोड़ ली फिलोसफर्स दे उत्ते और दिमाग कहिंदे किवें बदलदा। कई लोकां ने कहता कहिंदे तुहाडा तां दिमाग ही बदल गया भाई। एक हुंदा ना दिमाग हिल गया, एक हुंदा दिमाग बदल गया। तो वो फिर गल उहदे चों निकलदी निकलदी वो कहिंदे आ कि बात निकली है तो बड़ी दूर तलक जाएगी, कितें भुल ना जाइए फिर अपना। तो इस करके हुण उह गल नूं थोड़ी अगे लै ही जाने हैगे। और भुलण तों गल याद आई कि मैमरी जिहड़ियां यादां ने दिमाग दा एक सब तो वड्डा काम, जिवें आपां जिक्र भी किया मेरे ख्याल दे नाल संदीप जी, पता नहीं मैं उस सही डिफाइन किया कि नहीं, जिवें सानू बचपन च पढ़ाते हुंदे सीगे कि एक कंप्यूटर की रैम है एक रोम है ना, कि एक पक्की मैमरी है इको ने बरत बरत के छड़ी जानी है। दिमाग च भी इदा ही हुंदियां ने कुछ चीज़ा पक्कियां, कुछ भी जिहड़ियां ने तुहाडे ज़हन च रह जांदियां ने ते कुछ आंदियां ने चलियां जांदियां ने। जिवें हुण उदाहरण दे तौर दे उत्ते मैं स्रोतियां तों पुछां बई अपनी चौथी जमात की अंग्रेजी दे तीजे चैप्टर की कोई पोईम सुना सकते हो तो याद नहीं होनी, पर जे यही पुछा कि अपनी चौथी या पंजवीं जमात के फंक्शन के उत्ते या एनुअल फंक्शन के उत्ते कोई एक कोई याद जिहड़ी घटना वापरी होवे दस सकते हो तो वह याद होएगी। सो ये किवें हो जाता है कि कुछ सिलैक्टिव चीज़ा दिमाग च रह जांदियां कुछ नहीं रहनियां, उहदे ते गल करनी है, मैमरी के उत्ते गल करनी है। मैमरी फॉर्म गद्दियां ते नहीं गल करनी हैगी, बट यह जिहड़ा दिमाग मैमरी फॉर्म किवें करता है, यादा नूं बनांदा किवें है, सजाउंदा किवें है, उहदे उत्ते गल करनी हैगी है। ते जिहड़ियां मैमरीज़ नूं आपां रीकॉल करन लग जांदे आ है ना, तो फिर कहने हो गए बल्ले यार अज तो पुरानी गल याद कराती थे है ना, तो वह किमें आ जाती है। फिर एक चीज़ जी है कि बचपन के बहुत सारे किस्से याद नहीं रहते हैं, वो की वजह होंगी है कि बचपन के इन्नी शार्प मैमरी होंगी है बच्चों की कि उन्होंने तो तुम नर्सरी की गल दूजी या तीजी क्लास पूछ लो वो पता रह जाती है, पर मैमरीज़ नहीं याद रहा है। सो वो उत्ते ते किस तरीके दे नाल जिवें कहा जाता है कि कई लोग बड़े शार्प हैगे ने, बड़े शार्प माइंडेड ने, या अंग्रेजी एक अक्खर वरत्या जाता है कि वट एन एलीफेंट मैमरी, कहिंदे हुंदे ने कि हाथियों की याददाश्त कई कई साल तक उन्हां दे ज़हन च रहिंदी हैगी है, तो वह एलीफेंट मैमरी जिहड़ी है बनानी है तो किवें बनानी है। चलो अज एक सेहत वाला सैगमेंट भी तुहाडे नाल दस दांगे। कहिंदे ने कि बदाम ते ठोकरां खा के ही अकल आउंदी है, पर यादां किवें तुसीं अपने ज़हन दे विच रख सकते हो चंगियां यादा, माड़ियां चाहे भुल जाओ। कहिंदा मतलब यादा या मैमरी तो नहीं हैगा, कहिंदा मतलब यह है कि दिमाग की जिहड़ी पूरी दी पूरी बनावट है जिहदे ते गल शुरू कीती हो सीगी हुण। तो संदीप जी आपां फिर उहनूं थोड़ी अगे तोरी लैंदे हुण अज है ना, मेरे ख्याल नाल मोटे मोटे जे अज अलग अलग हिस्सों के गल करते हैं। सब तो पहलां तां जे अज दी इस मैमरी फिलोसफी और न्यूरोसाइंस सारियां चीज़ां नूं असीं कवर करदे आ रहे हैं पिछले दो एपीसोड तो, जे मोटे तौर पर पहला ही सवाल मैं करा कि मैमरी दे बारे केड़ी चीज़ हैगी है, जिवें आप हाथी की कह दें डॉल्फिन की कह दें बट इन ह्यूमनस केड़ी चीज़ है जिहड़ी डिफाइन करती है मैमरी, मैमरी है की एक जनरल जी इनफॉर्मेशन जो उहदे ते देनी होवे।
1: हाँ जी, मैमरी नूं जिदा असी आप गल की है तुसी इन्नी गल की बचपन की आप याद रह जाती है जा जो भी कल की गल याद रह जाती है ना, चलो कई हो जाता है मैमरी लॉस शॉर्ट टर्म लॉन्ग टर्म वो अलग असि ओ भी गल करा
0: मैमरी का मतलब एक भुल जाते हैं अड्ड गल
1: डिपेंड है ना जिहड़ी चीज तुसी भुलनी चाहते हो तुहानू भुल जाती है, जिहड़ी याद रखनी चाहते हो रह जाती है। तो मैमरी का मतलब एक बेसिक मतलब यही है कि साडी जो नॉलेज साडे कोल हैगी आ और जो साडे एक्सपीरियंस हैगे आ वह एक प्रोसैस आ उहना सारी साडी जो भी साडे अज तक जो भी असीं पढ़िया आ जां अपनी लाइफ च देखिया आ डेली लाइफ च एक्सपीरियंस कीता है ना, वह सारियां चीज़ां इकट्ठियां हो के सानू एक शेप जदों कैसा एक बना दें तो मैमरी की शेप एक मैमरी सानू एक वीडियो रिकॉर्डिंग वांगू देखने लग जाती है। हालांकि दिमाग एवं काम नहीं करता जिवें साडे कंप्यूटर्स काम करते हैं, ਮਤਲਬ ਇਹੀ ਹੈ ਕਿ ਮੈਮਰੀ ਹੁਣ ਕਿਉਂਕਿ ਇਹ ਸਾਡੇ ਐਕਸਪੀਰੀਅੰਸ ਆ, ਸਾਡੀ ਨੌਲੇਜ ਆ, ਤੇ ਇੱਕ ਤਰ੍ਹਾਂ ਇੱਕ ਹਿਊਮਨ ਨੂੰ ਡਿਫਾਈਨ ਕਰਨ ਦਾ ਜੇ ਸਭ ਤੋਂ ਜਿਹੜਾ ਬੇਸਿਕ ਚੀਜ਼ ਅਸੀਂ ਕਹੀਏ, ਉਹ ਸਾਡੀ ਮੈਮਰੀਜ਼ ਹੁੰਦੀ, ਹਾਲਾਂਕਿ ਅਸੀਂ ਇੰਨਾ ਸੋਚਦੇ ਨਹੀਂ ਹੈਗੇ ਇਹਦੇ ਬਾਰੇ ਚ, ਬਟ ਜਦ ਆਪਾਂ ਮੂਵੀਜ਼ ਚ ਵੀ ਦੇਖਦੇ ਹਾਂ ਜਾਂ ਐਕਚੁਅਲ ਚ ਵੀ, ਅਸਲ ਚ ਕਈ ਲੋਕਾਂ ਨਾਲ ਹੋ ਜਾਂਦਾ, ਉਹਨਾਂ ਦਾ ਮੈਮਰੀ ਲੋਸ ਹੋ ਜਾਂਦਾ ਹੈ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਉਹ ਬੰਦੇ ਨੂੰ ਕੁਛ ਯਾਦ ਨਹੀਂ ਰਹਿੰਦਾ ਹਨਾ, ਕਿ ਮਤਲਬ ਕਿ ਮੈਂ ਮਤਲਬ ਕੌਣ ਆ ਜਾਂ ਮੇਰੇ ਆਲੇ ਦੁਆਲੇ ਜੋ ਲੋਕ ਫਿਰ ਰਹੇ ਆ, ਫੈਮਿਲੀਅਰ ਸ਼ਕਲਾਂ ਲੱਗ ਸਕਦੀਆਂ ਉਹਨਾਂ ਨੂੰ, ਬਟ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕੌਣ ਆ, ਕੁਛ ਯਾਦ ਨਹੀਂ ਆਉਂਦਾ, ਸਟੋਰੀ ਆਪਣੇ ਘਰ ਦਾ ਨਹੀਂ ਹਨਾ ਯਾਦ ਆਉਂਦਾ, ਸੋ ਇਹਦਾ ਮਤਲਬ ਇੱਕ ਤਰ੍ਹਾਂ ਇਹ ਹੁੰਦਾ ਕਿ ਸਾਡੀ ਮੈਮਰੀ ਲੋਸਟ ਹੋ ਗਈ, ਤਾਂ ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਹੀ ਲੋਸਟ ਕਰ ਦਿੰਦੇ ਹਾਂ ਹਨਾ, ਤੇ ਇੱਕ ਕਰੈਕਟਰ ਜਿਹੜਾ ਸਾਡਾ ਡਿਫਾਈਨ, ਉਹ ਵੀ ਸਾਡੀ ਮੈਮਰੀ ਕਰਦੀ ਆ, ਔਰ ਹਿਊਮਨ ਬੀਂਗ ਨੂੰ ਡਿਫਾਈਨ ਮੈਮਰੀ ਕਰਦੀ ਆ, ਸਾਡੀ ਮੈਮਰੀਜ਼ ਆਫ ਸਾਡੀ ਪਰਸਨਲ ਆਈਡੈਂਟੀ ਜਾਂ ਸਾਡੀ ਜੋਬ ਜਾਂ ਸਾਡੀ ਹੋਬੀਜ਼, ਉਹ ਸਾਰੀਆਂ ਚੀਜ਼ਾਂ ਕਿਹੜੀ ਕਿਹੜੀਆਂ ਹੈਗੀਆਂ ਉਹ ਮੈਮਰੀ ਚਾਹੁੰਦੀਆਂ, ਤੇ ਇਹਨਾਂ ਦੀ ਕਿਉਂਕਿ ਅਸੀਂ ਫਿਲੋਸਫਰਸ ਦੀ ਵੀ ਗੱਲ ਕਰ ਰਹੇ ਹਾਂ, ਤਾਂ ਫਿਲੋਸਫਰਸ ਨੇ ਵੀ ਕਿਵੇਂ ਇਹਨਾਂ ਨੂੰ ਅਲੱਗ ਅਲੱਗ ਹਰ ਫਿਲੋਸਫਰ ਦੇ ਅਲੱਗ ਦੇਖਣ ਦਾ ਢੰਗ ਸੀਗਾ, ਉਹ ਕੌਣ ਫਿਲੋਸਫਰ ਕਿਵੇਂ ਦੇਖ ਰਿਹਾ ਸੀ ਉਹਦੀ ਅਸੀਂ ਕਰਾਂਗੇ ਅੱਗੇ ਗੱਲ, ਬਟ ਇਹ ਹੈ ਕਿ ਮੈਮਰੀ ਇਜ਼ ਵਾਟ ਮੇਕਸ ਹੂ ਵੀ ਆਰ, ਕਿਉਂਕਿ ਜੋ ਵੀ ਮੇਰੀਆਂ ਕਰੈਕਟਰ ਦੀਆਂ ਸਪੈਸ਼ਲ, ਜੋ ਵੀ ਮੇਰੀਆਂ ਸਪੈਸ਼ਲ ਕਰੈਕਟਰਿਸਟਿਕਸ ਹੈਗੀਆਂ, ਉਹ ਮੇਰੀ ਮੈਮਰੀ ਤੇ ਡਿਪੈਂਡ ਕਰਦੀਆਂ ਮੋਸਟ ਆਫ ਆਲ।
0: ਬਿਲਕੁਲ ਠੀਕ ਹੈ,
1: ਹਾਂਜੀ।
0: ਹਾਂ, ਅਸੀਂ ਕਹਿੰਦੇ ਹਾਂ ਨਾ ਕਿ ਕਿਸੇ ਬੰਦੇ ਨੂੰ ਬੜੀ ਗੱਲ ਯਾਦ ਰਹਿ ਜਾਂਦੀ ਯਾਰ, ਬੜੀ ਖੁਰਦੀ ਆ ਉਹਨੂੰ ਗੱਲ, ਹਨਾ, ਕਿਤੇ ਪਾਰਟੀਆਂ ਤੇ ਮਿਲਦੇ ਆ, ਕਿਤੇ ਕੰਸਰਟ ਤੇ ਮਿਲਦੇ ਆ, ਇਵੈਂਟ ਤੇ ਮਿਲਦੇ ਆ, ਕੋਈ ਬੰਦਾ ਕਿੰਨੀਆਂ ਹੀ ਕਿੰਨੀਆਂ ਗੱਲਾਂ ਕਰ ਦਿੰਦਾ, ਕਿੰਨੀਆਂ ਹੀ ਕਿੰਨੀਆਂ ਲੋਕ ਕਹਾਣੀਆਂ ਸੁਣਾ ਦਿੰਦਾ, ਸ਼ੇਰੋ ਸ਼ਾਇਰੀ ਕਰ ਦਿੰਦਾ, ਕੋਈ ਮੇਰੇ ਵਰਗਾ ਮਾਤੜ ਜਿਹਾ ਉਹਨੂੰ ਜਮਾਂ ਹੀ ਗੱਲ ਹੀ ਨਹੀਂ ਸੁਣਦੀ ਹੈਗੀ, ਖੁਰਦੀ ਨਹੀਂ ਹੈਗੀ, ਹਨਾ। ਇਹ ਫਰਕ ਸਿਰਫ ਇਸੇ ਚੀਜ਼ ਦਾ ਹੈਗਾ ਕਿ ਕੁਛ ਬੰਦੇ ਕੁਛ ਸਿਲੈਕਟਿਵ ਚੀਜ਼ਾਂ ਨੂੰ ਕਿੰਨਾ ਕੁ ਫੜ ਕੇ ਰੱਖਦੇ ਨੇ ਆ, ਕਿੰਨਾ ਕੁ ਯਾਦ ਰੱਖਦੇ ਹੈਗੇ ਨੇ, ਉਹਦੇ 'ਤੇ ਆਪਾਂ ਅੱਜ ਗੱਲ ਕਰਨੀ ਹੈ। ਸੋ ਚਲੋ ਮੋਟਾ ਮੋਟਾ ਜਿਹਾ ਅੱਗੇ ਇਹਦਾ, ਜਦੋਂ ਜਿਵੇਂ ਜਿਵੇਂ ਤੁਸੀਂ ਪੂਰਾ ਐਪੀਸੋਡ ਸੁਣੋਗੇ, ਸ਼ਾਇਦ ਕਾਫੀ ਹੱਦ ਤੱਕ ਤੁਹਾਡੀ ਵੀ ਯਾਦਦਾਸ਼ਤ ਦੇ ਵਿੱਚ ਜਾਂ ਤੁਹਾਡੇ ਵੀ ਜ਼ਹਿਨ ਦੇ ਵਿੱਚ ਇਹ ਗੱਲ ਪੈ ਜੂਗੀ ਕਿ ਕੀ ਕਹਿਣਾ ਚਾਹੁੰਦੇ ਹੈਗੇ। ਸੋ ਜਿੱਦਾਂ ਤੁਸੀਂ ਦਿਮਾਗ ਦੇ ਦੱਸੇ ਸੀਗੇ ਦੋ ਹਿੱਸੇ, ਪੰਜਾਬੀ 'ਚ ਦੱਸਾਂ ਸੱਜਾ ਖੱਬਾ ਅਤੇ ਇੱਕ ਛੋਟਾ ਦਿਮਾਗ, ਜਿੱਥੇ ਨਾਨਾ ਪਾਟੇਕਰ ਕਹਿੰਦਾ ਕਿ ਇੱਥੇ ਥੱਪੜ ਨਹੀਂ ਮਾਰਨਾ, ਪਰ ਮੈਮਰੀਜ਼ ਦੀ ਵੀ ਕੁਛ ਇਸ ਕਿਸਮ ਦੀ ਟਾਈਪ ਹੁੰਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਲੌਂਗ ਟਰਮ ਮੈਮਰੀ, ਸ਼ਾਰਟ ਟਰਮ, ਇੱਦਾਂ ਇਹ ਇਜ਼ ਇਟ ਰਾਈਟ ਵੇ ਟੂ ਡਿਫਾਈਨ ਜਾਂ ਕੁਛ ਟੈਕਨੀਕਲ ਵੀ ਹੁੰਦਾ?
1: ਹਾਂਜੀ, ਮੈਮਰੀਜ਼ ਜਿੱਦਾਂ ਆਹੀ ਸ਼ੋਰਟ ਟਰਮ ਲੌਂਗ ਟਰਮ ਦਾ ਮਤਲਬ ਕਿ ਸਾਨੂੰ ਪਤਾ ਹੀ ਹੈ ਕਿ ਕੁਛ ਚੀਜ਼ਾਂ ਸਾਨੂੰ ਕੁਛ ਟਾਈਮ ਲਈ ਯਾਦ ਰਹਿੰਦੀਆਂ ਹਨਾ, ਕੁਛ ਚੀਜ਼ਾਂ ਸਾਨੂੰ ਬਹੁਤ ਟਾਈਮ ਲਈ ਯਾਦ ਰਹਿੰਦੀਆਂ, ਔਰ ਉਹ ਸੈਕਿੰਡਸ ਤੋਂ ਲੈ ਕੇ ਸਾਲਾਂ ਦਾ ਟਾਈਮ ਹੋ ਸਕਦਾ ਹੈ। ਬਟ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰ ਚਾਹੂੰਗੀ ਕਿ ਜਿਹੜੀ ਮੈਮਰੀਜ਼ ਹੁੰਦੀਆਂ, ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਹਿਊਮਨ ਬ੍ਰੇਨ ਇੱਕ ਕੈਮਰਾ ਦੇ ਵਾਂਗੂ ਕੰਮ ਨਹੀਂ ਕਰਦਾ, ਇਹ ਗੱਲ ਅਲੱਗ ਆ ਕਿ ਹੁਣ ਸਾਡੇ ਕੋਲ ਕੈਮਰਾਜ਼ ਹੈਗੇ ਆ, ਤਾਂ ਅਸੀਂ ਚੀਜ਼ਾਂ ਫੋਟੋ ਖਿੱਚ ਕੇ ਰੱਖ ਲੈਂਦੇ ਹਾਂ, ਮੈਮਰੀਜ਼ ਸਾਨੂੰ ਪਤਾ ਹੁੰਦਾ ਹੈ ਹਨਾ, ਹਰ ਡਿਟੇਲ ਪਤਾ ਹੁੰਦੀ ਆ। ਬਟ ਮੈਮਰੀਜ਼ ਦੀ ਇੱਕ ਰਿਸਰਚ ਦੇ ਅਕੋਰਡਿੰਗ ਕਿ ਇੱਕ ਪਰਟੀਕੁਲਰ ਮੈਮਰੀ ਦੀ 50% ਡੀਟੇਲਸ ਜਿਹੜੀਆਂ ਉਹ ਇੱਕ ਸਾਲ ਦੇ ਵਿੱਚ ਚੇਂਜ ਹੋ ਜਾਂਦੀਆਂ, ਮਤਲਬ ਕਿ ਤੁਹਾਨੂੰ ਉਹਦੀ ਐਗਜੈਕਟ ਜਿਹੜੀ ਆ ਚੀਜ਼ ਯਾਦ ਨਹੀਂ ਰਹਿੰਦੀ, ਤੁਹਾਨੂੰ ਪਲੇਸ ਯਾਦ ਰਹਿ ਸਕਦਾ ਕਿ ਕਿਹੜੇ ਪਲੇਸ ਦੇ ਉੱਤੇ ਸੀਗੇ, ਜਾਂ ਤੁਸੀਂ ਕੋਈ ਪਰਟੀਕੁਲਰ ਗਾਣਾ ਸੁਣਿਆ ਤਾਂ ਤੁਹਾਨੂੰ ਕੋਈ ਯਾਦ ਆ ਗਿਆ ਕਿ ਤੁਸੀਂ ਕਿੱਥੇ ਕਿਤੇ ਸਕੂਲ ਦੇ ਟ੍ਰਿਪ ਤੇ ਗਏ ਸੀ ਜਾਂ ਫੈਮਿਲੀ ਨਾਲ ਕਿਤੇ ਗਏ ਸੀ, ਹਨਾ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿ ਜਾਂ, ਬਟ ਉਹਦੀ ਹਰ ਇੱਕ ਡਿਟੇਲ ਸਾਨੂੰ ਯਾਦ ਨਹੀਂ ਰਹਿੰਦੀ, ਹਾਲਾਂਕਿ ਅਫਕੋਰਸ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਹੈਗਾ ਨਾ। ਇਹਦੇ ਬਾਰੇ ਅੱਗੇ ਅਸੀਂ ਰਿਸਰਚ ਵੀ ਦੱਸਾਂਗੇ ਇੱਕ ਲੋਕ, ਤੇ ਇੱਦਾਂ ਹੀ ਜਿਹੜੀ ਮੈਮਰੀਜ਼ ਜਿਹੜੀ ਸੈਕਿੰਡਸ ਲਈ ਸਟੋਰ ਹੋ ਜਾਂਦੀ, ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਛੋਟੇ ਟਾਈਮ ਦੇ ਲਈ ਰਿਕਾਰਡ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਵਰਕਿੰਗ ਮੈਮਰੀ, ਮਤਲਬ ਕਿ ਅਸੀਂ ਕੋਈ ਚੀਜ਼ਾਂ ਜਿਹਦੇ ਲਈ ਸਾਨੂੰ ਕੁਛ ਨੌਲੇਜ ਚਾਹੀਦੀ ਹੁੰਦੀ ਆ। ਫੋਰ ਐਗਜ਼ਾਮਪਲ, ਕਿਸੇ ਨੇ ਮੈਨੂੰ ਆਪਣਾ ਫੋਨ ਨੰਬਰ ਦੱਸਿਆ ਤੇ ਮੈਂ ਉਹਨਾਂ ਦਾ ਫੋਨ ਨੰਬਰ ਨੋਟ ਕਰਨਾ ਆਪਣੇ ਫੋਨ ਦੇ ਵਿੱਚ, ਤਾਂ ਉਹ ਜਿਸ ਟਾਈਮ ਦੇ ਉੱਤੇ ਮੈਨੂੰ ਦੱਸ ਰਿਹਾ ਹਨਾ, ਉਸ ਕੁਛ ਕੁ ਸੈਕਿੰਡ ਲਈ ਮੈਂ ਉਹ ਯਾਦ ਰੱਖ ਰਹੀ ਹਾਂ, ਔਰ ਫਿਰ ਮੈਂ ਆਪਣੇ ਫੋਨ 'ਚ ਸੇਵ ਕਰਕੇ ਉਹਨੂੰ ਭੁੱਲ ਜਾ ਰਹੀ ਹਾਂ ਹਨਾ, ਜਾਂ ਮੈਂ ਕੋਈ ਯੂਟਿਊਬ ਤੋਂ ਕੁਕਿੰਗ ਵੀਡੀਓਜ਼ ਦੇਖ ਰਹੀ ਹਾਂ, ਤਾਂ ਉਹਦੇ ਸਟੈਪਸ ਉਹਨਾਂ ਨੇ ਦਿੱਤੇ ਹੁੰਦੇ ਆ, ਤਾਂ ਮੈਂ ਜਦੋਂ 1 step ਕਰ ਰਹੀ ਹਾਂ ਤਾਂ ਮੇਰੇ ਦਿਮਾਗ 'ਚ ਇਹ ਵੀ ਹੁੰਦਾ ਕਿ ਅੱਛਾ 2nd step ਮੈਨੂੰ ਕੀ ਕਰਨਾ ਹਨਾ, ਤਾਂ ਕੁਛ ਟਾਈਮ ਦੇ ਲਈ ਮੈਮਰੀ ਮੇਰੇ ਦਿਮਾਗ 'ਚ ਰਹਿੰਦੀ ਆ, ਉਹ ਚੀਜ਼ ਮੈਂ ਨੋਟਿਸ 'ਚ ਰੱਖਦੀ ਹਾਂ, ਜਾਂ ਕੋਈ ਵੀ ਹਿਊਮਨ ਨੋਟਿਸ 'ਚ ਰੱਖਦਾ, ਤਾਂ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਮੈਮਰੀਜ਼ ਹੁੰਦੀਆਂ, ਇੱਕ ਜਦੋਂ ਆਪਾਂ ਕੌਨਸ਼ੀਅਸ ਤੇ ਅਨਕੌਨਸ਼ੀਅਸ ਮਾਇੰਡ ਦੀ ਗੱਲ ਕਰਦੇ ਹਾਂ,
0: ਰਾਈਟ ਰਾਈਟ ਰਾਈਟ,
1: ਇਸੇ ਤਰ੍ਹਾਂ ਹਾਂਜੀ, ਦੋ ਤਰ੍ਹਾਂ ਮੈਮਰੀਜ਼ ਹੁੰਦੀਆਂ ਜਿਹੜੀਆਂ, ਇੱਕ ਸ਼ਾਰਟ ਟਰਮ ਅਲੱਗ ਹੋ ਗਈ, ਇਸ ਤੋਂ ਇਲਾਵਾ ਦੋ ਤਰ੍ਹਾਂ ਦੀਆਂ ਮੈਮਰੀਜ਼ ਹੁੰਦੀਆਂ, ਉਹਨੂੰ ਅਸੀਂ ਇੱਕ ਐਕਸਪਲੀਸਿਟ ਮੈਮਰੀਜ਼ ਕਹਿੰਦੇ ਹਾਂ ਔਰ ਇੰਪਲੀਸਿਟ ਮੈਮਰੀਜ਼ ਕਹਿੰਦੇ ਹਾਂ। ਐਕਸਪਲੀਸਿਟ ਦਾ ਮਤਲਬ ਹੁੰਦਾ ਜਿਹੜੀ ਤੁਹਾਡੇ ਕੌਨਸ਼ੀਅਸ ਮਾਇੰਡ 'ਚ ਹੁੰਦੀਆਂ, ਮਤਲਬ ਜਿਹੜੀ ਕਿ ਤੁਹਾਡੀ ਲਾਈਫ 'ਚ ਕੋਈ ਇੰਸੀਡੈਂਟ ਹੋਇਆ, ਕੋਈ ਐਪੀਸੋਡ ਆਇਆ, ਕੋਈ ਇਵੈਂਟ ਹੋਇਆ, ਤੁਹਾਡਾ ਬਰਥਡੇ ਸੀ, ਤੁਹਾਡਾ ਵਿਆਹ ਸੀ, ਕੋਈ ਵੀ ਚੀਜ਼ ਤੁਹਾਡੀ ਲਾਈਫ 'ਚ ਹੋਈ ਆ, ਤੁਹਾਡੀ ਗ੍ਰੈਜੂਏਸ਼ਨ ਹੋਈ ਆ ਨਾ, ਤਾਂ ਉਹ ਜਿਹੜੀ ਮੈਮਰੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਐਕਸਪਲੀਸਿਟ ਮੈਮਰੀ ਕਹਿੰਦੇ ਹਾਂ ਔਰ ਐਪੀਸੋਡਿਕ ਮੈਮਰੀ ਹੈ ਐਕਸਪਲੀਸਿਟ ਦੀ ਵੀ ਅੱਗੇ ਦੋ ਟਾਈਪ ਹੁੰਦੀਆਂ, ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕੌਨਸ਼ੀਅਸ ਮਾਇੰਡ, ਜਿਹੜੀ ਸਾਨੂੰ ਪਤਾ ਹੁੰਦੀ ਹੈ ਕਿ ਹਾਂ ਇਹ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਯਾਦਾਂ ਚ ਹੁੰਦੀਆਂ ਹਨਾ, ਤੇ ਉਹ ਐਪੀਸੋਡਿਕ ਹੋ ਸਕਦੀਆਂ, ਜਿੱਦਾਂ ਮੈਂ ਇਵੈਂਟਸ ਨਾਲ ਰਿਲੇਟਡ ਦੱਸਿਆ ਹੀ ਹੈ ਕਿ ਤੁਹਾਨੂੰ ਕੋਈ ਪਰਟੀਕੁਲਰ ਹੋਲੀਡੇ ਆਪਣੇ ਬਚਪਨ ਦਾ ਯਾਦ ਹੈਗਾ ਆ, ਤੁਹਾਡੀ ਫਸਟ ਜੋਬ ਤੁਹਾਨੂੰ ਯਾਦ ਹੈਗੀ ਆ, ਤੇ ਦੂਸਰਾ ਇਹਦੇ ਚ ਹੁੰਦਾ ਕਿ ਉਹ ਵਾਲੀ ਮੈਮਰੀ ਜਿਹੜੀ ਤੁਹਾਡੀ ਜਨਰਲ ਨੌਲੇਜ ਦੇ ਬੇਸ ਤੇ ਹੁੰਦੀਆਂ ਜਾਂ ਫੈਕਟਸ ਦੇ ਬੇਸ ਤੇ ਹੁੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲਾਸਟ ਐਪੀਸੋਡ ਚ ਗੱਲ ਕੀਤੀ ਸੀ ਕਿ ਸਾਡੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਆ ਉਹ ਪੂਰੇ ਯੂਨੀਵਰਸ, ਜਿਹੜੀ ਸਾਡੀ ਗਲੈਕਸੀ ਹੈਗੀ ਆ ਉਹਦੇ ਸਟਾਰਸ ਤੋਂ ਕਿੰਨੇ ਜ਼ਿਆਦਾ ਨੰਬਰ ਚ ਹੈਗੇ ਆ ਨਾ, ਤੇ ਇੱਕ ਜਨਰਲ ਨੌਲੇਜ ਆ ਜਿਹੜੀ ਮੇਰੇ ਦਿਮਾਗ ਚ ਹੈਗੀ ਆ, ਤੇ ਇਹ ਇੱਕ ਤਰ੍ਹਾਂ ਦੀ ਮੈਮਰੀ ਹੋ ਗਈ ਜਿਹੜੀ ਸਾਡੀ ਕੌਨਸ਼ੀਅਸ ਮਾਇੰਡ ਨੂੰ ਪਤਾ ਹੈਗਾ ਆ ਕਿ ਇਹ ਚੀਜ਼ ਇੱਦਾਂ। ਜਾਂ ਅਸੀਂ ਰੈਸਟੋਰੈਂਟ ਜਾਂਦੇ ਹਾਂ, ਸਾਨੂੰ ਪਤਾ ਕਿ ਰੈਸਟੋਰੈਂਟ ਚ ਕੀ ਹੁੰਦਾ, ਉੱਥੇ ਖਾਣਾ ਖਾਂਦੇ ਆ ਲੋਕ ਹਨਾ, ਇੱਦਾਂ ਕੁਛ ਰਿਸਰਚ ਜਿਵੇਂ ਹੋਈ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਸਟੋਰੀ ਸੁਣੀ ਆ, ਕੋਈ ਮੂਵੀ ਦੇਖ ਰਹੇ ਆ ਤੁਸੀਂ, ਉਸ ਮੂਵੀ ਚ ਉਹ ਲੋਕ ਰੈਸਟੋਰੈਂਟ ਜਾ ਰਹੇ, ਤਾਂ ਸਾਨੂੰ ਪਤਾ ਹੁੰਦਾ ਕਿ ਅੱਛਾ ਇਹ ਲੋਕ ਹੁਣ ਉੱਥੇ ਖਾਣਾ ਖਾਊਗੇ ਜਾ ਕੇ ਹਨਾ, ਤੇ ਉਹ ਵੀ ਮੈਮਰੀਜ਼ ਚ ਆਉਂਦੀ। ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਮਰੀਜ਼ ਦਾ ਮਤਲਬ ਹੁੰਦਾ ਸਾਡੇ ਐਕਸਪੀਰੀਅੰਸ ਜਾਂ ਫਿਰ ਸਾਡੀ ਨੌਲੇਜ ਹਨਾ, ਉਹ ਸਾਰੀ ਚੀਜ਼ ਹੈਗੀ ਆ, ਕਿਉਂਕਿ ਅਸੀਂ ਮੈਮਰੀਜ਼ ਦੇ ਨਾਲ ਪੈਦਾ ਨਹੀਂ ਹੁੰਦੇ। ਹਾਲਾਂਕਿ ਜਦੋਂ ਅਸੀਂ ਫਿਲੋਸਫਰਸ ਦੀ ਗੱਲ ਕਰਦੇ ਹਾਂ ਤਾਂ ਫਿਲੋਸਫੀ ਔਰ ਨਿਊਰੋਸਾਇੰਸ ਦੀ ਗੱਲ ਕਰਦੇ ਹਾਂ ਤਾਂ ਕੁਛ ਸਿਮਿਲੈਰਿਟੀਜ਼ ਵੀ ਹੁੰਦੀਆਂ ਫਿਲੋਸਫਰ ਦੀ ਔਰ ਨਿਊਰੋਸਾਇੰਸ ਵਾਲੀਆਂ ਗੱਲਾਂ ਚ, ਬਟ ਕੁਛ ਨਹੀਂ ਵੀ ਹੁੰਦੀਆਂ। ਜਿਵੇਂ ਪਲੇਟੋ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਨਵੀਂ ਚੀਜ਼ ਅਸੀਂ ਸਿੱਖਦੇ ਹਾਂ ਹਨਾ, ਉਹ ਸਾਡੀ ਨੌਲੇਜ ਤੇ ਬੇਸਡ ਹੁੰਦੀ ਆ। ਇਹ ਸਾਡੀ ਨਿਊਰੋਸਾਇੰਸ ਵੀ ਸਾਨੂੰ ਕਹਿੰਦੀ ਹੈ ਜੋ ਅੱਜ ਅਸੀਂ ਦੇਖ ਸਕਦੇ ਹਾਂ। ਬਟ ਜਿਹੜਾ ਸਿਸਰੋ ਸੀਗਾ ਉਹ ਕਹਿੰਦਾ ਸੀਗਾ ਕਿ ਯਾਦਾਸ਼ਤ ਜਿਹੜੀ ਹੁੰਦੀ ਸਾਡੀ, ਇਹ ਵੀ ਕੋਈ ਗਿਫਟ ਨਹੀਂ ਹੈਗਾ, ਇਹਨੂੰ ਅਸੀਂ ਉਹ ਕਰ ਸਕਦੇ ਹਾਂ, ਮਤਲਬ ਰਿਫਾਈਨ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ। ਔਰ ਇਹ ਅਸੀਂ ਅੱਜ ਵੀ ਮੰਨਦੇ ਹਾਂ ਕਿ ਅਸੀਂ ਜਦੋਂ ਲਰਨਿੰਗ ਕਰਦੇ ਹਾਂ ਤਾਂ ਇਹ ਮਤਲਬ ਕਰਦੇ ਹਾਂ ਨਾ, ਲਰਨਿੰਗ ਕਰਦੇ ਹਾਂ ਤਾਂ ਮਤਲਬ ਅਸੀਂ ਸਿੱਖ ਸਕਦੇ ਹਾਂ, ਆਪਣੀ ਮੈਮਰੀ ਇੰਪਰੂਵ ਕਰ ਸਕਦੇ ਹਾਂ। ਪਰ ਜਿਹੜਾ ਅਰਿਸਟੋਟਲ ਸੀਗਾ ਉਹ ਕਹਿੰਦਾ ਸੀ ਕਿ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੁੰਦੀਆਂ, ਜਾਂ ਕੁਛ ਸਾਇੰਟਿਸਟ ਇਹ ਕਹਿੰਦੇ ਸੀ ਕਿ ਸ਼ਾਇਦ ਜਦੋਂ ਬਰਥ ਹੁੰਦਾ ਤਾਂ ਤੁਹਾਨੂੰ ਪੁਰਾਣੇ ਜਨਮ ਦੀਆਂ ਜਿਵੇਂ ਕਹਿ ਦਿੰਦੇ ਗੱਲਾਂ ਯਾਦ ਹੁੰਦੀਆਂ। ਬਟ ਆਫਕੋਰਸ ਨਿਊਰੋਸਾਇੰਸ ਇਸ ਚੀਜ਼ ਨੂੰ ਨਹੀਂ ਬਿਲੀਵ ਕਰਦੀ ਹੈਗੀ। ਤਾਂ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਸਾਡੀ ਲਾਈਫ ਲੰਘਦੀ ਜਾਂਦੀ ਆ, ਸਾਡੀ ਮੈਮਰੀਜ਼ ਡਿਵੈਲਪ ਹੁੰਦੀਆਂ ਰਹਿੰਦੀਆਂ, ਇੰਸੀਡੈਂਟ ਡਿਵੈਲਪ ਹੁੰਦੇ ਰਹਿੰਦੇ ਆ, ਤੇ ਨੌਲੇਜ ਸਾਡੀ ਬਣਦੀ ਰਹਿੰਦੀ ਆ। ਸੋ ਇਹ ਇੱਕ ਤਰ੍ਹਾਂ ਦੀ ਜਿਹੜੀ ਕੌਨਸ਼ੀਅਸ ਮਾਇੰਡ ਚ ਸਾਡੀ ਮੈਮਰੀਜ਼ ਹੈਗੀਆਂ ਉਹ ਐਕਸਪਲੀਸਿਟ ਮੈਮਰੀਜ਼ ਹੁੰਦੀਆਂ। ਫਿਰ ਦੂਜੀ ਔਰ ਇਹੀ ਮੈਮਰੀਜ਼ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਇਫੈਕਟ ਹੁੰਦੀਆਂ, ਜਿੱਦਾਂ ਕੋਈ ਡਿਜ਼ੀਜ਼ ਜਿਵੇਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਜਾਂ ਕੋਈ ਐਪੀਲੈਪਸੀ ਹੋ ਗਈ, ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ, ਮਤਲਬ ਬਿਮਾਰੀਆਂ ਦਾ ਸਭ ਤੋਂ ਵੱਧ ਇਫੈਕਟ ਇਹ ਵਾਲੀ ਮੈਮਰੀਜ਼ ਹੁੰਦੀਆਂ। ਤੇ ਉਸ ਤੋਂ ਬਾਅਦ ਜਿਹੜੀ ਥਰਡ ਟਾਈਪ ਦੀ ਹੈਗੀ ਆ ਉਹ ਅਨਕੋਨਸ਼ੀਅਸ ਮਾਇੰਡ ਚ ਜਿਹੜੀ ਹੁੰਦੀ ਆ ਉਹਨੂੰ ਇੰਪਲੀਸਿਟ ਮੈਮਰੀ ਕਹਿੰਦੇ ਆ। ਉਹ ਵੀ ਅੱਗੇ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੱਕ ਤਾਂ ਪ੍ਰੋਸੀਜਰਲ ਮਤਲਬ ਕਿ ਸਾਡੀ ਮੋਟਰ ਸਕਿੱਲਸ ਜਿਹੜੀਆਂ ਹੁੰਦੀਆਂ, ਜਿੱਦਾਂ ਸਾਨੂੰ ਅਸੀਂ ਤੁਸੀਂ ਗੱਡੀ ਚਲਾਉਂਦੇ ਹਾਂ ਹਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਗੱਡੀ ਕਿਵੇਂ ਚੱਲਦੀ ਆ, ਤੁਹਾਨੂੰ ਜਾ ਕੇ ਹਰ ਟਾਈਮ ਯਾਦ ਨਹੀਂ ਕਰਨਾ ਪੈਂਦਾ ਕਿ ਅੱਛਾ ਮੈਨੂੰ ਹੁਣ ਇਹ ਗੱਡੀ ਚਾਬੀ ਲਾਣੀ ਆ ਜਾਂ ਅੱਗੇ ਕਿੱਦਾਂ ਗੱਡੀ ਸਟਾਰਟ ਕਰਨੀ ਆ। ਸੋ ਇੱਕ ਨੈਚੁਰਲ ਚੀਜ਼ ਹੋ ਜਾਂਦੀ, ਤੁਹਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਤੁਹਾਡੀ ਜਿਹੜੀਆਂ ਬੋਡੀ ਨੇ ਉਹ ਚੀਜ਼ ਲਰਨ ਕੀਤੀ ਆ, ਤੇ ਤੁਸੀਂ ਆਟੋਮੈਟਿਕਲੀ ਕਰ ਦਿੰਦੇ ਆ ਉਹ ਚੀਜ਼ ਵਿਦਆਊਟ ਈਵਨ ਤੁਹਾਡੇ ਰਿਅਲਾਈਜ਼ ਕੀਤੇ ਹੋਏ ਵੀ ਅੱਛਾ ਕਿ ਮੈਂ ਚਾਬੀ ਹਨਾ ਖੋਲ ਲਈ ਜਾਂ ਗੱਡੀ ਖੋਲਣੀ ਆ ਜਾਂ ਜੋ ਵੀ ਆ। ਤੇ ਇੱਕ ਚੀਜ਼ ਇਹ ਹੋ ਜਾਂਦੀ ਹੈ ਅਨਕੋਨਸ਼ੀਅਸ ਮਾਇੰਡ ਚ ਮੈਮਰੀ। ਤੇ ਦੂਜੀ ਹੁੰਦੀ ਜਦੋਂ ਇੱਕ ਮੈਮਰੀ ਦੂਜੀ ਮੈਮਰੀ ਨੂੰ ਜਿਹੜੀ ਟ੍ਰਿਗਰ ਕਰ ਸਕਦੇ ਆ ਤੁਸੀਂ ਕਹਿ ਸਕਦੇ ਆ, ਜਾਂ ਕੋਈ ਏਦਾਂ ਦੇ ਵਰਡਸ ਜਿਹੜੇ ਤੁਸੀਂ ਈਜ਼ੀਲੀ
0: ਪਛਾਣ ਸਕਦੇ ਆ। ਗਾਣਾ ਸੁਣਾਇਆ ਤਾਂ ਆਪਾਂ ਨੂੰ ਦਸਵੀਂ ਜਮਾਤ ਦੀ ਯਾਦ ਆ ਗਈ।
1: ਹਾਂਜੀ ਹਾਂਜੀ ਉਹ ਹੋ ਗਿਆ, ਤੁਸੀਂ ਕੋਈ ਇੰਸੀਡੈਂਟ ਨੂੰ ਤੁਸੀਂ ਪਲੇਸ ਨਾਲ ਯਾਦ ਕਰ ਸਕਦੇ ਆ, ਕੋਈ ਵਰਡ ਤੁਸੀਂ ਬ੍ਰੈਡ ਬਟਰ ਵਰਡ ਜਿਹੜਾ ਆ ਉਹ ਈਜ਼ੀਲੀ ਯਾਦ ਕਰ ਲੂੰਗੇ ਕੰਪੈਰੇਟਿਵਲੀ ਜੇ ਤੁਸੀਂ ਬ੍ਰੈਡ ਔਰ ਡਾਕਟਰ ਕਹੋ ਹਨਾ, ਜਾਂ ਤੁਸੀਂ ਰੇਡੀਓ ਵਰਡ ਤੁਹਾਨੂੰ ਯਾਦ ਰਹੂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਰਡ ਹੈ, ਇੱਕ ਲੈਂਗੁਏਜ ਦਾ ਵਰਡ ਹੈ, ਤੁਸੀਂ ਜਨਰਲ ਕੁਛ ਵੀ ਹਾਂਜੀ AEMCR YZ ਕੋਈ ਵੀ ਏਦਾਂ ਰੈਂਡਮ ਲੈਟਰਸ ਲਿਖ ਲਓ ਤੁਹਾਨੂੰ ਨਹੀਂ ਯਾਦ ਰਹਿਣੇ। ਸੋ ਇੱਕ ਤਰ੍ਹਾਂ ਦੀ ਅਲੱਗ ਮੈਮਰੀ ਹੁੰਦੀ ਹੈ ਕਿ ਜਿਹੜੀ ਸਾਡੀ ਮਾਇੰਡ ਚ ਸਾਡੇ ਹੈਗੀ ਆ, ਸਾਨੂੰ ਪਤਾ ਹੈ ਬੇਸਡ ਔਨ ਸਾਡੀ ਐਕਸਪੀਰੀਅੰਸ ਅਗੇਨ ਕਿ ਇਹ ਸਾਰੀਆਂ ਮੈਮਰੀਜ਼ ਹੁੰਦੀਆਂ। ਸੋ ਕੁਛ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਰਹਿ ਜਾਂਦੀਆਂ, ਕੁਛ ਜਿਹੜੀਆਂ ਸਾਨੂੰ ਨਹੀਂ ਯਾਦ ਰਹਿੰਦੀਆਂ, ਬਟ ਫਿਰ ਵੀ ਸਾਡੀ ਬਾਡੀ ਦੇ ਸਾਡੀ ਨਰਵਸ ਸਿਸਟਮ ਦੇ ਅਕੋਰਡਿੰਗ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ।
0: ਕਰੈਕਟ
1: ਹਾਂਜੀ।
0: ਸੋ ਬੇਸਿਕਲੀ ਅੰਗਰੇਜ਼ੀ ਦੇ ਅੱਖਰ ਤੋਂ ਵੀ ਪਤਾ ਚੱਲਦਾ, ਇੰਪਲੀਸਿਟ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਅਪ੍ਰਤੱਖ ਜੀ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਪਸ਼ਟ ਨਹੀਂ ਹੁੰਦੀ ਹੈਗੀ, ਹੈਗੀ ਮੈਮਰੀ ਹੈ ਪਰ ਉਹ ਸਪਸ਼ਟ ਨਹੀਂ ਹੈਗੀ, ਹਨੇਰੀ ਹਨੇਰੀ ਜੀ ਹੈ, ਧੁੰਦਲੀਆਂ ਧੁੰਦਲੀਆਂ ਯਾਦਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਜਾਂ ਫਿਰ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਇੰਪਲੀਸਿਟ ਉਹ ਵੀ ਆ ਜਾਂਦੀ ਹੈ ਜਿਹ 'ਚ ਅਸੀਂ ਕਰੀ ਜਾਂਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਜਿਵੇਂ ਮੈਂ ਹੁਣ ਆਇਆ ਸਵੇਰੇ 9 ਵਜੇ ਦਫ਼ਤਰ ਆਇਆ, ਦੁਪਹਿਰ ਨੂੰ ਲੰਚ ਕੀਤਾ, ਸ਼ਾਮ ਨੂੰ ਜਾਣਾ, ਜਾਣ ਲੱਗੇ ਗੱਡੀ 'ਚ ਬਹਿ ਗਏ, ਫਿਰ ਉਹ ਹੋ ਚਾਬੀ ਤਾਂ ਦਫ਼ਤਰ ਦੀ ਦਫ਼ਤਰ 'ਚ ਹੀ ਭੁੱਲਿਆ ਆ। ਸੋ ਥਿੰਗਸ ਲਾਈਕ ਦੈਟ, ਸੋ ਉਹ ਇੰਪਲੀਸਿਟ ਦੇ ਵਿੱਚ ਆ ਜਾਂਦਾ ਅਤੇ ਐਕਸਪਲੀਸਿਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਸਪਸ਼ਟ ਸਾਫ਼ ਜਿਹਨੂੰ ਕਹਿ ਲੈਂਦੇ ਹਾਂ, ਸੋ ਸਾਫ਼ ਸਾਫ਼ ਮੈਮਰੀਜ਼ ਜਿਹੜੀਆਂ ਨੇ ਉਹ ਐਕਸਪਲੀ ਸਿਟ ਦੇ ਵਿੱਚ ਆ ਗਈਆਂ। ਪਰ ਸੰਦੀਪ ਜੀ ਇੱਕ ਗੱਲ ਹੈ, ਆਪਾਂ ਕਿਤੇ ਬਹੁਤ ਦੂਰ ਨਾ ਹੋ ਜਾਈਏ, ਜਿਵੇਂ ਗੱਲ ਸ਼ੁਰੂ 'ਚ ਕਹੀ ਸੀਗੀ ਕਿ ਹੁਣ ਗੱਲ ਨਿਕਲੀ ਹੈ ਤਾਂ ਬੜੀ ਦੂਰ ਤੱਕ ਜਾਊਗੀ। ਐਰਿਸਟੋਟਲ ਦੀ ਗੱਲ ਕੀਤੀ ਸੀ, ਉੱਥੋਂ ਇਹ ਗੱਲ ਕਿੱਥੇ ਤੱਕ ਆ ਗਈ? ਹੁਣ ਐਰਿਸਟੋਟਲ ਦਾ ਮੈਮਰੀਜ਼ ਦੇ ਨਾਲ ਕੀ ਲੈਣਾ ਦੇਣਾ, ਮਤਲਬ

0: ਅੱਡ ਅੱਡ ਸਵਾਲ ਨੇ, ਅੱਡ ਅੱਡ ਲੈਣੇ, ਅੱਡ ਅੱਡ ਲੈ ਚੱਲੋ, ਜੇ ਇਕੱਠਾ ਲੈ ਕੇ ਚੱਲਣਾ ਤਾਂ ਇਕੱਠਾ ਹੀ ਇੱਕ ਜਵਾਬ ਦੇ ਦਿਓ, ਫਿਰ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਆਪਾਂ।
1: ਹਾਂਜੀ ਬਿਲਕੁਲ, ਅਸੀਂ ਇਹਦੇ ਇਕੱਠੇ ਹੀ ਮੈਂ ਜਵਾਬ ਦਊਂਗੀ, ਕਿਉਂਕਿ ਜਦੋਂ ਅਸੀਂ ਲਾਸਟ ਗੱਲ ਕੀਤੀ ਸੀ ਅਰਿਸਟੋਟਲ ਦੀ ਤਾਂ ਅਸੀਂ ਗੱਲ ਕੀਤੀ ਸੀ ਕਿ ਉਹ ਸਿਰਫ ਫਿਲਾਸਫੀ ਦੀ ਗੱਲ ਨਹੀਂ ਕਰਦਾ ਸੀ, ਉਹਨੇ ਹਰ ਹੀ ਹਰ ਸਬਜੈਕਟ ਚ ਆਪਣੇ ਪੈਰ ਫਸਾਏ ਸੀ, ਹਰ ਗੱਲ ਦੀ ਗੱਲ ਕਰਦਾ ਸੀ, ਹਨਾ। ਉਹ ਸਾਇੰਸ ਦੀ ਗੱਲ ਕਰਦਾ ਸੀ, ਮੈਥ ਦੀ, ਬਾਇਓਲੋਜੀ, ਜ਼ੂਲੋਜੀ, ਹਰ ਚੀਜ਼ ਦੀ ਗੱਲ ਕਰਦਾ ਸੀ। ਤਾਂ ਉਹਨੇ ਮੈਮਰੀਜ਼ ਦੇ ਉੱਤੇ ਵੀ ਇੱਕ ਬੁੱਕ ਲਿਖੀ ਸੀਗੀ, ਛੋਟੀ ਜਿਹੀ ਬੁੱਕ ਸੀਗੀ, ਉਹਦਾ ਨਾਮ ਸੀ ਔਨ ਮੈਮਰੀ ਐਂਡ ਰੀਕਲੈਕਸ਼ਨ, ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਮਤਲਬ ਜੋ ਵੀ ਉਹਦੇ ਵਿਊਜ਼ ਸੀਗੇ ਮੈਮਰੀ ਬਾਰੇ। ਬਟ ਓਬਵੀਅਸਲੀ ਉਹਦੇ ਕੋਲ ਉਦੋਂ ਲੈਬੋਰਟਰੀਜ਼ ਤਾਂ ਨਹੀਂ ਸੀਗੀਆਂ, ਤਾਂ ਅੱਜ ਉਹ ਚੀਜ਼ਾਂ ਸੀ, ਕੁਛ ਚੀਜ਼ਾਂ ਉਹਨਾਂ ਚੋਂ ਦੇਖ ਵੀ ਰਹੀਆਂ, ਔਰ ਸੇਮ ਕੁਐਸਚਨ ਜਿਹੜੇ ਉਸ 1000 ਸਾਲ ਪਹਿਲਾਂ ਲੋਕਾਂ ਦੇ ਦਿਮਾਗ ਸੀ, ਉਹੀ ਅੱਜ ਦੇ ਜਿਹੜੇ ਸਾਇੰਟਿਸਟ ਜਨਰਲ ਲੋਕਾਂ ਦੇ ਜਿਹੜੇ ਹਿਸਾਬ ਹੈਗੇ ਨਾ। ਇਹ ਛੋਟੀਆਂ ਜਿਹੀਆਂ ਗੱਲਾਂ ਕਿ ਸਾਨੂੰ ਛੋਟੇ ਬਚਪਨ ਦੀਆਂ ਗੱਲਾਂ ਕਿਉਂ ਨੀ ਯਾਦ ਰਹਿੰਦੀਆਂ, ਹੁਣ ਕਿਉਂ ਸਾਨੂੰ ਯਾਦ ਰਹਿੰਦੀਆਂ, ਜਾਂ ਫਿਰ ਸਾਨੂੰ ਜਿਹੜੀਆਂ ਇੰਪਲੀਸਿਟ ਐਕਸਪਲੀਸਿਟ ਮੈਮਰੀਜ਼, ਇਹ ਸਾਡੀਆਂ ਜਨਰਲ ਲਾਈਫ ਦੀਆਂ, ਰੋਜ਼ ਦੀ ਲਾਈਫ ਦੀਆਂ ਗੱਲਾਂ, ਬਟ ਆਪਾਂ ਧਿਆਨ ਨਹੀਂ ਦਿੰਦੇ ਮੋਸਟਲੀ ਕਿ ਕਿਉਂ ਹੋ ਰਹੀਆਂ ਆ। ਤੇ ਉਹ ਓਬਵੀਅਸਲੀ ਉਹ ਇਹਦੇ ਤੇ ਸੀਗਾ, ਉਹਦਾ ਜਿਹੜਾ ਕਹਿ ਸਕਦੇ ਆ ਤੁਸੀਂ ਇੱਕ ਫੋਕਸ ਸੀਗਾ। ਸੋ ਉਹਨੇ ਇਹ ਬੁੱਕ ਲਿਖੀ ਜਿਹਦੇ ਚ ਉਹਨੇ ਇਹ ਕੁਛ ਕੁ ਜਿਹੜੇ ਵਿਊਜ਼ ਲਿਖੇ, ਇੱਕ ਉਹਨੇ ਲਿਖਿਆ ਕਿ ਪਰਸੈਪਸ਼ਨ ਔਰ ਮੈਮਰੀ, ਉਹ ਕਹਿੰਦਾ ਕਿ ਦੋ ਚੀਜ਼ਾਂ ਹੈਗੀਆਂ, ਮਤਲਬ ਕਿ ਪਰਸੀਵ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰਦੇ ਆ, ਜਿਵੇਂ ਤੁਸੀਂ ਸਨਰਾਈਜ਼ ਦੇਖ ਰਹੇ ਆ, ਸਨਸੈਟ ਦੇਖ ਰਹੇ ਆ, ਹਨਾ, ਜਾਂ ਤੁਸੀਂ ਚਾਹ ਪੀ ਰਹੇ ਆ, ਉਹ ਤੁਹਾਨੂੰ ਉਸ ਟਾਈਮ ਵਧੀਆ ਐਕਸਪੀਰੀਅੰਸ ਹੋ ਰਿਹਾ ਆ, ਤੇ ਉਹ ਤੁਹਾਡਾ ਪਰਸੈਪਸ਼ਨ ਜਿਹੜੀ ਹੋ ਜਾਂਦੀ ਆ ਉਸ ਟਾਈਮ ਦੀ, ਤੇ ਤੁਸੀਂ ਕਿਵੇਂ ਪਰਸੀਵ ਕਰ ਰਹੇ ਆ, ਤੁਹਾਨੂੰ ਚੰਗਾ ਲੱਗ ਰਿਹਾ ਚਾਹ ਪੀਣਾ ਜਾਂ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਚਾਹ ਪੀਣਾ, ਹਨਾ, ਚਾਹ ਸਵਾਦ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ। ਤੇ ਯਾਦ ਕਰਨਾ ਜਿਹੜੀ ਉਹ ਦੂਸਰੀ ਚੀਜ਼ਾਂ, ਜਦੋਂ ਤੁਸੀਂ ਬਾਅਦ ਚ ਉਹਨਾਂ ਮੂਮੈਂਟਸ ਨੂੰ ਯਾਦ ਕਰ ਰਹੇ ਕਿ ਅੱਛਾ ਮੈਂ ਉੱਥੇ ਚਾਹ ਪੀਤੀ ਸੀ ਉਸ ਕੈਫੇ ਚ, ਉਹ ਵਧੀਆ ਚਾਹ ਸੀਗੀ ਉੱਥੇ ਦੂਜੇ ਕੈਫੇ ਨਾਲੋਂ, ਹਨਾ। ਉਹ ਸਾਰੀ ਚੀਜ਼ਾਂ ਜਿਹੜੀਆਂ ਬਾਅਦ ਚ ਅਸੀਂ ਐਕਸਪੀਰੀਅੰਸ ਕਰਦੇ, ਉਹ ਸਾਡਾ ਇੱਕ ਤਰ੍ਹਾਂ ਮੈਮਰੀ, ਬਾਅਦ ਚ ਅਸੀਂ ਯਾਦ ਕਰਦੇ ਹਾਂ, ਮੈਮਰੀ ਹੋ ਜਾਂਦੀ ਆ। ਤੇ ਅੱਜ ਜਦੋਂ ਸਾਇੰਸ ਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇੱਦਾਂ ਨੀ ਹੈਗਾ ਕਿ ਇੱਕ ਫੋਟੋ ਇੱਕ ਕੰਪਿਊਟਰ ਵਾਂਗੂ ਕੰਮ ਕੀਤੀ, ਕਿ ਤੁਸੀਂ ਜਿਹੜਾ ਉੱਥੇ ਫੋਟੋ ਸੇਵ ਰੱਖੀ ਹੈ ਤਾਂ ਉੱਦਾਂ ਹੀ ਦਿਮਾਗ ਚ ਸੇਵ ਹੈਗੀਆਂ। ਜਦੋਂ ਅਸੀਂ ਮੈਮਰੀ ਰਿਕਾਲ ਕਰਦੇ ਹਾਂ, ਯਾਦ ਕਰਦੇ ਹਾਂ, ਤਾਂ ਮੈਮਰੀ ਸਾਨੂੰ ਇੱਦਾਂ ਯਾਦ ਆਉਂਦੀ ਹੈ ਕਿ ਕਿਉਂਕਿ ਮੈਮਰੀ ਜਿਹੜੀਆਂ ਹੁੰਦੀਆਂ ਉਹ ਬ੍ਰੇਨ ਦੇ ਵਿੱਚ ਇੱਕੋ ਜਗ੍ਹਾ ਤੇ ਸਟੋਰ ਨਹੀਂ ਹੁੰਦੀਆਂ ਹੈਗੀਆਂ। ਹਰ ਮੈਮਰੀ ਜਿਹੜੀ ਉਹ ਡਿਫਰੈਂਟ ਨਿਊਰੋਨਸ, ਆਪਾਂ ਪਿਛਲੀ ਗੱਲ ਕੀਤੀ ਸੀ ਕਿ ਬਹੁਤ ਹੀ ਟ੍ਰਿਲੀਅਨ ਉਹਦੇ ਚ ਨੰਬਰ ਚ ਹੈਗੇ, ਹਨਾ, ਤੇ ਡਿਫਰੈਂਟ ਡਿਫਰੈਂਟ ਨਿਊਰੋਨਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਮੈਮਰੀ ਸਟੋਰ ਹੁੰਦੀਆਂ ਆ। ਸੋ ਇੱਕ ਤਰ੍ਹਾਂ ਇਹ ਰੱਖ ਲਓ ਕਿ ਇੱਕ ਪਜ਼ਲ ਸਿਸਟਮ ਆ ਸਾਡੇ ਦਿਮਾਗ ਦੇ ਵਿੱਚ, ਜਿਹੜਾ ਅਲੱਗ ਅਲੱਗ ਏਰੀਆਸ ਚ ਪਿਆ, ਜਦੋਂ ਅਸੀਂ ਕਿਸੇ ਮੈਮਰੀ ਨੂੰ ਯਾਦ ਕਰਦੇ ਹਾਂ ਤਾਂ ਉਹ ਹੌਲੀ ਹੌਲੀ ਇਕੱਠਾ ਹੋ ਜਾਂਦਾ, ਹਰ ਜਿਹੜਾ ਕੁਛ ਡਿਫਰੈਂਟ ਨਿਊਰੋਨ ਐਕਟੀਵੇਟ ਹੋ ਜਾਂਦੇ ਆ, ਤਾਂ ਉਹ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਆਉਣ ਲੱਗ ਜਾਂਦੀਆਂ, ਹਨਾ। ਤੇ ਉਸ ਤੋਂ ਇਲਾਵਾ ਅਰਿਸਟੋਟਲ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਇੱਕ ਮੈਮਰੀ ਜਿਹੜੀ ਆ ਦੂਜੀ ਮੈਮਰੀ ਨਾਲ ਕਿਵੇਂ ਜੁੜ ਜਾਂਦੀ ਹੈ। ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗਾਣੇ ਦੀ ਗੱਲ ਕੀਤੀ, ਅਸੀਂ ਕੋਈ ਗਾਣਾ ਸੁਣਦੇ ਹਾਂ ਤਾਂ ਸਾਨੂੰ ਯਾਦ ਆ ਜਾਂਦਾ ਕਿ ਅਸੀਂ ਉਸ ਵਿਆਹ ਤੇ ਗਏ ਸੀ, ਉੱਥੇ ਗਾਣਾ ਚੱਲ ਰਿਹਾ ਸੀ, ਹਨਾ, ਜਾਂ ਪਿਕਨਿਕ ਤੇ ਗਏ ਸੀਗੇ ਉੱਥੇ ਗਾਣਾ ਚੱਲ ਰਿਹਾ ਸੀ। ਜਿੱਦਾਂ ਕਦੇ ਬਚਪਨ ਚ ਫੈਮਿਲੀ ਨਾਲ ਪਿਕਨਿਕ ਤੇ ਕਹਿੰਦੇ, ਸਾਨੂੰ ਰੋਡ ਵੀ ਯਾਦ ਆ ਜਾਂਦੀ ਹੈ ਨਾ ਕਿ ਜਿਸ ਰੋਡ ਤੇ ਅਸੀਂ ਉਹ ਗਾਣਾ ਸੁਣ ਰਹੇ ਸੀਗੇ। ਸੋ ਉਹਦੇ ਵੀ ਦਿਮਾਗ ਚ ਇਹ ਸੀ ਕਿ ਕਿਵੇਂ ਹੋ ਜਾਂਦਾ। ਤਾਂ ਉਹਨੇ ਤਿੰਨ ਜਿਹੜੀਆਂ ਇੱਕ ਉਹਨੇ ਕਿਹਾ ਕਿ ਤਿੰਨ ਵੇਜ਼ ਹੈਗੇ ਇਸ ਚੀਜ਼ ਦੇ, ਕਿ ਇੱਕ ਤਾਂ ਉਹਦੇ ਚ ਹੈਗਾ ਕਿ ਜਦੋਂ ਤੁਹਾਨੂੰ ਸਿਮਿਲੈਰਿਟੀ ਦਿਸਦੀ ਆ, ਹਨਾ, ਕਿਸੇ ਚੀਜ਼ ਚ ਤੁਹਾਨੂੰ ਯਾਦ ਆ ਜਾਂਦਾ। ਫੋਰ ਐਗਜ਼ਾਮਪਲ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ, ਕੋਈ ਨਵੇਂ ਬੰਦੇ ਨਾਲ, ਜਿਹੜੀ ਤੁਹਾਨੂੰ ਫੇਸ ਜਿਹੜਾ ਤੁਹਾਡੇ ਆਪਣੇ ਕਿਸੇ ਫਰੈਂਡ ਜਾਂ ਰਿਲੇਟਿਵ ਵਰਗਾ ਲੱਗਦਾ, ਹਨਾ, ਤੇ ਇਹ ਤਾਂ ਮਤਲਬ ਜਦੋਂ ਵੀ ਤੁਸੀਂ ਉਸ ਬੰਦੇ ਨੂੰ ਦੇਖੋਗੇ ਤੁਹਾਨੂੰ ਉਹ ਦੂਸਰਾ ਬੰਦਾ ਜਿਹੜਾ ਯਾਦ ਆ ਜੂਗਾ, ਸੇਮ ਸ਼ਕਲ ਜਾਂ ਤੁਹਾਨੂੰ ਲੱਗਦੀ ਹੈ ਨਾ। ਤੇ ਦੂਜੀ ਚੀਜ਼ ਹੈ, ਕਈ ਵਾਰ ਕੰਟਰਾਸਟ ਹੋ ਜਾਂਦਾ ਕੁਛ ਦੋ ਚੀਜ਼ਾਂ ਚ, ਜਿਵੇਂ ਜਿੱਦਾਂ ਮੈਂ ਕਿਹਾ ਕਿ ਚਾਹ ਜਿਹੜੀ ਆ ਤੁਹਾਨੂੰ ਕਿਸੇ ਇੱਕ ਕੈਫੇ ਦੀ ਸਵਾਦ ਲੱਗੀ ਆ, ਕਿਸੇ ਇੱਕ ਦੁਕਾਨ ਦੀ ਦੂਜੀ ਦੀ ਨਹੀਂ ਸਵਾਦ ਲੱਗੀ, ਤਾਂ ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਇੱਥੇ ਤਾਂ ਸਵਾਦ ਆ ਪਰ ਉੱਥੇ ਸਵਾਦ ਨਹੀਂ ਸੀਗੀ। ਸੋ ਇੱਕ ਜਦੋਂ ਆਪਸ ਚ ਕੰਟਰਾਸਟ ਦੋ ਚੀਜ਼ਾਂ ਦੇ ਹੋ ਜਾਂਦਾ ਤਾਂ ਉਹ ਸਾਨੂੰ ਯਾਦ ਰਹਿ ਜਾਂਦੀ ਆ। ਤੇ ਤੀਜੀ ਚੀਜ਼ ਜਿਹੜੀ ਹੁੰਦੀ ਆ ਕਿ ਆਪਸ ਚ ਜਿਹੜੀ ਕਿੰਨੀਆਂ ਨੇੜੇ ਆ, ਜਿਵੇਂ ਕੋਈ ਪਲੇਸ ਜਾਂ ਟਾਈਮ ਦੀ ਇੱਥੇ ਪਰਟੀਕੁਲਰਲੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਟਾਈਮ ਦੀ ਅਸੀਂ ਗੱਲ ਚੇਤੇ ਕਰਦੇ ਹਾਂ ਤਾਂ ਸਾਨੂੰ ਪਲੇਸ ਵੀ ਮੋਸਟਲੀ ਯਾਦ ਆ ਜਾਂਦਾ ਕਿ ਇਹ ਗੱਲ ਉੱਥੇ ਹੋਈ ਸੀ, ਹਨਾ, ਕਿਉਂਕਿ ਆਪਸ ਚ ਜੁੜ ਜਾਂਦੀਆਂ ਜਿਹੜੀਆਂ ਚੀਜ਼ਾਂ। ਜਿਵੇਂ ਤੁਸੀਂ ਕੋਈ ਜਿਹੜੀ ਆ ਪਰਟੀਕੁਲਰ ਜਿਹੜਾ ਇਵੈਂਟ ਤੇ ਗਏ ਹੈਗੇ ਆ, ਤੁਹਾਨੂੰ ਉੱਥੇ ਕੋਈ ਜਿਹੜੀ ਕੁਛ ਯਾਦ ਆ ਗਿਆ ਉੱਥੇ ਦਾ, ਤਾਂ ਤੁਹਾਨੂੰ ਮੋਸਟਲੀ ਚੀਜ਼ਾਂ ਇਕੱਠੀਆਂ ਯਾਦ ਆਉਗੀਆਂ ਕਿਉਂਕਿ ਇਕੱਠੀਆਂ ਵੀ ਉਹ ਹੈਪਨ ਹੋਈਆਂ ਸੀਗੀਆਂ, ਹਨਾ। ਤੇ ਸੇਮ ਹੀ ਹੁਣ ਜਦੋਂ ਨਿਊਰੋਸਾਇੰਸ ਚ ਅਸੀਂ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਦੇਖਦੇ ਹਾਂ ਅੱਗੇ ਮੈਂ ਗੱਲ ਕਰਦੀ ਕਿਹੜੇ ਕਿਹੜੇ ਬ੍ਰੇਨ ਦੇ ਹਿੱਸੇ ਚ ਜਿਹੜੀਆਂ ਹੁੰਦੀਆਂ ਆਪਣੀਆਂ ਐਕਸਪਲੀਸਿਟ ਤੇ ਇੰਪਲੀਸਿਟ ਮੈਮਰੀ ਸਟੋਰਡ, ਬਟ ਜਦੋਂ ਵੀ ਅਸੀਂ ਅੱਜ ਵੀ ਮੈਮਰੀ ਜਦੋਂ ਨਿਊਰੋਸਾਇੰਟਿਸਟ ਦੇਖਦੇ ਤਾਂ ਅਸੀਂ ਵੀ ਇਹ ਪਾਇਆ ਕਿ ਜਿਹੜੀ ਮੋਸਟਲੀ ਸਾਨੂੰ ਮੈਮਰੀਜ਼ ਉਹ ਯਾਦ ਰਹਿੰਦੀਆਂ ਜਿਹੜੀਆਂ ਜਾਂ ਤਾਂ ਸਾਡੇ ਇਮੋਸ਼ਨਲ ਇਮੋਸ਼ਨਸ ਨਾਲ ਜ਼ਿਆਦਾ ਜੁੜੀਆਂ ਹੋਣ ਜਾਂ ਫਿਰ ਪਲੇਸ ਦੇ ਨਾਲ, ਜਿੱਦਾਂ ਮੈਂ ਕਿਹਾ ਕਿ ਕੋਈ ਪਰਟੀਕੁਲਰ ਪਲੇਸ ਦੇ ਨਾਲ ਜੁੜੀਆਂ ਮੈਮਰੀ ਸਾਨੂੰ ਯਾਦ ਰਹਿ ਜਾਂਦੀਆਂ ਔਰ ਸਭ

0: ਤੋਂ ਜਿਹੜਾ ਇੱਕ ਖਾਸ ਕਹਿ ਸਕਦੇ ਤੁਸੀਂ ਇੰਟਰਸਟਿੰਗ ਤਰੀਕਾ ਯਾਦ ਰੱਖਣ ਦਾ, ਉਹ ਸਟੋਰੀਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੋਰੀਜ਼ ਦੀ ਫਾਰਮ ਚ ਕੋਈ ਚੀਜ਼ ਯਾਦ ਰੱਖਦੇ ਨਾ, ਇਸੇ ਲਈ ਸਾਨੂੰ ਕੋਈ ਅਗਰ ਮੰਨ ਲਓ ਅਸੀਂ ਕੋਈ ਕੰਪਲੀਕੇਟਿਡ ਟੋਪਿਕ ਦੇਖ ਰਹੇ ਹਾਂ, ਅਗਰ ਅਸੀਂ ਉਹਦੇ ਬਾਰੇ ਬੁੱਕ ਚੋਂ ਪੜ੍ਹ ਰਹੇ ਹਾਂ ਜਾਂ ਕੰਪਿਊਟਰ ਤੋਂ ਪੜ੍ਹ ਰਹੇ, ਸਾਨੂੰ ਇੰਨੀ ਯਾਦ ਨਹੀਂ ਰਹਿੰਦੀ, ਕੰਪੈਰੇਟਿਵਲੀ ਅਸੀਂ ਮੂਵੀ ਦੇਖੀ ਆ ਉਸੇ ਚੀਜ਼ ਦੇ ਉੱਤੇ ਬੇਸ ਦੇ ਉੱਤੇ, ਉਹ ਸਾਨੂੰ ਜ਼ਿਆਦਾ ਯਾਦ ਰਹਿੰਦੀ ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਪਰਸੀਵ ਕਰਦਾ ਸਟੋਰੀਜ਼ ਨੂੰ। ਇਸ ਲਈ ਤੁਸੀਂ ਦੇਖੋ ਕਿ ਜਿਹੜੇ ਮੈਮਰੀਜ਼ ਜਿਹੜੇ ਐਕਸਪਰਟ ਹੁੰਦੇ ਆ, ਮੈਮਰੀ ਐਕਸਪਰਟ ਉਹਨਾਂ ਨੂੰ ਅਸੀਂ ਕਹਿੰਦੇ, ਜਿਹੜੇ ਬਹੁਤ ਜ਼ਿਆਦਾ ਚੀਜ਼ਾਂ ਯਾਦ ਰੱਖ ਲੈਂਦੇ ਆ, ਜਿੱਦਾਂ ਕਈ ਵਾਰ ਤੁਸੀਂ ਕਿਸੇ ਟੀਵੀ ਸ਼ੋਅ 'ਚ ਦੇਖਿਆ ਹੋਣਾ, ਕਿਸੇ ਨੂੰ ਬੁਲਾਉਂਦੇ ਆ ਜਿਹਨਾਂ ਨੂੰ ਤੁਸੀਂ ਚਾਹੇ 5000 ਨੰਬਰ ਦੇ ਦਿਓ, 5000 ਡਿਜਿਟ ਯਾਦ ਕਰ ਲੈਂਦੇ ਆ, ਹਨਾ, ਉਹ ਤੁਹਾਨੂੰ ਦੱਸ ਦਿੰਦੇ ਆ। ਤੋ ਆਪਣਾ ਆਪਣਾ ਇੱਕ ਮੈਥਡ ਹੁੰਦਾ, ਕਿਉਂਕਿ ਮੋਸਟਲੀ ਲੋਕ ਉਹ ਕੀ ਕਰਦੇ ਕਿ ਸਟੋਰੀਜ਼ ਦੇ ਫਾਰਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ ਨੰਬਰ ਨੂੰ ਕਿਸੇ ਵਰਡ ਦੇ ਵਿੱਚ ਕਨਵਰਟ ਕਰ ਲੈਂਦੇ ਆ, ਜਾਂ ਆਪਣੀ ਦਿਮਾਗ ਦੇ ਵਿੱਚ ਕੋਈ ਇੱਕ ਇਮੈਜਿਨਰੀ ਜਿਹੜੀ ਇੱਕ ਜਗ੍ਹਾ ਬਣਾ ਲੈਂਦੇ ਆ, ਜਿਹੜੀ ਕਿ ਅੱਗੇ ਫਿਰ ਇੱਕ ਪੁਰਾਣੀ ਜਿਹੜੀ ਇੱਕ ਟੈਕਨੀਕ ਹੈਗੀ ਜਿਹਨੂੰ ਮੈਮਰੀ ਆਫ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਸੋਰੀ ਮੈਮਰੀ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਜਾਂ ਮੈਥਡ ਆਫ ਲੋਕਾਏ ਵੀ ਕਹਿੰਦੇ ਉਹਨੂੰ। ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਦੇ ਕੋਲ ਕੋਈ ਟੈਲੀਪ੍ਰੋਮਟਰ ਤਾਂ ਨਹੀਂ ਹੁੰਦੇ ਸੀਗੇ, ਜੋ ਵੀ ਭਾਸ਼ਣ ਦੇਣਾ ਸੀ ਜਾਂ ਕੁਛ ਕਰਨਾ ਸੀ, ਤਾਂ ਉਹ ਯਾਦ ਕਰ ਲੈਂਦੇ ਹੁੰਦੇ ਸੀ, ਉਹਨਾਂ ਨੂੰ ਯਾਦ ਰਹਿ ਜਾਂਦਾ ਹੁੰਦਾ ਸੀ। ਤੋ ਇੱਕ ਟੈਕਨੀਕ ਇਹ ਸੀ ਕਿ ਉਹ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਨਾਲ ਜਿਹੜਾ ਆ ਰਿਲੇਟ ਕਰਕੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਸੀ, ਤਾਂ ਉਹਨਾਂ ਨੂੰ ਜਿਹੜੀ ਉਹ ਜਿਹੜੀ ਆ ਯਾਦ ਰਹਿ ਜਾਂਦੀ ਸੀ ਕਿ ਅੱਛਾ ਅਗਰ ਇੱਕ ਘੰਟੇ ਦਾ ਜਿਹੜਾ ਉਹਨਾਂ ਨੇ ਕੋਈ ਭਾਸ਼ਣ ਦੇਣਾ ਤਾਂ ਉਹਨੂੰ ਇੱਕ ਘੰਟੇ ਦਾ ਭਾਸ਼ਣ ਯਾਦ ਰਹਿ ਜਾਂਦਾ ਸੀ, ਇੰਨਾ ਜਿਹੜਾ ਉਹਨਾਂ ਨੇ ਬੋਲਣਾ ਸੀ। ਔਰ ਇਹ ਹਰ ਇੱਕ ਬੰਦੇ ਦੀ ਅਲੱਗ ਓਬਵੀਅਸਲੀ ਸਪੈਸ਼ਲਿਟੀ ਹੁੰਦੀ ਹੈ, ਕੋਈ ਕਿਸੇ ਤਰ੍ਹਾਂ ਜਿਹੜਾ ਚੀਜ਼ਾਂ ਨੂੰ ਯਾਦ ਰੱਖ ਸਕਦਾ, ਕੋਈ ਕਿਸੇ ਤਰ੍ਹਾਂ ਚੀਜ਼ਾਂ ਨੂੰ ਯਾਦ ਰੱਖ ਸਕਦਾ ਆ।
1: ਇਹ ਮਤਲਬ ਜਿਵੇਂ ਤੁਸੀਂ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਨਾਲ, ਇਹ ਮੈਮਰੀਜ਼ ਦੀ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਸੀਗੀ ਕਿ ਦੇਖੋ ਜੀ ਫਿਲਮਾਂ ਦੇ ਵਿੱਚ ਜਿਵੇਂ ਹੁੰਦਾ ਨਹੀਂ ਹੈਗਾ ਕਿ ਇਹਨਾਂ ਦੇ ਸੱਟ ਵੱਜੀ ਹੈ ਅਤੇ ਭੁੱਲ ਗਏ ਅਤੇ ਇਹਨੂੰ ਉਸ ਥਾਂ 'ਤੇ ਲੈ ਕੇ ਜਾਓ, ਇਹਨੂੰ ਫਿਰ ਯਾਦ ਆ ਜੂਗੀ ਉਹ ਸਾਰੀ ਚੀਜ਼, ਇੱਦਾਂ ਰੀਕੰਸਟਰਕਟ ਹੋ ਜਾਂਦੀ ਹੈ ਮੈਮਰੀ
0: ਇੱਦਾਂ, ਮਤਲਬ ਹੋ ਸਕਦੀ ਹੈ ਜਿਵੇਂ ਪਲੇਸਿਸ, ਜਿੱਦਾਂ ਮੈਂ ਕਿਹਾ ਕਿ ਓਬਵੀਅਸਲੀ ਜੇ ਹੁਣ ਉਹਨਾਂ ਦੀ ਜ਼ਿਆਦਾ ਮਤਲਬ ਕਿ ਬ੍ਰੇਨ ਡੈਮੇਜ ਹੋ ਗਿਆ ਏਰੀਆ ਉਸ ਪਾਰਟ ਦਾ, ਫਿਰ ਤਾਂ ਨਹੀਂ ਹੁੰਦੀ ਹੈਗੀ, ਨਹੀਂ ਉਹ ਰਿਕਾਲ ਹੁੰਦੀ ਹੈਗੀ, ਮੂਵੀਜ਼ ਚ ਤਾਂ ਥੋੜੀ ਹੋਰ ਤਰ੍ਹਾਂ ਦਿਖਾਉਂਦੇ ਆ। ਬਟ ਹਾਂਜੀ, ਬਟ ਜਿਵੇਂ ਡਿਪੈਂਡ ਕਰਦਾ ਕਿ ਜਿੱਦਾਂ ਇੱਕ ਸਭ ਤੋਂ ਜਿੰਨੀ ਵੀ ਅੱਜ ਜਿਹੜੀ ਅਸੀਂ ਨਿਊਰੋ ਸਾਇੰਸ ਦੀ ਰਿਸਰਚ ਕਰਦੇ ਹਾਂ, ਇਹ ਇੱਕ ਇੱਕ ਪੇਸ਼ੈਂਟ ਸੀਗਾ, ਉਹ ਕਾਫੀ ਮਤਲਬ ਫੇਮਸ ਹੈਗਾ ਨਿਊਰੋ ਸਾਇੰਟਿਸਟ, ਉਹਦੇ ਚ ਜਿਹੜਾ ਉਹਦੀ ਐਪੀਲੈਪਸੀ ਦੇ ਕਰਕੇ ਉਹਦੀ ਜਿਹੜਾ ਬ੍ਰੇਨ ਦਾ ਜਿਹੜਾ ਹਿਪੋਕੈਂਪਸ ਦੀ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ, ਉਹ ਰਿਮੂਵ ਕਰ ਦਿੱਤਾ ਸੀਗਾ ਉਹਦੇ ਬ੍ਰੇਨ ਦੇ ਵਿੱਚੋਂ। ਤੇ ਹਿਪੋਕੈਂਪਸ ਜਿਹੜਾ ਆ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਸਾਡੇ ਬ੍ਰੇਨ ਦਾ, ਜਿਹੜਾ ਸਾਡੀਆਂ ਐਕਸਪਲਿਸਿਟ ਮੈਮਰੀਜ਼ ਨੂੰ ਸਟੋਰ ਕਰਕੇ ਰੱਖਦਾ, ਮਤਲਬ ਜਿਹੜੀ ਸਾਡੀ ਲਾਈਫ 'ਚ ਇਵੈਂਟਸ ਹੋਏ ਹੁੰਦੇ ਆ, ਤੇ ਜਦੋਂ ਉਹ ਬੰਦੇ ਨੂੰ ਬਾਅਦ ਚੋਂ ਜਿੱਦਾਂ ਕਿਉਂਕਿ ਉਹਨੂੰ ਐਜ਼ ਅ ਟੈਸਟ ਜਿਹੜਾ ਉਹਨੂੰ ਆਲਮੋਸਟ 5 decades ਤੱਕ ਉਹ ਆਪਣੀ ਸਰਜਰੀ ਤੋਂ ਬਾਅਦ ਸਾਇੰਟਿਫਿਕ ਰਿਸਰਚ ਦਾ ਜਿਹੜਾ ਹਿੱਸਾ ਰਿਹਾ ਆ, ਉਹ ਸਭ ਤੋਂ ਹੈਨਰੀ ਮੁਲੇਸਨ ਕਰਕੇ ਉਹਦਾ ਨਾਮ ਸੀਗਾ, ਉਦੋਂ ਉਹਦੀ ਏਜ 27 ਦੀ ਸੀਗੀ, ਤੇ ਐਪੀਲੈਪਸੀ ਦੀ ਵਜ੍ਹਾ ਨਾਲ ਉਹਦਾ ਹਿਪੋਕੈਂਪਸ ਰਿਮੂਵ ਕਰ ਦਿੱਤਾ ਸੀਗਾ। ਬਟ ਇਹ ਜਦੋਂ ਉਸ ਤੋਂ ਬਾਅਦ ਰਿਮੂਵਲ ਤੋਂ ਬਾਅਦ ਰਿਸਰਚਰਸ ਨੇ ਇਹ ਪਾਇਆ ਕਿ ਉਹਦੀ ਜਿਹੜੇ ਪੁਰਾਣੇ ਇਵੈਂਟਸ ਉਹਦੀ ਲਾਈਫ ਦੇ ਜਿਹੜੇ ਸੀਗੇ ਉਹ ਉਹਨੂੰ ਯਾਦ ਨਹੀਂ ਸੀਗੇ, ਹਨਾ, ਔਰ ਈਵਨ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਜੇ ਉਹਨੂੰ ਪੁੱਛਦੇ ਸੀ ਕਿ ਤੂੰ ਅੱਜ ਸਵੇਰੇ ਕੀ ਕੀਤਾ ਸੀ, ਕੀ ਖਾਧਾ ਸੀ, ਜਾਂ ਤੂੰ ਕੱਲ ਕਿੱਥੇ ਸੀਗਾ, ਉਹਨੂੰ ਨਹੀਂ ਯਾਦ ਰਹਿੰਦਾ ਸੀਗਾ। ਔਰ ਜੇ ਉਹਨੂੰ ਫਿਊਚਰ ਇਮੈਜਿਨ ਕਰਨ ਨੂੰ ਕਹਿੰਦੇ ਸੀ ਤਾਂ ਉਹਨੂੰ ਫਿਊਚਰ ਵੀ ਯਾਦ ਨਹੀਂ ਰਹਿੰਦਾ ਸੀਗਾ ਆਪਣਾ, ਕਿ ਮੈਂ ਮਤਲਬ ਉਹ ਸੋਚ ਇਮੈਜਿਨ ਨਹੀਂ ਕਰ ਪਾਉਂਦਾ ਸੀ। ਜੇ ਹੁਣ ਸਾਨੂੰ ਕੋਈ ਕਹੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਵੀ ਮੇਰੇ ਜੋ ਵੀ ਮੈਂ ਚਾਹੁੰਦੀ ਹਾਂ ਜਾਂ ਮੇਰੇ ਐਕਸਪੀਰੀਅੰਸ ਜਾਂ ਮੈਨੂੰ ਲੱਗਦਾ ਕਿ ਬੇਸਡ ਔਨ ਮੇਰੀ ਪਾਸਟ ਹਨਾ ਜੋਬ ਜਾਂ ਜੋ ਵੀ ਉਹਨਾਂ ਦੇ ਬੇਸਿਸ ਤੇ ਕੀ ਹੋ ਸਕਦਾ, ਬਟ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਕੀ ਐਕਸਪੀਰੀਅੰਸ, ਤੈਨੂੰ ਕੀ ਲੱਗਦਾ ਕੱਲ ਨੂੰ ਤੂੰ ਕੀ ਕਰੂੰਗਾ, ਤਾਂ ਕਹਿੰਦਾ ਸੀ ਆਈ ਡੋਂਟ ਨੋ, ਆਈ ਕਾਂਟ ਥਿੰਕ ਅਬਾਊਟ ਇਟ। ਸੋ ਜਿਹੜੀ ਚੀਜ਼ ਨੇ ਸਾਨੂੰ ਫਿਰ ਅੱਗੇ ਇਹ ਸਾਇੰਟਿਸਟ ਨੂੰ ਦੱਸਿਆ ਕਿ ਸਿਰਫ ਮੈਮਰੀ ਸਾਡੀ ਪ੍ਰੈਜੈਂਟ ਪਾਸਟ ਦੀ ਗੱਲ ਨਹੀਂ ਕਰਦੀ, ਸਾਡੀ ਫਿਊਚਰ ਦੀ ਵੀ ਗੱਲ ਕਰਦੀ ਆ। ਜਿੱਦਾਂ ਪਹਿਲਾਂ ਮੈਂ ਕਿਹਾ ਕਿ ਐਕਸਪੀਰੀਅੰਸ ਦੇ ਨਾਲ ਹੀ, ਕਿਉਂਕਿ ਜੋ ਵੀ ਅਸੀਂ ਫਿਊਚਰ ਚ ਇਮੈਜਿਨ ਕਰਦੇ ਹਾਂ ਮੋਸਟਲੀ ਅਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਹੀ ਇਮੈਜਿਨ ਕਰਦੇ ਹਾਂ, ਜਾਂ ਜੋ ਅਸੀਂ ਚਾਹੁੰਦੇ ਹਾਂ ਉਹਦੇ ਬੇਸ ਦੇ ਉੱਤੇ ਇਮੈਜਿਨ ਕਰਦੇ ਹਾਂ। ਸੋ ਮੈਮਰੀਜ਼ ਜਿਹੜੀਆਂ ਇਹ ਡਿਪੈਂਡ ਕਰਦਾ ਕਿ ਕਿਹੜਾ ਤੁਹਾਡੇ ਬ੍ਰੇਨ ਦਾ ਹਿੱਸਾ ਜਿਹੜਾ ਇਫੈਕਟ ਹੋਇਆ ਆ, ਉਹਦੇ ਅਕੋਰਡਿੰਗ ਕਿ ਤੁਹਾਡੇ ਕੀ ਰਿਜ਼ਲਟ ਜਿਹੜੇ ਆ ਆਊਗੇ।
1: ਓਕੇ, ਆਲਰਾਈਟ, ਠੀਕ ਹੈ, ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਟੈਕਨੀਕਸ ਦੀ ਵੀ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਮੈਮਰੀਜ਼ ਕਿਵੇਂ ਡਿਫਾਈਨ ਕਰਦੀਆਂ ਨੇ ਤੁਹਾਨੂੰ, ਤੁਹਾਡੀਆਂ ਕਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਤੁਹਾਨੂੰ ਡਿਫਾਈਨ ਕਰਦੀਆਂ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਆਪਾਂ।
0: ਹਾਂਜੀ ਬਿਲਕੁਲ।
1: ਸੋ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਹੈਗੇ ਜੀ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ। ਔਰ ਮੈਂ ਗੌਤਮ ਕਪਿਲ, ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਸੰਦੀਪ ਜੀ ਵੈਲਕਮ ਬੈਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ। ਔਰ ਹਿੰਦੀ ਫਿਲਮਾਂ ਦੇ ਵਿੱਚ ਜਿੰਨੇ ਗਾਣੇ ਯਾਦਾਂ 'ਤੇ ਬਣੇ ਹੋਏ, ਮੈਨੂੰ ਲੱਗਦਾ ਅੱਜ ਸਾਰਿਆਂ ਦੀ ਤੁਸੀਂ ਇਹੀ ਤਾਂ ਹੀ ਫੇਰ ਦੇਣੀ ਹੈ, ਯਾਦੋਂ ਕੇ ਜੋ ਰੁੱਖੇ ਸੀ। ਅਤੇ ਗੱਲ ਯਾਦਾਂ ਦੀ ਚੱਲ ਰਹੀ ਹੈ। ਅੱਛਾ, ਹੁਣ ਤੱਕ ਐਰਿਸਟੋਟਲ ਦੇ ਆਈਡੀਆ ਆਫ ਐਸੋਸੀਏਸ਼ਨ ਦੀ ਗੱਲ ਕੀਤੀ ਹੈ ਅਸੀਂ, ਅਲੱਗ ਅਲੱਗ ਕਿਸਮ ਦੀਆਂ ਮੈਮਰੀਆਂ, ਉਹਨਾਂ ਦੀ ਡੈਫੀਨੇਸ਼ਨਸ ਦੀ ਗੱਲ ਕਰ ਚੁੱਕੇ ਹੈਗੇ। ਕੈਨ ਮੈਮਰੀਜ਼ ਬੀ ਲਰਨਡ, ਇੱਕ ਸਿੰਪਲ ਜਿਹਾ ਸਵਾਲ ਹੈਗਾ, ਇਹਦਾ ਕੋਈ ਜਵਾਬ ਹੈਗਾ ਜਾਂ ਇਹ ਇਹ ਵੈਸੇ ਹੀ ਮੇਰੇ ਦਿਮਾਗ ਦਾ ਫਤੂਰ ਹੈ?
0: ਨਹੀਂ ਨਹੀਂ, ਬਿਲਕੁਲ ਸਹੀ ਹੈ ਕਿ ਅਸੀਂ ਮੈਮਰੀਜ਼ ਲਰਨ ਕਰ ਸਕਦੇ। ਮੈਮਰੀਜ਼ ਮੀਨ ਲਰਨਿੰਗ ਹੈ ਨਾ, ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿ ਐਕਸਪੀਰੀਅੰਸ ਦੀ, ਨੌਲੇਜ ਦੀ, ਕਿ ਜਦੋਂ ਅਸੀਂ ਕੋਈ ਚੀਜ਼ ਲਰਨ ਕਰਦੇ ਹਾਂ ਜਿਹੜੀ ਸਾਡੇ ਦਿਮਾਗ 'ਚ ਹੈਗੀ ਹੈ, ਤਾਂ ਅਫਕੋਰਸ ਅਸੀਂ ਲਰਨਿੰਗ ਜਿਹੜੀ ਆ, ਜੇ ਕਰੈਕਟ ਟੈਕਨੀਕਸ ਜਿਹੜੀਆਂ ਯੂਜ਼ ਕਰੀਏ ਤਾਂ ਅਸੀਂ ਕਰ ਸਕਦੇ ਹਾਂ। ਇਹਦਾ ਇੱਕ ਹੁੰਦਾ ਕਿ ਜਿਵੇਂ ਫੋਰ ਐਗਜ਼ਾਮਪਲ ਮੈਂ ਐਜ਼ ਅ ਸਟੂਡੈਂਟ ਅਗਰ ਮੈਂ ਗੱਲ ਕਰਾਂ ਕਿ ਅਗਰ ਮੈਂ ਡਿਸਟਰੈਕਸ਼ਨ ਆਪਣੀ ਜਿਹੜੀ ਆ, ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਮੈਂ ਡਿਸਟਰੈਕਸ਼ਨ ਜਿਹੜੀਆਂ ਹਟਾ ਦਾਂ ਆਪਣੇ, ਹੈ ਨਾ, ਮੋਬਾਈਲ ਫੋਨ ਜਾਂ ਕੋਈ ਵੀ ਹੋਰ ਡਿਫਰੈਂਟ ਡਿਸਟਰੈਕਸ਼ਨ, ਡਿਫਰੈਂਟ ਟਾਈਪ ਦੀ ਹੋ ਸਕਦੀ, ਟੀਵੀ ਚੱਲ ਰਿਹਾ ਹੋ ਸਕਦਾ, ਉਹਨੂੰ ਬੰਦ ਕਰਦਾ ਤਾਂ ਅਫਕੋਰਸ ਮੈਂ ਇੱਕ ਚੀਜ਼ ਅਤੇ ਇਹ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਮਲਟੀ ਟਾਸਕਿੰਗ ਜਦੋਂ ਅਸੀਂ ਇੱਕ ਟਾਈਮ ਦੇ ਉੱਤੇ ਕਰਦੇ ਹਾਂ ਤਾਂ ਅਸੀਂ ਮਤਲਬ ਕਰ ਸਕਦੇ ਹਾਂ, ਇੱਕ ਤੋਂ ਮਲਟੀ ਟਾਸਕਿੰਗ ਕਰ ਸਕਦੇ ਹਾਂ। ਬਟ ਅਗਰ ਤੁਸੀਂ ਰਿਸਰਚ ਦੇ ਅਕੋਰਡਿੰਗ ਦੇਖੋ ਤਾਂ ਜਦੋਂ ਤੁਸੀਂ ਮਲਟੀ ਟਾਸਕ ਕਰਦੇ ਹਾਂ ਤਾਂ ਤੁਹਾਡੀ ਜਿਹੜਾ ਉਨਾ ਜਿਹੜਾ ਬੈਨੀਫਿਸ਼ੀਅਲ ਉਹ ਚੀਜ਼ ਨਹੀਂ ਹੁੰਦੀ ਹੈਗੀ। ਅਗਰ ਤੁਸੀਂ ਗਾਣੇ ਵੀ ਸੁਣ ਰਹੇ ਹੋ ਔਰ ਨਾਲ ਪੜ੍ਹਾਈ ਵੀ ਕਰ ਰਹੇ, ਟੀਵੀ ਵੀ ਦੇਖ ਰਹੇ, ਫੋਨ ਵੀ ਦੇਖ ਰਹੇ, ਨੋਟੀਫਿਕੇਸ਼ਨ ਆਨ ਹੈਗੀਆਂ ਨਾ, ਤੁਹਾਡਾ ਧਿਆਨ ਉੱਧਰ ਵੀ ਜ਼ਿਆਦਾ ਹੁੰਦਾ ਤੇ ਤੁਹਾਨੂੰ ਨਹੀਂ ਚੀਜ਼ਾਂ ਉਹ ਯਾਦ ਰਹਿੰਦੀਆਂ। ਔਰ ਉਸ ਤੋਂ ਇਲਾਵਾ ਜਿਹੜਾ ਐਕਟਿਵ ਟੈਸਟਿੰਗ ਤੁਸੀਂ ਜੇ ਕਰਦੇ ਰਹੋ, ਅਗਰ ਤੁਸੀਂ ਕੋਈ ਚੀਜ਼ ਪਰਟੀਕੁਲਰਲੀ ਐਜ਼ ਅ ਸਟੂਡੈਂਟ, ਫਿਰ ਮੈਂ ਗੱਲ ਕਰੂੰ, ਕੋਈ ਚੈਪਟਰ ਤੁਸੀਂ ਯਾਦ ਕਰਨਾ ਤੁਹਾਨੂੰ ਨਹੀਂ ਯਾਦ ਹੋ ਰਿਹਾ, ਅਗਰ ਤੁਸੀਂ ਚਾਹੁੰਦੇ ਕਿ ਤੁਹਾਨੂੰ ਐਗਜ਼ਾਮ 'ਚ ਜਾ ਕੇ ਨਹੀਂ ਭੁੱਲੇ ਤਾਂ ਉਹਨੂੰ ਵਾਰ ਵਾਰ ਯਾਦ ਕਰਦੇ ਰਹਿਣਾ ਚਾਹੀਦਾ, ਰਾਦਰ ਦੈਨ ਕਿ ਤੁਸੀਂ ਐਗਜ਼ਾਮਸ ਤੋਂ ਪਹਿਲਾਂ ਇੱਕ ਵਾਰੀ ਪੜ੍ਹੋ, ਹਨਾ, ਜਿੰਨਾ ਤੁਸੀਂ ਯਾਦ। ਕਿਉਂਕਿ ਮੈਮਰੀਜ਼ ਦੀ ਜੋ ਅਸੀਂ ਗੱਲ ਕਰਦੇ ਹਾਂ, ਜਿੱਦਾਂ ਅਸੀਂ ਗੱਲ ਕੀਤੀ ਕਿ ਜਦੋਂ ਸੈਨੈਪਸਿਸ ਦੀ ਲਾਸਟ ਟਾਈਮ ਮੈਂ ਗੱਲ ਕੀਤੀ, ਜਿਹੜੇ ਇੱਕ ਨਿਊਰੋਨ ਤੇ ਦੂਸਰੇ ਨਿਊਰੋਨ ਦੇ ਵਿੱਚ ਦਾ ਕਨੈਕਸ਼ਨ ਹੁੰਦਾ ਹੈ, ਉਹੀ ਜਿਹੜਾ ਸਾਨੂੰ ਮੈਮਰੀ ਜਿਹੜਾ ਯਾਦ ਕਰਾਉਂਦਾ, ਹਨਾ, ਜਿਹੜੀ ਆ ਉਹਦੀ ਉਹਦੇ ਚ ਪਲਾਸਟੀਸਿਟੀ ਦੀ ਸੀ ਲਾਸਟ ਟਾਈਮ, ਨਿਊਰੋ ਪਲਾਸਟੀਸਿਟੀ ਜਾਂ ਸਨੈਪਟਿਕ ਪਲਾਸਟੀਸਿਟੀ ਦੀ ਗੱਲ ਕੀਤੀ ਸੀ। ਇਹਦਾ ਮਤਲਬ ਹੈ ਕਿ ਜਿੰਨਾ ਤੁਸੀਂ ਆਪਣੇ ਨਿਊਰੋਨਸ ਨੂੰ ਕਿਸੇ ਐਕਟੀਵੇਟ ਕਰਦੇ ਰਹੋਗੇ, ਉਨੀ ਹੀ ਜ਼ਿਆਦਾ ਜਿਹੜੇ ਉਹ ਕਨੈਕਸ਼ਨ ਸਟਰੋਂਗ ਹੁੰਦੇ ਰਹੋਗੇ ਔਰ ਉਨੀ ਹੀ ਉਹ ਜਿਹੜੀ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ। ਇਸ ਲਈ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਰਿਕਾਲ ਕਰਦੇ ਹੈਗੇ, ਮੰਨ ਲਓ ਕੋਈ ਗੱਲ ਹੋਈ ਸੀ 20 ਸਾਲ ਪਹਿਲਾਂ, ਸੀ ਉਹ ਭੁੱਲ ਗਿਆ, ਹਨਾ, ਉਹਨੂੰ ਨਹੀਂ ਯਾਦ ਕੀਤਾ, ਤਾਂ ਸਾਨੂੰ 20 ਸਾਲ ਬਾਅਦ ਇੰਨੀ ਯਾਦ ਨਹੀਂ ਵੀ ਰਹੂਗੀ, ਅਨਲੈਸ ਕਿ ਤੁਹਾਨੂੰ ਕੋਈ ਬਹੁਤ ਮੇਜਰ ਇੰਸੀਡੈਂਟ ਹੋਵੇ ਔਰ ਤੁਹਾਨੂੰ ਉਹ ਗੱਲ ਯਾਦ ਆ ਜਾਵੇ, ਹਨਾ। ਤਾਂ ਲਾਈਫ ਮਤਲਬ ਬ੍ਰੇਨ 'ਚ ਤੁਹਾਡੇ ਨਿਊਰੋਨਸ 'ਚ ਕਿਸੇ ਬਹੁਤ ਬੈਕ 'ਚ ਇੱਕ ਤਰ੍ਹਾਂ ਚਲੇ ਜਾਂਦੀ ਹੈ, ਤੁਹਾਨੂੰ ਨਹੀਂ ਉਹ ਯਾਦ ਰਹਿੰਦੀ ਹੈਗੀ। ਬਟ ਉਹੀ ਚੀਜ਼ ਨੂੰ ਤੁਸੀਂ ਕੋਈ ਇੰਸੀਡੈਂਟ ਹੋਇਆ, ਤੁਸੀਂ ਉਹਨੂੰ ਵਾਰ ਵਾਰ ਯਾਦ ਕਰਦੇ ਰਹੋ। ਜਿਹੜਾ ਇੰਗਲਿਸ਼ 'ਚ ਇੱਕ ਗੱਲ ਵੀ ਕਹਿੰਦੇ, ਯੂਜ਼ ਇਟ ਔਰ ਲੂਜ਼ ਇਟ, ਮਤਲਬ ਕਿ ਜਿਹੜੀ ਛੋਟੀ ਜਿੱਦਾਂ ਆਪਾਂ ਕੈਲਕੂਲੇਟਰ ਅੱਗੇ ਯੂਜ਼ ਕਰਦੇ ਹੁੰਦੇ ਸੀ, ਅੱਗੇ ਸਾਡਾ ਫਿਰ ਵੀ ਦਿਮਾਗ ਕੰਮ ਕਰ ਜਾਂਦਾ ਹੁੰਦਾ ਸੀ ਕਿ 25 + 78 ਕਿੰਨੇ ਆ ਹਨਾ, ਬਟ ਹੁਣ ਅਸੀਂ ਥੋੜਾ ਘੱਟ ਸੋਚਦੇ ਹਾਂ ਉਹਨਾਂ ਚੀਜ਼ਾਂ, ਅਸੀਂ ਸਿੱਧਾ ਕੈਲਕੂਲੇਟਰ ਨੂੰ ਚੱਕਦੇ ਹਾਂ ਤਾਂ ਸਾਡਾ ਮਾਇੰਡ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਰਿਹਾ। ਤੋ ਅਗਰ ਤੁਸੀਂ ਕਿਸੇ ਪਰਟੀਕੁਲਰ ਚੀਜ਼ ਨੂੰ ਯਾਦ ਰੱਖਣਾ ਹੈਗਾ, ਉਹ ਐਕਟਿਵ ਟੈਸਟਿੰਗ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਉਹ ਚੀਜ਼ ਯਾਦ ਕਰਦੇ ਰਹਿਣਾ ਚਾਹੀਦਾ। ਔਰ ਜੇ ਕੋਈ ਚੀਜ਼ ਤੁਸੀਂ ਭੁੱਲਣੀ ਚਾਹੁੰਦੇ ਹੋ ਤਾਂ ਆਫਕੋਰਸ ਉਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰੋ ਹਨਾ। ਫਿਰ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਜਿਹੜੀ ਆ ਸਪੀਕਿੰਗ, ਜਦੋਂ ਤੁਸੀਂ ਜਿੱਦਾਂ ਮੈਂ ਪਹਿਲੇ ਕਿਹਾ ਕਿ ਸਟੋਰੀਜ਼ ਦੇ ਨਾਲ ਜਾਂ ਇਮੇਜਸ ਦੇ ਨਾਲ ਜਿਹੜੀ ਆ ਤੁਸੀਂ ਕਿਸੇ ਚੀਜ਼ ਨੂੰ ਰਿਲੇਟ ਕਰ ਸਕਦੇ ਆ, ਉਹ ਜਿਹੜੀ ਆ ਇਫੈਕਟ ਹੈਲਪ ਕਰਦੀ ਆ ਲਰਨਿੰਗ ਦੇ ਵਿੱਚ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ ਜਿਹੜੀ ਆ, ਜਦੋਂ ਤੁਸੀਂ ਓਲਡ, ਅਗਰ ਤੁਸੀਂ ਆਪਣੀ ਲਾਈਫ ਦੇ ਥਰੂ ਆਊਟ ਐਕਸਰਸਾਈਜ਼ ਪ੍ਰੋਪਰ ਕਰਦੇ ਆ ਤਾਂ ਤੁਸੀਂ ਓਲਡ ਏਜ 'ਚ ਜਾਂਦੇ ਆ ਤਾਂ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲੀਆਂ ਹੈਗੀਆਂ ਰਿਸਰਚ, ਜਦੋਂ ਉਹਨਾਂ ਨੇ ਰਿਸਰਚਸ ਹੋਈਆਂ ਡਿਫਰੈਂਟ ਡਿਫਰੈਂਟ। ਔਰ ਇੱਕ ਹੋਰ ਹੈਗੀ ਕਿ ਲੈਂਗੁਏਜ, ਅਗਰ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦੇ ਆ, ਮਤਲਬ ਬਾਇਲਿੰਗੁਅਲ ਜਾਂ ਹੋਰ ਵੀ ਲੈਂਗੁਏਜ ਤੁਹਾਨੂੰ ਆਉਂਦੀ ਆ ਨਾ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਆ ਡਿਮੈਂਸ਼ੀਆ ਹੋਣ ਦਾ ਜਿਹੜੇ ਚਾਂਸਿਸ ਹੈਗੇ ਉਹ 4 ਸਾਲ ਘੱਟ ਜਾਂਦੇ ਆ ਅਗਰ ਤੁਹਾਨੂੰ 2 ਲੈਂਗੁਏਜਿਸ ਆਉਂਦੀਆਂ ਹੈਗੀਆਂ ਜਾਂ 1 ਤੋਂ ਵੱਧ ਕੇ ਲੈਂਗੁਏਜ ਆਉਂਦੀ ਹੈਗੀ। ਸੋ ਕਿਉਂਕਿ ਲੈਂਗੁਏਜ ਜਦੋਂ ਅਸੀਂ ਅਲੱਗ ਅਲੱਗ ਬੋਲਦੇ ਹਾਂ ਤਾਂ ਅਸੀਂ ਉਹੀ ਗੱਲ ਆ ਕਿ ਫਿਰ ਬ੍ਰੇਨ ਦੇ ਨਿਊਰੋਨਸ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ, ਸਾਨੂੰ ਡਿਫਰੈਂਟ ਡਿਫਰੈਂਟ ਲੈਂਗੁਏਜ ਦਾ ਪਤਾ ਹੈਗਾ ਹਨਾ, ਸਾਨੂੰ ਵਰਡਸ ਦਾ ਪਤਾ ਹੈਗਾ, ਅਸੀਂ ਆਪਣੇ ਬ੍ਰੇਨ ਨੂੰ ਕੰਮ ਲਾਇਆ ਹੈਗਾ। ਤੇ ਉਹ ਇੱਕ ਜਿਹੜਾ ਵੇ ਹੈਗਾ ਇੱਕ ਤੁਸੀਂ ਚੀਜ਼ ਨੂੰ ਜਿਹੜੀ ਆ ਯਾਦ ਕਰ ਸਕਦੇ ਆ। ਉਸ ਤੋਂ ਇਲਾਵਾ ਨੀਂਦ ਜਿਹੜੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ, ਕਿਉਂਕਿ ਨੀਂਦ ਚ ਕਿਹੜੀ ਇਹ ਜਿੱਦਾਂ ਬ੍ਰੇਨ ਦੀ ਜਿਹੜੀ ਮੈਮਰੀ ਸੀ ਆਪਾਂ ਗੱਲ ਕੀਤੀ ਸੀ ਸਟੋਰ ਹੁੰਦੀਆਂ, ਉਹ ਐਕਸਪਲੀਸਿਟ ਮੈਂ ਜਦੋਂ ਕਿਹਾ ਸੀ ਉਹ ਹਿਪੋਕੈਂਪਸ ਦੇ ਵਿੱਚ ਸਟੋਰ ਹੁੰਦੀਆਂ। ਅਸੀਂ ਜਦੋਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਹਿਪੋਕੈਂਪਸ ਤੇ ਨਿਓਕੋਟੈਕਸ ਐਂਡ ਐਮਿਗਡਾਲਾ ਕਰਕੇ 3 ਜਿਹੜੇ ਪਾਰਟ ਹੁੰਦੇ ਆ ਮੇਜਰ, ਜਿੱਥੇ ਸਟੋਰ ਹੁੰਦੀਆਂ ਸਾਡੀਆਂ ਐਪੀਸੋਡਿਕ ਮੈਮਰੀਜ਼ ਜਾਂ ਫਿਰ ਸਾਡੀ ਫੈਕਟਸ ਜਾਂ ਨੌਲੇਜ ਜਿਹੜੀ ਆ ਸਾਡੀ ਸਟੋਰ ਹੋ ਜਾਂਦੀ ਆ। ਤੇ ਇੱਕ ਤਰ੍ਹਾਂ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ, ਜਿੱਦਾਂ ਤੁਸੀਂ ਆਪਾਂ ਪ੍ਰੈਕਟੀਕਲ ਫਾਈਲਸ ਬਣਾਉਂਦੇ ਹੁੰਦੇ ਸੀ ਹਨਾ, ਕਿ ਮੂਹਰੇ ਇੰਡੈਕਸ ਲਿਖਦੇ ਹੁੰਦੇ ਸੀ ਕਿ ਇਸ ਫਾਈਲ ਇਸ ਪੇਜ ਦੇ ਉੱਤੇ ਇਹ ਵਾਲੀ, ਜਾਂ ਬੁੱਕਸ ਦੇ ਵਿੱਚ ਵੀ ਐਵੇਂ ਹੀ ਹੁੰਦਾ। ਸੋ ਇੱਕ ਤਰ੍ਹਾਂ ਜਿਹੜੀ ਜਿਹੜਾ ਤੁਹਾਡਾ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਹੈ, ਉਹ ਤੁਸੀਂ ਕੋਈ ਚੀਜ਼ ਯਾਦ ਕਰਨੀ ਹੈਗੀ, ਤੁਹਾਨੂੰ ਕੋਈ ਸਾਲ ਯਾਦ ਆ ਗਿਆ ਤਾਂ ਤੁਹਾਨੂੰ ਮੈਮਰੀ ਵੀ ਜਿਹੜੀ ਆ ਐਕਟੀਵੇਟ ਹੋ ਜਾਂਦੀ ਹਿਪੋਕੈਂਪਸ ਦੇ ਵਿੱਚ। ਔਰ ਜਦੋਂ ਤੁਸੀਂ ਸੌਂਦੇ ਆ ਉਸ ਟਾਈਮ ਦੇ ਉੱਤੇ ਹਿਪੋਕੈਂਪਸ ਔਰ ਨਿਓਕਾਰਟਕਸ ਜਿਹੜਾ 2 ਰੀਜਨ ਹੁੰਦੇ ਆ ਮੇਨ, ਇਹ ਐਕਟਿਵ ਹੁੰਦੇ ਆ, ਈਵਨ ਤੁਹਾਡੀ ਡੀਪ ਸਲੀਪ ਦੇ ਵਿੱਚ ਵੀ ਐਕਟਿਵ ਹੁੰਦੇ ਆ। ਤਾਂ ਜਿਹੜੇ ਤੁਸੀਂ ਐਕਸਪੀਰੀਅੰਸ ਚੀਜ਼ਾਂ ਕੀਤੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਹਿਪੋਕੈਂਪਸ ਚ ਹੁੰਦੀਆਂ ਆ, ਉਹ ਚੀਜ਼ਾਂ ਤੁਹਾਡੇ ਨਿਓਕਾਰਟਕਸ ਚ ਮੂਵ ਹੋਣੀਆਂ ਸ਼ੁਰੂ ਹੁੰਦੀਆਂ, ਮਤਲਬ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਬ੍ਰੇਨ ਦੇ ਜਾਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜਾ ਕਿ ਫਿਰ ਉਹਨਾਂ ਨੂੰ ਜਿਹੜੀਆਂ ਪੱਕੀਆਂ ਕਰਨ ਚ ਹੈਲਪ ਕਰਦਾ ਉਹਨਾਂ ਮੈਮਰੀਜ਼ ਨੂੰ। ਇਸ ਲਈ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਕੁਛ ਪੜ੍ਹ ਰਹੇ ਹੁੰਦੇ ਹਾਂ ਜਾਂ ਕੁਛ ਦੇਖ ਰਹੇ ਹੁੰਦੇ ਆ, ਉਹ ਕਈ ਵਾਰ ਸਾਨੂੰ ਨੀਂਦ ਚ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ ਹਨਾ, ਕਿਉਂਕਿ ਜੋ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਉਹ ਚੀਜ਼ਾਂ ਤੁਹਾਨੂੰ ਨੀਂਦ ਦੇ ਵਿੱਚ ਉਹ ਐਕਟੀਵੇਟ ਹੁੰਦੀਆਂ, ਮਤਲਬ ਐਜ਼ ਏ ਕੋਆਰਡੀਨੇਟ ਕਰਦੇ ਆ ਜਿਹੜੇ 2 ਡਿਫਰੈਂਟ ਹਿੱਸੇ ਹੁੰਦੇ ਆ ਬ੍ਰੇਨ ਦੇ। ਤੇ ਲਾਸਟ ਜਿਹੜਾ ਐਮਿਗਡਾਲਾ ਦੀ ਮੈਂ ਗੱਲ ਕੀਤੀ, ਇਮੋਸ਼ਨਲ ਸਿਗਨੀਫਿਕੈਂਸ ਜਿਹੜਾ ਮੈਮਰੀਜ਼ ਨੂੰ ਦਿੰਦਾ ਹੈ। ਕੋਈ ਵੀ ਮੈਮਰੀ ਤੁਹਾਡੇ ਇਮੋਸ਼ਨਸ ਨਾਲ ਜੁੜੀ ਹੋਈ ਹੈਗੀ ਆ, ਕੋਈ ਤੁਹਾਡੀ ਲਾਈਫ ਦਾ ਕੋਈ ਇੰਸੀਡੈਂਟ ਆ, ਕੋਈ ਫੈਮਿਲੀ ਮੈਂਬਰ ਤੁਹਾਡਾ, ਕਿਸੇ ਦਾ ਬਰਥ ਹੋਇਆ ਜਾਂ ਕਿਸੇ ਦੀ ਡੈਥ ਹੋਈ ਆ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ, ਜਿਹੜੀਆਂ ਐਮਿਗਡਾਲਾ ਇੱਕ ਜਿਹੜਾ ਏਰੀਆ ਹੈਗਾ ਉਹ ਯਾਦ ਰੱਖਦਾ। ਤੋ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਸਟ੍ਰੈਸ ਇਹ ਵੀ ਦੇਖਿਆ ਗਿਆ ਕਿ ਸਟ੍ਰੈਸ ਔਰ ਫੇਅਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਉਹ ਵੀ ਤੁਹਾਨੂੰ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਤੁਹਾਨੂੰ ਜਿਹੜੀਆਂ ਦੂਸਰੀਆਂ ਹੋਰ ਕੋਈ ਚੀਜ਼ਾਂ ਹੋ ਗਈਆਂ। ਮਤਲਬ ਸਟ੍ਰੈਸ ਔਰ ਜਿਹੜਾ ਡਰ ਹੁੰਦਾ ਉਹ ਐਕਟੀਵੇਟ ਕਰਦਾ ਮੈਮਰੀਜ਼ ਨੂੰ, ਜਿਹੜਾ ਸਟਰੋਂਗ ਬਣਾਉਂਦਾ ਹੈਗਾ। ਬਟ ਅਫਕੋਰਸ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੁੰਦਾ ਤਾਂ ਉਹ ਤੁਹਾਡੀ ਮੈਮਰੀਜ਼ ਨੂੰ ਇਫੈਕਟ ਵੀ ਕਰਦਾ ਹੈਗਾ, ਰਾਦਰ ਦੈਨ ਮਤਲਬ ਨੈਗੇਟਿਵਲੀ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ। ਜਿਵੇਂ ਪੋਸਟ ਟਰਮੈਟਿਕ ਡਿਸਆਰਡਰ ਜਿਹੜਾ ਅਸੀਂ ਕਹਿੰਦੇ ਹੁੰਦੇ ਹਾਂ PTSD ਹੋ ਜਾਂਦਾ, ਉਹਦੇ ਨਾਲ ਤੁਹਾਡੀ ਮੈਮਰੀ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ। ਬਟ ਇਹ ਦੇਖਿਆ ਗਿਆ ਕੁਛ ਹੱਦ ਤੱਕ ਜਿਹੜੀਆਂ ਡਰ ਹੁੰਦਾ ਜਾਂ ਮੈਮਰੀਜ਼ ਜਿਹੜਾ ਡਰ ਹੁੰਦਾ ਔਰ ਸਟ੍ਰੈਸ ਹੁੰਦਾ ਉਹ ਸਾਡੀ ਮੈਮਰੀਜ਼ ਨੂੰ ਇੰਪਰੂਵ ਕਰਦਾ ਆ। ਇਸ ਲਈ ਸਾਨੂੰ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਹੈਪੀ ਮੂਮੈਂਟਸ ਦੇ। ਔਰ ਇਸ ਤੋਂ ਇਲਾਵਾ ਗ੍ਰੈਟੀਟਿਊਡ, ਜਿਵੇਂ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਗ੍ਰੈਟੀਟਿਊਡ ਕਰਦੇ ਰਹਿਣਾ ਚਾਹੀਦਾ, ਉਹ ਇੱਕ ਤਰ੍ਹਾਂ ਆਪਾਂ ਇੱਦਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਕਿਸੇ ਕੱਚੇ ਰਸਤੇ ਤੋਂ ਜਾ ਰਹੇ ਹਾਂ ਹਨਾ, ਜਿਹੜਾ ਪਹਿਲਾਂ ਮਤਲਬ ਇੱਕ ਐਗਰੀਕਲਚਰ ਫੀਲਡ ਦੇ ਵਿੱਚੋਂ ਜਾ ਰਿਹਾ ਜਾਂ ਫੋਰੈਸਟ ਦੇ ਵਿੱਚੋਂ ਜਾ ਰਿਹਾ ਬਟ ਹੌਲੀ ਹੌਲੀ ਜਦੋਂ ਰਸਤਾ ਅਸੀਂ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਇੱਕ ਰਸਤਾ ਬਣ ਰਿਹਾ ਪ੍ਰੋਪਰ ਹਨਾ ਤਾਂ ਸੇਮ ਵੇ ਬ੍ਰੇਨ ਦੇ ਨਿਊਰੋਨਸ ਕੰਮ ਕਰਦੇ ਆ ਕਿ ਜਦੋਂ ਤੁਸੀਂ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ ਤਾਂ ਬ੍ਰੇਨ ਤੁਹਾਡਾ ਉਹ ਤੁਹਾਡੇ ਬ੍ਰੇਨ ਚ ਸਟੋਰਡ ਹੋ ਜਾਂਦੀਆਂ ਚੀਜ਼ਾਂ ਇਸ ਲਈ ਵਾਰ ਵਾਰ ਕਿਹਾ ਜਾਂਦਾ ਕਿ ਗ੍ਰੈਟੀਟਿਊਡ ਜਿਹੜਾ ਉਹ ਕਰਦੇ ਮਤਲਬ ਕਰਦੇ ਰਹਿਣਾ ਚਾਹੀਦਾ ਕਿ ਜੋ ਸਾਡੇ ਕੋਲ ਚੰਗੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕੰਪੈਰੇਟਿਵਲੀ ਕਿ ਜੋ ਸਾਡੇ ਕੋਲ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦੇ ਨਾ
1: ਇਹ ਕਿੱਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਸੁਪਨਿਆਂ ਦੀ ਵੀ ਗੱਲ ਕਰਦੇ ਹੁੰਦੇ ਹਾਂ ਨਾ ਕਿ ਸਵੇਰੇ ਉੱਠ ਕੇ ਕੋਈ ਕੋਈ ਇੱਕ ਸੁਪਨਾ ਯਾਦ ਰਹਿੰਦਾ ਬਹੁਤੀ ਵਾਰ ਯਾਦ ਨਹੀਂ ਰਹਿੰਦੇ ਕਈਆਂ ਨੂੰ ਤਾਂ ਬਹੁਤ ਯਾਦ ਰਹਿ ਜਾਂਦੇ ਹੈਗੇ ਨੇ ਪਰ ਉਹ ਬੜੀ ਵੇਗ ਜਿਹੀ ਮੈਮਰੀ ਹੁੰਦੀ ਹੈ ਹਨਾ ਤੇ ਉਹਨਾਂ ਨੂੰ ਆਪਾਂ ਕਿਵੇਂ ਯਾਦ ਰੱਖ ਪਾਉਂਦੇ ਹਾਂ ਕਿਵੇਂ ਭੁੱਲ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਸਾਇੰਸ ਵੀ ਹੈਗੀ ਹੈ ਕੰਮ ਕਰਦੀ ਮੈਮਰੀਜ਼ ਦੇ ਬਿਹਾਇੰਡ ਇਸ ਦੇ ਨਹੀਂ ਸਾਇੰਸ ਬਿਹਾਇੰਡ ਮੈਮਰੀਜ਼
0: ਹਾਂਜੀ ਬਿਲਕੁਲ ਜਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਰੋ ਪਲਾਸਟੀਸਿਟੀ ਦੀ ਜਾਂ ਨਿਊਰੋ ਜੈਨੇਸਿਸ ਦੀ ਆਪਾਂ ਗੱਲ ਕਰਦੇ ਹਾਂ ਮਤਲਬ ਕਿ ਕਿੱਦਾਂ ਸਾਡੇ ਨਿਊਰੋਨ ਬਣਦੇ ਰਹਿੰਦੇ ਆ ਕੁਛ ਜਾਂ ਪੁਰਾਣੇ ਖਤਮ ਹੁੰਦੇ ਰਹਿੰਦੇ ਆ ਹਨਾ ਉਹ ਸਾਰਾ ਕੁਛ ਹੁੰਦਾ ਰਹਿੰਦਾ ਤੇ ਜਦੋਂ ਅਸੀਂ ਇਹਦੇ ਅਗਰ ਅਸੀਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਇੱਕ ਸਭ ਤੋਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਐਨਕੋਡਿੰਗ ਹੁੰਦੀ ਆ ਮਤਲਬ ਕੋਈ ਜਿਹੜੀ ਸਾਡੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਆ ਬਾਹਰੋਂ ਹਨਾ ਕੋਈ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੈਗੀ ਆ ਕਿਤੇ ਅਸੀਂ ਜਾ ਰਹੇ ਹੈਗੇ ਆ ਕੋਈ ਸੀਨਰੀ ਦੇਖ ਰਹੇ ਆ ਤਾਂ ਉਹ ਮੇਰੇ ਮਾਇੰਡ ਨੂੰ ਉਹ ਚੀਜ਼ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਰਹੀ ਆ ਹਨਾ ਪਰ ਜਿਹੜਾ ਬ੍ਰੇਨ ਹੁੰਦਾ ਓਬਵੀਅਸਲੀ ਹਰ ਚੀਜ਼ ਨੂੰ ਇੱਕੋ ਜਿਹਾ ਫੋਕਸ ਨਹੀਂ ਕਰਦਾ ਜਿੱਦਾਂ ਆਪਾਂ ਕਿਹਾ ਹੀ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਦੇ ਹਾਂ ਆਪਣੇ ਆਪ ਨੂੰ ਐਕਟੀਵੇਟ ਸਾਡੇ ਨਿਊਰੋਨਸ ਨੂੰ ਕਰਦੇ ਆ ਉਹ ਚੀਜ਼ਾਂ ਯਾਦ ਰਹਿੰਦੀਆਂ ਦੂਜੀਆਂ ਨਹੀਂ ਜਿਹੜੀਆਂ ਯਾਦ ਰਹਿੰਦੀਆਂ ਹਨਾ ਪਰ ਜਿਹੜੀ ਚੀਜ਼ ਜਿੱਦਾਂ ਜਿਹਨਾਂ ਨਾਲ ਸਾਡੇ ਇਮੋਸ਼ਨ ਜੁੜੇ ਹੁੰਦੇ ਆ ਜਾਂ ਜਿਹੜੀ ਸਾਡੀ ਨੌਲੇਜ ਪਹਿਲਾਂ ਐਗਜ਼ਿਸਟਿੰਗ ਨੌਲੇਜ ਹੁੰਦੀ ਆ ਜਿੱਦਾਂ ਮੈਂ ਰੈਸਟੋਰੈਂਟ ਦੀ ਗੱਲ ਕੀਤੀ ਸੀ ਮੰਨ ਲਓ ਅਸੀਂ ਰੈਸਟੋਰੈਂਟ ਗਏ ਹਾਂ ਤਾਂ ਸਾਨੂੰ ਜਦੋਂ ਪਤਾ ਕਿ ਅਸੀਂ ਉੱਥੇ ਖਾਣਾ ਉਹ ਸਾਡੀ ਪ੍ਰੀ ਨੌਲੇਜ ਹੈਗੀ ਆ ਸਾਨੂੰ ਪਤਾ ਕਿ ਉੱਥੇ ਖਾਂਦੇ ਹੀ ਆ ਲੋਕ ਤਾਂ ਉਹ ਚੀਜ਼ ਮੇਰੇ ਬ੍ਰੇਨ ਚ ਇਨਕੋਡ ਹੈਗੀ ਆ ਮਤਲਬ ਕੋਡਿੰਗ ਉਹਦੀ ਹੋਈ ਆ ਮੇਰੇ ਬ੍ਰੇਨ ਚ ਤਾਂ ਮੈਂ ਆਟੋਮੈਟਿਕਲੀ ਜਾ ਕੇ ਉੱਥੇ ਖਾਣਾ ਖਾਊਂਗੀ ਤਾਂ ਮੈਨੂੰ ਕੋਈ ਉਹਦੇ ਲਈ ਸੋਚਣਾ ਨਹੀਂ ਪਊਗਾ ਹਨਾ ਤੇ ਉਸ ਤੋਂ ਬਾਅਦ ਸੈਕਿੰਡ ਜਿਹੜੀ ਇਹਦੇ ਚ ਪ੍ਰੋਸੈਸ ਆ ਜਿਹਨੂੰ ਕੰਸੋਲੀਡੇਸ਼ਨ ਕਹਿੰਦੇ ਹਾਂ ਅਸੀਂ ਜਿਹਦਾ ਮਤਲਬ ਕਿ ਜਦੋਂ ਐਕਸਪੀਰੀਅੰਸ ਤੋਂ ਬਾਅਦ ਸਾਡਾ ਜਿਹੜਾ ਬ੍ਰੇਨ ਹੁੰਦਾ ਹੌਲੀ ਹੌਲੀ ਉਸ ਪਰਟੀਕੁਲਰ ਮੈਮਰੀ ਨੂੰ ਸਟੇਬਲ ਕਰਦਾ ਰਹਿੰਦਾ ਹਨਾ ਤੇ ਉਹਦੇ ਨਾਲ ਮਤਲਬ ਜਿਹੜਾ ਨਿਊਰੋਨ ਜਿਹੜਾ ਰਿਲੇਟਡ ਹੁੰਦਾ ਹੈ ਉਹ ਹੋਰ ਸਟਰੋਂਗ ਕਨੈਕਸ਼ਨ ਬਣਦੇ ਰਹਿੰਦੇ ਆ ਜਿੱਦਾਂ ਉਹੀ ਉਹੀ ਮੈਂ ਬਾਰ ਬਾਰ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਚਾਹ ਰਹੇ ਹਾਂ ਉਹ ਸਾਡੇ ਬ੍ਰੇਨ ਦੇ ਵਿੱਚ ਕੋਡ ਹੋ ਰਹੀ ਆ ਔਰ ਉਹਦੀ ਕੰਸੋਲੀਡੇਸ਼ਨ ਮਤਲਬ ਉਹ ਸੋਲਿਡ ਹੁੰਦੀ ਜਾਂਦੀ ਆ ਉਹ ਮੈਮਰੀ ਕਿਉਂਕਿ ਇੱਕ ਮੈਮਰੀ ਨੂੰ ਤੁਸੀਂ ਯਾਦ ਕਰਦੇ ਰਹਿੰਦੇ ਕੋਈ ਮੂਵੀ ਤੁਸੀਂ ਬਾਰ ਬਾਰ ਦੇਖੀ ਜਾਓ ਤਾਂ ਉਹ ਤੁਹਾਨੂੰ ਯਾਦ ਰਹਿ ਜਾਂਦੀ ਆ ਹਨਾ ਕਾਫੀ ਸਾਲਾਂ ਬਾਅਦ ਵੀ ਤੁਹਾਨੂੰ ਪਤਾ ਹੁੰਦਾ ਈਵਨ ਡਾਇਲੋਗਸ ਵੀ ਯਾਦ ਰਹਿ ਜਾਂਦੇ ਕਿ ਇੱਥੇ ਇਹ ਵਾਲਾ ਡਾਇਲੋਗ ਜਿਹੜਾ ਉਹ ਬੋਲੂਗੇ ਹਨਾ ਸੋ ਇਹਦੇ ਚ ਤਾਂ ਮੈਂ ਪਹਿਲੇ ਦੱਸਿਆ ਕਿ ਸਲੀਪ ਦੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਇਹਦੇ ਵਿੱਚ ਮੈਮਰੀ ਕੀਪਿੰਗ ਦੇ ਵਿੱਚ ਔਰ ਐਂਡ ਚ ਜੇ ਐਂਡ ਚ ਕੰਸੋਲੀਡੇਸ਼ਨ ਤੋਂ ਬਾਅਦ ਰੀਕੰਸੋਲੀਡੇਸ਼ਨ ਹੁੰਦੀ ਹੈ ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਪੁਰਾਣੀ ਚੀਜ਼ ਯਾਦ ਕਰਦੇ ਆ ਤਾਂ ਉਸ ਟਾਈਮ ਉਹ ਇੱਕ ਐਗਜੈਕਟਲੀ ਜਦੋਂ ਮੈਂ ਪਹਿਲਾਂ ਕਿਹਾ ਕਿ 50% ਮੈਮਰੀਜ਼ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜੀਆਂ ਫੇਡ ਹੋ ਜਾਂਦੀਆਂ 50% ਡਿਟੇਲਸ ਇੱਕ ਮੈਮਰੀ ਦੀਆਂ ਜਿਹੜੀਆਂ ਫੇਡ ਹੋ ਜਾਂਦੀਆਂ ਤੁਹਾਡੀਆਂ ਫੋਰ ਐਗਜ਼ਾਮਪਲ ਤੁਸੀਂ ਇੱਕ ਸਾਲ ਪਹਿਲਾਂ ਕਿਤੇ ਗਏ ਸੀਗੇ ਤੇ ਤੁਸੀਂ ਉੱਥੇ ਕੀ ਖਾਧਾ ਸੀ ਕੀ ਪੀਤਾ ਸੀ ਉਹਦੇ ਚ ਕੀ ਪਾਇਆ ਸੀ ਉਹ ਤੁਹਾਨੂੰ ਕੁਛ ਡਿਟੇਲਸ ਯਾਦ ਰਹਿਣਗੀਆਂ 50% ਯਾਦ ਰਹਿਣਗੀਆਂ 50% ਤੁਸੀਂ ਤੁਹਾਡੇ ਕੋਲ ਜੋ ਵੀ ਐਕਸਪੀਰੀਅੰਸ ਹੈਗਾ ਆ ਜੋ ਵੀ ਤੁਹਾਡੇ ਕੋਲ ਨੌਲੇਜ ਹੈਗੀ ਜਦੋਂ ਜੋ ਜਿਸ ਤਰ੍ਹਾਂ ਤੁਹਾਡੇ ਕੋਲ ਕੱਪੜੇ ਪਏ ਹੈਗੇ ਆ ਤੁਸੀਂ ਸੋਚੋਗੇ ਕਿ ਹਾਂ ਮੈਂ ਉਹ ਵਾਲੇ ਕੱਪੜੇ ਪਾਏ ਸੀਗੇ ਇਹਦੇ ਚ ਇੱਕ ਇੰਪੋਰਟੈਂਟ ਰਿਸਰਚ ਦੀ ਮੈਂ ਗੱਲ ਕਰੂੰਗੀ 9/11 ਜਦੋਂ ਅਮੈਰੀਕਾ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਰਿਸਰਚਰ ਜਿਹੜੇ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿੱਦਾਂ ਅਗਲੇ ਦਿਨ ਜਾਂ ਜਿਹੜਾ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਪੁੱਛਿਆ ਕਿ ਇੰਸੀਡੈਂਟ ਕੀ ਹੋਇਆ ਤੁਸੀਂ ਕਿੱਥੇ ਸੀ ਉਸ ਟਾਈਮ ਕੀ ਕਰ ਰਹੇ ਸੀ ਹਨਾ ਕੀ ਫੀਲ ਕੀਤਾ ਤੁਸੀਂ ਉਹ ਸਾਰੀ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ ਔਰ ਜਦੋਂ ਇੱਕ ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਤਾਂ ਇੱਕ ਸਾਲ ਬਾਅਦ ਉਹਨਾਂ ਦੀ ਜਿਹੜੀ ਮੈਮਰੀਜ਼ ਉਹਨਾਂ ਨੇ ਦੱਸੀਆਂ ਉਹ ਚੇਂਜ ਸੀਗੀਆਂ ਉਹ ਮੈਮਰੀਜ਼ ਮਤਲਬ ਕਿ ਕਾਫੀ ਚੀਜ਼ਾਂ ਡਿਟੇਲਸ ਚੇਂਜ ਸੀਗੀਆਂ ਉਹਨਾਂ ਦੀਆਂ ਕਿ ਉਹ ਕਿੱਥੇ ਸੀਗੇ ਔਰ ਕੀ ਕਰ ਰਹੇ ਸੀਗੇ ਇਸ ਤੋਂ ਇਲਾਵਾ ਕੁਛ ਰਿਸਰਚ ਹੈ ਜਿਵੇਂ ਇੱਕ ਰਿਸਰਚ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੰਦਰ ਫਾਲਸ ਮੈਮਰੀਜ਼ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕੋਈ ਪਰਟੀਕੁਲਰ ਕ੍ਰਾਈਮ ਕੀਤਾ ਹਨਾ ਕਿ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਕ੍ਰਾਈਮ ਕੀਤਾ ਸੀ ਪਹਿਲਾਂ ਤਾਂ ਓਬਵੀਅਸਲੀ ਉਹ ਮਨਾ ਕਰ ਰਹੇ ਸੀਗੇ ਬਟ ਜਦੋਂ ਉਹਨਾਂ ਦੇ ਦਿਮਾਗ 'ਚ ਪਾਈ ਗਈ ਚੀਜ਼ ਕਿ ਨਹੀਂ ਤੁਸੀਂ ਇਹ ਕ੍ਰਾਈਮ ਕੀਤਾ ਉਸ ਟਾਈਮ ਤੁਸੀਂ ਇਹ ਵਾਲੀ ਇਹ ਐਕਟੀਵਿਟੀ ਕੀਤੀ ਤਾਂ ਜਦੋਂ ਉਹਨਾਂ ਨੇ ਕਾਫੀ ਮਤਲਬ ਸਾਲਾਂ ਬਾਅਦ ਜਿਹੜਾ ਉਹਨਾਂ ਦੀ ਐਨਾਲਿਸਿਸ ਕੀਤਾ ਤਾਂ 70% ਬੱਚੇ ਜਿਹੜੇ ਸੀਗੇ ਉਹ ਉਹਨਾਂ ਨੇ ਇਹ ਬਿਲੀਵ ਕੀਤਾ ਇਸ ਗੱਲ ਦੇ ਉੱਤੇ ਕਿ ਹਾਂ ਅਸੀਂ ਇਹ ਕ੍ਰਾਈਮ ਕੀਤਾ ਸੀ ਕਿਉਂਕਿ ਉਹ ਫਾਲਸ ਮੈਮਰੀਜ਼ ਜਿਹੜੀਆਂ ਰਿਸਰਚਰਸ ਨੇ ਉਹਨਾਂ ਦੇ ਦਿਮਾਗ 'ਚ ਜਨਰੇਟ ਕੀਤੀਆਂ ਕਿ ਤੁਸੀਂ ਇਹ ਮਤਲਬ ਉਹਨਾਂ ਨੂੰ ਵਿਸ਼ਵਾਸ ਹੋਵੇ ਜਾਂ ਉਹਨਾਂ ਨੂੰ ਕਹੀ ਗਈ ਜਦੋਂ ਕਹਿੰਦੇ ਹੁੰਦੇ ਕਿ ਝੂਠ ਬਾਰ ਬਾਰ ਬੋਲੀ ਜਾਓ ਸੱਚ ਲੱਗਣ ਲੱਗ ਜਾਂਦਾ ਨਾ, ਤੇ ਉਹ ਵਾਲੀ ਚੀਜ਼ ਉਹਨਾਂ ਦੀ ਹੋਈ ਮੈਮਰੀ ਜਿਹੜੀ ਇੱਕ ਉਹਨਾਂ ਦੇ ਉਹਨਾਂ ਨੂੰ ਲੱਗਿਆ ਕਿ ਹਾਂ ਸ਼ਾਇਦ ਸੱਚੀ ਅਸੀਂ ਇਹ ਚੀਜ਼ ਕੀਤੀ ਆ। ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤੇ ਇਹਦਾ ਥੋੜਾ ਜਿਹਾ ਨੁਕਸਾਨ, ਥੋੜਾ ਜਿਹਾ ਨੀ ਵੈਸੇ ਬਹੁਤ ਨੁਕਸਾਨ ਹੁੰਦਾ ਇਹਦਾ, ਜਦੋਂ ਤੁਸੀਂ ਗੱਲ ਕਰਦੇ ਆ ਆਈ ਵਿਟਨੈਸ ਦੀ, ਕਿਉਂਕਿ ਜਦੋਂ ਅਸੀਂ ਆਈ ਵਿਟਨੈਸ ਨਾ ਕ੍ਰਾਈਮ ਦੀ ਗੱਲ ਕਰਦੇ ਹਾਂ ਤਾਂ ਕਾਫੀ ਇੱਦਾਂ ਦੀਆਂ ਵੀ ਸਟੱਡੀਜ਼ ਹੈਗੀਆਂ ਜਿਹਦੇ ਚ ਲੋਕਾਂ ਨੇ ਗਲਤ ਕਿਸੇ ਇਨਸਾਨ ਨੂੰ ਨਾ ਮਤਲਬ ਸਜ਼ਾ ਦਵਾਤੀ ਕਹਿ ਕੇ ਕਿ ਇਹ ਜਿਹੜਾ ਬੰਦਾ ਸੀ, ਬਟ ਬਾਅਦ ਚ ਡੀ ਐਨ ਏ ਟੈਸਟ ਜਦੋਂ ਹੋਏ ਤਾਂ ਪਤਾ ਚੱਲਿਆ ਕਿ ਇਹ ਵਾਲਾ ਪਰਸਨ ਨਹੀਂ ਸੀਗਾ, ਉਹ ਕੋਈ ਹੋਰ ਪਰਸਨ ਜਿਹੜਾ ਸੀਗਾ। ਤੋ ਇਹ ਜਿਹੜੀ ਇੱਕ ਡਰੋਬੈਕ ਤੁਸੀਂ ਕਹਿ ਸਕਦੇ ਇਹਦੀ ਮੈਮਰੀਜ਼ ਦੀ ਹੁੰਦੀ ਹੈ ਨਾ। ਪਰ ਜਿੱਦਾਂ ਹੁਣ ਮੈਂ ਕਿਹਾ ਕਿ ਹਰ ਵਾਰ ਜਦੋਂ ਤੁਸੀਂ ਕੋਈ ਪੁਰਾਣੀ ਯਾਦ ਯਾਦ ਕਰਦੇ ਹੋ ਤਾਂ ਹਰ ਵਾਰੀ ਉਹਦੇ ਚ ਕੋਈ ਚੇਂਜ ਆ ਜਾਂਦਾ। ਜਿਵੇਂ ਇਹਨੂੰ ਇੱਦਾਂ ਸਮਝ ਸਕਦੇ ਕਿ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਆ, ਜਦੋਂ ਤੱਕ ਕੋਈ ਫਾਈਲ ਤੁਹਾਡੀ ਉੱਥੇ ਹੈਗੀ ਆ ਜਿਹੜੀ ਤੁਸੀਂ ਨਹੀਂ ਖੋਲੀ ਹੈਗੀ, ਉਦੋਂ ਤੱਕ ਉਹ ਸੇਵ ਪਈ ਆ। ਬਟ ਜਦੋਂ ਤੁਸੀਂ ਉਹ ਖੋਲੀ ਫਾਈਲ ਤਾਂ ਉਹਦੇ ਚ ਤੁਸੀਂ ਕੁਛ ਚੇਂਜਸ ਕਰਤੇ ਤਾਂ ਓਬਵੀਅਸਲੀ ਹੁਣ ਉਹ ਫਾਈਲ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਆ ਪਹਿਲਾਂ ਦੇ ਨਾਲੋਂ, ਹਨਾ। ਤੇ ਮੈਮਰੀਜ਼ ਵੀ ਸੇਮ ਵੇ ਹੀ ਕੰਮ ਕਰਦੀ ਹੈਗੀ ਆ ਕਿ ਜਦੋਂ ਵੀ ਤੁਸੀਂ ਮੈਮਰੀ ਨੂੰ ਰਿਕਾਲ ਕਰਦੇ ਆ, ਹਰ ਵਾਰ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਉਹਦੇ ਚ ਐਡ ਕਰਦੇ ਜਾਂਦੇ ਆ। ਸੋ ਜੇ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਸਕੂਲ ਚ ਸੀਗੀ ਕੋਈ ਪਰਟੀਕੁਲਰ ਇਵੈਂਟ ਦੀ ਗੱਲ ਕਰ ਰਹੀ ਹਾਂ ਮੈਂ ਕਿ ਇੱਦਾਂ ਹੋਇਆ ਸੀ, ਈਵਨ ਮੈਨੂੰ ਲੱਗੇਗਾ ਕਿ 100% ਇੱਦਾਂ ਹੀ ਹੋਇਆ ਸੀ, ਬਟ ਮੰਨ ਲਓ ਕੋਈ ਹੋਰ ਪਰਸਨ ਮੇਰੇ ਕੋਲ ਫਰੈਂਡ ਉਸ ਟਾਈਮ ਦੇ ਨਾਲ ਸੀ, ਉਹ ਕਿ ਨਹੀਂ ਇੱਦਾਂ ਨਹੀਂ ਹੋਇਆ ਸੀ, ਇੱਦਾਂ ਹੋਇਆ ਸੀ, ਹਨਾ। ਤੋ ਉਹ ਜਿਹੜੀਆਂ ਸਾਨੂੰ ਚੀਜ਼ਾਂ ਦੱਸਦੀ ਹੈ ਕਿ ਮੈਮਰੀਜ਼ ਜਿਹੜੀਆਂ ਟਾਈਮ ਦੇ ਨਾਲ ਫੇਡ ਹੁੰਦੀਆਂ ਰਹਿੰਦੀਆਂ।
1: ਓਕੇ ਰਾਈਟ, ਠੀਕ ਹੈ। ਅੱਛਾ, ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਹੁਣ ਤੁਸੀਂ ਦੱਸੀਆਂ ਕਿ ਟਾਈਮ ਟੂ ਟਾਈਮ ਫੇਡ ਵੀ ਹੁੰਦੀਆਂ ਰਹਿੰਦੀਆਂ ਬੰਦ, ਸਾਰਾ ਕੁਛ ਠੀਕ ਹੈ। ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਕਿ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇੱਕ ਕਲਾਸ ਵੀ ਲਗਾ ਕੇ ਜਾਵਾਂਗੇ, ਉਹ ਇਹ ਕਿ ਮੈਮਰੀਜ਼ ਨੂੰ ਕਿੱਦਾਂ ਬੂਸਟ ਕਰ ਸਕਦੇ ਹੋ ਜਾਂ ਆਪਣੀ ਜਿਹੜੀ ਲਰਨਿੰਗ ਕਪੈਸਿਟੀ ਉਹ ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੈਗੇ ਹੋ। ਉਹ ਦੱਸਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸਿਓ ਕਿ ਜਿਵੇਂ ਆਪਾਂ ਚਲੋ ਮਜ਼ਾਕ ਦੇ ਵਿੱਚ ਮੈਂ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਉਹ ਤੋਂ ਪਹਿਲਾਂ ਇੱਕ ਡਾਇਲੋਗ ਮਾਰ ਰਿਹਾ ਸੀ ਹਿੰਦੀ ਫਿਲਮਾਂ ਦਾ ਕਿ ਇਨਕੀ ਯਾਦਦਾਸ਼ਤ ਚਲੀ ਗਈ ਹੈ, ਅਤੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਉਹਨੂੰ ਫਿਰ ਕੁਛ ਕੁਛ ਚੀਜ਼ਾਂ ਭੁੱਲ ਜਾਂਦੀਆਂ, ਪਰ ਉਹ ਫਿਰ ਬਾਕੀ ਪੁੱਛਦਾ ਮੈਂ ਕੌਣ ਹੂੰ ਮੈਂ ਕਹਾਂ ਹੂੰ। ਅਤੇ ਅੱਗੇ ਬੜਾ ਜੈਨੂਅਨ ਜਿਹਾ ਕੁਸ਼ਚਨ ਆਉਂਦਾ ਹੁੰਦਾ ਸੀਗਾ ਕਿ ਜੇ ਬੰਦਾ ਸਾਰਾ ਕੁਛ ਭੁੱਲ ਹੀ ਗਿਆ, ਉਹ ਬੋਲਣਾ ਕਾਹਤੇ ਨਹੀਂ ਭੁੱਲਿਆ ਹੈਗਾ, ਭਾਸ਼ਾ ਜਿਹੜੀ ਹੈਗੀ ਹੈ ਜ਼ੁਬਾਨ ਹੈਗੀ ਹੈ ਉਹ ਕਿੰਨਾ ਕੁ ਇੰਪੋਰਟੈਂਟ ਰੋਲ ਅਦਾ ਕਰਦੀ ਹੈਗੀ ਹੈ। ਅਤੇ ਨਾਲ ਹੀ ਇਹਦੇ ਇਹਨੂੰ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਵੇਂ ਤੁਸੀਂ ਦੱਸਿਆ ਕਿ ਕਈ ਮਲਟੀਲਿੰਗੁਅਲ ਹੁੰਦੇ ਨੇ, ਬੜੀਆਂ ਹੀ ਗੱਲਾਂ ਯਾਦ ਹੁੰਦੀਆਂ ਨੇ, ਜੇ ਮਲਟੀਲਿੰਗੁਅਲ ਨੇ ਤਾਂ ਡਿਮੈਂਸ਼ੀਆ ਦੇ ਖਤਰੇ ਘੱਟ ਜਾਂਦੇ ਨੇ। ਮਲਟੀਲਿੰਗੁਅਲ ਜਿਹੜਾ ਹੋਣ ਦੇ ਲਈ ਕਿਹੜੀਆਂ ਟੈਕਨੀਕਸ ਜ਼ਰੂਰੀ ਨੇ, ਅਗੇਨ ਗੱਲ ਉੱਥੇ ਜੁੜ ਜਾਂਦੀ ਹੈ ਕਿ ਐਸੀਆਂ ਕਿਹੜੀਆਂ ਚੀਜ਼ਾਂ ਕਿ ਅਸੀਂ ਆਪਣਾ ਬੂਸਟ ਕਰ ਸਕੀਏ ਉਸ ਲਰਨਿੰਗ ਕਪੈਸਿਟੀ ਨੂੰ।
0: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਤਾਂ ਐਕਸਰਸਾਈਜ਼ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਸਿਰਫ ਤੁਹਾਡੀ ਬੋਡੀ ਲਈ, ਹੈਲਦੀ ਬੋਡੀ ਲਈ ਜ਼ਰੂਰੀ ਨਹੀਂ ਹੈ, ਹੈਲਦੀ ਮਾਇੰਡ ਦੇ ਲਈ ਵੀ ਜਿਹੜੀ ਆ ਐਕਸਰਸਾਈਜ਼ ਕਾਫੀ ਜ਼ਰੂਰੀ ਹੁੰਦੀ ਆ, ਹਨਾ। ਉਸ ਤੋਂ ਇਲਾਵਾ ਜਿਹੜੀ ਚੀਜ਼ ਤੁਸੀਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਨਵੀਂ ਸਿੱਖਣੀ ਆ, ਗੱਡੀ ਚਲਾਉਣੀ ਸਿੱਖਣੀ ਆ, ਜਦੋਂ ਮੈਂ ਨਵੀਂ ਨਵੀਂ ਚਲਾਉਣੀ ਸਿੱਖਣੀ ਮੈਨੂੰ ਨਹੀਂ ਇੰਨਾ ਪਤਾ ਹੁੰਦਾ ਨਾ, ਪਹਿਲੇ ਟੈਸਟ ਪਹਿਲੇ ਲੈਸਨ ਚ ਮੈਨੂੰ ਨਹੀਂ ਪਤਾ ਹੁੰਦਾ, ਬਟ ਜਦੋਂ ਮੈਨੂੰ ਥੋੜਾ ਐਕਸਪੀਰੀਅੰਸ ਹੋ ਜਾਊਗਾ ਤਾਂ ਮੈਨੂੰ ਬਿਨਾਂ ਇਹ ਸੋਚੇ ਕਿ ਮੈਂ ਕੀ ਕਰਨਾ, ਮੈਨੂੰ ਪਤਾ ਹੋਊਗਾ ਕਿ ਮੈਂ ਕੀ ਕਰਨਾ ਨਾ, ਗੱਡੀ ਕਿਵੇਂ ਚਲਾਉਣੀ ਆ, ਕਿੱਧਰ ਨੂੰ ਜਾਣਾ ਆ। ਕਈ ਵਾਰ ਇੱਦਾਂ ਹੁੰਦੀ ਨਾ ਕਿ ਆਪਾਂ ਕਿਤੇ ਬਾਹਰ ਗਏ ਆ, ਸਾਨੂੰ ਲੱਗਦਾ ਕਿ ਅਸੀਂ ਲੋਕ ਨਹੀਂ ਲਗਾਇਆ ਘਰੇ, ਇੱਥੇ ਮੁੜ ਕੇ ਜਦੋਂ ਆਉਂਦੇ ਹਾਂ ਤਾਂ ਅਸੀਂ ਲੋਕ ਲਗਾਇਆ ਹੁੰਦਾ, ਹਨਾ। ਤੇ ਸਾਨੂੰ ਸਾਡੇ ਨੋਟਿਸ ਚ ਵੀ ਨਹੀਂ ਆਉਂਦਾ ਕਿ ਅਸੀਂ ਕਿਹੜਾ ਟਾਈਮ ਲੋਕ ਲਗਾਤਾ, ਕਿਉਂਕਿ ਉਹ ਸਾਡੇ ਮਾਇੰਡ ਚ ਇਨਕੋਡ ਆ, ਉਹ ਚੀਜ਼ ਸਾਨੂੰ ਪਤਾ ਹੈ, ਸਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਹਨਾ। ਤੇ ਜਿਹੜੀ ਆ ਸਾਨੂੰ ਪਤਾ ਹੈ, ਇੱਕ ਤਾਂ ਇਹ ਮੈਥਡ ਹੈ ਕਿ ਤੁਸੀਂ ਜੇ ਕੋਈ ਚੀਜ਼ ਯਾਦ ਕਰਨੀ, ਤੁਸੀਂ ਕੋਈ ਨਵੀਂ ਹੋਬੀ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪੈਣੀ ਆ ਉਹਦੀ ਬਾਰ ਬਾਰ, ਜਿਹਦੇ ਨਾਲ ਜਿਹੜੀ ਕਨੈਕਸ਼ਨ ਦੀ ਆਪਾਂ ਗੱਲ ਕੀਤੀ ਆ, ਸੈਨੈਪਸਿਸ ਦੀ ਜਾਂ ਨਿਊਰੋਨਸ ਦੇ ਜਿਹੜੇ ਕਨੈਕਸ਼ਨ ਦੀ ਗੱਲ ਕੀਤੀ ਆ, ਉਹ ਸਟਰੋਂਗ ਹੁੰਦੇ ਜਾਂਦੇ ਜਿੰਨਾ ਤੁਸੀਂ ਜ਼ਿਆਦਾ ਯੂਜ਼ ਕਰਦੇ ਆ। ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਪੜ ਪੜ ਕੇ ਦਿਮਾਗ ਘੱਸ ਜਾਂਦਾ, ਜਾਂ ਜਿੰਨਾ ਜ਼ਿਆਦਾ ਯੂਜ਼ ਕਰਦੇ ਆ ਉਨਾ ਘੱਸ ਜਾਂਦਾ, ਐਵੇਂ ਨਹੀਂ ਹੁੰਦਾ ਹੈਗਾ। ਜਿੰਨਾ ਤੁਸੀਂ ਯਾਦ ਰੱਖਦੇ ਆ ਚੀਜ਼ਾਂ ਨੂੰ, ਉਨਾ ਤੁਹਾਨੂੰ ਜਿਹੜੀਆਂ ਉਹ ਜਿਹੜੀ ਆ ਤੁਹਾਡੀ ਮੈਮਰੀ ਬੂਸਟ ਹੁੰਦੀ ਆ,
1: ਰਾਈਟ।
0: ਔਰ ਉਸ ਤੋਂ ਇਲਾਵਾ ਜਿਹੜੀ ਆ ਆਪਣੀ ਲਰਨਿੰਗ ਨੂੰ ਸਪਰੈਡ ਕਰੋ, ਹਨਾ, ਕਿ ਲੌਂਗ ਟਰਮ ਰਿਟੈਂਸ਼ਨ ਦੇ ਲਈ ਜੇ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਟੱਡੀ ਕਰ ਰਹੇ ਆ, ਤਾਂ ਜਿਹੜੀ ਆ ਸਟੱਡੀ ਸੈਸ਼ਨ ਅਲੱਗ ਅਲੱਗ ਲੈਵਲ ਜਿਹੜਾ ਅਲੱਗ ਅਲੱਗ ਟਾਈਮ ਦੇ ਉੱਤੇ ਕਰੋ, ਬਾਰ ਬਾਰ ਰਿਪੀਟ ਕਰੋ ਚੀਜ਼ਾਂ ਨੂੰ। ਐਗਜ਼ਾਮ ਤੋਂ ਸਿਰਫ ਇੱਕ ਵਾਰ ਪਹਿਲਾਂ ਪੜ੍ਹਨ ਦੀ ਬਜਾਏ ਤੁਸੀਂ ਥਰੂ ਆਊਟ ਸਮੈਸਟਰ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਰਹੋ, ਤਾਂ ਉਹ ਸਟਰੋਂਗ ਹੁੰਦੀ ਰਹਿੰਦੀ ਆ ਤੁਹਾਡੇ ਬ੍ਰੇਨ ਦੇ ਵਿੱਚ ਉਹ ਚੀਜ਼ਾਂ, ਕੋਡ ਹੋ ਜਾਂਦੀ ਹੈ ਤੇ ਹਾਂਜੀ ਤੇ ਲੈਂਗੁਏਜ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਲੈਂਗੁਏਜਿਸ ਆਉਂਦੀਆਂ ਹੁੰਦੀਆਂ ਤਾਂ ਉਹਨਾਂ ਦੇ ਔਰ ਓਬਵੀਅਸਲੀ ਪ੍ਰੋਪਰਲੀ ਪ੍ਰੈਕਟਿਸ ਕਰਦੇ ਰਹਿੰਦੇ ਮਤਲਬ ਬੋਲਦੇ ਰਹਿੰਦੇ ਆ ਆਮ ਤੌਰ ਗੱਲਾਂ ਚ ਯੂਜ਼ ਕਰਦੇ ਆ ਲੈਂਗੁਏਜ ਹਨਾ ਜਿਵੇਂ ਅਸੀਂ ਕਰਦੇ ਹਾਂ ਇੱਥੇ ਹੁਣ ਅਸੀਂ ਇੰਗਲਿਸ਼ ਵੀ ਯੂਜ਼ ਕਰਦੇ ਪੰਜਾਬੀ ਵੀ ਯੂਜ਼ ਕਰਦੇ ਆ ਤੇ ਉਹ ਜਿਹੜੀ ਲੈਂਗੁਏਜ ਥੋੜਾ ਜਿਹੜਾ ਰੋਲ ਪਲੇ ਕਰਦੀ ਉਹਦੇ ਤੇ ਕਾਫੀ ਰਿਸਰਚ ਚੱਲ ਰਹੀ ਹੈ ਔਰ ਇਹ ਦੇਖਿਆ ਗਿਆ ਕਿ ਜਿਵੇਂ ਹੁਣ ਲੈਂਗੁਏਜ ਅਗਰ ਤੁਸੀਂ ਫੋਕਸ ਕਰਦੇ ਜ਼ਿਆਦਾ ਲੈਂਗੁਏਜ ਸਿੱਖਣ ਤੇ ਜਾਂ ਬੋਲਣ ਤੇ ਤਾਂ ਉਹ ਤੁਹਾਡੇ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਵੀ ਜਿਹੜੀਆਂ ਉਹ ਰਿਡਿਊਸ ਕਰਦਾ ਉਹਦੇ ਚਾਂਸਿਸ ਘਟਾਉਂਦਾ
1: ਓਕੇ ਠੀਕ ਹੋ ਗਿਆ ਅੱਛਾ ਕੋਈ ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੀ ਜਾਂ ਤੁਸੀਂ ਆਪਣੇ ਤੌਰ ਤੇ ਜੋੜਨਾ ਮੇਰੇ ਖਿਆਲ ਦੇ ਨਾਲ ਤੁਸੀਂ ਸੌਣ ਦੀ ਗੱਲ ਕੀਤੀ ਹੋ ਸੀਗੀ ਕਿ ਮੈਮਰੀਜ਼ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ ਕੋਈ ਹੋਰ ਕੋਈ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਜੋੜਨੀ ਹੋਵੇ ਕਿਉਂਕਿ ਹਲੇ ਆਪਣੇ ਕੋਲ ਸਮਾਂ ਹੈ ਮੈਂ ਚਾਹੁੰਦਾ ਕਿ ਹੋਰ 10 ਮਿੰਟ ਆਪਾਂ ਯੂਜ਼ ਕਰ ਲਈਏ ਕਿਸੇ ਤਰੀਕੇ ਦੇ ਨਾਲ ਬਚਪਨ ਦੀ ਤੁਸੀਂ ਗੱਲ ਦੱਸੀ ਹੋ ਸੀਗੀ ਕਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ ਬਚਪਨ ਦੀਆਂ ਛੇਤੀ ਭੁੱਲ ਜਾਂਦੇ ਹਾਂ ਇੱਦਾਂ ਦਾ ਵੀ ਕੋਈ ਕੋਈ ਸਟੱਡੀ ਹੋਈ ਹੈ ਕੋਈ ਰਿਸਰਚ ਐਨਾਲਿਸਿਸ ਕੋਈ ਹੋਇਆ ਹੋਵੇ ਉਹ ਦੱਸ ਦਿਓ
0: ਹਾਂਜੀ ਬਿਲਕੁਲ ਜਿੱਦਾਂ ਆਪਾਂ ਨੂੰ ਆਪਾਂ ਦੇਖਦੇ ਹਾਂ ਡੇਲੀ ਲਾਈਫ ਕਿ ਮਗਰ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਵੀ ਪਰਸਨ ਦੀ ਆਪਾਂ ਗੱਲ ਕਰੀਏ ਇਹ ਦੇਖਿਆ ਗਿਆ ਕਿ ਜਿਹੜੀ ਸਾਨੂੰ 3 ਸਾਲ ਦੇ ਜਿਹੜੇ ਸਾਡੇ ਲਾਈਫ ਦੇ ਫਸਟ 3 ਸਾਲ ਹੁੰਦੇ ਆ ਉਹਦੀਆਂ ਗੱਲਾਂ ਸਾਨੂੰ ਬਹੁਤ ਘੱਟ ਯਾਦ ਰਹਿੰਦੀਆਂ ਵੇਗਲੀ ਯਾਦ ਰਹਿੰਦੀਆਂ ਜਦੋਂ ਮੰਨ ਲਓ ਤੁਸੀਂ ਕੋਈ 70 ਜਾਂ 80 ਸਾਲ ਦਾ ਕੋਈ ਪਰਸਨ ਹੈ ਹਨਾ ਉਹਨੂੰ ਤੁਸੀਂ ਗੱਲ ਪੁੱਛੋਗੇ ਤਾਂ ਉਹਨੂੰ ਆਪਣੀ ਪਿਛਲੀਆਂ ਜਿਹੜੀ ਮੈਮਰੀਜ਼ ਉਹਦੀਆਂ ਓਬਵੀਅਸਲੀ ਪਿਛਲੇ ਕੁਛ ਸਾਲਾਂ ਦੀਆਂ ਸਟਰੋਂਗ ਹੋ ਗਈਆਂ ਉਹ ਤੋਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਥੋੜੀਆਂ ਫੇਡ ਹੋ ਗਈਆਂ ਔਰ ਬਚਪਨ ਦਾ ਬਹੁਤ ਘੱਟ ਕਿਸੇ ਨੂੰ ਯਾਦ ਹੁੰਦਾ ਹਨਾ ਕਿ ਕੀ ਹੋਇਆ ਸੀ ਇਹਦੀ ਜਿਹੜੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਆ ਉਹ ਬੇਸਿਕਲੀ ਇਹ ਰੀਜ਼ਨ ਆ ਕਿ ਜਿਹੜੀ ਨਿਊਰੋਜੈਨੇਸਿਸ ਦੀ ਮੈਂ ਗੱਲ ਕੀਤੀ ਔਰ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ 3 ਸਾਲ ਜਿਹੜੇ ਆ ਜਦੋਂ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ ਜਿਹੜੇ ਆ ਇਹ ਨਿਊਰੋਨ ਦੇ ਕਨੈਕਸ਼ਨ ਜਿਹੜੇ ਆ ਉਹ 1500 ਦੇ ਕਰੀਬ ਹੁੰਦੇ ਆ ਬਟ ਜਿੱਦਾਂ ਜਦੋਂ 3 ਸਾਲ ਦੀ ਉਮਰ ਚ ਆਉਂਦਾ 25000 ਦੇ ਕਰੀਬ ਇੱਕ ਨਿਊਰੋਨ ਦੇ ਕਨੈਕਸ਼ਨ ਜਿਹੜੇ ਹੋ ਜਾਂਦੇ ਆ ਹਨਾ ਤੇ ਇਹਦਾ ਮਤਲਬ ਜਿਹੜੇ ਨਿਊਰੋਨਸ ਬਣਦੇ ਰਹਿੰਦੇ ਆ ਟੁੱਟਦੇ ਰਹਿੰਦੇ ਆ ਨਿਊਰੋਜੈਨੇਸਿਸ ਜਿਹੜੀ ਪ੍ਰੋਸੈਸ ਹੈਗੀ ਆ ਉਹੀ ਹੈ ਜਿਹਦੇ ਬੇਸਿਸ ਤੇ ਸਾਡਾ ਦਿਮਾਗ ਕੰਮ ਕਰਦਾ ਕਿਸੇ ਵੀ ਚੀਜ਼ ਨੂੰ ਲੈ ਕੇ ਚਾਹੇ ਉਹ ਮੈਮਰੀ ਆ ਚਾਹੇ ਉਹ ਸਾਡੇ ਡ੍ਰੀਮਸ ਆ ਸਾਡੀ ਨੌਲੇਜ ਆ ਕੌਨਸ਼ੀਅਸਨੈਸ ਆ ਸਾਡੀ ਮੂਵਮੈਂਟ ਆ ਕੋਈ ਵੀ ਚੀਜ਼ ਆ ਹਨਾ ਉਹਨਾਂ ਚੀਜ਼ ਬੇਸਿਸ ਕੰਮ ਕਰਦੀ ਹੁਣ ਕਿਉਂਕਿ ਬਚਪਨ ਦੇ ਵਿੱਚ ਕੀ ਹੁੰਦਾ ਕਿ ਨਵੇਂ ਨਵੇਂ ਨਿਊਰੋਨ ਸਪੀਡ ਦੇ ਨਾਲ ਬਣਦੇ ਰਹਿ ਰਹੇ ਆ ਜਾ ਰਹੇ ਆ ਪਰ ਜਿੱਦਾਂ ਜਿੱਦਾਂ ਤੁਸੀਂ ਏਜ ਹੁੰਦੇ ਜਾਂਦੇ ਆ ਉਹ ਨਿਊਰੋਨ ਦੇ ਬਣਨ ਦੀ ਜਿਹੜੀ ਆ ਰੇਟ ਵੀ ਘੱਟ ਜਾਂਦਾ ਔਰ ਪੁਰਾਣੇ ਨਿਊਰੋਨ ਮਰਨੇ ਜ਼ਿਆਦਾ ਰੇਟ ਸ਼ੁਰੂ ਹੋ ਜਾਂਦਾ ਹਨਾ ਰਿਪਲੇਸਮੈਂਟ ਘੱਟ ਹੁੰਦੀ ਆ ਮੇਰਾ ਕਹਿਣ ਦਾ ਮਤਲਬ ਕਿ ਨਿਊਰੋਨਸ ਦੀ ਹੁਣ ਕਿਉਂਕਿ ਰਿਪਲੇਸਮੈਂਟ ਘੱਟ ਹੁੰਦੀ ਆ ਤਾਂ ਕੋਈ ਪਰਟੀਕੁਲਰ ਮੈਮਰੀ ਦੇ ਨਾਲ ਜਿਹੜੇ ਪਰਟੀਕੁਲਰ ਮੈਮਰੀ ਕਿਸੇ ਨਿਊਰੋਨ ਦੇ ਨਾਲ ਜੁੜੀ ਹੋਗੀ ਤਾਂ ਜਦੋਂ ਤੱਕ ਉਹ ਨਿਊਰੋਨ ਤੁਹਾਡੇ ਬ੍ਰੇਨ ਚ ਹੈਗਾ ਕੋਈ ਉਹ ਐਕਟੀਵੇਟ ਹੈਗਾ ਆ ਉਸ ਟਾਈਮ ਤੁਹਾਨੂੰ ਉਹ ਯਾਦ ਰਹਿੰਦੀ ਆ ਮੈਮਰੀ ਪਰ ਬੱਚਿਆਂ ਦੇ ਕਿਉਂਕਿ ਉਹ ਰਿਪਲੇਸ ਹੁੰਦੇ ਰਹਿੰਦੇ ਆ ਨਿਊਰੋਨਸ ਇਸ ਦੇ ਕਨੈਕਸ਼ਨ ਨਵੇਂ ਨਵੇਂ ਬਣਦੇ ਰਹਿੰਦੇ ਆ ਫੋਰ ਐਗਜ਼ਾਮਪਲ ਜਦੋਂ ਬੱਚੇ ਪੈਦਾ ਹੁੰਦੇ ਪਹਿਲਾਂ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ ਹੌਲੀ ਹੌਲੀ ਉਹ ਫੇਸਿਸ ਪਛਾਣਨੇ ਸ਼ੁਰੂ ਕਰਦੇ ਆ ਹਨਾ ਜਿੱਦਾਂ ਜਦੋਂ ਦੋ ਤਿੰਨ ਜਾਂ ਚਾਰ ਸਾਲ ਦੇ ਹੁੰਦੇ ਆ ਹੌਲੀ ਹੌਲੀ ਗੇਮਸ ਜਾਂ ਆਪਣੇ ਟੋਇਜ਼ ਪਛਾਣਨੇ ਜਿਹੜੇ ਆ ਉਹ ਸ਼ੁਰੂ ਕਰ ਜਾਂਦੇ ਆ ਫਿਰ ਹੌਲੀ ਹੌਲੀ ਫੈਕਟਸ ਸਿੱਖਣੇ ਸ਼ੁਰੂ ਕਰ ਜਾਂਦੇ ਆ ਜਾਂ ਐਟੀਕੇਟ ਸਿੱਖਣੇ ਸ਼ੁਰੂ ਕਰ ਲੈਂਦੇ ਆ ਤਾਂ ਹਰ ਸਟੇਜ ਦੇ ਉੱਤੇ ਡਿਫਰੈਂਟ ਡਿਫਰੈਂਟ ਜਿਹੜਾ ਆ ਪ੍ਰੋਸੈਸ ਜਿਹੜੀ ਉਹ ਵੱਧਦੇ ਅੱਗੇ ਉਹ ਇਸ ਲਈ ਕਿਉਂਕਿ ਉਹਨਾਂ ਦੇ ਨਿਊਰੋਨ ਜਿਹੜੇ ਆ ਉਹ ਰਿਪਲੇਸ ਹੁੰਦੇ ਜਾਂਦੇ ਆ ਤੇ ਉਹਨਾਂ ਨੂੰ ਨਵੀਂ ਨਵੀਂ ਨੌਲੇਜ ਮਿਲਦੀ ਜਾਂਦੀ ਆ ਹਨਾ ਔਰ ਇਹ ਵੀ ਦੇਖਿਆ ਗਿਆ ਕਿ ਜਿਹੜੇ ਸਭ ਤੋਂ ਵੱਧ ਜਿਹੜੇ ਨਿਊਰੋਨ ਸਾਡੇ ਐਕਟਿਵ ਹੁੰਦੇ ਆ ਜਦੋਂ ਅਸੀਂ ਟੀਨੇਜ ਚ ਹੁੰਦੇ ਆ ਜਾਂ ਫਿਰ ਅਡੋਲਸੈਂਸ ਚ ਹੁੰਦੇ ਆ ਉਸ ਟਾਈਮ ਦੇ ਉੱਤੇ ਨਿਊਰੋਨ ਸਾਡੇ ਐਕਟਿਵ ਇਸ ਲਈ ਟੀਨੇਜਰਸ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਹੜੀ ਨੀਂਦ ਵੀ ਅਗਰ ਅਸੀਂ ਆਪਣੀ 8 ਘੰਟੇ ਦੀ ਨੀਂਦ ਕਰਦੇ ਟੀਨੇਜਰਸ ਨੂੰ ਐਟਲੀਸਟ 10 ਘੰਟੇ ਦੀ ਜਿਹੜੀ ਆ ਉਹ ਨੀਂਦ ਚਾਹੀਦੀ ਹੁੰਦੀ ਆ ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਦੀ ਬੋਡੀਜ਼ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਔਰ ਨਾਲ ਦੀ ਨਾਲ ਉਹਨਾਂ ਦੀ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਹਨਾ ਉਹਨਾਂ ਦੀ ਸਲੀਪ ਜਿਹੜੀ ਸਲੀਪ ਦੀ ਮੈਂ ਗੱਲ ਕੀਤੀ ਹੈ ਕਿ ਸਲੀਪ ਇੱਕ ਪਾਵਰ ਹਾਊਸ ਤੁਸੀਂ ਕਹਿ ਸਕਦੇ ਇਸੇ ਲਈ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਜਿਹੜਾ ਆਪਣੀ ਸਲੀਪ ਪ੍ਰੋਪਰ ਲਓ ਕਿਉਂਕਿ ਇੱਕ ਕਾਫੀ ਰਿਸਰਚ ਹੋਈ ਹੈ ਬਟ ਉਹ ਚ ਇੱਕ ਰਿਸਰਚ ਇੱਕ ਮੁੰਡੇ ਦੇ ਉੱਤੇ ਹੋਈ ਸੀਗੀ ਜਿਹਨੂੰ ਜਿਹੜਾ ਆਲਮੋਸਟ 11 ਦਿਨ ਉਹਨੂੰ ਸਲੀਪ ਡਿਪਰਾਈਵ ਰੱਖਿਆ ਗਿਆ ਮਤਲਬ ਸੁੱਤਾ ਨੀ ਸੋ ਹੋਇਆ ਕਿ ਪਹਿਲਾਂ ਜਿਹੜੇ ਪਹਿਲੇ ਦਿਨ ਚ ਜਿਹੜਾ ਉਹ ਹੌਲੀ ਹੌਲੀ ਉਹਦਾ ਜਿਹੜੀ ਫੋਕਸ ਜਿਹੜਾ ਉਹਦਾ ਖਰਾਬ ਹੋਣਾ ਸ਼ੁਰੂ ਹੋ ਗਿਆ ਫਿਰ ਹੌਲੀ ਹੌਲੀ ਉਹਨੂੰ ਚੀਜ਼ਾਂ ਦੀ ਜਿਹੜੀ ਸੈਂਸ ਭੁੱਲਣੀ ਸ਼ੁਰੂ ਹੋ ਗਈ ਹਨਾ ਤੋ ਹਾਲਾਂਕਿ ਓਬਵੀਅਸਲੀ ਉਹਦੇ ਬਾਅਦ ਚ ਉਹਨੂੰ ਪ੍ਰੋਪਰ ਰਿਟਰੀਵ ਕਰ ਲਿਆ ਗਿਆ ਬਟ ਉਸ ਰਿਸਰਚ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਆ ਸਲੀਪ ਤੁਹਾਡਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਤੁਹਾਡੇ ਦਿਮਾਗ ਨੂੰ ਜਿਹੜਾ ਰੈਸਟ ਦੇਣ ਲਈ ਕਹਿ ਸਕਦੇ ਆ ਤੁਸੀਂ ਜਾਂ ਤੁਹਾਡੀ ਮੈਮਰੀਜ਼ ਨੂੰ ਜਾਂ ਤੁਹਾਡੀ ਨੌਲੇਜ ਨੂੰ ਬਿਲਡ ਅਪ ਹੋਣ ਲਈ ਬਟ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਮੇਰੇ ਖਿਆਲ ਚ ਕੈਂਡ ਜਿਹੜਾ ਕੁਐਸਚਨ ਇਹ ਹੋ ਸਕਦਾ ਕਿ ਜੇ ਮੈਮਰੀ ਸਾਡੀਆਂ ਇੰਨੀਆਂ ਫੇਡ ਹੁੰਦੀਆਂ ਰਹਿੰਦੀਆਂ ਔਰ ਅਸੀਂ ਕਹਿੰਦੇ ਕਿ ਮੈਮਰੀ ਸਾਨੂੰ ਬਣਾਉਂਦੀਆਂ ਤਾਂ ਫਿਰ ਮੈਮਰੀਜ਼ ਦਾ ਪਰਪਸ ਕੀ ਆ ਅਗਰ ਅਸੀਂ ਹਿਊਮਨ ਆਪਣੀ ਗੱਲ ਕਰੀਏ ਐਜ਼ ਅ ਸਪੀਸ਼ੀਜ਼ ਗੱਲ ਕਰੀਏ ਹਨਾ
1: ਜੀ ਜੀ
0: ਤੇ ਸਪੀਸ਼ੀਜ਼ ਇਹ ਐਜ਼ ਅ ਸਪੀਸ਼ੀਜ਼ ਇਹ ਇੱਦਾਂ ਤੁਸੀਂ ਮਤਲਬ ਮੰਨ ਸਕਦੇ ਹਾਂ ਅਸੀਂ ਕਿ ਸਾਨੂੰ ਇਹ ਦੱਸਦੇ ਆ ਕਿ ਕਿਉਂਕਿ ਸਾਡੀ ਨੌਲੇਜ ਦੇ ਬੇਸ ਦੇ ਉੱਤੇ ਸਾਨੂੰ ਇਹ ਪਤਾ ਹੁੰਦਾ ਕਿ ਕੋਈ ਪਰਟੀਕੁਲਰ ਇੰਸੀਡੈਂਟ ਹੋਇਆ ਫੋਰ ਐਗਜ਼ਾਮਪਲ ਕਿ ਉਹਨੂੰ ਮੈਂ ਕਿੱਦਾਂ ਡੀਲ ਕਰਨਾ ਫੋਰ ਐਗਜ਼ਾਮਪਲ ਸਾਨੂੰ ਪਤਾ ਹੈ ਕਿ ਅਗਰ ਘਰ ਚ ਕੋਈ ਫਾਇਰ ਅਲਾਰਮ ਸਾਡਾ ਖਰਾਬ ਹੋ ਗਿਆ ਅਗਰ ਕੱਲ ਨੂੰ ਕੋਈ ਇੰਸੀਡੈਂਟ ਹੋ ਜਾਂਦਾ ਤਾਂ ਉਹਨੂੰ ਕਿੱਦਾਂ ਡੀਲ ਕਰਨਾ ਉਹ ਸਾਨੂੰ ਪਤਾ ਹੁੰਦਾ ਸਾਡੇ ਐਕਸਪੀਰੀਅੰਸ ਦੇ ਬੇਸ ਤੇ ਜਾਂ ਸਾਨੂੰ ਜੋ ਵੀ ਸਿਖਾਇਆ ਗਿਆ ਉਹਦੇ ਬੇਸ ਦੇ ਉੱਤੇ ਸੋ ਮੈਮਰੀਜ਼ ਕਿਉਂਕਿ ਪਾਸਟ ਔਰ ਪ੍ਰੈਜੈਂਟ ਔਰ ਫਿਊਚਰ ਨੂੰ ਲੈ ਕੇ ਚੱਲਦੀ ਹੈ ਔਰ ਤੁਹਾਡੀ ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਨੂੰ ਇਕੱਠਾ ਕਰਕੇ ਚੱਲਦੀ ਹੈ ਸੋ ਮੈਮਰੀ ਜਿਹੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਨੂੰ ਇਹ ਡਿਸਾਈਡ ਕਰਨ ਚ ਕਿ ਤੁਹਾਡਾ ਫਿਊਚਰ ਕਿਹੋ ਜਿਹਾ ਹੋਊਗਾ ਹਨਾ ਫੋਰ ਐਗਜ਼ਾਮਪਲ ਜੇ ਤੁਹਾਡੀ ਕਿਸੇ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਆ ਕੋਈ ਪਿਛਲੇ ਸਾਲਾਂ ਚ ਹਨਾ ਔਰ ਉਸ ਚੀਜ਼ ਨੂੰ ਜਿਹੜੀ ਆ ਨਹੀਂ ਭੁੱਲ ਪਾ ਰਹੇ ਦੋ ਪਰਸਨ ਆ ਜਿਹਨਾਂ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਇੱਕ ਪਰਸਨ ਜਿਹੜਾ ਨਹੀਂ ਭੁੱਲ ਪਾ ਰਿਹਾ ਪਰ ਦੂਸਰਾ ਪਰਸਨ ਜਿਹੜਾ ਉਸ ਚੀਜ਼ ਨੂੰ ਓਵਰਕਮ ਕਰ ਰਿਹਾ ਆ ਓਬਵੀਅਸਲੀ ਉਹ ਜਿਹੜਾ ਆਪਣੇ ਫਿਊਚਰ ਚ ਜਿਹੜਾ ਆ ਜੋ ਪਲਾਨ ਕਰ ਰਹੇ ਹੈਗੇ ਆ ਉਹਦੇ ਅਕੋਰਡਿੰਗ ਉਹ ਕੰਮ ਕਰ ਸਕਦੇ ਆ ਜਾਂ ਤੁਹਾਨੂੰ ਜੋਬ ਦੋ ਪਰਸਨ ਨੂੰ ਸੇਮ ਜੋਬ ਨਹੀਂ ਮਿਲੀ ਹਨਾ ਸੇਮ ਕੁਆਲੀਫਿਕੇਸ਼ਨ ਸੀ ਇੱਕ ਪਰਸਨ ਉਹ ਜਿਹੜਾ ਸੋਚੇਗਾ ਕਿ ਮੈਨੂੰ ਜੋਬ ਨਹੀਂ ਮਿਲੀ ਮੈਨੂੰ ਨਹੀਂ ਮਿਲਣੀ ਹੈਗੀ ਮੇਰਾ ਕੁਛ ਨਹੀਂ ਹੋ ਸਕਦਾ ਦੂਸਰਾ ਇਹ ਹੋਗਾ ਜਿਹੜਾ ਸੋਚੂਗਾ ਕਿ ਚਲੋ ਇਹ ਨਹੀਂ ਮਿਲੀ ਸ਼ਾਇਦ ਅਗਲੀ ਮਿਲ ਜੂਗੀ ਹਨਾ ਜੋ ਵੀ ਕਰਨ ਤੋਂ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਪਰਸੀਵ ਕੀਤਾ ਉਹ ਚੀਜ਼ਾਂ ਨੂੰ ਸੋ ਮੈਮਰੀ ਇੱਥੇ ਤੁਹਾਡਾ ਰੋਲ ਪਲੇ ਕਰਦੀ ਕਿਉਂਕਿ ਮੈਮਰੀ ਇਜ਼ ਇਟ ਸੈਲਫ ਨੌਲੇਜ ਔਰ ਐਕਸਪੀਰੀਅੰਸ
1: ਰਾਈਟ ਡੈਫੀਨੇਟਲੀ ਹੁਣ ਜੋ ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ ਸੀਗੀ ਕਿ ਜਦੋਂ ਪ੍ਰੋਗਰਾਮ ਮੁੱਕੂਗਾ ਤਾਂ ਫਿਰ ਉਦੋਂ ਤੱਕ ਚੰਨ ਤੁਹਾਨੂੰ ਜਾਂਦਿਆਂ ਜਾਂਦਿਆਂ ਇਹ ਚੀਜ਼ ਸਮਝ ਆਏਗੀ ਮੈਮਰੀਜ਼ ਦੇ ਵਿੱਚੋਂ ਨਾ ਇੱਕ ਗੱਲ ਬੜੀ ਵਧੀਆ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੋਰ ਟੌਪਿਕ ਨਿਕਲਿਆ ਆਪਾਂ ਆਫ ਦੀ ਏਅਰ ਗੱਲ ਉਹਦੇ 'ਤੇ ਡਿਸਕਸ ਕਰਦੇ ਹਾਂ ਅਤੇ ਜੇ ਅਗਲੀ ਵਾਰ ਉਹਦੇ 'ਤੇ ਆਪਾਂ ਚਰਚਾ ਕਰ ਸਕੀਏ ਪਰ ਮੈਨੂੰ ਬੜਾ ਸੋਹਣਾ ਅੱਜ ਦਾ ਇਹ ਪ੍ਰੋਗਰਾਮ ਲੱਗਿਆ ਅਤੇ ਸਰੋਤਿਆਂ ਨੂੰ ਵੀ ਅਪੀਲ ਹੈ ਕਿ ਤੁਹਾਡੀ ਕੀ ਫੀਡਬੈਕ ਹੈ 0472-6164 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਜੋ ਵੀ ਤੁਹਾਡੇ ਮਨ ਦੇ ਵਿੱਚ ਖਿਆਲਾਤ ਹੈਗੇ ਨੇ ਸੰਦੀਪ ਜੀ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ
0: ਥੈਂਕ ਯੂ
1: ਸੋ ਇਹ ਸੀਗੇ ਡਾਕਟਰ ਸੰਦੀਪ ਕੌਰ ਸਾਡੇ ਨਾਲ ਗੱਲ ਬਹੁਤ ਜ਼ਿਆਦਾ ਯਾਦਾਂ ਦੀ ਹੋਈ ਹੈਗੀ ਹੈ ਅਤੇ ਦਿਓ ਇਜਾਜ਼ਤਾਂ ਅਤੇ ਆਪਣੀਆਂ ਯਾਦਾਂ ਦੇ ਵਿੱਚ ਵਸਾ ਕੇ ਰੱਖਿਓ ਰੇਡੀਓ ਹਾਂਜੀ 1674 AM ਫਿਲਹਾਲ ਇੰਨਾ ਹੀ ਧੰਨਵਾਦ

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ ਆਪਾਂ ਵਾਤਾਵਰਣ ਬਾਰੇ ਗੱਲਾਂ ਬਾਤਾਂ ਕਰੀਏ। ਸੋ ਅੱਜ ਦੇ ਦਿਨ ਸਾਡੇ ਨਾਲ ਹਰਮਿੰਦਰ ਜੀ ਹੁੰਦੇ ਨੇ, ਹਰਮਿੰਦਰ ਢਿੱਲੋਂ ਜੀ ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਦੱਸਦੇ ਨੇ ਸਾਡੇ ਵਾਤਾਵਰਣ ਦੇ ਬਾਰੇ ਕੀ ਚੱਲ ਰਿਹਾ ਇਸ ਟਾਈਮ ਦੇ ਉੱਤੇ, ਚਾਹੇ ਉਹ ਗਲੋਬਲ ਵਾਰਮਿੰਗ ਹੋਵੇ ਚਾਹੇ ਕਲਾਈਮੇਟ ਕੰਟਰੋਲ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਪਿਛਲੇ ਐਪੀਸੋਡ ਆਪਾਂ ਕੀਤੇ ਨੇ ਉਹ ਤੁਸੀਂ ਜਾ ਕੇ ਅਤੇ ਸਾਡੀ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ। ਅਤੇ ਅੱਜ ਦਾ ਸਿਲਸਿਲਾ ਆਪਾਂ ਅੱਗੇ ਤੋਰਦੇ ਹਾਂ ਅਤੇ ਅਗਲੀ ਲੜੀ ਦੇ ਵਿੱਚ ਅਗਲੀ ਜਾਣਕਾਰੀ ਅਗਲੀ ਇਨਫੋਰਮੇਸ਼ਨ। ਪਰ ਉਸ ਤੋਂ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਜਿਹੜੇ ਨੇ ਉਹਨਾਂ ਨੂੰ ਆਪਾਂ ਨਾਲ ਔਨਰ ਕਰ ਲਈਏ। ਭਾਈ ਸਤਿ ਸ਼੍ਰੀ ਅਕਾਲ, ਔਨਰ ਹੋ ਤੁਸੀਂ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਤੇ ਇਸ ਟਾਈਮ ਦੇ ਉੱਤੇ ਆਪਾਂ ਜੇ ਵੇਖੀਏ ਤੇ ਯੂਰਪ ਤੋਂ ਕਾਫੀ ਖਬਰਾਂ ਆ ਰਹੀਆਂ ਨੇ ਜਿਹੜੀਆਂ ਕਿ ਸਿੱਧੀਆਂ ਸਿੱਧੀਆਂ ਸਾਡੇ ਜਿਹੜੇ ਵਾਤਾਵਰਣ ਦੇ ਨਾਲ ਸੰਬੰਧਿਤ ਨੇ, ਇਸ ਟਾਈਮ ਦੇ ਉੱਤੇ ਵਧੇ ਹੋਏ ਤਾਪਮਾਨ ਦੇ ਨਾਲ ਸੰਬੰਧਿਤ ਨੇ, ਕੀ ਸੂਰਤ ਹਾਲ ਨੇ?
1: ਹਾਂਜੀ ਬਿਲਕੁਲ, ਪਿਛਲੇ 2 ਹਫ਼ਤੇ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ, ਜਿੰਨੀ ਕਿ ਗਰਮੀ ਉੱਤੇ ਕਦੇ ਵੀ ਨਹੀਂ ਪੈਂਦੀ, ਅਤੇ ਇੰਨੀ ਪਈ ਵੀ ਉੱਥੇ ਜਿਹੜੀਆਂ ਟ੍ਰੇਨ ਦੀਆਂ ਟਰੈਕਸ ਨੇ ਪਟੜੀਆਂ, ਉਹ ਵਿੰਗੀਆਂ ਟੇਢੀਆਂ ਹੋ ਗਈਆਂ, ਅਤੇ ਉਹਨਾਂ ਨੂੰ ਨਿਊਕਲੀਅਰ ਪਲਾਂਟ ਬੰਦ ਕਰਨੇ ਪਏ, ਕਿਉਂਕਿ ਨਿਊਕਲੀਅਰ ਪਲਾਂਟ ਪਹਿਲਾਂ ਹੀ ਬਹੁਤ ਗਰਮ ਹੁੰਦੇ ਨੇ ਅਤੇ ਉਹਨਾਂ ਨੂੰ ਠੰਡੇ ਕਰਨ ਲਈ ਦਰਿਆਵਾਂ ਦਾ ਪਾਣੀ ਚਾਹੀਦਾ, ਅਤੇ ਉਹ ਦਰਿਆ ਦੇ ਪਾਣੀ ਦਾ ਟੈਂਪਰੇਚਰ ਪਹਿਲਾਂ ਹੀ ਇੰਨਾ ਜ਼ਿਆਦਾ ਸੀ ਵੀ ਉਹਨਾਂ ਨੂੰ ਠੰਡਾ ਨਹੀਂ ਸੀ ਕਰ ਸਕਦਾ। ਸੋ ਤਕਰੀਬਨ ਉਹ ਐਸਟੀਮੇਟ ਕਰ ਰਹੇ ਆ ਵੀ ਇਕੱਲੇ ਫਰਾਂਸ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕੋਈ 2500 ਦੇ ਕਰੀਬ ਐਕਸਟਰਾ ਮੌਤਾਂ ਹੋਈਆਂ ਗਰਮੀ ਦੇ ਨਾਲ ਜੁੜ ਕੇ, ਅਤੇ ਬਾਕੀ ਯੂਰਪ ਦੇ ਵਿੱਚ ਲੈ ਦੇ ਕੇ ਕੋਈ ਤਕਰੀਬਨ 10000 ਦੇ ਕਰੀਬ। ਅਤੇ ਉਹ ਐਸਟੀਮੇਟ ਕਰ ਰਹੇ ਨੇ ਬਈ ਪਿਛਲੇ 3 ਸਾਲਾਂ ਦੇ ਵਿੱਚ ਇਕੱਲੇ ਯੂਰਪ ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਸਿਰਫ ਤੇ ਸਿਰਫ ਜਿਹੜੀ ਕਲਾਈਮੇਟ ਚੇਂਜ, ਜਲਵਾਯੂ ਤਬਦੀਲੀ ਨਾਲ ਜੁੜੀ ਹੋਈ ਅੰਤ ਦੀ ਗਰਮੀ ਆ ਉਹਦੇ ਨਾਲ ਹੋਈਆਂ, ਤੇ ਇਕੱਲੇ ਯੂਰਪ ਦੀ ਗੱਲ ਹੈ। ਹੁਣ ਤੁਸੀਂ ਵੇਖੋ ਬਾਈ ਜੀ ਬਈ ਯੂਰਪ ਜਿਹੜਾ ਠੰਡਾ ਕੰਟੀਨੈਂਟ ਹੈ ਤੇ ਉੱਥੇ ਲੋਕ ਜਿਹੜੇ ਨੇ ਮੁਕਾਬਲਤਨ ਅਮੀਰ ਨੇ, ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਹਸਪਤਾਲ ਨੇ, ਅੱਛਾ ਖਾਂਦੇ ਪੀਂਦੇ ਨੇ, ਸੋ ਨਾ ਉਹਨਾਂ ਦੀ ਅੱਛੀ ਹੈ। ਹੁਣ ਤੁਸੀਂ ਉਹਨੂੰ ਆਪਣੇ ਹਿੰਦੁਸਤਾਨ ਨਾਲ ਕੰਪੇਅਰ ਕਰ ਲਓ, ਤੇ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਦਾ ਜਿਹੜਾ ਠੰਡੇ ਮੁਲਕ ਨਹੀਂ, ਇੱਥੇ ਗਰਮੀ ਪਹਿਲਾਂ ਹੀ ਜ਼ਿਆਦਾ ਪੈਂਦੀ ਹੈ, ਸਾਡੀ ਜਿਹੜੀ ਲੈਵਲ ਹੈ ਉਹ ਆਪਣੀ ਅਮੀਰੀ ਦਾ ਉਹ ਵੀ ਘੱਟ ਹੈ, ਫਿਰ ਸਾਡੇ ਹਸਪਤਾਲ ਸਰਕਾਰੀ ਦਾ ਨਾਂ ਦੇ ਬਰਾਬਰ ਹੈ ਤੇ ਸਰਕਾਰਾਂ ਦਾ ਕੋਈ ਇੰਟਰਸਟ ਨਹੀਂ, ਉਹ ਤਾਂ ਖਬਰ ਛੱਪਣ ਨਹੀਂ ਦਿੰਦੀਆਂ। ਸੋ ਯੂਰਪ ਤੋਂ ਵੀ ਬਿਲਕੁਲ ਉਲਟ ਹੈ, ਤੇ ਸਾਡੀ ਪਾਪੂਲੇਸ਼ਨ ਜਿਹੜੀ ਇੱਥੋਂ ਦੀ ਹੈ ਉਹ 5 ਗੁਣਾ ਹੈ ਯੂਰਪ ਨਾਲੋਂ ਵੱਧ। ਸੋ ਜੇ ਯੂਰਪ 'ਚ 2 ਲੱਖ ਹੋਈਆਂ ਨੇ ਤਾਂ ਤੁਸੀਂ ਉਹਨੂੰ 5 ਗੁਣਾ ਕਰ ਲਓ, ਘੱਟੋ ਘੱਟ 1 ਮਿਲੀਅਨ ਹੋ ਗਈਆਂ। ਸੋ ਇਹ ਹੈ ਸੂਰਤ ਹਾਲ ਜਿਹੜੀ ਗਰਮੀ ਦੇ ਨਾਲ ਮੌਤਾਂ ਹੋਣ ਦੀ ਹੈ, ਤੇ ਅਕਸਰ ਲੋਕ ਕਹਿੰਦੇ ਵੀ ਜੇ ਇੰਨੀਆਂ 1 ਮਿਲੀਅਨ 10 ਲੱਖ ਮੌਤਾਂ ਹੋ ਰਹੀਆਂ ਤਾਂ ਉਹਦੀ ਖ਼ਬਰ ਕਿਉਂ ਨਹੀਂ ਛਾਪ ਰਹੀ? ਬੜੀ ਵਾਜਬ ਸਵਾਲ ਹੈ, ਇਹ ਖ਼ਬਰ ਕਿਉਂ ਨਹੀਂ ਛਾਪ ਰਹੀ? ਯੂਰਪ ਤੋਂ ਖ਼ਬਰ ਛਪਦੀ ਹੈ, ਪਾਕਿਸਤਾਨ, ਇੰਡੀਆ ਦੀ ਇਹੋ ਜਿਹੀ ਖ਼ਬਰ ਕਿਉਂ ਨਹੀਂ ਛਪਦੀ? ਤੇ ਦੂਸਰੀ ਗੱਲ ਇਹ ਹੈ ਕਿ ਚਲੋ ਚਲੋ ਸਰਕਾਰਾਂ ਦਾ ਰੋਲ ਵੱਖ ਹੈ, ਪਰ ਸਾਡੇ ਇਹੋ ਜਿਹਾ ਡੇਟਾ ਕੁਲੈਕਸ਼ਨ ਕੰਮ ਕਰਨ ਦਾ ਸਿਸਟਮ ਹੀ ਹੈ ਨਹੀਂ ਹੈ। ਤੁਸੀਂ ਖੁਦ ਵੇਖੋ ਜਿਹੜੀ ਜਦੋਂ ਗਰਮੀ ਨਾਲ ਮੌਤ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਮੌਤ ਹੁੰਦੀ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਪਹਿਲਾਂ ਇੱਕ ਹੋਰ ਕੋਈ ਬਿਮਾਰੀ, ਜਿਹਨਾਂ ਨੂੰ ਉਂਝ ਨਹੀਂ ਸੀ ਮਰਨਾ ਪਰ ਗਰਮੀ ਕਰਕੇ ਮਰ ਗਏ, ਤੇ ਜਦੋਂ ਉਹਦਾ ਡੈਥ ਸਰਟੀਫਿਕੇਟ ਬਣਦਾ ਉਹ ਤੇ ਇਹ ਤਾਂ ਲਿਖਿਆ ਨਹੀਂ ਹੁੰਦਾ ਵੀ ਇਹ ਗਰਮੀ ਨਾਲ ਮਰਿਆ, ਉਹ ਤੇ ਲਿਖਿਆ ਹੋਏਗਾ ਹਾਰਟ ਅਟੈਕ ਹੋਇਆ ਉਹਨੂੰ, ਉਹਨੂੰ ਸਟ੍ਰੋਕ ਹੋ ਗਈ, ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਇਸ ਤਰ੍ਹਾਂ ਦਾ ਹੋਏਗਾ ਉਹ, ਤੇ ਇਸ ਲਈ ਉਹਨੂੰ ਜਲਵਾਯੂ ਤਬਦੀਲੀ ਨਾਲ ਜੋੜਨ ਲਈ ਸੌਖਾ ਨਹੀਂ ਹੈ ਨਾ। ਜੇ ਡਾਕਟਰਾਂ ਨੂੰ ਜਿਹੜਾ ਇੱਕ ਤੁਸੀਂ ਇਮੈਜਿਨ ਕਰੋ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਗਈ, ਜਿਹੜਾ ਹਸਪਤਾਲ ਹੈ ਉਹਨਾਂ ਨੂੰ ਤਾਂ ਇੱਕ ਜਿਹੜਾ ਮਰੀਜ਼ ਹੈ ਉਹਨੂੰ ਹਾਰਟ ਅਟੈਕ ਨਾਲ ਮਰਿਆ ਦਿਖ ਰਿਹਾ। ਸੋ ਇਹ 'ਚ ਕੁਝ ਟੈਕਨੀਕਲ ਪ੍ਰੋਬਲਮਸ ਨੇ ਤੇ ਕੁਝ ਸਰਕਾਰਾਂ ਦੀ ਨਲਾਇਕੀ ਵੀ ਹੈ, ਸਾਡੇ ਮੀਡੀਆ ਦੀ ਨਲਾਇਕੀ ਵੀ ਆ। ਸੋ ਇਹਨਾਂ ਨੂੰ ਸਟੱਡੀ ਜਿਹੜੇ ਕਰਦੇ ਨੇ ਉਹ ਡਿਫਰੈਂਟ ਤਰੀਕੇ ਨਾਲ ਸਟੱਡੀ ਕਰਦੇ ਨੇ, ਉਹ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰਦੇ ਆ ਬਈ ਜਦੋਂ ਯੂਰਪ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜੂਨ ਮਹੀਨੇ 'ਚ ਐਵਰੇਜ ਪਰ ਮਿਲੀਅਨ ਕਿੰਨੀਆਂ ਮੌਤਾਂ ਹੁੰਦੀਆਂ ਸੀ ਤੇ ਹੁਣ ਵੱਧ ਕਿਉਂ ਗਈਆਂ। ਸੋ ਥੋੜ੍ਹੀ ਬਹੁਤੀ ਉਹ 'ਚ ਤੁਹਾਨੂੰ ਸਾਇੰਟੀਫਿਕ ਰਿਸਰਚ ਦੀ ਲੋੜ ਹੈ ਜਿਹੜੀ ਆਪਣੀ ਹੁੰਦੀ ਨਹੀਂ। ਸੋ ਜਿਹੜੀ ਇਹ ਗਰਮੀ ਹੈ ਸਾਡੀ ਜਲਵਾਯੂ ਤਬਦੀਲੀ ਆ ਜਿਹਦੀ ਆਪਾਂ ਹੁਣ ਕਈ ਆਪਣੇ ਆਪ ਹੀ ਫੂਡ ਤੋਂ ਗੱਲ ਕਰ ਰਹੇ ਹਾਂ ਤੇ ਬਾਈ ਜੀ ਮਤਲਬ ਜਦੋਂ ਵੀ ਇਹਨਾਂ ਜਿਹੜਾ ਨੁਕਸਾਨ ਹੋਣਾ ਹੈ ਕਲਾਈਮੇਟ ਚੇਂਜ ਆਪਣੇ ਆਪ 'ਚ ਤਾਂ ਤੁਹਾਨੂੰ ਦਿਖਦੀ ਨਹੀਂ ਕਿਤੇ ਵੀ, ਨਾ ਇਹ ਕਿਸੇ ਬਿਮਾਰੀ ਦਾ ਨਾਂ ਹੈ, ਨਾ ਹੀ ਜਦੋਂ ਕੋਈ ਬੰਦਾ ਮਰਦਾ ਗਰਮੀ, ਨਾ ਉਹਦੇ ਡੈਥ ਸਰਟੀਫਿਕੇਟ 'ਤੇ ਲਿਖਿਆ ਹੁੰਦਾ ਵੀ ਜਲਵਾਯੂ ਤਬਦੀਲੀ ਨਾਲ ਮਰਿਆ, ਫਿਰ ਹੋਏਗਾ ਕੀ ਨਾ, ਫਲ ਇਹ ਕਿਵੇਂ ਹੋਏਗਾ? ਤੇ ਇਹੀ ਸਾਨੂੰ ਜਿਹੜੀ ਆ ਸਮਝਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਸਾਡੀ ਪੂਰੀ ਪ੍ਰਕਿਰਤੀ ਨੂੰ ਤੇ ਸਾਡੇ ਪੂਰੇ ਸਮਾਜ ਨੂੰ ਕਿਵੇਂ ਇਸ ਵਿਸ਼ਾ ਵਿਨਾਸ਼ ਦੇ ਰਾਹ ਤੇ ਲਿਜਾ ਰਹੀ ਹੈ, ਇਹ ਸਾਨੂੰ ਸਮਝਣ ਦੀ ਲੋੜ ਹੈ।
0: ਸੋ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲ ਕੀਤੀ ਕਿ ਹੈ ਕਿ ਕਲਾਈਮੇਟ ਕੰਟਰੋਲ ਕੀ, ਉਹਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ, ਆਸ ਪਾਸ ਦੇ ਖੇਤਰਾਂ ਦੇ ਵਿੱਚ ਕੀ ਹੋ ਰਿਹਾ ਵਾ ਯੂਰਪ ਦੇ ਨਾਲ, ਜਾਂ ਫਿਰ ਆਪਾਂ ਕਹਿ ਲਈਏ ਕਿ ਤਾਜ਼ਾ ਅਪਡੇਟਸ ਨਾਲ ਤੁਹਾਡੇ ਵੱਲੋਂ ਸਾਂਝੇ ਕਰ ਦਿੱਤੇ ਜਾਂਦੇ। ਆਲ ਟੂਗੈਦਰ ਜੇ ਆਪਾਂ ਗਲੋਬਲੀ ਵੇਖੀਏ ਤਾਂ ਗਲੋਬਲੀ ਕੀ ਆਪਾਂ ਨੂੰ ਭੁਗਤਣਾ ਪਊਗਾ?
1: ਹਾਂਜੀ ਬਿਲਕੁਲ, ਮੈਂ ਯੂਰਪ ਦੀ ਗੱਲ ਕਰ ਰਿਹਾ ਸੀ ਤਾਂ ਅੱਜ ਦੀ ਖਬਰ ਸੀ ਸਾਡੇ ਇੱਥੇ ਟੋਰਾਂਟੋ ਦੀ ਵੀ ਸਾਡਾ ਇੱਕ ਹਾਈਵੇ ਆ ਇੱਥੇ 401 ਜਿਹੜਾ ਸਭ ਤੋਂ ਵੱਧ ਚੱਲਦਾ ਅਤੇ ਉਹ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ ਉਹਨਾਂ ਨੂੰ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਕਿਉਂਕਿ ਜਿਹੜਾ ਹਾਈਵੇ ਸੀ ਉਹ ਗਰਮੀ ਦੇ ਨਾਲ ਹੀ ਪੰਘਰ ਗਿਆ, ਉਹ ਗਰਮੀ ਦੇ ਨਾਲ ਖਤਰਨਾਕ ਹੋ ਗਿਆ, ਉਹਨਾਂ ਨੂੰ ਉਹਨੂੰ ਠੀਕ ਕਰਨ ਲਈ ਬੰਦ ਕਰਨਾ ਪਿਆ। ਸੋ ਇਹ ਸਾਡੇ ਇਹਨਾਂ ਅਮੀਰ ਮੁਲਕਾਂ ਦੇ ਵਿੱਚ ਆ ਜਿੱਥੇ ਸੜਕਾਂ ਦੀ ਜਿਹੜੀ ਹੈ ਕੰਡੀਸ਼ਨ ਵਧੀਆ ਹੁੰਦੀ ਆ। ਤੇ ਅੱਜ ਹੀ ਬਾਈ ਜੀ ਮੈਂ ਪੜ੍ਹ ਰਿਹਾ ਸੀ ਬਈ ਅਮਰੀਕਾ ਦੀ ਇੱਕ ਸ਼ਹਿਰ ਹੈ ਯੂਟਾ, ਸਾਲਟ ਲੇਕ ਸਿਟੀ ਯੂਟਾ ਸ਼ਹਿਰ ਦੀ ਕੈਪੀਟਲ ਹੈ ਤੇ ਉੱਥੇ ਏਸੇ ਨਾਂ ਦੀ ਉੱਥੇ ਇੱਕ ਲੇਕ ਹੈ ਤੇ ਉਹ ਜਿਹੜੀ ਲੇਕ ਹੈ ਉਹ ਲਗਾਤਾਰ ਸੁੱਕ ਰਹੀ ਹੈ ਗਰਮੀ ਦੇ ਨਾਲ ਤੇ ਉਹ ਅਗਲੇ 20-40 ਸਾਲਾਂ ਦੇ ਵਿੱਚ ਡਰ ਹੈ ਵੀ ਪੂਰੀ ਸੁੱਕ ਜਾਏਗੀ। ਹੁਣ ਉਹ ਇਕੱਲਾ ਪਾਣੀ ਨਹੀਂ ਖਤਮ ਹੋਏਗਾ ਕਿਉਂਕਿ ਸਾਡੀ ਬਹੁਤ ਫਾਈਨ ਬੈਲੈਂਸ ਬਣਿਆ ਹੋਇਆ, ਉਹ ਜਿਹੜੀ ਲੇਕ ਹੈ ਉਹਦੇ ਥੱਲੇ ਬੈੱਡ ਦੇ ਉੱਤੇ ਅਰਸੈਨਿਕ ਮੈਟਲ ਦੇ ਡਿਪੋਜ਼ਿਟਸ ਹੈ, ਅਰਸੈਨਿਕ ਜਿਹੜੀ ਮੈਟਲ ਆ ਉਹ ਜ਼ਹਿਰ ਹੁੰਦੀ ਆ, ਜੇ ਉਹ ਫੁੱਕ ਗਈ ਤੇ ਥੱਲਿਓਂ ਰੇਤਾ ਨਿਕਲ ਗਿਆ ਜਿਹਦੇ 'ਚ ਅਰਸੈਨਿਕ ਹੈ ਤੇ ਜਦੋਂ ਹਵਾ ਚੱਲੇਗੀ ਉਹ ਅਰਸੈਨਿਕ ਉੱਡ ਕੇ ਸਾਹ ਰਾਹੀਂ ਲੋਕਾਂ ਦੇ ਆਏਗਾ ਤੇ ਉਹ ਸ਼ਹਿਰ ਪੂਰੇ ਦਾ ਪੂਰਾ ਬੰਜਰ ਹੋ ਜਾਏਗਾ ਤੇ ਉਸ ਸਟੇਟ ਦੀ 40% ਪਾਪੂਲੇਸ਼ਨ ਇੱਕੋ ਸ਼ਹਿਰ 'ਚ ਰਹਿੰਦੀ ਹੈ। ਹੁਣ ਇਹ ਜਲਵਾਯੂ ਤਬਦੀਲੀ ਨੂੰ ਇਸ ਹੱਦ ਤੱਕ ਜੋੜਨਾ ਜਿਹੜਾ ਇਹ ਮੀਡੀਆ ਦਾ ਕੰਮ ਹੈ, ਜਿਵੇਂ ਆਪਾਂ ਕਰ ਰਹੇ ਹਾਂ, ਬਾਕੀ ਮੀਡੀਆ ਦਾ ਕੰਮ ਹੈ, ਸਰਕਾਰਾਂ ਦਾ ਕੰਮ ਹੈ, ਜਿਹੜਾ ਨਹੀਂ ਹੁੰਦਾ। ਸੋ ਜਲਵਾਯੂ ਤਬਦੀਲੀ ਦਾ ਹੋਏਗਾ ਕੀ, ਉਹਦੇ ਨਾਲ ਸਾਡਾ ਜਿਹੜੀ ਜਿੰਨਾ ਵੀ ਦੁਨੀਆਂ ਦੇ ਸਾਡੇ ਮੌਸਮ ਨੇ, ਸਾਡੇ ਪਾਣੀ ਨੇ, ਸਾਡੀਆਂ ਫਸਲਾਂ, ਸਾਡੇ ਫਲ, ਉਹ ਸਾਰਾ ਦਾ ਜਿਹੜਾ ਇੱਕ ਸੰਤੁਲਨ ਬਣਿਆ ਹੋਇਆ ਉਹ ਉਥਲ ਪੁਥਲ ਹੋ ਜਾਏਗਾ। ਸਾਨੂੰ ਇਹ ਲੱਗਦਾ ਵੀ ਤੁਸੀਂ ਕਣਕ ਜਦੋਂ ਮਰਜ਼ੀ ਬੀਜ ਦਿਓ 4-5 ਦਿਨ ਇੱਧਰ ਕਰਕੇ ਕੋਈ ਫਰਕ ਨਹੀਂ ਪੈਂਦਾ, 4-5 ਦਿਨ ਇੱਧਰ ਕਰਕੇ ਵੱਢ ਲਓ ਕੋਈ ਫਰਕ ਨਹੀਂ ਪੈਂਦਾ, ਪਰ ਇਹ ਗੱਲ ਦਰੁਸਤ ਨਹੀਂ। ਦਿਨਾਂ ਦਾ ਫਰਕ ਨਹੀਂ ਪੈਂਦਾ ਪਰ ਟੈਂਪਰੇਚਰ ਦਾ ਫਰਕ ਬਹੁਤ ਪੈਂਦਾ। ਸੋ ਜੇ ਕਣਕ ਨੇ ਅਪ੍ਰੈਲ 'ਚ ਪੱਕਣਾ ਤੇ ਉਹੀ ਗਰਮੀ ਅਪ੍ਰੈਲ ਵਾਲੀ ਜੇ ਤੁਹਾਡੀ ਮਾਰਚ 'ਚ ਪੈ ਗਈ ਜਦੋਂ ਹਲੇ ਕਣਕਾਂ ਦੇ ਜਿਹੜੇ ਦਾਣੇ ਨੇ ਉਹਨਾਂ 'ਚ ਪੂਰਾ ਉਹ ਦੁੱਧ ਨਹੀਂ ਪਿਆ ਤੇ ਉਹ ਕਣਕ ਦਾ ਦਾਣਾ ਪੱਕੇਗਾ ਨਹੀਂ, ਉਹ ਕਣਕ ਦਾ ਦਾਣਾ ਜਲ ਜਾਏਗਾ। ਜਿਵੇਂ ਪਿਛਲੇ ਸਾਲ ਆਲੂਆਂ ਦੇ ਨਾਲ ਹੋਇਆ, ਜਦੋਂ ਲੋਕਾਂ ਨੇ ਆਲੂ ਬੀਜੇ ਤੇ ਉਹ ਆਲੂ ਬੀਜ ਕੇ ਇੰਨੀ ਗਰਮੀ ਆ ਬਈ 2 ਦਿਨ ਉਹ ਆਲੂ ਜਿਹੜੇ ਸੀ ਗਲ ਗਏ। ਸੋ ਜਿਹੜੀ ਜਲਵਾਯੂ ਤਬਦੀਲੀ ਹੈ ਇਹ ਸਾਨੂੰ ਔਖੀ ਹੈ, ਮੈਂ ਮੰਨਦਾ ਔਖੀ ਹੈ, ਪਰ ਸਾਨੂੰ ਇਹ ਜਿਹੜੀ ਇਹ ਕਿਵੇਂ ਕੰਮ ਕਰੇਗੀ, ਕਿਵੇਂ ਮਾਰੂ ਹੋਏਗੀ, ਹਰ ਖੇਤਰ 'ਚ ਇਹਦਾ ਰੂਪ ਵੱਖਰਾ ਹੋਏਗਾ, ਆਸਟ੍ਰੇਲੀਆ 'ਚ ਵੱਖਰਾ ਹੋਏਗਾ, ਤੁਹਾਡੇ ਸ਼ਹਿਰ 'ਚ ਵੱਖਰਾ ਹੋਏਗਾ, ਮੇਰੇ ਸ਼ਹਿਰ 'ਚ ਵੱਖਰਾ ਹੋਏਗਾ। ਕਿਤੇ ਹੜ੍ਹ ਆਉਣਗੇ, ਕਿਤੇ ਸੋਕਾ ਪਏਗਾ, ਕਿਤੇ ਬਹੁਤ ਠੰਡ ਪਏਗੀ ਨਾ, ਕਿਤੇ ਦਰਿਆ ਫੁੱਕਣਗੇ, ਕਿਤੇ ਫਸਲਾਂ ਮਰਨਗੀਆਂ, ਕਿਤੇ ਬਿਮਾਰੀਆਂ ਪੈਣਗੀਆਂ, ਕਿਤੇ ਗਲੇਸ਼ੀਅਰ ਪੰਘਰਨਗੇ, ਜਿਹੜੇ ਸ਼ਹਿਰ ਦਰਿਆਵਾਂ ਦੇ ਕੰਢੇ 'ਤੇ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਗਲੇਸ਼ੀਅਰ ਪੰਘਰਦੇ ਨੇ, ਉਹ ਆਪਣੇ ਪੁਰਾਣੇ ਕਈ ਪਿੰਡ ਜਿਹੜੇ ਕਿ ਹਜ਼ਾਰ ਹਜ਼ਾਰ ਸਾਲ ਤੋਂ ਪਿੰਡ ਵਸੇ ਹੋਏ ਨੇ ਉੱਪਰ ਹਿਮਾਲਿਆ ਦੇ ਵਿੱਚ ਕਸ਼ਮੀਰ ਦੇ ਵਿੱਚ ਜਾ ਕੇ, ਉਹਨਾਂ ਨੂੰ ਉਹ ਦਰਿਆ ਦੇ ਕੰਢੇ 'ਤੇ ਨੇ, ਜਿੱਦ ਨੂੰ ਗਲੇਸ਼ੀਅਰ ਦੀ ਝੀਲ ਫਟ ਗਈ ਉਹ ਸਾਰੇ ਪਿੰਡ ਜਿਹੜੇ ਸੀ ਫੜ ਜਾਣਗੇ, ਇਸ ਲਈ ਉਹਨਾਂ ਪਿੰਡਾਂ ਨੂੰ ਉਜਾੜ ਕੇ ਉੱਚੀਆਂ ਥਾਵਾਂ 'ਤੇ ਲਿਜਾ ਰਹੇ ਨੇ ਪਾਕਿਸਤਾਨ ਦੇ ਵਿੱਚ। ਸੋ ਜਿਹੜੀ ਇਹ ਵਿਨਾਸ਼ ਆਏਗਾ ਸਾਡਾ ਜਲਵਾਯੂ ਤਬਦੀਲੀ ਦੇ ਨਾਲ, ਇਹਨੂੰ ਸਮਝਣ ਦੀ ਸਾਨੂੰ ਲੋੜ ਹੈ ਵੀ ਸਾਡੇ ਕਿਵੇਂ ਪਹੁੰਚੇਗਾ, ਅਤੇ ਉਹਨੂੰ ਇੱਕੋ ਇੱਕ ਥਾਂ 'ਤੇ ਚੱਲਣ ਦੀ ਲੋੜ ਹੈ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਪਹਿਲੂ ਆ ਨਹੀਂ ਬਚੇਗਾ ਜਿਹਦੇ ਇਹਦਾ ਫਰਕ ਨਹੀਂ ਪਏਗਾ। ਤੁਸੀਂ ਇੰਸ਼ੋਰੈਂਸ ਲੈ ਲਓ, ਹੁਣ ਆਪਣੇ ਦੇਖੋ ਤੁਹਾਡੇ ਘਰ, ਤੁਸੀਂ ਘਰ ਲੈਂਦੇ ਹੋ, ਘਰ ਲਈ ਤੁਹਾਨੂੰ ਮੌੜਗੇ ਲੈਣੀ ਪੈਂਦੀ ਤਾਂ ਮੌੜਗੇ ਦੀ ਪਹਿਲੀ ਕੰਡੀਸ਼ਨ ਹੁੰਦੀ ਇਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਆ। ਤੇ ਅਮਰੀਕਾ ਦੇ ਵਿੱਚ ਅਗਲੇ 15 ਸਾਲਾਂ 'ਚ 40% ਲੋਕਾਂ ਨੂੰ ਘਰਾਂ 'ਤੇ ਇੰਸ਼ੋਰੈਂਸ ਨਹੀਂ ਮਿਲੇਗੀ।
0: ਓਕੇ, ਮਹਿੰਗੀ ਹੋ ਗਈ ਨਹੀਂ,
1: ਜੇ ਇੰਸ਼ੋਰੈਂਸ ਨਹੀਂ ਬਣੇਗੀ ਨਵੇਂ ਘਰ ਕਿਵੇਂ ਬਣਨਗੇ, ਨਵੇਂ ਬਿਜ਼ਨਸ ਕਿਵੇਂ ਚੱਲਣਗੇ। ਸੋ ਜਿਹੜੀ ਇਹਦਾ ਭਿਆਨਕ ਹੈ ਇਹ ਹੈ, ਅਸੀਂ ਇਹਨੂੰ ਕਹਿੰਦੇ ਸਿਰਫ ਮੌਤਾਂ ਦੇ ਨਾਲ ਜੋੜ ਕੇ ਨਹੀਂ ਵੇਖ ਸਕਦੇ ਜਾਂ ਵੀ ਫਸਲਾਂ ਫੜ ਗਈਆਂ, ਪਰ ਜਿਹੜੀ ਜੇ ਫਸਲਾਂ ਫੜੀਆਂ ਫੜਦੀਆਂ ਨੇ ਤੇ ਇੱਕ ਵਾਰੀ ਚਲੋ ਫਸਲ ਮਰ ਗਈ ਨਾ, ਕਿਸਾਨ ਵੀ ਚੱਲ ਜਾਏਗਾ ਤੇ ਦੇਸ਼ ਵੀ ਚੱਲ ਜਾਏਗਾ। ਪਰ ਜੇ ਫਸਲਾਂ 2-4 ਸਾਲ ਲਗਾਤਾਰ ਫੜ ਗਈਆਂ, ਜਲ ਗਈਆਂ, ਮਰ ਗਈਆਂ ਤੇ ਫਿਰ ਕੀ ਹੋਏਗਾ? ਸੋ ਸਾਨੂੰ ਇਸ ਤਰੀਕੇ ਨਾਲ ਲਿਆਉਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਨੂੰ ਡੀ ਕੋਡ ਕਰਕੇ, ਡੀ ਕੰਸਟਰਕਟ ਕਰਕੇ ਵੀ ਉਹ ਕੀ ਪਏਗਾ, ਤੇ ਆਪਾਂ ਇਸ ਤੋਂ ਅਗਲੇ ਐਪੀਸੋਡ ਤੋਂ ਸ਼ੁਰੂ ਕਰਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ। ਨਾ ਹੁਣ ਤੱਕ ਆਪਾਂ ਜਿਹੜੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਜਿੱਥੇ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਬੜਾ ਸੌਖਾ ਸਮਝਣਾ ਕਿ ਸਾਡੇ ਦਰਿਆਵਾਂ ਦਾ ਪਾਣੀ ਹਿਮਾਲਿਆ ਚੋਂ ਆਉਂਦਾ, ਹਿਮਾਲਿਆ ਚ ਬਰਫ਼ ਪੈਂਦੀ ਆ, ਬਰਫ਼ ਪਿਘਲਦੀ ਆ, ਫਿਰ ਉਹ ਪਾਣੀ ਆਉਂਦਾ। ਜੇ ਉਹ ਬਰਫ਼ ਤਾਂ ਨਾ ਪਈ ਤਾਂ ਪਾਣੀ ਨਹੀਂ ਆਉਣਾ, ਤੇ ਜੇ ਗਰਮੀ ਜ਼ਿਆਦਾ ਪੈ ਗਈ ਉਹ ਬਰਫ਼ ਜਿਹੜੀ ਆ ਜਿਹਨੇ 4-5 ਮਹੀਨੇ ਜਿਵੇਂ ਹੁਣ ਹੋਇਆ ਭਾਖੜ ਡੈਮ ਦੇ ਵਿੱਚ ਪਾਣੀ ਲੋੜ ਤੋਂ ਵੱਧ ਆ ਗਿਆ ਜੂਨ 'ਚ। ਪਿਛਲੇ ਸਾਲ ਪੰਜਾਬ ਤੇ ਹਰਿਆਣਾ ਵਾਲੇ ਲੜ ਰਹੇ ਸੀ ਪਾਣੀ ਕਿਹਨੂੰ ਚਾਹੀਦਾ, ਤੇ ਇਸ ਵਾਰੀ ਦੋਨੇ ਕਹਿੰਦੇ ਫਨੀ ਅਸੀਂ ਪਾਣੀ ਲੈਣਾ, ਸਾਡੀਆਂ ਨਹਿਰਾਂ ਭਰੀਆਂ ਹੋਈਆਂ ਨੇ ਕਿਉਂਕਿ ਇੰਨੀ ਗਰਮੀ ਪਈ ਮਈ ਦੇ ਵਿੱਚ, ਉਹ ਜਿਹੜੀ ਬਰਫ਼ ਨੇ 3-4 ਮਹੀਨਿਆਂ 'ਚ ਪੰਘਰਨਾ ਸੀ ਉਹ ਤਕਰੀਬਨ 1 ਮਹੀਨੇ 'ਚ ਪੰਘਰ ਗਈ, ਸਾਰਾ ਪਾਣੀ ਦਰਿਆਵਾਂ 'ਚ ਆ ਗਿਆ। ਹੁਣ ਜਿਹੜੇ ਅਗਲੇ ਮਹੀਨੇ ਸਾਨੂੰ ਪਾਣੀ ਚਾਹੀਦਾ ਉਹ ਦਰਿਆਵਾਂ 'ਚ ਉਹਨੇ ਪਾਣੀ ਘੱਟ ਜਾਏਗਾ। ਸੋ ਜਿਹੜਾ ਜਿਹੜਾ ਸਾਡਾ ਸਾਨੂੰ ਆਪਣਾ ਪ੍ਰਕਿਰਤੀ ਦੇ ਨਾਲ ਰਿਸ਼ਤਾ ਸਮਝਣ ਦੀ ਲੋੜ ਹੈ ਕਿ ਮਨੁੱਖ ਜਿਹੜਾ ਹੈ ਉਹ ਆਪਣੇ ਆਲੇ ਦੁਆਲੇ 'ਤੇ ਕਿਵੇਂ ਨਿਰਭਰ ਕਰਦਾ ਅਤੇ ਉਸ ਤੋਂ ਬਿਨਾਂ ਇਹਦਾ ਗੁਜ਼ਾਰਾ ਕਿਵੇਂ ਨਹੀਂ ਹੈ। ਅਤੇ ਜੇ ਅਸੀਂ ਉਹ ਪ੍ਰਕਿਰਤੀ ਦਾ ਜਿਹੜਾ ਸੰਤੁਲਨ ਹੈ, ਇੱਕ ਮਹੀਨ ਸੰਤੁਲਨ, ਬਹੁਤ ਫਾਈਨ ਬੈਲੈਂਸ ਹੈ, ਉਹ ਇਵੇਂ ਤੁਸੀਂ ਸਮਝ ਲਓ ਵੀ ਜਿਵੇਂ ਕਿਸੇ ਨੇ ਉਂਗਲੀ ਦੇ ਉੱਤੇ ਫੁੱਟਬਾਲ ਟਿਕਾਇਆ ਹੋਵੇ। ਦੇਖਿਆ ਨਾ ਤੁਸੀਂ ਫੁੱਟਬਾਲ ਪਲੇਅਰ ਕਰਦੇ ਹੁੰਦੇ ਨੇ, ਉਹ ਆਪਣੀ ਉਂਗਲੀ ਦੇ ਉੱਤੇ ਉਹਨੂੰ ਘੁਮਾ ਦਿੰਦੇ ਨੇ ਤੇ ਉਹਨੂੰ ਮਾੜਾ ਜਿਹਾ ਤੁਸੀਂ ਲਾ ਦਿਓ ਡਿੱਗ ਜਾਂਦਾ। ਤੇ ਸਾਡਾ ਧਰਤੀ ਉਵੇਂ ਹੀ ਹੈ ਜਿਵੇਂ ਕਿਤੇ ਉਂਗਲੀ ਤੇ ਟਿੱਕੀ ਹੋਵੇ ਫੁੱਟਬਾਲ ਵਾਂਗੂ, ਤੇ ਇਹਨੂੰ ਜਦੋਂ ਹਵਾ ਦਾ ਬੁੱਲਾ ਆਇਆ, ਹਨੇਰੀਆਂ ਆਈਆਂ, ਤੇ ਇਹਦਾ ਸਾਰਾ ਸੰਤੁਲਨ ਵਿਗੜ ਸਕਦਾ। ਤੇ ਉਹਦੇ ਨਾਲ ਹੀ ਇੱਥੇ ਇਕੱਲੀ ਮਨੁੱਖੀ ਜਾਨ ਨਹੀਂ, ਜਿਹੜੀ ਸਮੁੱਚਾ ਜੀਵਨ ਹੈ ਜਿਹਦੇ ਵਿੱਚ ਪੰਛੀਆਂ ਦਾ ਤੇ ਜਾਨਵਰਾਂ ਦਾ ਜਿਹੜਾ ਜੀਵਨ ਹੈ ਉਹਨੂੰ ਵੀ ਖਤਰਾ ਹੈ।
0: ਸੋ ਇਹ ਚਾਰ ਚੁਫੇਰੇ ਇੱਕ ਚੀਜ਼ ਜੇ ਹਿੱਲੂਗੀ ਤਾਂ ਸਾਰਾ ਕੁਛ ਹੀ ਹਿੱਲੂਗਾ। ਸੋ ਸਾਰੇ ਇਹਨੂੰ ਸਮੱਸਿਆ। ਸੋ ਜਦੋਂ ਆਪਾਂ ਆਲਮੀ ਪੱਧਰ ਦੇ ਉੱਤੇ ਆਪਾਂ ਗੱਲ ਕਰ ਹੀ ਰਹੇ ਹਾਂ ਤਾਂ ਇਸ ਵਰ੍ਹੇ ਦੇ ਅੰਤ ਦੇ ਵਿੱਚ ਜਿਹੜੀ UN ਦੀ ਮੀਟਿੰਗ ਹੋਣੀ ਹੈ COP31, ਸੋ ਉਹਦੀਆਂ ਵੀ ਤਿਆਰੀਆਂ ਕਹਿੰਦੇ ਚੱਲ ਰਹੀਆਂ। ਪਿਛਲੇ ਆਪਾਂ ਐਪੀਸੋਡਸ ਵਿੱਚ ਗੱਲ ਕੀਤੀ ਕਿ ਅਮਰੀਕਾ ਹੱਥ ਖਿੱਚ ਚੁੱਕਾ ਵਾ, ਸੋ ਉਹ 2035 ਦਾ ਜਿਹੜਾ ਏਜੰਡਾ ਵਾ ਉਹਦੇ ਵਿੱਚ ਖਰਚਾ ਫਿਲਹਾਲ ਤਾਂ ਨਹੀਂ ਕਰਦਾ ਦਿਖ ਰਿਹਾ, ਅਤੇ ਉਸ ਲਿਹਾਜ਼ ਦੇ ਨਾਲ ਜਿਹੜਾ ਇਹ ਖਰਚਾ ਵਾ ਫਿਰ ਜਿੱਦਾਂ ਕਹਿ ਰਹੇ ਨੇ ਕਿ 1.3 ਟ੍ਰਿਲੀਅਨ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਚਾਹੀਦਾ ਜੋ ਮਿੱਥਿਆ ਸੀ, ਅਤੇ ਉਹਦੇ ਲਈ ਫਿਰ ਕੀ ਯਤਨ ਨੇ? ਹੁਣ ਹੋਰ ਕੋਈ ਹੱਥ ਅੱਗੇ ਵਧਾ ਰਿਹਾ ਵਾ ਜਾਂ ਅਮਰੀਕਾ ਨੂੰ ਮਨਾਉਣ ਦੀ ਕੋਸ਼ਿਸ਼ ਆ, ਜਾਂ ਫਿਰ ਕਿਹੜੇ ਤਰੀਕੇ ਦੇ ਨਾਲ? ਜੇ ਬਜਟ ਹੀ ਨਹੀਂ ਹੋਊਗਾ ਤਾਂ ਫਿਰ ਕਿੱਦਾਂ ਚੀਜ਼ਾਂ ਮੈਨੇਜ ਹੋਣਗੀਆਂ?
1: ਹਾਂਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ, ਪਰ ਉਹਦੇ ਵਿੱਚ ਕੁਝ ਇੱਕ ਨਵੀਆਂ ਤਬਦੀਲੀਆਂ ਨੇ, ਚੇਂਜਸ ਨੇ ਜਿਹੜੀਆਂ ਅੱਛੀਆਂ ਨੇ, ਉਹ ਇਹ ਹੈ ਕਿ ਜਿਹੜੇ ਇਸ ਜਲਵਾਯੂ ਤਬਦੀਲੀ ਦੇ ਹੱਲ ਨੇ ਜਿਹਨਾਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਤੇ ਸੋਲਰ ਪੈਨਲ ਤੇ ਵਿੰਡ ਐਨਰਜੀ ਜਿਹੜੀ ਬਹੁਤ ਵੱਡਾ ਰੋਲ ਹੈ, ਉਹਨਾਂ ਦੀ ਜਿਹੜੀ ਲਾਗਤ ਹੈ ਉਹ ਲਗਾਤਾਰ ਘੱਟ ਰਹੀ ਆ। ਉਹ ਇੰਨੀ ਘੱਟ ਰਹੀ ਆ ਵੀ ਜੇ ਆਪਾਂ ਸੋਲਰ ਪੈਨਲ ਦੀ ਕੀਮਤ ਨੂੰ 2000 ਤੋਂ ਲੈ ਕੇ ਕੰਪੇਅਰ ਕਰੀਏ ਤਾਂ ਹੁਣ ਉਹ 99% ਘੱਟ ਚੁੱਕੀ ਹੈ। ਜਿਹੜੀ ਚੀਜ਼ $1 ਦੀ ਆਉਂਦੀ ਸੀ 2000 ਦੇ ਵਿੱਚ, ਅੱਜ ਉਹ ਸੋਲਰ ਪੈਨਲ 1 ਸੈਂਟ ਦਾ ਮਿਲਦਾ ਤੁਹਾਨੂੰ, ਉਹ 99% ਘੱਟ ਗਿਆ। ਤੇ ਇਵੇਂ ਹੀ ਇਲੈਕਟ੍ਰਿਕ ਕਾਰਾਂ ਨੇ, ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਬਈ ਇਸ ਸਾਲ 26 ਦੇ ਵਿੱਚ ਦੁਨੀਆਂ ਦੇ ਵਿੱਚ ਕੋਈ 26 ਮਿਲੀਅਨ ਇਲੈਕਟ੍ਰਿਕ ਕਾਰਾਂ ਵਿਕਣਗੀਆਂ। ਤੇ ਹਾਂ ਹੁਣ ਮਤਲਬ ਪਿਛਲੇ ਮਹੀਨੇ ਤਕਰੀਬਨ 5 ਲੱਖ ਦੇ ਕਰੀਬ ਕਾਰਾਂ ਜਿਹੜੀਆਂ ਇਲੈਕਟ੍ਰਿਕਲੀਆਂ ਚੀਨ ਦੇ ਵਿੱਚ ਵਿਕੀਆਂ। ਸੋ ਜਿਹੜੀ ਸਾਡੇ ਉਹਨਾਂ ਦੀ ਘੱਟ ਰਹੀ ਹੈ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਮਰੀਕਾ ਕੰਟਰੀਬਿਊਟ ਨਹੀਂ ਕਰ ਰਿਹਾ, ਬਿਲਕੁਲ ਦਰੁਸਤ ਹੈ, ਉਹਦਾ ਨੁਕਸਾਨ ਹੋ ਰਿਹਾ, ਪਰ ਉਹਦੇ ਵਿੱਚ ਯੂਰਪ ਵਾਲੇ ਕਾਫੀ ਕਰ ਰਹੇ ਨੇ, ਚਾਈਨਾ ਵਾਲੇ ਭਾਵੇਂ ਉਹ ਆਪਣੇ ਬਿਜ਼ਨਸ ਪੱਖ ਤੋਂ ਕਰ ਰਹੇ ਨੇ, ਉਹ ਜਿਹੜੀ ਇਹ ਟੈਕਨੋਲੋਜੀ ਹੈ ਜਾਂ ਇਹਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਜੁੜੀਆਂ ਹੋਈਆਂ ਟੈਕਨੋਲੋਜੀਜ਼ ਨੇ, ਉਹ ਜਿਹਨੂੰ ਆਪਾਂ ਗਲੋਬਲ ਸਾਊਥ ਕਹਿੰਦੇ ਹਾਂ, ਅਫਰੀਕਾ, ਏਸ਼ੀਆ ਜਾਂ ਜਿਹੜੇ ਗਰੀਬ ਮੁਲਕ ਹੁੰਦੇ ਸੀ, ਹੁਣ ਉੱਨਤੀ ਕਰ ਰਹੇ ਨੇ, ਉਹਨਾਂ ਨੂੰ ਉਹ ਬੜੀ ਵੱਡੀ ਪੱਧਰ ਤੇ ਉਹਦੀ ਡਿਪਲੋਇਮੈਂਟ ਕਰ ਰਿਹਾ, ਗਵਰਨਮੈਂਟ ਆਫ ਇੰਡੀਆ ਕਰ ਰਹੀ ਆ। ਉਹਨਾਂ ਨੇ ਤੁਸੀਂ ਪਿੱਛੇ ਦੇ ਆਇਆ ਸੀ ਉਹਨਾਂ ਦਾ ਕਿ ਉਹ ਜਿਹੜੇ ਸਾਡੇ ਵੱਡੇ ਟਰੱਕ ਨੇ ਸਮਾਨ ਵਾਲੇ, ਉਹਨਾਂ ਨੂੰ ਇਲੈਕਟ੍ਰਿਕ ਤੇ ਬੱਸਾਂ ਨੂੰ ਇਲੈਕਟ੍ਰਿਕ ਸ਼ਿਫਟ ਕਰਨ ਲਈ ਉਹ ਪਤਾ ਨਹੀਂ 2500 ਲੱਖ ਕਰੋੜ ਦਾ ਪ੍ਰੋਜੈਕਟ ਹੈ, ਬਹੁਤ ਹੀ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਉਹਨਾਂ ਨੇ, ਕਿਉਂਕਿ ਉਹ ਭਾਵੇਂ ਉਹਨਾਂ ਦੀ ਗਿਣਤੀ ਬੜੀ ਘੱਟ ਹੈ ਪਰ ਇੰਡੀਆ ਦਾ ਜਿਹੜਾ 40% ਡੀਜ਼ਲ ਲੱਗਦਾ ਉਹ ਟਰੱਕਾਂ ਦੇ ਟਰੱਕ ਖਾਂਦੇ ਨੇ, ਹਨਾ, ਉਹ ਟਰੱਕ ਜ਼ਿਆਦਾ ਡੀਜ਼ਲ ਖਾਂਦੇ ਆ, ਸਾਰਾ ਦਿਨ ਸਾਰੀ ਰਾਤ ਚੱਲਦੇ ਆ। ਤੇ ਸੋ ਇਹ ਬੜੀ ਵੱਡੀ ਪੱਧਰ ਤੇ ਇਹਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਚ ਕਰਾਂਗੇ ਕਿ ਤੁਸੀਂ, ਕਿਉਂਕਿ ਸਰਕਾਰਾਂ ਨੇ ਕੀ ਨਹੀਂ ਕਰਨਾ, ਉਹਨਾਂ ਦੀ ਇੱਕ ਆਪਣੀ ਰਫਤਾਰ ਹੈ ਤੇ ਉੱਥੇ ਕਰਪਸ਼ਨ ਵੀ ਹੈ, ਉੱਥੇ ਹੋਰ ਕਈ ਕੁਛ ਵੀ ਹੈ, ਪਰ ਅਸੀਂ ਇਹ ਮਸਲਾ ਇੰਨਾ ਗੰਭੀਰ ਹੈ ਅਸੀਂ ਇਕੱਲਾ ਇਹ ਗੱਲ ਕਹਿ ਕੇ ਨਹੀਂ ਛੱਡ ਸਕਦੇ ਕਿ ਇਹ ਸਰਕਾਰਾਂ ਹੀ ਕਰਨਗੀਆਂ, ਇਹ ਕੰਪਨੀਆਂ ਹੀ ਕਰਨਗੀਆਂ, ਮੈਂ ਤਾਂ ਕੁਛ ਨਹੀਂ ਕਰ ਸਕਦਾ, ਇਹ ਆਪਾਂ ਆਉਣ ਵਾਲੇ ਕਰਾਂਗੇ। ਪਰ ਜਦ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਇਹ ਕਿੰਨੀ ਗੰਭੀਰ, ਕਿੰਨੀ ਵਿਨਾਸ਼ਕਾਰੀ, ਤੇ ਅਸੀਂ ਇਹਨੂੰ ਮਹਾਂਪਰਲੋ ਕਿਉਂ ਕਹਿੰਦੇ ਹਾਂ, ਫਿਰ ਕਈ ਵਾਰੀ ਸਾਡਾ ਉਹ ਚੋਂ ਮੋਟੀਵੇਸ਼ਨ ਨਹੀਂ ਹੁੰਦੀ ਸਟੈਪ ਲੈਣ ਦੀ, ਆਪਣੀ ਜ਼ਿੰਦਗੀ ਚੋਂ ਤਬਦੀਲੀਆਂ ਲਿਆਉਣ ਦੀ। ਸੋ ਸਾਨੂੰ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਇਹ ਕੀ ਚੀਜ਼ ਹੈ ਤੇ ਇਹ ਕਿੰਨੀ ਭਿਆਨਕ ਹੈ ਤੇ ਇਹ ਕਿਹੋ ਜਿਹਾ ਰੂਪ ਦੇ ਵਿੱਚ ਆਏਗੀ, ਜਿਹੜੀ ਕਿ ਆਪਾਂ ਪਿਛਲੇ 4-5 ਐਪੀਸੋਡ 'ਚ ਇਹ 'ਤੇ ਲਗਾ ਰਹੇ ਹਾਂ ਟਾਈਮ, ਵੀ ਇਹ ਕੀ ਚੀਜ਼ ਹੈ। ਤੇ ਇਹਦੇ ਵਿੱਚ ਬਾਈ ਜੀ ਸਭ ਤੋਂ ਵੱਡਾ ਕੀ ਹੈ, ਕਿਉਂਕਿ ਇਹ ਹਰ ਬੰਦੇ ਨਾਲ ਜੁੜੀ ਹੋਈ ਹੈ ਤੇ ਹਰ ਬੰਦੇ ਦੇ ਹਰ ਪਹਿਲੂ ਨਾਲ ਜੁੜੀ ਹੋਈ ਹੈ, ਤੇ ਆਪਾਂ ਆਪਣਾ ਰੇਡੀਓ ਪ੍ਰੋਗਰਾਮ ਜਾਂ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਾਂ ਤਾਂ ਬਹੁਤ ਘੱਟ ਲੋਕਾਂ ਤੱਕ ਪਹੁੰਚ ਸਕਦੇ ਹਾਂ। ਸੋ ਜਿਹੜਾ ਬੰਦਾ ਵੀ ਆਪ ਸਮਝ ਸਕਦਾ ਸੁਣਨ ਤੋਂ ਬਾਅਦ, ਇਹ ਉਹਦੀ ਉਹਦਾ ਧਰਮ ਬਣਦਾ, ਮੈਂ ਕਹਾਂਗਾ ਇਕੱਲੀ ਡਿਊਟੀ ਨਹੀਂ, ਵੀ ਉਹ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਦੋਸਤਾਂ ਤੇ ਆਪਣੇ ਜਿੱਥੇ ਵੀ ਉਹ ਰਹਿੰਦੇ ਨੇ ਕਮਿਊਨਿਟੀ ਦੇ ਵਿੱਚ ਗਲੀ ਮੁਹੱਲੇ 'ਚ ਉਹ ਇਹਦੀ ਗੱਲ ਨੂੰ ਤੋਰਨ, ਤਾਂ ਕਿ ਸਾਰੇ ਲੋਕ ਜਿਹੜੇ ਹੈ ਇਹਦੇ ਬਾਰੇ ਜਾਣ ਕੇ ਘੱਟੋ ਘੱਟ ਉਹਨੂੰ ਸਮਝ ਆ ਜਾਏਗੀ ਵੀ ਇਹਦੀ ਭਿਅੰਕਰਤਾ ਕਿੰਨੀ ਹੈ।
0: ਜੀ, ਸੋ ਇਹਦੇ ਵਿੱਚ ਇੱਕ ਮੈਂ ਵੇਖ ਰਿਹਾ ਹਾਂ ਇੱਕ ਜਿਹੜੇ ਔਨਲਾਈਨ ਚਰਚਾ ਚੱਲਦੀ ਹੈ ਜਦੋਂ, ਅਤੇ ਉਹਦੇ ਵਿੱਚ ਇੱਕ ਸਵਾਲ ਚੱਲ ਰਿਹਾ ਹੈ, ਕਿਉਂਕਿ ਇੱਕ ਹੁਣ ਇਸ ਤਰੀਕੇ ਦੇ ਨਾਲ ਵੀ ਕਿਹਾ ਜਾ ਰਿਹਾ ਕਿ ਆਪਾਂ ਜਿਹੜੇ AI ਦਾ ਇਸਤੇਮਾਲ ਕਰਕੇ ਜਿਹੜੇ ਸਾਡੇ ਹੀਟਿੰਗ ਆ, ਕੂਲਿੰਗ ਆ, ਰੈਫਰੀਜਰੇਸ਼ਨ ਆ, ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਫਰਿੱਜਾਂ ਜਾਂ ਹੀਟ ਪੰਪ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ AI ਦੇ ਨਾਲ ਹੁਣ ਹੋਰ ਸਮਾਰਟ ਆਟੋਮੇਸ਼ਨ ਦੇ ਉੱਤੇ ਲੈ ਕੇ ਆਉਂਦੀਆਂ ਜਾ ਰਹੀਆਂ ਨੇ। ਸੋ AI ਇਹਨੂੰ ਕੰਟਰੋਲ ਕਰੂਗੀ ਅਤੇ ਉਹਦੇ ਵਿੱਚ 8-15% ਜਿਹੜੀ ਆ ਊਰਜਾ ਦੀ ਬਚਤ ਹੋ ਸਕੂਗੀ। ਸੋ ਇਹ ਚਰਚਾ ਇਹ ਚੱਲ ਰਹੀ ਹੈ ਕਿ ਕੀ ਇਹ ਮਾਰਕੀਟਿੰਗ ਤਕਨੀਕਸ ਨੇ, ਜਦੋਂ ਪਹਿਲੀਆਂ ਜਿਹੜੀਆਂ ਚੱਲ ਰਹੀਆਂ ਤਕਨੀਕਸ ਨੇ ਉਹਨਾਂ ਨੂੰ ਆਪਾਂ, ਕਈ ਲੋਕ ਕਹਿੰਦੇ ਨੇ ਕਿ ਜਦੋਂ ਹਟਾਵਾਂਗੇ ਤਾਂ ਉਹਦੇ 'ਤੇ ਵੀ ਖਰਚਾ ਆਊਗਾ, ਉਹਨਾਂ ਨੂੰ ਡਿਸਪੋਜ਼ ਕਰਨ ਦੇ ਉੱਤੇ ਵੀ ਖਰਚਾ ਆਊਗਾ। ਸੋ ਨਵੇਂ ਜਿਹੜੇ ਉਪਕਰਨ ਆ ਰਹੇ ਨੇ, ਕੀ ਉਹਨਾਂ ਨੂੰ ਉੱਧਰ ਲੋਕਾਂ ਨੂੰ ਲੈ ਕੇ ਜਾਣ ਦੀ, ਖਰਚਾ ਕਰਨ ਦੀ ਗੱਲ ਜਿਹੜੀ ਆ ਉਹ ਫਲੋਟ ਕੀਤੀ ਜਾ ਰਹੀ ਹੈ, ਜਾਂ ਫਿਰ ਵਾਕਈ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਣ ਵਾਲਾ?
1: ਨਹੀਂ, ਦੇਖੋ ਫਰਕ ਤਾਂ ਪਏਗਾ ਨਵੀਂ ਟੈਕਨੋਲੋਜੀ ਦਾ, ਪਰ ਇਹ ਸ਼ੋਸ਼ੇ ਨੇ। ਤੁਹਾਡੀ ਫਰਿੱਜ ਹੈ, ਫਰਿੱਜ ਤੁਸੀਂ ਕਦ ਲਈ ਵਰਤਦੇ ਹੋ? ਤੁਸੀਂ ਜਿਹੜੀਆਂ ਚੀਜ਼ਾਂ ਖਾਣੀਆਂ ਲਿਆਉਂਦੇ ਹੋ ਸਟੋਰ ਤੋਂ ਲਿਆ ਕੇ ਰੱਖ ਦਿੰਦੇ ਆ, ਹੁਣ ਤੁਹਾਨੂੰ ਕੀ ਫਰਕ ਪਏਗਾ ਜੋ ਫਰਿੱਜ ਤੁਹਾਨੂੰ ਇੱਕ ਟੈਕਸਟ ਮੈਸੇਜ ਭੇਜ ਦੇਵੇ ਵੀ ਤੁਹਾਡਾ ਜਿਹੜਾ ਦੁੱਧ ਹੈ ਉਹ ਕੱਲ ਨੂੰ ਖਤਮ ਹੋ ਜਾਣਾ, ਕੀ ਫਰਕ ਪਏਗਾ ਉਹਦੇ ਨਾਲ? ਮਤਲਬ ਇਹ ਤਾਂ ਇਹ ਜਿਹੜੇ ਮੈਂ ਤੈਨੂੰ ਸ਼ੋਸ਼ੇਬਾਜ਼ੀ ਕਹਾਂਗਾ, ਪਰ ਹੌਲੀ ਹੌਲੀ ਜਦੋਂ ਨਵੀਆਂ ਫਰਿੱਜਾਂ ਆਣਗੀਆਂ ਉਹ ਸਾਰੀਆਂ ਦੇ ਵਿੱਚ ਟੈਕਨੋਲੋਜੀ ਸਟੈਂਡਰਡ ਹੋ ਜਾਏਗੀ। ਜਿਵੇਂ ਕਾਰਾਂ ਸੀ, ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਕਾਰਾਂ ਕਿੰਨੀਆਂ ਸਿੰਪਲ ਹੁੰਦੀਆਂ ਸੀ, ਫਿਰ ਕਾਰਾਂ ਦੇ ਵਿੱਚ ਕਿੰਨੀ ਟੈਕਨੋਲੋਜੀ ਵੱਧਦੀ ਗਈ। ਇਹਦਾ ਸਾਡੇ ਜਲਵਾਯੂ ਤਬਦੀਲੀ 'ਤੇ ਚੰਗਾ ਅਸਰ ਨਹੀਂ ਪੈਣਾ, ਇਹ ਤਾਂ ਮਾੜਾ ਪਏਗਾ, ਕਿਉਂਕਿ ਜਿਹੜੀ AI ਹੈ, ਜਦੋਂ ਤੁਸੀਂ ਕੰਪਿਊਟਰ 'ਤੇ ਗੂਗਲ 'ਚ ਟਾਈਪ ਕਰਦੇ ਹੋ ਆਪਣਾ ਸਵਾਲ, ਅਤੇ ਉਹ ਬਹੁਤ ਵੱਡੇ ਕੰਪਿਊਟਰ ਸੈਂਟਰ ਜਿਹਨੂੰ ਆਪਾਂ ਡੇਟਾ ਸੈਂਟਰ ਕਹਿੰਦੇ ਹਾਂ, ਆਪਾਂ ਇੱਕ ਪੂਰਾ ਐਪੀਸੋਡ ਇਹ 'ਤੇ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹਦੀ ਹੁਣ ਬੜੀ ਚਰਚਾ ਹੈ, ਬਈ ਡੇਟਾ ਸੈਂਟਰ ਜਿਹੜੇ ਨੇ ਉੱਥੇ ਲੱਖਾਂ ਕੰਪਿਊਟਰ ਚੱਲਦੇ ਨੇ ਤੁਹਾਡੇ ਸਵਾਲ ਦਾ ਜਵਾਬ ਲੈਣ ਲਈ, ਤੇ ਜਿਹੜੇ ਕੰਪਿਊਟਰ ਚੱਲਦੇ ਨੇ ਉਹ ਬਿਜਲੀ ਖਾਂਦੇ ਨੇ, ਬਿਜਲੀ ਖਾਂਦੇ ਨੇ ਉਹਨਾਂ ਨਾਲ ਗਰਮੀ ਪੈਦਾ ਹੁੰਦੀ ਹੈ, ਗਰਮ ਉਹਨਾਂ ਨੂੰ ਠੰਡਾ ਕਰਨ ਲਈ, ਸੋ ਉਹਨਾਂ ਨੂੰ ਪਾਣੀ ਵਰਤਣਗੇ, ਨਾਲੇ ਜਿਹੜੀ ਬਿਜਲੀ ਆ ਉਹਦੀ ਖਪਤ ਵਧਾਉਣਗੇ, ਬਿਜਲੀ ਜਿਹੜੀ ਕੋਲੇ ਤੋਂ ਬਣਦੀ ਆ। ਸੋ AI ਤਾਂ ਜਲਵਾਯੂ ਤਬਦੀਲੀ ਦੇ ਲਈ ਬਹੁਤ ਵੱਡਾ ਖਤਰੇ ਵਾਲਾ, ਪਰ ਇਹ ਜ਼ਰੂਰੀ ਨਹੀਂ ਹੋਣਾ ਇਵੇਂ ਹੀ ਹੋਵੇ, ਇਹ ਸਿਰਫ ਕੰਪਨੀਆਂ ਨੂੰ ਦਬਾਅ ਪਾਉਣ ਦੀ ਲੋੜ ਹੈ। ਜਿਵੇਂ ਜਿਹੜੀ ਸਟੈਨਫਰਡ ਯੂਨੀਵਰਸਿਟੀ ਆ, ਜਿੰਨੇ ਵੀ ਉਹਨਾਂ ਦੇ ਡੇਟਾ ਸੈਂਟਰਸ ਨੇ ਉਹ ਬਿਲਕੁਲ ਪਾਣੀ ਨਹੀਂ ਵਰਤਦੇ, ਉਹ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ, ਤੇ ਉਹ ਤਕਰੀਬਨ ਜਿਵੇਂ ਗੂਗਲ ਵਾਲੇ ਬਣਾ ਰਹੇ ਨੇ, ਤੇ ਉਹਨਾਂ ਦੀ ਜਿਹੜੀ ਬਿਜਲੀ ਵੀ ਆ ਉਹ ਸਾਰੀ ਦੀ ਸਾਰੀ ਉਹ ਸੋਲਰ, ਵਿੰਡ ਤੇ ਬੈਟਰੀਜ਼ ਤੋਂ ਚਲਾ ਰਹੇ ਨੇ ਉਹ। ਸੋ ਇਹਦੇ ਹੱਲ, ਇਹਨਾਂ ਨੂੰ AI ਨੂੰ ਵੀ ਇੱਕ ਜ਼ਿੰਮੇਦਾਰ ਤਰੀਕੇ ਨਾਲ ਲਾਗੂ ਕਰਨ ਦੇ ਜਿਹੜਾ ਉਹ ਸੰਭਵ ਹੈ ਤੇ ਉਹ ਸੰਭਵ ਤਾਂ ਹੀ ਸਰਕਾਰਾਂ ਕਰਨਗੀਆਂ ਜੇ ਅਸੀਂ ਉਹਨਾਂ ਤੇ ਦਬਾਅ ਪਾਵਾਂਗੇ।
0: ਜੀ ਸੋ ਆਸ ਕਰਦੇ ਹਾਂ ਜੀ ਇਹ ਦਬਾਅ ਇਸੇ ਤਰ੍ਹਾਂ ਦੇ ਨਾਲ ਪੈਂਦਾ ਰਹੇ ਅਤੇ ਵਾਤਾਵਰਣ ਦਾ ਕੋਈ ਹੋਰ ਫਾਇਦਾ ਆਪਾਂ ਇੰਡੀਵਿਜੁਅਲ ਲੈਵਲ ਦੇ ਉੱਤੇ ਵੀ ਕਰ ਸਕੀਏ। ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ ਧੰਨਵਾਦ ਤੁਹਾਡਾ ਅਤੇ ਸੁਣਨ ਵਾਲਿਆਂ ਦਾ ਖਾਸ ਕਰਕੇ।
0: ਜੀ ਦੋਸਤੋ ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ। ਸੋ ਹਰ ਸੋਮਵਾਰ ਨੂੰ ਇਹ ਸਾਡੇ ਨਾਲ ਇਸੇ ਸਮੇਂ ਜੁੜਦੇ ਨੇ ਲਗਭਗ 1 ਵਜੇ ਅਤੇ ਤੁਸੀਂ ਇਹ ਗੱਲਬਾਤ ਜਿਹੜੀ ਸਾਡੀ ਪੋਡਕਾਸਟ ਦੇ ਉੱਤੇ ਵੀ ਸੁਣ ਸਕਦੇ ਹੋ ਅਤੇ ਇਸੇ ਪ੍ਰੋਗਰਾਮ ਦਾ ਰਿਪੀਟ ਬ੍ਰੋਡਕਾਸਟ ਵੀ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੀਦਾ ਵਾ ਥਰੂ ਆਊਟ ਵੀਕ। ਸੋ ਕੋਈ ਵੀ ਗੱਲ ਬਾਤ ਕੋਈ ਵੀ ਤੁਹਾਨੂੰ ਮਨ ਦੇ ਵਿੱਚ ਸਵਾਲ ਆਵੇ ਫੀਡਬੈਕ ਆਵੇ ਅਤੇ ਉਹ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
5: ਇਕੱਲਾ ਕੱਪੜਾ ਨਹੀਂ, ਇਹ ਕਹਾਣੀਆਂ ਕਈ ਸਦੀਆਂ ਦੀ।
4: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਕਰਾਂਚ ਸਤਾਰਾਂ ਜੁਲਾਈ ਨੂੰ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ready, set, go. Chadston Ford. Dandenong Road te tuhanu udik reya hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai dal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, go. Ford.
1: सोना चाहिदा
2: भरोसा चाहिदा
1: क्वालिटी ते बायबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
3: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
4: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ

ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ ਉਸ ਰੱਬ ਦੇ ਲਈ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕੰਮ ਤੋਂ ਵਾਪਸ ਪਰਤ ਰਿਹਾ ਸੀ, ਛੋਟੀ ਭੈਣ ਦਾ ਫੋਨ ਆ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਸਫ਼ਰ ਕਦੋਂ ਪੂਰਾ ਹੋ ਗਿਆ, ਕਦੋਂ ਮੈਂ ਘਰ ਪਹੁੰਚ ਗਿਆ। ਕਹਿਣ ਲੱਗੀ, ਵੀਰ ਜੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ, ਅੱਜ ਮੰਮੀ ਨੇ ਸਵੇਰੇ ਸਵੇਰੇ ਉੱਠ ਕੇ ਪਿੰਨੀਆਂ ਬਣਾ ਮਾਰੀਆਂ। ਹਾਂ, ਤੇ ਇਹਦੇ ਵਿੱਚ ਕਿਹੜੀ ਹਾਸੇ ਵਾਲੀ ਗੱਲ ਹੈ, ਪਿੰਨੀਆਂ ਬਣਾਉਣੀਆਂ ਨਹੀਂ, ਅੱਧਾ ਸਿਆਲ ਲੰਘ ਗਿਆ। ਤੁਸੀਂ ਨਾ ਵੀਰੇ ਮਾਂ ਪੁੱਤ ਦੋਵੇਂ ਇੱਕੋ ਜਿਹੇ ਹੋ, ਅੱਧਾ ਸਿਆਲ ਤੁਹਾਡੇ ਲੰਘਿਆ, ਤੁਸੀਂ ਬੈਠੇ ਹੋ ਆਸਟ੍ਰੇਲੀਆ 'ਚ, ਸਾਡੇ ਤਾਂ ਇੱਥੇ ਭਰ ਗਰਮੀ ਆ, 35-36 ਤਾਪਮਾਨ ਹਾਲੇ ਵੀ ਚਲੇ ਜਾਂਦਾ। ਇੰਨੀ ਗਰਮੀ ਦੇ ਵਿੱਚ ਤਾਂ ਪਿੰਨੀਆਂ ਵੱਲ ਵੇਖਣ ਨੂੰ ਜੀ ਕਰਦਾ, ਵੇਖਣਾ ਛੱਡੋ ਸੋਚਣ ਨੂੰ ਜੀ ਨਹੀਂ ਕਰਦਾ। ਉਹ ਹਾਂ ਸੱਚ, ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ। ਕੋਈ ਗੱਲ ਨਹੀਂ, ਖਿਆਲ ਕਰਨ ਵਾਲੀ ਹੁਣ ਜਲਦ ਆ ਜਾਣੀ ਆ। ਕੀ ਮਤਲਬ ਤੇਰਾ? ਮੰਮੀ ਗੱਲਾਂ ਕਰਦੀ ਸੀ ਮਾਸੀ ਦੇ ਨਾਲ, ਕਹਿੰਦੀ ਸੀ ਇਸ ਵਾਰੀ ਗੁਰਸੇਵਕ ਆਇਆ ਨਾ ਤੇ ਉਹਦਾ ਵਿਆਹ ਕਰ ਦੇਣਾ, ਪੀ ਆਰ ਜਦੋਂ ਆਉਂਦੀ ਆਵੇ, ਹੁਣ ਕੋਈ ਇਹਦਾ ਬਹਾਨਾ ਨਹੀਂ ਚੱਲਣ ਦੇਣਾ, ਹੁਣ ਆਪਾਂ ਬਹੁਤਾ ਲੇਟ ਨਹੀਂ ਕਰਨਾ, ਤੂੰ ਇੱਦਾਂ ਕਰ ਰਿਸ਼ਤਾ ਲੱਭ, ਅਗਲੇ ਸਾਲ ਇਹਨੂੰ ਸੱਦ ਕੇ ਪਹਿਲਾਂ ਇਹਦਾ ਵਿਆਹ ਕਰੀਏ, ਪਤਾ ਨਹੀਂ ਪਰਦੇਸਾਂ ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦਾ ਉਹ, ਰੋਟੀ ਪਾਣੀ ਦੇ ਲਈ ਕਦੋਂ ਤੱਕ ਐਵੇਂ ਹੱਥ ਲਾਉਂਦਾ ਰਹੂ। ਇੰਨੀ ਮਿਹਨਤ ਕਰਕੇ ਜਦੋਂ ਬੰਦਾ ਘਰ ਆਉਂਦਾ ਨਾ, ਉਹਨੂੰ ਆਉਂਦਿਆਂ ਨੂੰ ਰੋਟੀ ਪੱਕੀ ਮਿਲ ਜੇ, ਸਾਰੀ ਥਕਾਵਟ ਲੱਥ ਜਾਂਦੀ ਹੈ। ਨਾਲੇ ਕੀ ਪਤਾ ਜ਼ਿੰਦਗੀ ਦਾ, ਅਸੀਂ ਵੀ ਤਾਂ ਪੁੱਤ ਪੋਤਰੇ ਖਿਡਾ ਲਈਏ। ਦੋਵੇਂ ਭੈਣਾਂ ਲੰਮੀਆਂ ਲੰਮੀਆਂ ਗੱਲਾਂ ਕਰਦੀਆਂ ਨੇ ਵੀਰ ਜੀ, ਮੈਂ ਵੀ ਲੰਘਦੀ ਵੜਦੀ ਸੁਣਦੀ ਰਹਿੰਦੀ ਹਾਂ। ਵੈਸੇ ਆਹ ਗੱਲ 'ਤੇ ਮੈਨੂੰ ਵੀ ਬਾਹਲੀ ਵਧੀਆ ਲੱਗੀ, ਹੁਣ ਤਾਂ ਵਿਆਹ ਤੁਹਾਡਾ ਕਰ ਹੀ ਦਈਏ, ਮੈਨੂੰ ਵੀ ਇੱਕ ਸੋਹਣੀ ਜਿਹੀ ਭਾਬੀ ਚਾਹੀਦੀ ਹੈ। ਕਦੋਂ ਆਉਣਾ ਫਿਰ? ਕੋਈ ਨਾ, ਖੜ ਜ਼ਰਾ ਦੱਸਦਾ ਤੈਨੂੰ, ਮੈਨੂੰ ਤਾਂ ਲੱਗਦਾ ਪਹਿਲਾਂ ਤੇਰਾ ਹੀ ਵਿਆਹ ਕਰ ਦਈਏ, ਵਿਆਹ ਹੀ ਵੇਖਣਾ, ਲੱਡੂ ਹੀ ਖਾਣੇ ਆ, ਤੇਰੇ ਵਿਆਹ ਦੇ ਖਾ ਲਾਂਗੇ। ਅੱਗੋਂ ਥੋੜ੍ਹਾ ਜਿਹਾ ਚਿੜ ਗਈ, ਤੁਸੀਂ ਵੱਡੇ ਹੋ ਵੀਰ ਜੀ, ਵਿਆਹ ਤਾਂ ਪਹਿਲਾਂ ਤੁਹਾਡਾ ਹੀ ਹੋਊਗਾ, ਚੱਲ ਛੱਡ, ਲਿਆ ਮੰਮੀ ਦੇ ਨਾਲ ਗੱਲ ਕਰਾ, ਮੰਮੀ ਘਰ ਨਹੀਂ ਆ, ਉਹ ਗੁਰਦੁਆਰੇ ਗਈ ਹੈ, ਹੁਣ ਇੰਨੀਆਂ ਪਿੰਨੀਆਂ ਬਣਾ ਕੇ ਜੇ ਸਾਰਾ ਟੱਬਰ ਘਰੇ ਖਾਂਦੇ ਤਾਂ ਪਿੱਤ ਹੋ ਜਾਣੀ, ਇਸ ਕਰਕੇ ਕਹਿ ਰਹੀ ਸੀ ਮੈਂ ਗੁਰਦੁਆਰੇ ਚੜ੍ਹਾ ਆਉਂਦੀ ਹਾਂ, ਚਾਰ ਜੀਆਂ ਦੇ ਮੂੰਹ ਪੈ ਜਾਣਗੀਆਂ। ਆ ਬਸ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਕਦੋਂ ਘਰ ਆ ਗਿਆ ਅੱਜ, ਤੇ ਸਫ਼ਰ ਦਾ ਪਤਾ ਹੀ ਨਹੀਂ ਲੱਗਾ। ਘਰ ਅੰਦਰ ਵੜ ਕੇ ਪਾਣੀ ਧਾਣੀ ਪੀਤਾ, ਸੋਫੇ 'ਤੇ ਬੈਠਿਆਂ ਸੋਚਦਾ, ਪਿੰਨੀਆਂ ਨੂੰ ਤਾਂ ਵਾਕਈ ਜੀ ਕਰਦਾ ਸੀ। ਅੱਜ ਸਵੇਰੇ ਜਦੋਂ ਸ਼ਿਫਟ ਸ਼ੁਰੂ ਕੀਤੀ, ਚਾਹ ਦਾ ਕੱਪ ਭਰਿਆ ਅਤੇ ਮਨ ਦੇ ਵਿੱਚ ਵਾਕਈ ਆ ਰਿਹਾ ਸੀ, ਅੱਧਾ ਸਿਆਲ ਲੰਘ ਗਿਆ, ਜੇ ਕਿਤੇ ਨਾਲ ਪਿੰਨੀਆਂ ਬਣੀਆਂ ਹੁੰਦੀਆਂ ਨਾ ਤਾਂ ਸਵੇਰੇ ਸਵੇਰੇ ਨਜ਼ਾਰਾ ਹੀ ਆ ਜਾਣਾ ਸੀ। ਇੰਨਾ ਚਿਰ ਥੋੜ੍ਹੀ ਮਾਂ ਨੇ ਪਾਉਣਾ ਸੀ। ਉਧਰੋਂ ਸਿਆਲ ਚੜ੍ਹਦਾ, ਉਧਰੋਂ ਖੋਇਆ ਵੱਜਣਾ ਸ਼ੁਰੂ ਹੋ ਜਾਂਦਾ ਸੀ। ਇੰਡੀਆ ਰਹਿੰਦਿਆਂ ਇਹ ਚੀਜ਼ ਤਾਂ ਸਿਆਲ ਦੇ ਵਿੱਚ ਮੇਰੀ ਸਭ ਤੋਂ ਪਸੰਦੀਦਾ ਰਹੀ ਹੈ। ਖੈਰ ਹੁਣ ਇੱਥੇ ਕਿੰਨੇ ਬਣਾ ਕੇ ਦੇਣੀਆਂ, ਅਤੇ ਮੇਰੀ ਮਾਂ ਕਮਲੀ ਉੱਥੇ ਖੋਏ ਮਾਰੀ ਜਾਂਦੀ ਹੈ। ਹਾਲੇ ਇਹਨਾਂ ਹੀ ਖਿਆਲਾਂ ਦੇ ਵਿੱਚ ਖੁੱਭਿਆਂ ਕਿ ਬਾਹਰੋਂ ਦਰਵਾਜ਼ੇ 'ਤੇ ਬੈੱਲ ਵੱਜੀ ਹੈ, ਜਾ ਕੇ ਦਰਵਾਜ਼ਾ ਖੋਲ੍ਹਿਆ
ਤਾਂ ਸਾਹਮਣੇ ਆਂਟੀ ਖੜੇ ਨੇ, ਚਾਰ ਘਰ ਛੱਡ ਕੇ ਰਹਿੰਦੇ ਨੇ ਆਂਟੀ। ਆਪਣੇ ਆਪਣੀ ਧੀ ਦੇ ਕੋਲ ਆਏ ਨੇ ਆਪਣੇ ਦੋਹਤੇ ਨੂੰ ਪਾਲਣ ਦੇ ਲਈ। ਕਦੀ ਕਦਾਈ ਜਿਹਦੇ ਸੈਰ ਦੇ ਲਈ ਚਾਹੀਦਾ ਤੇ ਰਾਹ ਦੇ ਵਿੱਚ ਮਿਲ ਜਾਂਦੇ ਆ, ਬੜੀ ਅਪਣਾਤ ਆ ਉਹਨਾਂ 'ਚ। ਤੇ ਹੁਣ ਕਦੇ ਕਦਾਈ ਲੰਘਦੇ ਵੜਦੇ ਕੋਈ ਸਬਜ਼ੀ ਭਾਜੀ ਫੜਾ ਜਾਂਦੇ ਆ, ਬਿਲਕੁਲ ਮਾਵਾਂ ਵਰਗਾ ਨਿੱਘ ਮਿਲਦਾ ਉਹਨਾਂ ਨੂੰ ਮਿਲ ਕੇ। ਤੇ ਅੱਜ ਵੀ ਡੱਬਾ ਅੱਗੇ ਵਧਾਉਂਦਿਆਂ ਕਹਿਣ ਲੱਗੇ, ਆ ਲੈ ਫੜ। ਇਹ ਕੀ ਆਂਟੀ ਜੀ, ਹਰ ਵਾਰੀ ਇੰਨੀ ਖੇਚਲ ਕਿਉਂ ਕਰਦੇ ਹੋ? ਖੇਚਲ ਕਾਹਦੀ ਵੇ, ਤੂੰ ਵੀ ਤੇ ਮੇਰੇ ਪੁੱਤਾਂ ਵਰਗਾ, ਨਾਲ ਇੰਨਾ ਬਣਾ ਕੇ ਕਿਹੜਾ ਇਕੱਲੇ ਨੇ ਖਾ ਜਾਣਾ ਹੁੰਦਾ? ਉਹ ਸੁਣਿਆ ਨਹੀਂ ਤੂੰ, ਵੰਡ ਖਾਈਏ ਖੰਡ ਖਾਈਏ, ਇਹਦੇ ਵਿੱਚ ਪਿੰਨੀਆਂ ਨੇ। ਅੱਜ ਮੈਂ ਸਵੇਰੇ ਬਣਾਈਆਂ ਸੀ, ਸੋਚਿਆ ਗੁਰਸੇਵਕ ਨੂੰ ਵੀ ਹਿੱਸਾ ਦੇ ਆਵਾਂ। ਆਂਟੀ ਤੇ ਡੱਬਾ ਫੜਾ ਕੇ ਚਲੇ ਗਏ, ਪਰ ਪਿੰਨੀ ਵਾਲਾ ਡੱਬਾ ਹੱਥ 'ਚ ਫੜ ਕੇ ਸੋਚੀ ਜਾਂਦਾ, ਇਹ ਮਾਂ ਨੇ ਕਿਹੜਾ ਕੋਰੀਅਰ ਭੇਜਿਆ? ਨਾ ਕੋਈ ਫੋਨ, ਨਾ ਕੋਈ ਤਾਰ, ਨਾ ਕੋਈ ਕੋਰੀਅਰ, ਇੰਨੀ ਛੇਤੀ ਤੇ ਕੁਛ ਵੀ ਨਹੀਂ ਆ ਸਕਦਾ। ਜਿਹੜੀ ਚੀਜ਼ ਉਹਨੇ ਸੱਤ ਸਮੁੰਦਰੋਂ ਪਾਰ ਪੈ ਕੇ ਬਣਾਈ ਆ, ਉਹ ਏਡੀ ਛੇਤੀ ਮੇਰੇ ਤੱਕ ਪਹੁੰਚਾ ਦਿੱਤੀ। ਅੱਜ ਪਤਾ ਲੱਗਾ ਮਾਂ ਦੀ ਮਮਤਾ ਦਾ, ਅੱਜ ਪਤਾ ਲੱਗਾ ਉਹਦੀ ਪਹੁੰਚ ਕਿੱਥੋਂ ਤੱਕ ਹੈ। ਅੱਜ ਪਤਾ ਲੱਗਾ ਕਿ ਜੋ ਇੱਥੇ ਬੈਠੇ ਮਨ ਦੇ ਵਿੱਚ ਸੋਚੀਦਾ ਉਹ ਮਾਂ ਦੀ ਆਂਦਰਾਂ ਤੱਕ ਪਹੁੰਚਦਾ। ਮਾਂ ਉੱਥੇ ਬੈਠੀ ਸੁਣਦੀ ਹੈ, ਸ਼ਾਇਦ ਇਸੇ ਕਰਕੇ ਮਾਂ ਦਾ ਰੁਤਬਾ ਦੁਨੀਆਂ ਦੇ ਵਿੱਚ ਸਭ ਤੋਂ ਉੱਚਾ। ਪਰ ਉਸ ਦਿਨ ਤੋਂ ਬਾਅਦ ਮਨ ਦੇ ਵਿੱਚ ਇੱਕ ਗੰਢ ਬਣ ਲਈ, ਕਦੀ ਚਿੰਤਾ ਨਹੀਂ ਕਰਨੀ, ਕਦੀ ਮਨ ਦੇ ਵਿੱਚ ਮਾੜਾ ਵਿਚਾਰ ਨਹੀਂ ਲਿਆਉਣਾ, ਕਦੀ ਗਲਤ ਨਹੀਂ ਸੋਚਣਾ। ਹੋ ਸਕਦਾ ਉਹ ਵੀ ਮੇਰੀ ਮਾਂ ਤੱਕ ਪਹੁੰਚਦਾ ਹੋਵੇ, ਮੈਂ ਕਿਉਂ ਉੱਥੇ ਬੈਠੀ ਨੂੰ ਦੁੱਖ ਦੇਵਾਂ? ਬਸ ਉਸ ਦਿਨ ਤੋਂ ਬਾਅਦ ਕਦੀ ਪੱਕਿਆ ਹੋਣ ਦੀ ਚਿੰਤਾ ਹੀ ਨਹੀਂ ਕੀਤੀ। ਕੋਸ਼ਿਸ਼ ਕਰਿਓ, ਤੁਸੀਂ ਵੀ ਨਾ ਕਰਿਓ, ਤੁਹਾਡੇ ਆਪਣਿਆਂ ਤੱਕ ਸਭ ਪਹੁੰਚਦਾ। ਖੁਸ਼ ਰਹਾਂਗੇ ਤੇ ਖੁਸ਼ੀ ਪਹੁੰਚੂਗੀ, ਦੁਖੀ ਹੋਵਾਂਗੇ ਤੇ ਦੁੱਖ ਪਹੁੰਚੂ। ਦੂਰ ਬੈਠੇ ਕਿਸੇ ਨੇ ਕੀ ਕਰ ਲੈਣਾ, ਇਹ ਆਪਾਂ ਅਕਸਰ ਕਹਿ ਦਿੰਦੇ ਹਾਂ, ਪਰ ਜਿਹਨੇ ਤੁਹਾਡੇ ਲਈ ਕਰਨਾ ਉਹਨੇ ਦੂਰ ਬੈਠੇ ਨੇ ਵੀ ਕਰ ਦੇਣਾ। ਰੱਬ ਵੀ ਤੇ ਸਾਡੇ ਤੋਂ ਦੂਰ, ਉਹ ਵੀ ਤੇ ਕਦੀ ਨਹੀਂ ਵੇਖਿਆ ਕਿਸੇ ਨੇ, ਉਹ ਵੀ ਤੇ ਸਾਡੇ ਲਈ ਸਾਰਾ ਕੁਛ ਕਰਦਾ। ਇੱਧਰ ਦੇ ਸੁਨੇਹੇ ਉੱਧਰ, ਉੱਧਰ ਦੇ ਸੁਨੇਹੇ ਇੱਧਰ, ਕਦੋਂ ਕਿੱਦਾਂ ਪਹੁੰਚ ਜਾਂਦੇ ਆ ਸਾਡੇ ਕੋਲ, ਚਾਹੇ ਸੋਚਣ ਦੇ ਲਈ ਸਮਾਂ ਨਾ ਹੋਵੇ, ਪਰ ਪਹੁੰਚਦੇ ਜ਼ਰੂਰ ਨੇ। ਉੱਧਰ ਮਾਂ ਕੀ ਸੋਚਦੀ ਆ, ਸੋਚਦਾ ਕਿ ਉਹ ਭੈਣ ਰਾਹੀਂ ਚਾਹੇ ਪਹੁੰਚੇ ਮੇਰੇ ਤੱਕ ਪਹੁੰਚ ਜਾਂਦਾ, ਮੈਂ ਕੀ ਸੋਚਦਾ। ਉਹ ਤੇ ਮਾਂ ਤੱਕ ਪਹੁੰਚਦਾ ਹੀ ਪਹੁੰਚਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: Andy.
1: Musical doctors.

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਹਾਂ

0: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
1: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45।
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
5: ਜੋ ਵੀ ਹੱਥ ਇਸ ਦਸਤਾਰ ਨੂੰ ਪਿਆ ਉਹਨੂੰ ਲਾ ਦੇਣਾ ਹੈ ਦਸਤਾਰ।
6: ਮੇਰਾ ਕਜ਼ਨ ਆਇਆ ਪੰਜਾਬ ਤੋਂ।
5: ਪੰਜਾਬ ਦੇ ਵਿੱਚ ਵੀ ਸਮਾਂ ਤੇ ਹਾਲਾਤ ਸਾਡੇ ਖਿਲਾਫ ਨੇ ਤੇ ਇੱਥੇ ਵੀ
7: ਹਾਲਾਤ ਸੁਖਾਲੇ ਹੋਏ ਤਾਂ ਵਾਪਸ ਵੀ ਜਾਇਆ ਜਾ ਸਕਦਾ।
5: ਕਹਿੰਦੇ ਨੇ ਜੰਮਣ ਵਾਲੀ ਤੇ ਮਰਨ ਵਾਲੀ ਥਾਂ ਜੇ ਇੱਕ ਹੋਵੇ ਤਾਂ ਰੂਹ ਤੇ ਕੋਈ ਕਰਜ਼ਦਾਰੀ ਨਹੀਂ ਰਹਿੰਦੀ। ਹੁਣ ਤਾਂ ਪਤਾ ਨਹੀਂ ਕਿੱਥੇ ਮਰਨਾ।
7: ਆਫੀਸ਼ੀਅਲ ਜੌਬਸ ਇੱਥੇ ਵਾਈਟ ਸਕਿਨ ਲਈ ਆ, ਸਾਡੇ ਲਈ ਤਾਂ ਛੋਟੇ ਮੋਟੇ ਬਿਜ਼ਨਸ ਆ ਜਾਂ ਫਿਰ ਲੇਬਰ ਆ।
5: ਪਰ ਇਹਦੇ ਖਿਲਾਫ ਫਿਰ ਖੜਨਾ ਚਾਹੀਦਾ ਨਾ।
7: ਜੇ ਪਤਾ ਹੋਵੇ ਹਾਰ ਹੋ ਗਈਆਂ ਤਾਂ ਉੱਥੇ ਲੜਨ ਦਾ ਕੋਈ ਫਾਇਦਾ ਨਹੀਂ ਹੁੰਦਾ।
5: ਬ੍ਰਦਰ, ਜਿਹੜੀਆਂ ਕੌਮਾਂ ਆਪਣੀ ਹੋਂਦ ਲਈ ਲੜਨੋਂ ਹਟ ਜਾਂਦੀਆਂ ਨੇ ਨਾ, ਉਹ ਕੌਮਾਂ ਦਾ ਵਜੂਦ ਖਤਮ ਹੋ ਜਾਂਦਾ।
8: They have slavery in their blood. We have kingship in ours.
9: Create humiliation. Create terror.
10: Has the body been identified?
11: It's just Indian blood. No need to worry.
12: ਇਹਨਾਂ ਨੂੰ ਸਾਡੀ ਜਾਨ ਦੀ ਕੁੱਤੇ ਜਿੰਨੀ ਕਦਰ ਨਹੀਂ। ਦਿਲ ਚੋਂ ਡਰ ਕੱਢਣਾ ਪੈਣਾ ਤੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ।
13: ਅਸੀਂ ਹਥਿਆਰ ਸਾਡੀ ਹੋਂਦ ਲਈ ਤੇ ਜ਼ਾਲਮ ਦੇ ਵਿਰੋਧ ਚ ਚੱਕੇ ਆ। ਸ਼ੇਰੇ ਪੰਜਾਬ,
14: ਤੈਨੂੰ ਰਿਸ਼ਤਿਆਂ ਦਾ ਮੋਹ ਹੁੰਦਾ ਨਾ ਤਾਂ ਤੇਰੇ ਹੱਥ ਚ ਬੰਦੂਕ ਕਿਤਾਬਾਂ ਹੁੰਦੀਆਂ। ਵੱਡਾ ਤਾਂ ਪੁੱਠੇ ਰਾਹ ਤੁਰਿਆ ਸੀ, ਹੁਣ ਤੂੰ ਵੀ ਉਸ ਰਾਹ ਤੇ ਤੁਰ ਪੈ।
15: ਜਿਸ ਰਾਹ ਤੇ ਉਹ ਚੱਲ ਰਿਹਾ ਨਾ, ਉਸ ਰਾਹ ਤੇ ਚੱਲਣ ਵਾਲੇ ਬੰਦਿਆਂ ਦੇ ਸਾਹ ਬਹੁਤ ਘੱਟ ਹੁੰਦੇ ਨੇ।
16: ਡੈਡ, ਸਾਹ ਚਾਹੇ ਘੱਟ ਵੀ ਹੋਣ ਪਰ ਹੋਣੇ ਮਨਮਰਜ਼ੀ ਦੇ ਚਾਹੀਦੇ ਨੇ।
14: ਸਾਹਮਣੇ ਬੰਦੇ ਹੋਣ ਨਾ ਤਾਂ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ। ਜੇ ਹੋਣ ਹੀ ਡੰਗਰ, ਫਿਰ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ। ਤੈਨੂੰ ਮੇਰੀ ਸਹੁੰ ਹੈ, ਇਹਨਾਂ ਨੂੰ ਛੱਡੀ ਨਾ।

0: ਇਹ ਇੱਕ ਸਿੰਘ ਦਾ ਪੱਤਾ ਦਸਤਾਰ ਸਜਾਊਗਾ ਵੀ ਤੇ ਦਸਤਾਰ ਲਈ ਲੜੂਗਾ ਵੀ
1: ਸੋ ਦੋਸਤੋ ਇਹ ਟ੍ਰੇਲਰ ਸੁਣ ਰਹੇ ਸੀ ਤੁਸੀਂ ਦਸਤਾਰ ਫਿਲਮ ਦਾ ਦਸਤਾਰ ਫਿਲਮ 17 ਤਰੀਕ ਨੂੰ ਰਿਲੀਜ਼ ਹੋਣੀ ਆ ਇਸ ਸਮੇਂ ਪ੍ਰਮੋਸ਼ਨ ਪੂਰੀ ਜ਼ੋਰਾਂ ਸ਼ੋਰਾਂ ਦੇ ਉੱਤੇ ਆ ਅਤੇ ਜਿਹੜੇ ਤਰੀਕੇ ਦੇ ਨਾਲ ਪ੍ਰਮੋਸ਼ਨ ਕੀਤੀ ਜਾ ਰਹੀ ਆ ਲੱਗਦਾ ਆ ਕਿ ਫਿਲਮ ਕਾਫੀ ਪ੍ਰੋਮਿਸਿੰਗ ਆ ਟ੍ਰੇਲਰ ਦੱਸ ਰਹੇ ਨੇ ਗਾਣੇ ਦੱਸ ਰਹੇ ਨੇ ਪੂਰੀ ਮਿਹਨਤ ਲਾਈ ਗਈ ਆ ਟੀਮ ਦੇ ਵੱਲੋਂ ਖੁਦ ਤਰਸੇਮ ਜੱਸੜ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਪ੍ਰਮੋਸ਼ਨ ਦੇ ਲਈ ਟੂਰ ਦੇ ਉੱਤੇ ਨੇ ਅਤੇ ਅੱਜ ਰੇਡੀਓ ਹਾਂਜੀ ਦੇ ਵਿਹੜੇ ਆਏ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਜਾਣਾਂਗੇ ਇਸ ਫਿਲਮ ਦੇ ਬਾਰੇ ਇਹਨਾਂ ਦੇ ਫਿਲਮੀ ਸਫ਼ਰ ਦੇ ਬਾਰੇ ਅਤੇ ਹੋਰ ਬਹੁਤ ਸਾਰਾ ਕੁਛ ਭਾਈ ਸਵਾਗਤ ਤੁਹਾਡਾ
2: ਥੈਂਕ ਯੂ ਬਾਈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ
1: ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਦੇ ਨਾਲ ਬੜਾ ਗਾੜਾ ਨਾਤਾ ਹੁਣ ਇੱਦਾਂ ਲੱਗਦਾ ਵੀ ਜਿੱਦਾਂ ਆਪਣਾ ਆਪਣਾ ਜਾਂ ਤੁਸੀਂ ਸਾਨੂੰ ਉੱਪਰੇ ਨਹੀਂ ਲੱਗਦੇ ਹੁਣ
2: ਹੁਣ ਕਈ ਵਾਰ ਆ ਗਏ ਜੀ ਹੁਣ ਇੱਥੇ ਅਤੇ ਹੁਣ ਥੋੜ੍ਹੇ ਸਮੇਂ ਬਾਅਦ ਗੇੜਾ ਲੱਗ ਜਾਂਦਾ ਫਿਲਮ ਦੇ ਸਿਲਸਿਲੇ 'ਚ ਕਦੇ ਟੂਰ ਦੇ ਸਿਲਸਿਲੇ 'ਚ
1: ਕਦੀ ਕੀ ਫਰਕ ਲੱਗਦਾ ਭਾਈ ਜਦੋਂ ਆਪਾਂ ਟੂਰ ਕਰਨ ਆਉਂਦੇ ਹਾਂ ਗਾਉਣ ਆਉਂਦੇ ਹਾਂ ਅਤੇ ਉਦੋਂ ਇੱਕ ਅਲੱਗ ਮਾਹੌਲ ਬਣਦਾ ਵਾ ਸ਼ਹਿਰ ਦੇ ਵਿੱਚ ਜਦੋਂ ਆਪਾਂ ਪ੍ਰਮੋਸ਼ਨ ਲਈ ਆਉਂਦੇ ਹਾਂ ਉਦੋਂ ਇੱਕ ਅਲੱਗ ਤੁਸੀਂ ਮਹਿਸੂਸ ਕਰਦੇ ਹੋ ਕੁਛ ਵੱਖਰਾ
2: ਹੁੰਦਾ ਜੀ ਉਦੋਂ ਤੁਸੀਂ ਮੋਰ ਲਾਈਕ ਤੁਹਾਡਾ ਲਾਈਵ ਸ਼ੋਅ ਵੱਲ ਧਿਆਨ ਹੁੰਦਾ ਤੁਸੀਂ ਸਾਰੇ ਸ਼ਹਿਰਾਂ ਦੇ ਵਿੱਚ ਜਾਣਾ ਹੁੰਦਾ ਜਦੋਂ ਫਿਲਮ ਦਾ ਪ੍ਰਮੋਸ਼ਨਲ ਟੂਰ ਹੁੰਦਾ ਜੀ ਦਿਨ ਬਹੁਤ ਘੱਟ ਹੁੰਦੇ ਆ ਤੁਹਾਡੇ ਕੋਲ ਹੁਣ ਮੈਂ ਸਿਰਫ 4 ਦਿਨ ਲਈ ਆਇਆ ਅਤੇ 4 ਦਿਨਾਂ ਦੇ ਵਿੱਚ ਸਿਡਨੀ ਵੀ ਜਾਣਾ ਅਤੇ ਮੈਲਬਰਨ ਵੀ ਅੱਜ ਹੁਣ ਸਾਡਾ ਲਾਸਟ ਦਿਨ ਹੈ ਕੱਲ੍ਹ ਆਏ ਸੀਗੇ ਹਜੇ ਪਰਸੋਂ ਰਾਤੀ ਆਏ ਸੀ ਅਤੇ ਕੱਲ੍ਹ ਦਾ ਦਿਨ ਸੀਗਾ ਜੀ ਕੱਲ੍ਹ ਪ੍ਰੀਮੀਅਰ ਸੀਗਾ ਵਰਲਡ ਪ੍ਰੀਮੀਅਰ ਇੱਥੇ ਮੈਲਬਰਨ 'ਚ ਕੀਤਾ ਅਤੇ ਅੱਜ ਹੁਣ ਸਿਡਨੀ ਚਲੇ ਜਾਣਾ ਕੱਲ੍ਹ ਨੂੰ ਸਿਡਨੀ ਪ੍ਰੀਮੀਅਰ ਅਤੇ ਪਰਸੋਂ ਨੂੰ ਅਸੀਂ ਉੱਡ ਜਾਣਾ ਸੋ ਇਹ ਹੁੰਦਾ ਇਹਦੇ ਵਿੱਚ ਸ਼ੋਰਟ ਟ੍ਰਿਪ ਹੁੰਦਾ ਤੁਹਾਨੂੰ ਓਨਾ ਸਮਾਂ ਨਹੀਂ ਮਿਲਦਾ ਜਦੋਂ ਸ਼ੋਜ਼ ਲਈ ਆਈਦਾ ਤਾਂ ਮਹੀਨਾ ਡੇਢ ਮਹੀਨਾ ਹੁੰਦਾ ਤਾਂ ਤੁਸੀਂ ਸਾਰਾ ਆਸਟ੍ਰੇਲੀਆ ਘੁੰਮਦੇ ਵੀ ਹੋ ਸਮਾਂ ਵੀ ਹੁੰਦਾ ਥੋੜ੍ਹਾ ਜ਼ਿਆਦਾ ਘੁੰਮਣ ਲਈ ਵਿਚਾਰਨ ਲਈ ਲਿਖਣ ਲਈ ਇਹਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਮੋਰ ਲਾਈਕ ਤੁਸੀਂ ਪ੍ਰਮੋਸ਼ਨ 'ਚ ਇਨਵੋਲਵ ਹੁੰਦੇ ਹੋ ਇੰਟਰਵਿਊ ਦੇ ਵਿੱਚ ਇਨਵੋਲਵ ਹੁੰਦੇ ਹੋ ਸੋ ਇਹਦੇ 'ਚ ਭੱਜਣ ਨੱਠ ਜਾਂਦੇ ਆ
1: ਅੱਛਾ ਫਿਲਮਾਂ ਦੀ ਪ੍ਰਮੋਸ਼ਨ ਕਰਨੀ ਇੱਕ ਭੱਜ ਨੱਠ ਆ ਫਿਰ ਜਦੋਂ ਤੁਸੀਂ ਸ਼ੂਟ 'ਤੇ ਹੁੰਦੇ ਹੋ ਉਦੋਂ ਵੀ ਰਾਤਾਂ ਜਾਗ ਜਾਗ ਕੇ ਫਿਲਮ ਬਣਾਉਣੀ ਕਰਨੀ ਨਾਲ ਸ਼ੋਅ ਵੀ ਚੱਲਣੇ ਇਹ ਸਾਰਾ ਕੁਛ ਬਹੁਤ ਜ਼ਿਆਦਾ ਹੈਕਟਿਕ ਨਹੀਂ ਹੋ ਜਾਂਦਾ
2: ਹੋ ਜਾਂਦਾ ਬਈ ਪਰ ਉਹਨੂੰ ਇੰਜੋਏ ਕਰੀਦਾ ਮੈਂ ਜੇ ਸੱਚੀ ਪੁੱਛੋ ਮੈਂ ਪ੍ਰਮੋਸ਼ਨ ਵਾਲਾ ਪਾਰਟ ਥੋੜ੍ਹਾ ਘੱਟ ਇੰਜੋਏ ਕਰਦਾ ਮੇਕਿੰਗ ਵਾਲਾ ਪਾਰਟ ਬਹੁਤ ਇੰਜੋਏ ਕਰਦਾ ਉਦੋਂ ਚਾਹੇ ਤੁਹਾਨੂੰ 12 ਘੰਟੇ 18 ਘੰਟੇ ਜਿੰਨੇ ਮਰਜ਼ੀ ਵੀ ਕਰਨਾ ਪੈਂਦਾ ਸ਼ੂਟ ਕਰਨਾ ਪੈਂਦਾ ਉਹਨੂੰ ਇੰਜੋਏ ਕਰਦੇ ਹਾਂ ਕਿਉਂਕਿ ਉਹ ਇੱਕ ਕ੍ਰੀਏਟਿਵ ਵਰਕ ਆ ਬਈ ਹੈ ਨਾ ਜਿਹੜਾ ਬੰਦਾ ਤੁਸੀਂ ਕ੍ਰੀਏਟਿਵ ਤੁਹਾਡੀ ਇਹ ਜੋਬ ਆ ਤੁਸੀਂ ਇਹਦੇ ਵਿੱਚ ਕ੍ਰੀਏਟਿਵਿਟੀ ਕਰਦੇ ਹੋ ਹੈ ਨਾ ਤੁਹਾਡੇ ਲਈ ਇਹ ਇੰਟਰਸਟਿੰਗ ਆ ਹੈ ਨਾ ਕਿਉਂਕਿ ਤੁਸੀਂ ਉਹਦੇ ਵਿੱਚ ਹਰ ਰੋਜ਼ ਨਵਾਂ ਕਿੰਨੇ ਦਰਸ਼ਕ ਸੁਣਨ ਲਈ ਹੁੰਦੇ ਆ ਬੇਤਾਬ ਹੁੰਦੇ ਆ ਵੀ ਤੁਸੀਂ ਬੋਲੋਗੇ ਗੱਲਾਂ ਦੱਸੋਗੇ ਕੁਛ ਨਵਾਂ ਲੈ ਕੇ ਆਓਗੇ ਗੱਲ ਕਰੋਗੇ ਤੁਹਾਡੀ ਇਹ ਕ੍ਰੀਏਟੀਵਿਟੀ ਆ ਹੁਣ ਸਾਡੇ ਲਈ ਜਦੋਂ ਅਸੀਂ ਕ੍ਰੀਏਟੀਵਿਟੀ ਕਰਨੀ ਆ ਅਸੀਂ ਕਰਨੀ ਆ ਕੈਮਰੇ ਦੇ ਅੱਗੇ ਜਦੋਂ ਫਿਲਮ ਬਣਾਉਣੀ ਆ ਜਿਹੜੀ ਉਹ ਕ੍ਰੀਏਟੀਵਿਟੀ ਆ ਉਹ ਹੈਗੀ ਆ ਪੂਰਾ ਮਤਲਬ ਫਨ ਪਾਰਟ ਜਿਹਦੇ ਵਿੱਚ ਕਹਿੰਦੇ ਆ ਵੀ ਉਹ ਚਾਹੇ ਥਕਾਵਟ ਵੀ ਆ ਉਹ 'ਚ ਵੀ ਆਨੰਦ ਆਉਂਦਾ ਜਿਹੜਾ ਪ੍ਰਮੋਸ਼ਨ ਵਾਲਾ ਪਾਰਟ ਹੋ ਜਾਂਦਾ ਇਹ ਤੋਂ ਮੈਂ ਢਿੱਲਾ ਰਿਹਾ ਪਿਛਲੇ ਬਹੁਤ ਸਮੇਂ ਤੋਂ ਅਤੇ ਮੈਂ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਵੀ ਨਾ ਕਰਿਆ ਜਾਵੇ ਜ਼ਿਆਦਾ ਕਿਉਂਕਿ ਸਿਰਫ ਗੱਲ ਇੰਨੀ ਕੁ ਹੁੰਦੀ ਆ ਗੱਲ ਹੋਰ ਕੋਈ ਨਹੀਂ ਹੈਗਾ ਇਹ ਜਰਨੀ ਦਾ ਇੱਕ ਹਿੱਸਾ ਹੁਣ ਬਣ ਚੁੱਕਿਆ ਬਹੁਤ ਜ਼ਿਆਦਾ ਹਰੇਕ ਬੰਦਾ ਬਿਜ਼ੀ ਆ ਸੋਸ਼ਲ ਮੀਡੀਆ ਦਾ ਸਮਾਂ ਆ ਗਿਆ ਪਰ ਆਪਦੀ ਚੀਜ਼ ਨੂੰ ਆਪ ਹੀ ਬੜਾ ਚੰਗਾ ਕਹੀ ਜਾਣਾ ਆਪਦੀ ਚੀਜ਼ ਬਾਰੇ ਆਪ ਬਹੁਤ ਬੋਲੀ ਜਾਣਾ ਉਹ ਥੋੜ੍ਹਾ ਜਿਹਾ ਉੱਥੇ ਥੋੜ੍ਹਾ ਜਿਹਾ ਜਕ ਜਾਈਦਾ ਹੈ ਨਾ ਵੀ ਅਗਲਾ ਕਹਿੰਦਾ ਹਰੇਕ ਹੀ ਆਪਣੀ ਨੂੰ ਤਾਂ ਕਹਿੰਦਾ ਹੀ ਹੁੰਦਾ ਕਹਿਣਾ ਬਣਦਾ ਵੀ ਆ ਪਰ ਉਹ ਔਖਾ ਲੱਗਦਾ ਵਾਰ ਵਾਰ ਹਰ ਵਾਰ ਹਰ ਵਾਰ ਕਹਿਣਾ ਹੈ ਨਾ ਹਰੇਕ ਚੀਜ਼
1: ਇਸ ਵਾਰੀ ਕੁਛ ਵੱਖਰਾ ਆ ਫਿਰ ਕਹਿਣਾ
2: ਅਤੇ ਜਦੋਂ ਕਿ ਵੱਖਰਾ ਕਰੀਦਾ ਵੀ ਆ ਹੈ ਨਾ ਅਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੋਰ ਲਾਈਕ ਹੌਲੀ ਹੌਲੀ ਚਲੋ ਆਡੀਅੰਸ ਦਾ ਇੱਕ ਨਾ ਟਰੱਸਟ ਬਣਨਾ ਚਾਹੀਦਾ ਸਿਨੇਮੇ ਦੇ ਵਿੱਚ ਫਿਲਮਾਂ ਦੇ ਵਿੱਚ ਹੈ ਨਾ ਵੀ ਕਿਹਨੇ ਬਣਾਈ ਆ ਕਿਹੜੇ ਬੰਦੇ ਦਾ ਕੀ ਕੈਟਾਲੋਗ ਆ ਜੇ ਆਪਾਂ ਉਹ ਸਿਨੇਮੇ ਦੇ ਟਰੱਸਟ ਦੇ ਬੇਸਿਸ 'ਤੇ ਜਾਵਾਂਗੇ ਇੱਕ ਕੁਆਲਿਟੀ ਟ੍ਰੇਲਰ ਦੇ ਬੇਸਿਸ 'ਤੇ ਜਾਵਾਂਗੇ ਉਹ ਜ਼ਿਆਦਾ ਵਧੀਆ ਕਿਉਂਕਿ ਪ੍ਰਮੋਸ਼ਨ ਤਾਂ ਕਈ ਵਾਰ ਜਿਹੜੀ ਫਿਲਮ ਨਹੀਂ ਵੀ ਵਧੀਆ ਉਹਦੀ ਵੀ ਬਹੁਤ ਜ਼ਿਆਦਾ ਹੋਈ ਹੁੰਦੀ
1: ਬਿਲਕੁਲ ਉਹਦੀ ਜ਼ਿਆਦਾ ਹੋ ਜਾਂਦੀ ਹੈ
2: ਉਹਦੀ ਕਈ ਵਾਰ ਜ਼ਿਆਦਾ ਹੋ ਜਾਂਦੀ ਹੈ ਸੋ ਉਹ ਪ੍ਰਮੋਸ਼ਨ ਕਈ ਵਾਰ ਵਰਕ ਵੀ ਕਰ ਜਾਂਦੀ ਆ ਉਹਦੇ ਨੰਬਰਸ ਵੀ ਆ ਜਾਂਦੇ ਆ ਫਿਰ ਕਈ ਵਾਰ ਮਾੜੀ ਐਗਜ਼ਾਮਪਲ ਵੀ ਸੈੱਟ ਹੋ ਜਾਂਦੀ ਆ ਫਿਰ ਕਈ ਵਾਰ ਚੰਗੀ ਫਿਲਮ ਬਣਾਉਣ ਵਾਲੇ ਬੰਦੇ ਦਾ ਦਿਲ ਵੀ ਟੁੱਟ ਜਾਂਦਾ ਵੀ ਯਾਰ ਜਦੋਂ ਕੰਮ ਹੀ ਇਕੱਲਾ ਪ੍ਰਮੋਸ਼ਨ ਅਤੇ ਐਡਵਰਟੀਜ਼ਮੈਂਟ ਦਾ ਰਹਿ ਗਿਆ ਤਾਂ ਫਿਰ ਕੀ ਹੋਊਗਾ ਹੈ ਨਾ ਫਿਰ ਉਹਦੇ ਨਾਲ ਕੁਆਲਿਟੀ ਗਿਰਦੀ ਆ ਫਿਰ ਹੌਲੀ ਹੌਲੀ ਆਡੀਅੰਸ ਦਾ ਟਰੱਸਟ ਕਹਿੰਦੇ ਹੁੰਦੇ ਆ ਇੱਕ ਮਾੜੀ ਫਿਲਮ ਜਦੋਂ ਸੁਪਰ ਹਿੱਟ ਹੋ ਜਾਵੇ ਨਾ ਉਹ ਕਈ ਚੰਗੀਆਂ ਨੂੰ ਫਲੋਪ ਕਰ ਜਾਂਦੀ ਆ ਅਤੇ ਜੇ ਇੱਕ ਚੰਗੀ ਹਿੱਟ ਹੋ ਜਾਵੇ ਤਾਂ ਉਹ ਕਈ ਚੰਗੀਆਂ ਨਵੀਆਂ ਦੇ ਬੀਜ ਲਾ ਜਾਂਦੀ ਆ
1: ਸਹੀ ਗੱਲ ਹੈ ਸਹੀ ਗੱਲ ਹੈ ਇੱਕ ਫਿਰ ਲੋਕਾਂ ਨੂੰ ਸਿਨੇਮਿਆਂ ਤੱਕ ਉਹ ਖਿੱਚ ਕੇ ਲੈ ਜਾਂਦੀ ਹੈ ਅੱਛਾ ਇਸ ਵਾਰੀ ਮੈਂ ਅੱਗੇ ਦਰਸ਼ਨ ਦਿਦਾਰੇ ਹੁੰਦੇ ਰਹਿੰਦੇ ਆ ਟੂਰ ਬਾਰੇ ਵੀ ਹੋਰ ਕਈ ਚੀਜ਼ਾਂ ਬਾਰੇ ਮੈਂ ਕੁਛ ਇੱਕ ਸੱਜਣ ਹੁੰਦੇ ਆ ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਆ ਉਹਨਾਂ ਦਾ ਫੇਸ ਰੀਡਿੰਗ ਉਹ ਤੋਂ ਕੁਛ ਇੱਕ ਚੀਜ਼ਾਂ ਝਲਕਦੀਆਂ ਹੁੰਦੀਆਂ ਇਸ ਵਾਰੀ ਬੜੇ ਰਿਲੈਕਸ ਜੇ ਹੋ ਤੁਸੀਂ
2: ਸਮੇਂ ਨਾਲ ਫਰਕ ਪੈ ਗਿਆ ਬਾਈ ਹੁਣ ਕਹਿ ਲਓ ਮੋਰ ਲਾਈਕ ਇੱਕ ਕਰੈਕਟਰ ਮੈਂ ਇੱਦਾਂ ਦੇ ਕਰ ਲਏ ਆ ਹੁਣ ਹੈ ਨਹੀਂ ਬਾਹਲੀ ਦੌੜ ਭੱਜ ਜੀ ਰਹੀ ਕੋਈ ਨਾ ਕੁਛ ਕਿਸੇ ਨੂੰ ਬਾਹਲਾ ਦਿਖਾਉਣਾ ਨਾ ਜਿਤਾਉਣਾ ਨਾ ਸਮਝਾਉਣਾ ਹੁਣ ਠੀਕ ਆ ਜੋ ਹੈਗਾ ਵਧੀਆ ਜਿਹਨੇ ਤੁਹਾਡੇ ਨਾਲ ਆ ਉਹ ਵੀ ਤੁਹਾਡੇ ਨਾਲ ਆ ਜਿਹੜਾ ਪਿਆਰ ਕਰਦਾ ਉਹ ਵੀ ਭਲਾ ਜਿਹੜਾ ਨਹੀਂ ਹੈਗਾ ਉਹ ਵੀ ਚੰਗਾ ਹਰੇਕ ਦੀ ਸੋਲ ਦੀ ਆਪਣੀ ਜਰਨੀ ਆ ਹੁਣ ਹੋ ਸਕਦਾ ਤੁਸੀਂ ਇਹ ਗੱਲ ਨੋਟ ਕੀਤੀ ਆ ਵੀਰੇ ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ ਹਾਂ
1: ਨਿਸ਼ਾਦ ਇਹ ਚੀਜ਼ ਇਸ ਕਰਕੇ ਵੀ ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਆਪਣੇ ਪ੍ਰੋਡਕਟ ਦੇ ਉੱਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਕੁਛ ਵਧੀਆ ਕੀਤਾ ਇਸ ਵਾਰੀ ਲੋਕਾਂ ਨੂੰ ਦੇਣ ਦੇ ਲਈ ਸ਼ਾਇਦ ਉਹ ਵੀ ਇੱਕ ਜਾਂ ਕੱਲ੍ਹ ਤੁਸੀਂ ਫਿਲਮ ਵਿਖਾਈ ਆ ਲੋਕਾਂ ਨੂੰ
2: ਜੀ
1: ਉੱਥੋਂ ਉਹਨਾਂ ਕੋਲ ਰਿਵਿਊ ਲਏ ਆ ਉਹ ਵੀ ਇੱਕ ਫੈਕਟਰ ਹੋ ਸਕਦਾ
2: ਬਿਲਕੁਲ ਬਾਈ 100% ਸਹੀ ਹੋ ਤੁਸੀਂ ਇਸ ਗੱਲ ਦੇ ਵਿੱਚ ਜਦੋਂ ਆਪਾਂ ਰਿਜ਼ਲਟ ਆ ਜਾਂਦਾ ਆਪਣਾ ਹੈ ਨਾ ਜਿਵੇਂ ਜਦੋਂ ਆਪਾਂ ਫਿਰ ਰਿਜ਼ਲਟ ਤੋਂ ਬਾਅਦ ਰਿਲੈਕਸ ਹੋ ਜਾਈਦਾ ਇੰਨਾ ਕੁ ਜ਼ਰੂਰ ਹੈਗਾ ਵੀ ਕੱਲ੍ਹ ਜਦੋਂ ਫਿਲਮ ਦੇਖੀ ਆ ਇੱਥੇ ਸਾਰੀ ਆਡੀਅੰਸ ਦੇ ਵਿੱਚ ਦੇਖੀ ਆ ਉਹਨਾਂ ਦੇ ਚਿਹਰੇ ਰੀਡ ਕੀਤੇ ਆ ਉਹਨਾਂ ਦੀ ਫੇਸ ਰੀਡਿੰਗ ਕੀਤੀ ਆ ਉਹਨਾਂ ਦੇ ਮਿਲਣ ਦੇ ਤਰੀਕੇ ਨੇ ਦੱਸਿਆ ਵੀ ਉਹਨਾਂ ਨੂੰ ਕਿੰਨੀ ਪਸੰਦ ਆਈ ਆ ਕਿਉਂਕਿ ਕਈ ਵਾਰ ਲਫ਼ਜ਼ਾਂ ਦੇ ਵਿੱਚੋਂ ਚੀਜ਼ ਉਨੀ ਨਹੀਂ ਤੁਸੀਂ ਸਮਝ ਪਾਉਂਦੇ ਕਿਉਂਕਿ ਲਫ਼ਜ਼ ਤਾਂ ਉਹੀ ਨੇ ਵੀ ਬਾਈ ਬਹੁਤ ਵਧੀਆ
1: ਬਿਲਕੁਲ
2: ਬਹੁਤ ਇੰਜੋਏ ਕੀਤਾ ਪਰ ਸਿਰਫ ਉਹ ਕਹਿਣ ਦੇ ਹਾਵ ਭਾਵ ਨੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਉਹਨਾਂ ਦੀ ਡੂੰਘਾਈ ਅਤੇ ਗੰਭੀਰਤਾ ਦੱਸਦੇ ਆ ਉਹ ਚੀਜ਼ ਹੈਗੀ ਆ ਜੀ ਮਾਲਕ ਦਾ ਸ਼ੁਕਰ ਆ ਇੱਕ ਤਾਂ ਇਹ ਆ ਵੀ ਉਹਨੇ ਆਪਦੀ ਮੇਰੀ ਫਿਲਮ ਕਰੀਅਰ ਦੀ ਜਰਨੀ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ ਬੜੇ ਵਧੀਆ ਕੰਟੈਂਟ ਹਿੱਸੇ ਆ ਗਏ ਆ ਉਹ ਚੀਜ਼ ਦਾ ਇੱਕ ਸਕੂਨ ਆ ਇੱਕ ਇਹ ਫਿਲਮ ਦਾ ਵੀ ਹੁਣ ਕੱਲ੍ਹ ਜਦੋਂ ਥੀਏਟਰ ਦੇ ਵਿੱਚ ਦੇਖੀ ਆ ਤਾਂ ਡੈਫੀਨੇਟਲੀ ਉਹਦਾ ਬਾਈ ਆਰਾਮ ਹੈਗਾ
1: ਅੱਛਾ ਬੜੇ ਅਲੱਗ ਅਲੱਗ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਅਤੇ ਹਰ ਇੱਕ ਕੰਸੈਪਟ ਵੈਲਿਊਬਲ ਆ ਪੰਜਾਬੀ ਲੋਕ ਜਦੋਂ ਸੁਣਦੇ ਆ ਤੁਹਾਡਾ ਪੋਸਟਰ ਵੇਖਦੇ ਅਤੇ ਉਹਨਾਂ ਨੂੰ ਉਦੋਂ ਹੀ ਇੱਕ ਮੈਸੇਜ ਮਿਲ ਜਾਂਦਾ ਵੀ ਇਸ ਵਾਰੀ ਕੁਛ ਵੱਖਰਾ ਵੇਖਣ ਨੂੰ ਮਿਲੂਗਾ ਵੱਖਰਾ ਉਹ ਇਤਿਹਾਸ ਦੇ ਵਿੱਚੋਂ ਵੱਖਰਾ ਤੁਹਾਡੀ ਆਪਣੀ ਬੋਲੀ ਦੇ ਲਈ ਆਪਣੇ ਸੱਭਿਆਚਾਰ ਦੇ ਲਈ ਆਪਣੇ ਧਰਮ ਦੇ ਪੱਖੋਂ ਕਈ ਚੀਜ਼ਾਂ ਸਿੱਖਣ ਕਰਨ ਵਾਲੀਆਂ ਮਿਲਣਗੀਆਂ ਸੋ ਇਹ ਕਿੱਦਾਂ ਕੰਸੈਪਟ ਕਿੱਦਾਂ ਧਿਆਨ ਦੇ ਵਿੱਚ ਆਉਂਦੇ ਨੇ ਕਿੱਦਾਂ ਚੁਣਦੇ ਹੋ
2: ਦੇਖੋ ਬਈ ਆਪਾਂ ਪਹਿਲਾਂ ਸੋਚਦੇ ਹੁੰਦੇ ਹਾਂ ਵੀ ਯਾਰ ਮੈਂ ਜਿਵੇਂ ਕੋਈ ਵੀ ਆਪਾਂ ਬਿਜ਼ਨਸ ਖੋਲ੍ਹਦੇ ਹਾਂ ਨਾ ਆਪਾਂ ਉਹ ਬਿਜ਼ਨਸ ਦੇ ਆਪਦੇ ਇੱਕ ਐਟੀਕੇਟਸ ਜਾਂ ਕਹਿ ਦਈਏ ਜਾਂ ਵਰਕ ਐਥਿਕਸ ਆਪਾਂ ਇੱਕ ਸੋਚੇ ਹੁੰਦੇ ਨੇ ਯਾਰ ਵੀ ਮੈਂ ਇਹੋ ਜਿਹਾ ਬੰਦਾ ਮੈਂ ਇਹੋ ਜਿਹਾ ਕੰਮ ਕਰ ਸਕਦਾ ਜਾਂ ਆਪਾਂ ਇੱਕ ਹੱਟੀ ਖੋਲ੍ਹੀ ਆ ਮੈਂ ਆਹ ਹੱਟੀ ਦੇ ਵਿੱਚ ਯਾਰ ਮੇਰਾ ਆਹ ਅਸੂਲ ਰੱਖਣਾ ਕਈਆਂ ਦਾ ਜਿਵੇਂ ਹੁੰਦਾ ਵੀ ਕਈ ਜਿਹੜੇ ਕੁੱਕ ਕਰਦੇ ਆ ਕਹਿੰਦੇ ਯਾਰ ਅਸੀਂ ਦੇਸੀ ਘਿਓ 'ਚ ਬਣਾਉਣਾ ਬਾਈ ਜਾਂ ਇਹ ਕੰਮ ਸ਼ੁਰੂ ਕੀਤਾ ਸੀ ਦੇਸੀ ਘਿਓ 'ਚ ਬਣਾ ਕੇ ਦੇਣਾ ਵਾ ਅਤੇ ਆਪਣੇ ਵੱਲੋਂ ਪਿਓਰਟੀ 'ਤੇ ਧਿਆਨ ਰੱਖਣਾ ਵਾ ਕਈ ਹੱਟੀਆਂ ਇੱਦਾਂ ਦੀਆਂ ਬਣਦੀਆਂ ਹੈ ਨਾ ਅਤੇ ਕਈ ਵਾਰ ਇਹ ਹੁੰਦਾ ਬਿਜ਼ਨਸ ਰਨ ਕਰਨ ਲਈ ਅਗਲਾ ਕਹਿੰਦਾ ਯਾਰ ਬਿਜ਼ਨਸ ਚੱਲਣਾ ਚਾਹੀਦਾ ਜੋ ਚੱਲਦਾ ਉਹਨੂੰ ਚਲਾਓ ਹੈ ਨਾ ਸੋ ਮੈਨੂੰ ਲੱਗਦਾ ਉਹ ਹੁੰਦਾ ਜਦੋਂ ਉਹਦਾ ਕੰਮ ਸ਼ੁਰੂ ਕੀਤਾ ਉਦੋਂ ਦਾ ਇਹ ਸੋਚਿਆ ਹੋਇਆ ਅਸੀਂ ਉਹੀ ਦੇਸੀ ਘਿਓ ਦੇ ਤੜਕੇ ਵਾਲੀ ਗੱਲ ਆ ਇਹ ਮੰਨਿਆ ਹੋਇਆ ਵੀ ਯਾਰ ਜਿਹੜੀ ਚੀਜ਼ ਦੇਣੀ ਆ ਆਪਣੇ ਵੱਲੋਂ ਪਿਓਰ ਦੇਣ ਦੀ ਕੋਸ਼ਿਸ਼ ਕਰਨੀ ਆ ਦੇਖੋ ਬਾਈ ਜੀ ਪਰਫੈਕਸ਼ਨ ਕੁਛ ਨਹੀਂ ਹੈਗੀ ਹੈ ਨਾ ਮੈਂ ਨਹੀਂ ਕਹਿੰਦਾ ਅਸੀਂ ਬਹੁਤ ਪਰਫੈਕਟ ਫਿਲਮਾਂ ਬਣਾਈਆਂ ਨੇ ਜਾਂ ਬਣਾਵਾਂਗੇ ਅਸੀਂ ਕੋਸ਼ਿਸ਼ ਕੀਤੀ ਆ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ ਚਾਹੇ ਉਹ ਕਿਸੇ ਵੀ ਫਿਲਮ ਦੇ ਰੂਪ 'ਚ ਚਾਹੇ ਰੱਬ ਦਾ ਰੇਡੀਓ ਸੀ ਚਾਹੇ ਮਸਤਾਨੇ ਸੀ ਚਾਹੇ ਗੁਰੂ ਨਾਨਕ ਜਹਾਜ਼ ਸੀ ਚਾਹੇ ਹੁਣ ਰੱਬ ਦਾ ਰੇਡੀਓ 3 ਸੀ ਸਾਡੇ ਵੱਲੋਂ ਇਹ ਕੋਸ਼ਿਸ਼ ਆ ਜੀ ਵੀ ਅਸੀਂ ਉਹ ਕੰਟੈਂਟ ਲੈ ਕੇ ਆਈਏ ਜਿਹੜਾ ਪੰਜਾਬ ਨੂੰ ਰੀਪ੍ਰਜੈਂਟ ਕਰਦਾ ਹੋਵੇ ਅਤੇ ਉਹਦੀ ਮੇਕਿੰਗ ਦੇ ਵਿੱਚ ਮੈਂ ਇੰਨਾ ਕਹਿੰਦਾ ਵੀ ਅਸੀਂ ਇਮਾਨਦਾਰੀ ਨਾਲ ਪੂਰਾ ਸਮਾਂ ਉਹਦੇ ਵਿੱਚ ਖੁੱਭੇ ਹੁੰਦੇ ਹਾਂ ਉੱਥੇ ਕੋਈ ਵੀ ਹੋਰ ਚੀਜ਼ ਨਹੀਂ ਸੁੱਝਦੀ ਹੁੰਦੀ ਸੋ ਉਹ ਚੀਜ਼ ਹੈਗੀ ਆ ਜੀ ਵੀ ਆਪਣੇ ਵੱਲੋਂ ਆਪਣੀ ਜਿਹੜਾ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦੇ ਵਿੱਚ ਕੋਸ਼ਿਸ਼ ਆ ਵੀ ਆਪਣੇ ਵੱਲੋਂ ਚੰਗਾ ਯੋਗਦਾਨ ਪਾ ਦਈਏ ਬਸ
1: ਬਹੁਤ ਵਧੀਆ ਜੀ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਾ ਸਿਰਾ ਤੁਹਾਨੂੰ ਜਾਂਦਾ ਤੁਹਾਡੇ ਟਾਈਟਲ ਬੜੇ ਵਧੀਆ ਹੁੰਦੇ ਆ ਤੁਸੀਂ ਫਿਲਮਾਂ ਦੇ ਰੱਬ ਦਾ ਰੇਡੀਓ ਬੜਾ ਪਹਿਲੀ ਵਾਰੀ ਸੁਣਨ ਦੇ ਵਿੱਚ ਬੜਾ ਵੱਖਰਾ ਜਿਹਾ ਬੜਾ ਵਧੀਆ ਜਿਹਾ ਲੱਗਾ ਹੈ ਕਿ ਹੁਣ ਚਲੋ ਸਾਰੀਆਂ ਫਿਲਮਾਂ ਦੇ ਤੁਹਾਡੇ ਟਾਈਟਲ ਬੜੇ ਕਮਾਲ ਦੇ ਆ ਹੁਣ ਦਸਤਾਰ ਤੁਸੀਂ ਟਾਈਟਲ ਬੜੇ ਵਧੀਆ ਹਰ ਇੱਕ ਦੇ ਕਹੀਏ ਆਪਾਂ ਕਿ ਦਿਲ ਤੋਂ ਇੱਕ ਲੱਗਣ ਵਾਲੀ ਗੱਲ ਆ ਬੰਦਾ ਧਿਆਨ ਦਿੰਦਾ ਵਾ ਉਸ ਚੀਜ਼ 'ਤੇ ਕੌਣ ਇਹ ਪਿੱਕ ਕੌਣ ਕਰਦਾ ਤੁਹਾਡੇ ਆਈਡੀਆ
2: ਤਾਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਨੇ ਫਿਲਮਾਂ ਕੀਤੀਆਂ ਬਾਈ ਉਹ ਤਾਂ ਡੈਫੀਨੇਟਲੀ 100% ਸਾਡੀ ਟੀਮ ਦੇ ਆਪਦਾ ਮੇਰਾ ਸੁਝਾਅ ਹੁੰਦਾ ਹੈ ਨਾ ਪਰ ਦਸਤਾਰ ਦਾ ਮੈਂ ਸਾਰਾ ਕ੍ਰੈਡਿਟ ਵਾਈਟ ਹਿੱਲ ਨੂੰ ਦਊਂਗਾ ਕਿਉਂਕਿ ਮੈਨੂੰ ਇਹ ਟਾਈਟਲ ਤੋਂ ਹੀ ਇਹਨਾਂ ਨੇ ਅਪਰੋਚ ਕੀਤੀ ਸੀ ਜਦੋਂ ਮੈਨੂੰ ਕਾਲ ਆਈ ਸੀ ਤਾਂ ਕਹਿੰਦੇ ਬਾਈ ਵੀ ਆਪਾਂ ਫਿਲਮ ਕਰਨੀ ਆ ਇਕੱਠਿਆਂ ਨੇ ਸਾਡੀ ਗੱਲ ਉਦੋਂ ਗੁਰੂ ਨਾਨਕ ਜਹਾਜ਼ ਦਾ ਸਾਡਾ ਕੰਮ ਚੱਲ ਰਿਹਾ ਸੀਗਾ ਸ਼ੂਟ ਚੱਲ ਰਿਹਾ ਸੀ ਉਦੋਂ ਦੀ ਗੱਲ ਆ ਮੈਂ ਕਿਹਾ ਬਾਈ ਵੀ ਹਜੇ ਇਹਦੋਂ ਡਨ ਕਰਕੇ ਫਿਰ ਅੱਗੇ ਆਪਾਂ ਕਰਾਂਗੇ ਜ਼ਰੂਰ ਕਹਿੰਦੇ ਬਾਈ ਤੁਸੀਂ ਡੈਫੀਨੇਟਲੀ ਕਰੋਗੇ ਤੁਸੀਂ ਜਵਾਬ ਦੇ ਨਹੀਂ ਸਕਦੇ ਤੁਹਾਨੂੰ ਜਾਂ ਟਾਈਟਲ ਦੱਸਣਾ ਮੈਂ ਕਿਹਾ ਵੀ ਕੀ ਟਾਈਟਲ ਆ ਕਹਿੰਦੇ ਦਸਤਾਰ ਮੈਂ ਕਿਹਾ ਬਾਈ ਤੁਸੀਂ ਇੱਦਾਂ ਦਾ ਟਾਈਟਲ ਦੱਸਿਆ ਜਿਹੜਾ ਤੁਸੀਂ ਇਹ ਦੇਖੋ ਬਾਈ ਵੀ ਹਜੇ ਤੱਕ ਪੰਜਾਬੀ ਦੇ ਵਿੱਚ ਦਸਤਾਰ ਆਪਣੇ ਲਈ ਕਿੱਡਾ ਵੱਡਾ ਟਾਈਟਲ ਵੀ ਆ, ਆਪਣੇ ਲਈ ਮਾਣ ਵੀ ਆ ਤੇ ਆਪਣੀ ਆਈਡੈਂਟੀ ਵੀ ਆ। ਵੀ ਇਹ ਮੈਂ ਕਿਹਾ ਵੀ ਸਾਡੇ ਕਦੇ ਦਿਮਾਗ ਚ ਕਿਉਂ ਨੀ ਆਈ ਇਹ ਚੀਜ਼, ਹਨਾ, ਵੀ ਅਸੀਂ ਜਦੋਂ ਇੱਕ ਦੋ ਵਾਰ ਸੋਚਿਆ ਹਨਾ ਤਾਂ ਮਤਲਬ ਵੀ ਇਹ ਚੀਜ਼ ਸਾਡੇ ਇਹ ਟਾਈਟਲ ਜਾਂ ਚੀਜ਼, ਮੈਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਈ ਸ਼ਾਬਾਸ਼ ਆ ਵੀ ਤੁਸੀਂ ਐਡਾ ਵੱਡਾ ਨਾਮ ਹਨਾ ਜਿਹਦੇ 'ਤੇ ਫਿਲਮ ਬਣਨੀ ਜ਼ਰੂਰੀ ਸੀ ਵੀ ਉਹ ਤੁਸੀਂ ਦਿੱਤੀ। ਦੂਜਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਮੇਰੇ 'ਤੇ ਮਾਣ ਕਰਕੇ ਮੈਨੂੰ ਅਪਰੋਚ ਕੀਤਾ, ਅਤੇ ਇਹਦਾ ਕ੍ਰੈਡਿਟ ਇਹਨਾਂ ਦਾ ਬਾਈ। ਬਾਕੀ ਟਾਈਟਲ ਅਸੀਂ ਰਾਈਟਰ ਨਾਲ ਸਾਡੀ ਆਪਦੀ ਜਦੋਂ ਪ੍ਰੋਡਕਸ਼ਨ ਹਾਊਸ ਦੀ ਟੀਮ ਬੈਠਦੀ ਆ ਸਲਾਹ ਨਾਲ ਫਿਰ ਰੱਖੇ ਜਾਂਦੇ ਆ।
1: ਅੱਛਾ, ਇਹਦੀ ਇੱਕ ਟੈਗ ਲਾਈਨ ਵੀ ਆ, ਅੜੇ ਸੋ ਚੜੇ
2: ਜੀ।
1: ਮੈਂ ਜਦੋਂ ਤੁਹਾਡਾ ਪੋਸਟਰ ਵੇਖਿਆ ਤਾਂ ਮੈਨੂੰ ਲੱਗਿਆ ਯਾਰ ਦਸਤਾਰ ਮੈਨੂੰ ਬਹੁਤ ਸੋਹਣਾ ਲੱਗਾ ਟਾਈਟਲ, ਪਰ ਜਦੋਂ ਉਹ ਮੈਂ ਪੜ੍ਹਿਆ ਮੈਨੂੰ ਲੱਗਦਾ ਯਾਰ ਇਹ ਇਟ ਸੈਲਫ ਇੱਕ ਉੱਤੋਂ ਵੀ ਹੈਵੀ ਇੱਕ ਟਾਈਟਲ ਆ, ਮਤਲਬ ਉਹ ਵੀ ਇੱਕ ਕਮਾਲ ਦੀ ਚੀਜ਼ ਨਾਲ। ਤਾਂ ਉਹ ਚਲੋ ਆਪਾਂ ਜਦੋਂ ਟ੍ਰੇਲਰ ਵੇਖਿਆ ਤਾਂ ਉਹ ਚੀਜ਼ ਉਹਦੇ 'ਚੋਂ ਸਾਰੀ ਕਲੀਅਰ ਨਜ਼ਰ ਆਉਂਦੀ ਹੈ। ਉਸ ਟਾਈਟਲ 'ਤੇ ਵੀ ਕੁਛ ਅੱਗੇ ਹੋ ਜੇ,
2: ਦੇਖੋ ਤੁਹਾਡਾ ਆਈਡੀਆ ਬਹੁਤ ਵਧੀਆ ਇਹ, ਕਿਉਂਕਿ ਟਾਈਟਲ ਉਹ ਬਹੁਤ ਵੱਡਾ, ਨੋ ਡਾਊਟ ਬਹੁਤ ਵੱਡਾ ਟਾਈਟਲ ਆ, ਅਤੇ ਦੇਖੋ ਜੇ ਹਿੱਸੇ ਹੋਈ ਤਾਂ ਜ਼ਰੂਰ ਸੋਚਾਂਗੇ, ਪਰ ਟਾਈਟਲ ਬਹੁਤ ਵੱਡਾ ਬਾਈ।
1: ਅੱਛਾ, ਇਹ ਵੀ ਸੁਣ 'ਚ ਆ ਰਿਹਾ ਵੀ ਪੈਸੇ ਵੀ ਕਾਫੀ ਵਾਈਟਲ ਦੇ ਵੱਲੋਂ ਤੁਹਾਡੇ ਵੱਲੋਂ ਕਾਫੀ ਖਰਚ ਦਿੱਤੇ ਗਏ ਨੇ ਫਿਲਮ
2: ਜੀ, ਬਹੁਤ ਜ਼ਿਆਦਾ, ਮਤਲਬ ਇਹਦੀ ਪ੍ਰੋਡਕਸ਼ਨ ਦੇ ਉੱਤੇ ਬਾਈ ਬਹੁਤ ਬਜਟ ਲੱਗਿਆ। ਵਾਈਟ ਹਿੱਲ ਦੀ ਸੋ ਫਾਰ ਜੋ ਮੈਨੂੰ ਸਨੀ ਬਾਈ ਹੁਣੀ ਆਪ ਦੱਸਦੇ ਆ, ਇਹਨਾਂ ਦੀ ਸੋ ਫਾਰ ਹਜੇ ਤੱਕ ਦੀ ਸਭ ਤੋਂ ਵੱਧ ਪ੍ਰੋਡਕਸ਼ਨ ਬਜਟ ਵਾਲੀ ਫਿਲਮ ਇਹਨਾਂ ਵੱਲੋਂ ਹੈਗੀ ਆ, ਕਿਉਂਕਿ UK ਦੇ ਵਿੱਚ ਪੀਰੀਅਡ ਦਿਖਾਉਣਾ ਸੀਗਾ, ਉਹ ਤੋਂ ਬਾਅਦ ਐਕਸ਼ਨ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ ਤੁਹਾਨੂੰ ਪਤਾ, ਐਕਸ਼ਨ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ। ਹੁਣ ਇਹਦੇ ਫਿਰ ਉੱਥੇ ਦੇ ਕਾਫੀ ਦਿਨ ਦਾ ਸ਼ੂਟ ਆ, ਉਹ ਤੋਂ ਬਾਅਦ ਇੰਡੀਆ ਵਾਲਾ ਵੀ ਪਾਰਟ ਆ, ਪਰ ਇਹਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਵੀ ਦਿੱਤਾ ਗਿਆ ਵੀ ਚਲੋ ਥੋੜ੍ਹਾ ਜਿਹਾ ਲੱਗੇ ਵੀ ਹਾਂ ਯਾਰ ਥੋੜ੍ਹਾ ਜ਼ਿਆਦਾ ਐਕਸਟਰਾ ਐਫਰਟ ਲਾਏ ਨੇ ਪੰਜਾਬੀ ਸਿਨੇਮੇ ਦੇ ਵਿੱਚ, ਕਿਉਂਕਿ ਉਹੀ ਚੀਜ਼ਾਂ ਆਡੀਅੰਸ ਨੂੰ ਡੇ ਬਾਈ ਡੇ ਸਪੈਸ਼ਲੀ ਯੰਗਸਟਰਸ ਨੂੰ ਉਹ ਚੀਜ਼ਾਂ ਹੀ ਜੋੜਨਗੀਆਂ। ਉਹ ਹੁਣ ਨੈੱਟਫਲਿਕਸ ਦੇਖਦੇ ਨੇ, ਐਮਾਜ਼ੋਨ ਦੇਖਦੇ ਨੇ ਜਾਂ ਹੋਰ ਵੀ OTT ਪਲੇਟਫਾਰਮ ਦੇਖਦੇ ਨੇ, ਉਹਦੇ 'ਤੇ ਉਹਨਾਂ ਨੂੰ ਮੇਕਿੰਗ ਦੇਖਣ ਦਾ ਜਿਹੜਾ ਨਜ਼ਰੀਆ ਉਹਨਾਂ ਦਾ ਕਾਫੀ ਚੇਂਜ ਹੋਇਆ ਹੋਇਆ। ਸੋ ਟਰਾਈ ਆ ਇਹੀ ਵੀ ਮੇਕਿੰਗ ਦੇ ਵਿੱਚ ਵਧੀਆ ਕਰੀਏ। ਸੋ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਦੇ ਬਾਈ ਡੈਫੀਨੇਟਲੀ ਹੋਈ ਆ, ਬਹੁਤ ਮਹਿੰਗਾ ਪ੍ਰੋਜੈਕਟ ਆ, ਅਤੇ ਜਿਹਦਾ ਮੈਂ ਕਹਿੰਦਾ ਹੁੰਦਾ ਵੀ ਇਹਦਾ ਤਾਂ ਬ੍ਰੇਕ ਈਵਨ ਏ 50,000 'ਤੇ ਜਾ ਕੇ ਹੋਣਾ।
1: ਵੈਸੇ ਆਮ ਨੋਰਮਲ ਇੱਕ ਐਵਰੇਜ ਫਿਲਮ 'ਤੇ ਪੰਜਾਬੀ 'ਤੇ ਕਿੰਨੇ ਕੁ ਲੱਗ ਜਾਂਦੇ ਆ ਜੇ ਤੁਸੀਂ ਪੁਰਾਣਾ ਬਣਾਓ, ਅਤੇ ਇਹਦੇ 'ਤੇ ਕਿੰਨੇ ਕੁ ਵੱਧ ਲੱਗੇ?
2: ਇਹ ਤਾਂ ਬਾਈ ਆਲਮੋਸਟ ਇੱਕ ਰੈਗੂਲਰ ਫਿਲਮ ਨਾਲੋਂ ਟ੍ਰਿਪਲ ਜਾਂ 4 ਗੁਣਾ ਬਜਟ ਲੱਗਿਆ ਹੈ, ਕਿਉਂਕਿ ਐਵਰੇਜ ਮੂਵੀ ਜਿਹੜੀ ਹੈਗੀ ਆ ਪੰਜਾਬੀ ਦੀ, ਆਪਾਂ ਇੱਕ ਐਵਰੇਜ ਪ੍ਰੋਡਕਸ਼ਨ ਦੀ ਗੱਲ ਕਰਦਾ, ਮੈਂ ਆਰਟਿਸਟ ਕੋਸਟ ਦੀ ਨਹੀਂ ਗੱਲ ਕਰੂੰਗਾ ਕਿਉਂਕਿ ਹਰੇਕ ਆਰਟਿਸਟ ਵੇਰੀ ਕਰਦਾ ਹੈ ਨਾ, ਉਹ ਵੱਖਰੀ ਆ। ਇੱਕ ਐਵਰੇਜ ਪੰਜਾਬੀ ਪ੍ਰੋਡਕਸ਼ਨ ਮੂਵੀ ਜੀ ਮੇਰੇ ਹਿਸਾਬ ਨਾਲ ਜੋ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਆ ਜੀ, 3-4 ਤੋਂ ਸਟਾਰਟ ਹੋ ਕੇ ਜੀ 5-7 ਤੱਕ ਤੁਸੀਂ ਮੈਕਸੀਮਮ ਲਾ ਲਓ ਜੀ, ਅਤੇ ਇਹਦੇ ਵਿੱਚ ਲਓ ਤੁਸੀਂ ਟ੍ਰਿਪਲ ਲੱਗਿਆ ਹੋਇਆ ਜੀ ਇਕੱਲੀ ਪ੍ਰੋਡਕਸ਼ਨ ਵਾਲਾ। ਸੋ ਇਹ ਮੰਨ ਲਓ 3 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ 17 ਨੂੰ, ਇਹ ਸਮਝ ਲਓ।
1: ਵਾਹ ਵਾਹ, ਸੋ ਇੱਕ ਹੀ ਦਸਤਾਰ ਇੱਕ ਹੀ ਸਰਦਾਰ, ਅਤੇ ਇਹਦੇ ਵਿੱਚ ਤਾਂ ਮਤਲਬ ਇੰਨੇ ਸਰਦਾਰ ਨੇ ਤਾਂ ਫਿਰ ਮਹਿੰਗੀ ਤਾਂ ਹੋਣੀ ਹੀ। ਅੱਛਾ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਕੁਛ ਸੱਚੀਆਂ ਵਾਪਰੀਆਂ ਹੋਈਆਂ ਉੱਥੇ ਘਟਨਾਵਾਂ ਉਹਨਾਂ ਦੇ ਉੱਤੇ ਆਧਾਰਿਤ ਹੈ, ਕੁਛ ਐਸੇ ਕੁਛ ਟਰੂ ਇਵੈਂਟਸ ਕੁਛ ਦੱਸਣਾ ਚਾਹੋਗੇ ਕਿਹੜੇ, ਕਿਉਂਕਿ ਬਹੁਤ ਕੁਛ ਉਦੋਂ ਉਨੀ ਦਿਨੀ ਕਹਿੰਦੇ ਵਾਪਰਿਆ।
2: ਹਾਂਜੀ, ਇੱਕ ਤਾਂ ਮੈਂ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਹੈਗਾ ਟ੍ਰੇਲਰ, ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜੀ, ਅਤੇ ਉਹ ਤੋਂ ਬਾਅਦ ਮੈਂ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾ ਅਸੀਂ ਡਾਕੂਮੈਂਟਰੀ ਸ਼ੇਅਰ ਕੀਤੀ ਹੋਈ ਹੈ ਇੱਕ, ਉਹ ਡਾਕੂਮੈਂਟਰੀ ਦੇ ਵਿੱਚ ਨਾ ਪੀਰੀਅਡ ਦਿਖਾਇਆ ਹੋਇਆ ਬਾਈ ਜੀ, ਉਹਦੇ ਵਿੱਚ ਨਾ ਜਿਹੜਾ 80s ਦਾ ਟਾਈਮ ਸੀਗਾ, 80s ਦਾ 90s ਦਾ ਜਿਹੜਾ ਇਹ ਟਾਈਮ ਪੀਰੀਅਡ ਸੀਗਾ, ਉਦੋਂ UK ਦੇ ਵਿੱਚ ਬੜੇ ਇੰਸੀਡੈਂਟ ਹੋਏ ਨੇ ਇੱਦਾਂ ਦੇ, ਉੱਥੇ ਮਰਡਰ ਤੱਕ ਹੋਏ ਆਪਣੇ ਮੁੰਡਿਆਂ ਦੇ। ਸੋ ਉਹ ਇਵੈਂਟਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਉਹ ਇਵੈਂਟਸ ਕੀ ਹੋਏ ਸੀ ਸਾਡੇ ਨਾਲ, ਉਹਦੀ ਅਵੇਅਰਨੈਸ ਆਵੇ, ਅਤੇ ਉਹ ਤੋਂ ਬਾਅਦ ਕੀ ਹੋਇਆ ਸੀ, ਕਿਵੇਂ ਮੁੰਡਿਆਂ ਨੇ ਆਪਣਿਆਂ ਨੇ ਸਟੈਂਡ ਲਏ ਸੀ, ਕਿਵੇਂ ਇੱਕ ਗਰੁੱਪ ਖੜ੍ਹਾ ਹੋਇਆ ਸੀ, ਉਹ ਚੀਜ਼ ਦਿਖਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜੀ।
1: ਸੋ ਉਹਦੇ 'ਚ ਤੁਸੀਂ ਪਰਸਨਲੀ ਜਿੱਦਾਂ ਆਪਾਂ ਉਹਦੇ 'ਚ ਵੇਖਦੇ ਹਾਂ ਤੁਹਾਡੀ ਵੀਡੀਓ 'ਚ, ਹੁਣ ਉਹਨਾਂ ਲੋਕਾਂ ਨੂੰ ਤੁਸੀਂ ਅਫਕੋਰਸ ਮਿਲੇ ਵੀ ਹੋ ਗਏ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸਾਰਾ ਕੁਛ ਤਾਂ ਆਪਾਂ ਕਹਿ ਲਈਏ ਕਿ ਫਿਲਮ ਦੇ ਵਿੱਚ ਨਹੀਂ ਵਿਖਾ ਸਕਦੇ ਹੁੰਦੇ, ਕੀ ਕੀ ਦੱਸਦੇ ਰਹੋ, ਕੀ ਮਾਹੌਲ ਸੀ ਉਹ ਕਿੱਦਾਂ?
2: ਮਾਹੌਲ ਬਈ ਬੜਾ ਮਤਲਬ ਰੇਸਿਜ਼ਮ ਨਾ ਆਪਣੇ ਆਸਟ੍ਰੇਲੀਆ ਵੀ ਬਹੁਤ ਫੇਸ ਕੀਤਾ, ਇੱਥੇ ਵੀ ਆਪਣੇ ਮੁੰਡਿਆਂ ਨੇ ਟੈਕਸੀ ਵਾਲਿਆਂ ਨੇ ਬਹੁਤ ਫੇਸ ਕੀਤਾ, ਮੈਂ ਸਕੂਲ ਗਾਣੇ ਦੇ ਵਿੱਚ ਉਹ ਪਾਰਟ ਪਾਇਆ ਵੀ ਸੀ
1: ਟੈਕਸੀ।
2: ਹਾਂਜੀ, ਸੋ ਰੇਸਿਜ਼ਮ ਸਾਰੇ ਕਿਤੇ ਬਈ ਹੈਗਾ, ਅਤੇ ਜਿੰਨਾ ਆਪਾਂ ਪਿਛਲੇ ਸਮੇਂ 'ਚ ਨੂੰ ਜਾਈ ਜਾਂਦੇ ਹਾਂ ਉਦੋਂ ਰੇਸਿਜ਼ਮ ਜ਼ਿਆਦਾ ਸੀ। ਇੱਕ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਕੋਈ ਵੀ ਕੈਮਰਾ ਕੱਢ ਕੇ ਵੀਡੀਓ ਨਹੀਂ ਸੀ ਬਣਾ ਸਕਦਾ, ਹੁਣ ਇਹ ਚੀਜ਼ ਦਾ ਬਹੁਤ ਸਹਾਰਾ ਵੀ, ਕਿਉਂਕਿ ਜੇ ਤੁਸੀਂ ਕਿਤੇ ਵੀ ਕੁਛ ਮਾੜਾ ਚੰਗਾ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਰਿਕਾਰਡ ਹੋ ਰਿਹਾ, ਅਤੇ ਉਹ ਰਿਕਾਰਡ ਹੋ ਕੇ ਐਵੀਡੈਂਸ ਦੇ ਰੂਪ ਦੇ ਵਿੱਚ ਕੋਰਟ 'ਚ ਵੀ ਲੱਗ ਜਾਂਦਾ। ਠੀਕ ਹੈ ਜੀ, ਸੋ ਹੁਣ ਤਾਂ ਇੱਕ ਫਿਰ ਵੀ ਇੱਕ ਡਰ ਜਿਹਾ ਹੋ ਗਿਆ ਸਾਰਿਆਂ ਨੂੰ ਵੀ ਹਾਂ ਯਾਰ ਠੀਕ ਹੈ,
1: ਸੁਣਵਾਈ ਵੀ ਚਲੋ ਪਹਿਲਾਂ ਨਾਲੋਂ ਹੋ ਗਈ,
2: ਹਿਊਮਨ ਰਾਈਟਸ ਦਾ ਫਰਕ ਪੈ ਗਿਆ, ਸੁਣਵਾਈ ਦਾ ਫਰਕ ਪੈ ਗਿਆ, ਉਹ ਚੀਜ਼ਾਂ ਦਾ ਡੇ ਬਾਈ ਡੇ ਇੰਪਰੂਵ ਕਰ ਰਹੇ ਹਾਂ, ਪਰ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ ਬਾਈ, ਉਦੋਂ ਤਾਂ ਇੱਕ ਤਾਂ ਸੀਗੇ ਆਪਾਂ ਘੱਟ, ਇਹ ਉਦੋਂ ਦਸਤਾਰ ਨੂੰ ਬਹੁਤ ਜ਼ਿਆਦਾ ਚੈਲੇਂਜਸ ਸੀਗੇ
1: ਜੀ,
2: ਉਹਨਾਂ ਨੂੰ ਦੇਖਣ ਸਾਰ ਔਖਾ ਲੱਗਦਾ ਸੀ, ਇਕੱਲੀ ਦਸਤਾਰ ਨੂੰ ਨਹੀਂ ਆਪਣੀ ਹੋਲ ਇੰਡੀਅਨ ਕਮਿਊਨਿਟੀ ਲਈ ਬਹੁਤ ਔਖਾ ਸੀਗਾ, ਕਿਉਂਕਿ ਰੰਗ ਦਾ ਭੇਦ ਤਾਂ ਇਹਨਾਂ ਦੇ ਦਿਮਾਗ 'ਚ ਹੁੰਦਾ ਸੀ। ਇੱਕ ਯੂਕੇ ਵੈਸੇ ਵੀ ਬ੍ਰਿਟਿਸ਼ਰਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹ ਹਾਈ ਹੈਡਡ ਹੈਗੇ ਆ, ਕਿਉਂਕਿ ਵੀ ਅਸੀਂ ਸਾਰਿਆਂ 'ਤੇ ਰੂਲ ਕੀਤਾ ਹੋਇਆ। ਉਹ ਉਦੋਂ ਟਾਈਮ ਦੇ ਵਿੱਚ ਕਦੇ ਉਹਨਾਂ ਨੇ ਖਾਣੇ 'ਤੇ ਥੁੱਕ ਜਾਣਾ, ਕਦੇ ਧੱਕੇ ਮਾਰ ਜਾਣੇ, ਕਦੇ ਮਤਲਬ ਉੱਦਾਂ ਬੋਲ ਕੇ ਗਾਲਾਂ ਕੱਢ ਕੇ ਜਲੂਸ ਕੱਢ ਦੇਣਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜੀ। ਉਹ ਤੋਂ ਬਾਅਦ ਫਿਰ ਇੱਕ ਮੁੰਡਾ ਸੀਗਾ, ਉਹਦਾ ਮਰਡਰ ਵੀ ਹੋ ਗਿਆ। ਉਹਦਾ ਮਰਡਰ ਹੋਣ ਤੋਂ ਬਾਅਦ ਜਦੋਂ ਇੱਕ ਪੁਲਿਸ ਵਾਲੇ ਦੀ ਸਟੇਟਮੈਂਟ ਆ ਰਹੀ ਆ ਵੀ ਜਸਟ ਐਨ ਇੰਡੀਅਨ ਬਲੱਡ, ਨੋ ਨੀਡ ਟੂ ਵਰੀ, ਤੇ ਮਰੇ ਤੋਂ ਬਾਅਦ ਤੇ ਇੱਕ ਪੋਲੀਟੀਕਲ ਬੰਦਾ ਸਟੇਟਮੈਂਟ ਦੇ ਰਿਹਾ ਕਿ ਵਨ ਹੈਜ਼ ਗੌਨ ਮਿਲੀਅਨਸ ਟੂ ਗੋ, ਮਰੇ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ ਓਫੀਸ਼ੀਅਲ ਪੋਲੀਟੀਕਲ ਬੰਦੇ। ਸੋ ਇੱਥੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਬੁਰਾ ਹਾਲ ਸੀਗਾ, ਅਤੇ ਉਦੋਂ ਸਾਡੇ ਬਜ਼ੁਰਗਾਂ ਨੇ ਜੀ ਉਦੋਂ ਵੀ ਪੱਗਾਂ ਬੰਨ ਕੇ ਰੱਖੀਆਂ ਤਾਂ ਉਹਨਾਂ ਨੇ ਕਿਹੜੇ ਹਾਲਾਤਾਂ 'ਚੋਂ ਵੀ ਲੰਘ ਕੇ ਪੱਗ ਨਹੀਂ ਛੱਡੀ,
1: ਸੰਭਾਲ ਕੇ ਰੱਖੀ।
2: ਉਹਨਾਂ ਦਾ ਕਿੰਨਾ ਜ਼ਿਆਦਾ ਉਹਨਾਂ ਲਈ ਉਹਦਾ ਪਿਆਰ ਸੀ, ਕਿੰਨਾ ਜ਼ਿਆਦਾ ਸਤਿਕਾਰ ਸੀ। ਨਹੀਂ ਐਸੇ ਹਾਲਾਤਾਂ ਦੇ ਵਿੱਚ ਕਈ ਵਾਰ ਆਪਾਂ ਥੋੜ੍ਹੇ ਜਿਹੇ ਚੈਲੇਂਜਸ ਤੋਂ ਬਾਅਦ ਹੀ ਡੋਲ ਜਾਂਦੇ ਹਾਂ ਵੀ ਯਾਰ ਕਾਹਨੂੰ ਪੰਗਿਆਂ 'ਚ ਪੈਣਾ, ਛੱਡ ਪਰੇ ਆਪਾਂ ਥੋੜ੍ਹਾ ਜਿਹਾ ਇਹਨਾਂ ਵਰਗੇ ਹੀ ਹੋ ਜਾਂਦੇ ਹਾਂ, ਹੈ ਨਾ। ਜਦੋਂ ਕਿ ਉਹ ਵੀ ਹਾਲਾਤ ਹੁੰਦੇ ਆ, ਹਰੇਕ ਦੇ ਆਪਣੇ ਹਾਲਾਤ ਨੇ, ਹਰੇਕ ਦੇ ਆਪਣੇ ਤੌਰ ਤਰੀਕੇ ਆ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦੇ ਦਿਲ 'ਚ ਦਸਤਾਰ ਲਈ ਸਤਿਕਾਰ ਘੱਟ ਆ ਜਿਹੜਾ ਨਹੀਂ ਸਜਾ ਰਿਹਾ। ਕਈ ਵਾਰ ਉਹ ਇਸ ਕਰਕੇ ਨਹੀਂ ਸਜਾ ਰਿਹਾ ਹੁੰਦਾ, ਉਹਨੂੰ ਰਿਸਪੋਂਸੀਬਿਲਟੀ ਤੋਂ ਡਰ ਲੱਗਦਾ, ਉਹ ਆਪਣੇ ਆਪ ਨੂੰ ਛੋਟਾ ਸਮਝਦਾ। ਅਗਲਾ ਕਹਿੰਦਾ ਯਾਰ ਮੈਂ ਹਜੇ ਇੰਨੇ ਜੋਗਾ ਹੋਇਆ ਨਹੀਂ ਕਿ ਮੈਂ ਦਸਤਾਰ ਸਜਾ ਲਵਾਂ, ਯਾਰ ਕਮਿਊਨਿਟੀ ਦੀ ਰੀਪ੍ਰਜੈਂਟਿੰਗ, ਮੈਂ ਰੀਪ੍ਰਜੈਂਟੇਟਿਵ ਬਣ ਜਾਣਾ ਵਾਂ, ਕਿਤੇ ਵੀ ਖੜੂੰਗਾ ਮੇਰੇ ਵੱਲ ਦੇਖਣਗੇ, ਮੈਂ ਹਜੇ ਉਹਨੇ ਜੋਗਾ ਹੈ ਨਹੀਂ ਸ਼ਾਇਦ, ਮੇਰਾ ਕਿਰਦਾਰ ਜਦੋਂ ਓਡਾ ਹੋ ਗਿਆ ਫਿਰ ਮੈਂ ਡੈਫੀਨੇਟਲੀ ਸਜਾਊਂ। ਸੋ ਉਹਦਾ ਇੱਕ ਸਤਿਕਾਰ ਅਲੱਗ ਚੀਜ਼ ਆ, ਪਰ ਜਿਨ੍ਹਾਂ ਨੇ ਉਹ ਸਮੇਂ ਦੇ ਔਖੇ ਸਮੇਂ ਦੇ ਵਿੱਚ ਸਾਂਭੀ ਆ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਆ। ਸੋ ਉਹਨਾਂ ਕਰਕੇ ਹੀ ਹੌਲੀ ਹੌਲੀ ਹੌਲੀ ਹੌਲੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਹਾਂ। ਸੋ ਇਹ ਇਵੈਂਟਸ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਲਮ ਮਤਲਬ ਇੰਨੀ ਕੁ ਕਮਾਲ ਦੀ ਬਣੀ ਹੋਈ ਆ, ਜਦੋਂ ਹੁਣ ਕੱਲ੍ਹ ਅਸੀਂ ਸਾਰਿਆਂ ਨੇ ਦੇਖੀ ਵੀ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਲਮ ਦੇ ਵਿੱਚ ਕੋਈ ਸਾਨੂੰ ਆਵਾਜ਼ ਵੀ ਸੁਣੀ, ਕਿਸੇ ਬੰਦੇ ਨੂੰ ਗੱਲ ਕਰਨ ਦਾ ਵੀ ਕਿਸੇ ਨੂੰ ਟਾਈਮ ਮਿਲਿਆ ਜਾਂ ਕਿਸੇ ਨੇ ਫੋਨ ਕੱਢਿਆ ਹੋਵੇ। ਸਾਰੇ ਜਾਣੇ ਇਨਕਲੂਡਿੰਗ ਮੀ, ਮੇਰੇ ਨਾਲ ਵੀ ਜਿੰਨੇ ਬੈਠੇ ਸੀ ਸਾਡੇ ਭਰਾ, ਉਹ ਵੀ ਬਸ ਇੱਦਾਂ ਹੀ ਸੀ, ਸਾਰਿਆਂ ਦੇ ਮੂੰਹ ਉੱਪਰ ਨੂੰ ਸੀਗੇ ਅਤੇ ਚੱਲ ਰਿਹਾ ਸੀ ਬਸ, ਅਤੇ 2.5 ਘੰਟੇ ਪਤਾ ਨਹੀਂ ਲੱਗਿਆ ਸਾਨੂੰ ਕਦੋਂ ਲੰਘੇ। ਨਹੀਂ ਜਦੋਂ ਕਿ ਹੁਣ ਆਪਣੇ ਸਮੇਂ ਦੇ ਅੱਜ ਦੇ ਸਮੇਂ ਦੇ ਵਿੱਚ 2 ਘੰਟੇ 5-7 ਮਿੰਟ ਦੀ ਫਿਲਮ ਜਾਂ 2 ਘੰਟੇ ਦੀ ਹੁੰਦੀ, ਅਸੀਂ ਆਪ ਇੰਨੀ ਕੀ ਹੀ ਬਣਾਉਂਦੇ ਹਾਂ।
1: ਬਿਲਕੁਲ,
2: ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਯਾਰ ਬਾਈ ਵੀ ਮੈਨੂੰ ਲੈਂਥੀ ਲੱਗਦੀ ਆ, ਹੈ ਨਾ, ਅਸੀਂ ਪੂਰੀ ਕੱਟ ਕਰ ਕਰਕੇ ਵੀ ਸਾਡੇ ਕੋਲੋਂ 2 ਘੰਟੇ 20 ਮਿੰਟ ਦੀ ਫਿਲਮ 2:25 ਮੰਨ ਲਓ ਇਨਕਲੂਡਿੰਗ ਸਕਰੋਲ ਆਪਾਂ 2.5 ਘੰਟੇ ਕਹਿ ਸਕਦੇ ਹਾਂ ਸਟਾਰਟ ਟੂ ਐਂਡ, ਅਤੇ ਮੈਂ ਕਿਹਾ ਬਈ ਜ਼ਿਆਦਾ ਲੱਗਦੀ ਹੈ। ਪਰ ਕੱਲ੍ਹ ਮੈਂ ਜਦੋਂ ਸਾਰੀ ਇਕੱਠੀ ਦੇਖੀ, ਕਿਉਂਕਿ ਪਹਿਲਾਂ ਆਪਾਂ ਐਡੀਟਿੰਗ 'ਤੇ ਅੱਧੀ ਕੁ ਫਿਲਮ ਦੇਖਦੇ ਹਾਂ, ਇੱਦਾਂ ਦੇਖਦੇ ਹਾਂ, ਥੀਏਟਰ ਐਕਸਪੀਰੀਅੰਸ ਤੁਹਾਨੂੰ ਐਕਚੁਅਲ ਦੱਸਦਾ ਵੀ ਫਿਲਮ ਕੀ ਬਣੀ ਆ, ਅਤੇ ਕੱਲ੍ਹ ਜਦੋਂ ਦੇਖੀ ਮੈਂ ਇਹਨੂੰ ਕਿਹਾ, ਮੈਂ ਕਿਹਾ ਬਈ ਸਮੇਂ ਦਾ ਸੱਚੀ ਨਹੀਂ ਪਤਾ ਲੱਗਿਆ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਇਸ ਦਾ ਇੰਟਰਮੇਸ਼ਨ ਵੀ ਨਹੀਂ ਹੁੰਦਾ, ਬਾਥਰੂਮ ਜਾਣ ਵੇਲੇ ਵੀ ਇੱਕ ਸੀਨ ਮਿਸ ਹੋ ਗਿਆ, ਉਹ ਵੀ ਐਂ ਲੱਗਦਾ ਸੀ ਵੀ ਯਾਰ ਕਾਹਨੂੰ ਮਿਸ
1: ਕਿਉਂ ਮਿਸ ਕੀਤਾ
2: ਜੀ।
1: ਦੁਬਾਰਾ ਵੇਖਣ ਦੀ ਇੱਕ ਚਾਹਤ ਹੁੰਦੀ ਹੈ,
2: ਮੈਂ ਹੁਣ ਕੱਲ੍ਹ ਨੂੰ ਦੇਖਣੀ ਦੁਬਾਰਾ ਵੇਖਣੀ। ਹਾਂਜੀ,
1: ਅੱਛਾ, ਜਦੋਂ ਆਪਣਾ ਹੀ ਕੰਮ ਤੁਸੀਂ ਵੇਂਦੇ ਹੋ,
2: ਹਾਂਜੀ,
1: ਕਦੀ ਇੱਦਾਂ ਮਹਿਸੂਸ ਹੁੰਦਾ ਵੀ ਉਹ ਕੁਛ ਕੋਈ ਹੋ ਰਿਹਾ ਸ਼ਾਇਦ ਜਿਹੜਾ ਉੱਥੇ ਪਲੇ ਕਰ ਰਿਹਾ, ਭਾਵੇਂ ਤੁਸੀਂ ਆਪ ਹੀ ਹੋ?
2: ਲੱਗਦਾ ਹੁੰਦਾ ਬਾਈ,
1: ਹੁੰਦਾ ਇੱਦਾਂ ਮਹਿਸੂਸ?
2: ਲੱਗਦਾ ਹੁੰਦਾ, ਹਾਂਜੀ ਲੱਗਦਾ ਹੁੰਦਾ, ਉਹ ਤੁਹਾਨੂੰ ਉਹ ਕਰੈਕਟਰ ਡਿਫਰੈਂਟ ਲੱਗਦਾ ਹੁੰਦਾ।
1: ਕਿੱਦਾਂ ਦੀ ਫੀਲਿੰਗ ਹੁੰਦੀ ਆ
2: ਉਦੋਂ? ਜਦੋਂ ਤੱਕ ਦੇਖਦੇ ਹਾਂ ਬਾਈ ਸਿਰਫ ਇੱਕ ਆਡੀਅੰਸ ਦੇ ਰੂਪ 'ਚ ਦੇਖਦੇ ਹਾਂ, ਫਿਰ ਤਾਂ ਉਹ ਹਰੇਕ ਇਮੋਸ਼ਨ ਵੀ ਫੀਲ ਹੁੰਦਾ, ਇਮੋਸ਼ਨ ਤਾਂ ਵੈਸੇ ਵੀ ਫੀਲ ਹੁੰਦਾ ਸਾਰਾ, ਫਿਰ ਉਦੋਂ ਇਹ ਮਤਲਬ ਇੱਕ ਆਪਣੇ ਆਪ ਨੂੰ ਨਾ ਹੁੰਦਾ ਨਹੀਂ, ਤੁਸੀਂ ਡਿਲੂਜਨਲ ਜੇ ਹੋ ਜਾਂਦੇ ਹੋ, ਉਹ ਤੁਹਾਨੂੰ ਆਪਣੀ ਸੱਚਾਈ ਨਹੀਂ ਸਮਝ ਆਉਂਦੀ ਹੁੰਦੀ, ਮਤਲਬ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਉਹ ਸਹੀ ਹੋ ਜਾਂ ਤੁਸੀਂ ਉਹ ਹੋ ਜਾਂ ਤੁਸੀਂ ਇਹ ਹੋ। ਸੋ ਇੱਕ ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਉਹ ਵੈਸੇ ਹੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਤੰਗ ਕਰਨ ਵਾਲੀ ਚੀਜ਼ ਹੁੰਦੀ ਆ, ਹੈ ਨਾ, ਅਤੇ ਦੂਜਾ ਉਹ ਦੇਖ ਕੇ ਫਿਰ ਇਹ ਲੱਗਦਾ ਹੁੰਦਾ ਵੀ ਇਹ ਮੈਂ ਕਦੋਂ ਕੀਤਾ ਯਾਰ, ਹੈ ਨਾ, ਉਹ ਵੀ ਇੱਕ ਹੁੰਦਾ ਜਿਵੇਂ ਕਈ ਸੁਪਨਾ ਜਿਹਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਇਹ ਕਦੋਂ ਸ਼ੂਟ ਕੀਤਾ। ਕੱਲ੍ਹ ਹੀ ਮੈਨੂੰ ਹੁਣ ਬਾਅਦ 'ਚ ਪੁੱਛਦੇ ਸੀ ਉੱਥੇ ਸਾਰੇ ਵੀ ਬਾਈ ਤੁਹਾਨੂੰ ਕਿਵੇਂ ਲੱਗਦਾ, ਜਦੋਂ ਸਾਰੇ ਤੁਹਾਨੂੰ ਆ ਕੇ ਕਹਿੰਦੇ ਨੇ ਵੀ ਫਿਲਮ ਬਹੁਤ ਵਧੀਆ, ਤੁਸੀਂ ਕਿੰਨਾ ਸੋਹਣਾ ਕਰੈਕਟਰ ਕੀਤਾ। ਮੈਂ ਕਿਹਾ ਸੱਚੀ ਦੱਸਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਮੈਂ ਉਹ ਕਦੋਂ ਕੀਤਾ, ਮੈਂ ਕਿਵੇਂ ਕੀਤਾ, ਤੁਸੀਂ ਭੁੱਲ ਜਾਂਦੇ ਹੋ ਸਾਰਾ। ਸੋ ਸਮਝ ਜੀ ਨਹੀਂ ਆਉਂਦੀ ਹੁੰਦੀ ਕਿ ਕਿਵੇਂ ਜੀ ਉਹਦੇ ਐਗਜ਼ੈਕਟ ਵਰਡਸ ਦੇ ਵਿੱਚ ਕੀ
1: ਜਿੱਦਾਂ ਕਹੀਏ, ਕੋਈ ਪਾਵਰ ਆ ਜਿੰਨੇ ਸੇਵਾ ਲਾਈ,
2: ਬਸ ਇਹੀ ਆ, ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਗਾ ਬਾਈ, ਇਹ ਪਿਓਰ ਬਲੈਸਿੰਗ ਆ, ਪਿਓਰ ਬਲੈਸਿੰਗ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਕਿਉਂਕਿ ਕਲਾ ਦਾ ਕੋਈ ਅੰਤ ਨਹੀਂ ਬਾਈ, ਮਿਹਨਤਾਂ ਦਾ ਕੋਈ ਅੰਤ ਨਹੀਂ, ਮਿਹਨਤੀ ਤੋਂ ਮਿਹਨਤੀ ਬੰਦਾ ਦੁਨੀਆ 'ਤੇ ਬੈਠਾ, ਵਧੀਆ ਤੋਂ ਵਧੀਆ ਕਲਾਕਾਰ ਬੈਠਾ, ਪਰ ਜਿਹਨੂੰ ਉਹਨੇ ਨਿਵਾਜਣਾ, ਉਹਨੇ ਕਿਹੜੀ ਚੀਜ਼ ਨਾਲ ਨਿਵਾਜਣਾ, ਕਿਹੜੇ ਰੁਤਬੇ ਨਾਲ ਨਿਵਾਜਣਾ, ਉਹ ਸਿਰਫ ਉਹੀ ਜਾਣਦਾ। ਜੇ ਇਕੱਲੀਆਂ ਮਿਹਨਤਾਂ ਨੂੰ ਅਤੇ ਇਕੱਲੇ ਹਾਰਡਵਰਕ ਨੂੰ ਇਹ ਭਾਗ ਲੱਗਦੇ ਹੁੰਦੇ ਤਾਂ ਫਿਰ ਤਾਂ ਜਿਹੜੇ ਬੰਦੇ ਆਪਾਂ ਦੇਖਦੇ ਹੁੰਦੇ ਹਾਂ, ਕਈ ਵਾਰ ਆਪਾਂ ਵਾਲੇ ਸੋਸਾਇਟੀ 'ਚ ਅਫਸੋਸ ਸਹੀ ਸਮੇਂ 'ਤੇ। ਕਈ ਵਾਰ ਐਸਾ ਜਦੋਂ ਸਮਾਂ ਚੱਕਰ ਘੁੰਮਦਾ ਨਾ ਬਾਈ, ਤਾਂ ਕਈ ਵਾਰ ਤੁਹਾਡੇ ਗੇਟ 'ਤੇ ਆ ਕੇ ਓਪਰਚੁਨਿਟੀਆਂ ਖੜਦੀਆਂ ਨੇ, ਅਤੇ ਕਈ ਵਾਰ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਹੁੰਦੇ ਹੋ, ਤਾਂ ਵੀ ਨਹੀਂ ਫੜ ਹੁੰਦੀਆਂ। ਲੱਗਦਾ ਪਿਓਰ ਬਲੈਸਿੰਗ ਆ, ਉਹ ਤੋਂ ਬਿਨਾਂ ਕੁਛ ਨਹੀਂ ਹੈਗਾ। ਹੋਰ
1: ਪਰਿਵਾਰ 'ਚ ਸ਼ੁਰੂ ਤੋਂ ਮਾਹੌਲ ਸੀ ਇੱਦਾਂ ਦਾ, ਕਿਉਂ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਵਾ, ਤੁਹਾਡੀ ਇੱਕ ਪਰਸਨੈਲਿਟੀ ਆ, ਤੁਹਾਡੇ ਵਿਚਾਰ ਨੇ, ਕਹਿੰਦੇ ਉਹ ਪਰਿਵਾਰ 'ਚੋਂ ਹੀ ਬੰਦਾ ਲੈ ਕੇ ਕੰਮ।
2: ਬਿਲਕੁਲ ਬਾਈ, ਮੈਨੂੰ ਮੇਰਾ ਇਹ ਮੰਨਣਾ ਹੈਗਾ ਵੀ ਅਪਬ੍ਰਿੰਗਿੰਗ ਆ ਜਿਹੜੀ ਤੁਹਾਡੀ, ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਹੋ ਰਹੀ ਆ, ਤੁਹਾਨੂੰ ਕਿਵੇਂ ਪਾਲਿਆ ਜਾ ਰਿਹਾ, ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ। ਤੁਹਾਡੀ ਅਪਬ੍ਰਿੰਗਿੰਗ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਫਿਰ ਉਹ, ਚਾਹੇ ਅਪਬ੍ਰਿੰਗਿੰਗ ਤੁਹਾਡੀ ਤੁਹਾਡੇ ਪੇਰੈਂਟਸ ਨੇ ਕੀਤੀ ਹੈ, ਚਾਹੇ ਗ੍ਰੈਂਡ ਪੇਰੈਂਟਸ ਨੇ ਕੀਤੀ ਆ। ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ, ਕਿਉਂਕਿ ਨਾ ਰੂਹਾਂ ਉੱਥੇ ਹੀ ਘੁੰਮ ਕੇ ਆਉਂਦੀਆਂ ਰਹਿੰਦੀਆਂ ਬਈ, ਮੇਰਾ ਇਹ ਮੰਨਣਾ, ਕਿਉਂਕਿ ਤੁਸੀਂ ਦੇਖਿਓ ਕਈ ਵਾਰ ਇੱਕ ਕੋਈ ਘਰ ਬੱਚਾ ਹੁੰਦਾ, ਉਹਦੀਆਂ ਸਾਰੀਆਂ ਆਦਤਾਂ ਉਹਦੇ ਦਾਦੇ ਜਾਂ ਪੜਦਾਦੇ ਵਰਗੀਆਂ ਹੁੰਦੀਆਂ, ਜਦੋਂ ਕਿ ਉਹਨੂੰ ਮਿਲਿਆ ਨਹੀਂ ਹੁੰਦਾ, ਉਹਦੇ ਬੈਠਣ ਦੇ ਸਟਾਈਲ ਤੋਂ ਲੈ ਕੇ ਉਹਦੇ ਬੋਲਣ ਦਾ ਜਾਂ ਉਹਦੇ ਕੰਮ ਦੇ, ਉਹਦੀਆਂ ਆਦਤਾਂ ਜ਼ਿਆਦਾਤਰ ਇਹ ਹੁੰਦੀਆਂ ਜਿਹੜੀਆਂ ਪਿੱਛਿਓਂ ਆਉਂਦੀਆਂ। ਸੋ ਜਿਹੜੀ ਬਲੱਡ ਲਾਈਨ ਆ, ਉਹਦੇ ਵਿੱਚੋਂ ਚੀਜ਼ਾਂ ਤਾਂ ਡੈਫੀਨੇਟਲੀ ਤੁਹਾਡੇ ਕੋਲ ਆਉਂਦੀਆਂ ਨੇ, ਤੁਹਾਡੀ ਅਪਬ੍ਰਿੰਗਿੰਗ 'ਚੋਂ ਆਉਂਦੀਆਂ ਨੇ, ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ। ਪਰਿਵਾਰ ਦਾ ਸਾਡੇ ਬਈ ਮਾਹੌਲ ਤਾਂ ਇਹ ਸੀਗਾ ਵੀ ਮੈਨੂੰ ਨਾ ਮੈਨੂੰ ਗਾਉਣ ਦੇਣ ਲੱਗੇ ਸੀ ਉਹ, ਨਾ ਮੈਨੂੰ ਇਹਨਾਂ ਨੇ ਫਿਲਮਾਂ ਬਣਾਉਣ ਦੇਣਾ ਸੀਗਾ। ਸੋ ਇਹ ਇੱਕ ਡੈਸਟਨੀ ਸੀ। ਮੈਂ ਸੋਚਦਾ ਹੁੰਦਾ, ਕਈ ਵਾਰ ਪੜ੍ਹੀ ਗਏ ਸੀ, ਮੈਂ MSc IT ਕਰਦਾ ਸੀ, ਪੜ੍ਹੀ ਗਏ ਸੀ ਕੁਛ ਹੋਰ, ਹੈ ਨਾ, ਆਏ ਕਿਤੇ ਹੋਰ ਹਾਂ। ਸੋ ਕਈ ਵਾਰ ਤੁਸੀਂ ਕਿਤੇ ਨੂੰ ਨਹੀਂ ਚੁਣਦੇ, ਕਿੱਤਾ ਤੁਹਾਨੂੰ ਚੁਣ ਲੈਂਦਾ। ਅਸੀਂ ਉਹ ਬਸ ਇਹ ਬਲੈਸਿੰਗ ਆ ਪਰਮਾਤਮਾ ਦੀ, ਪਰ ਮੈਨੂੰ ਇੰਨਾ ਪਤਾ ਵੀ ਜਦੋਂ ਦਾ ਮੈਂ ਜਿਹੜੇ ਕਿਤੇ ਨੂੰ ਮੈਨੂੰ ਕਿਤੇ ਨੇ ਚੁਣਿਆ, ਉਦੋਂ ਦਾ ਉਹ ਸਿਰਫ ਕਿਤੇ ਨੂੰ ਹੀ ਸਮਰਪਿਤ ਆ, ਉਹ ਤੋਂ ਬਿਨਾਂ ਕੁਛ ਨਹੀਂ ਕੀਤਾ। ਕਿਉਂਕਿ ਛੋਟੇ ਹੁੰਦੇ ਕਵਿਸ਼ਰੀ ਗਾਉਂਦੇ ਹੁੰਦੇ ਸੀ, ਉਹ ਤੋਂ ਬਾਅਦ ਹਟ ਗਏ, ਛੋਟੇ ਹੁੰਦੇ ਤੋਂ ਲਿਖਦਾ ਸੀ, ਉਹ ਮੈਂ ਹਟ ਗਿਆ। ਉਹ ਤੋਂ ਬਾਅਦ ਕਾਲਜ ਜਾ ਕੇ ਕਦੇ ਨਹੀਂ ਲਿਖਿਆ, ਕਾਲਜ ਜਾ ਕੇ ਕਦੇ ਨਹੀਂ ਗਾਇਆ, ਕਿਸੇ ਸਟੇਜ 'ਤੇ ਨਹੀਂ ਚੜਿਆ ਜ਼ਿੰਦਗੀ 'ਚ, ਕਦੇ ਮੰਨਿਆ ਨਹੀਂ ਸੀ ਮੈਂ ਪ੍ਰੋਫੈਸ਼ਨਲੀ ਇੱਧਰ ਆਉਣਾ। ਉਹ ਤੋਂ ਬਾਅਦ UK ਚਲੇ ਗਏ, UK ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਘੋਖਦੇ ਹੋ ਵੀ ਤੇਰੇ 'ਚ ਟੈਲੈਂਟ ਕੀ ਆ। ਮੈਨੂੰ ਉੱਥੇ ਕਈ ਬੰਦੇ ਮਿਲੇ ਜਿਹੜੇ ਬਹੁਤ ਸੋਹਣੇ ਰਾਈਟਰ ਸੀਗੇ, ਪਾਕਿਸਤਾਨੀ ਸੀਗੇ ਆਪਣੇ, ਉਹ ਉਹਨਾਂ ਨੂੰ ਸ਼ਾਇਰੀ ਦਾ ਬੜਾ ਸ਼ੌਂਕ ਸੀ। ਉਹਨਾਂ ਨੇ ਮੈਨੂੰ ਕਹਿਣਾ, ਕਹਿੰਦੇ ਯਾਰ ਤੂੰ ਇੰਨਾ ਸੋਹਣਾ ਲਿਖ ਲੈਂਦਾ ਵਾ, ਤੂੰ ਲਿਖਦਾ ਕਿਉਂ ਨਹੀਂ? ਮੈਂ ਕਿਹਾ ਵੀ ਮੈਂ ਕਿਹੜਾ ਕੋਈ ਕਰਨਾ ਅੱਗੇ ਕੁਛ। ਫਿਰ ਪਰ ਮੈਂ ਉਹੀ ਤਾਂ ਹੀ ਕਹਿੰਦਾ ਵੀ ਚਲੋ ਲੌਂਗ ਸਟੋਰੀ ਸ਼ਾਰਟ, ਵੀ ਉਹ ਤੋਂ ਬਾਅਦ ਫਿਰ ਕਿਵੇਂ ਕੁਲਵੀਰ ਦੀ ਜਰਨੀ ਸਟਾਰਟ ਹੋਈ, ਕਿਵੇਂ ਮੇਰੀ ਹੋਈ, ਅਸੀਂ ਇਕੱਠਿਆਂ ਨੇ, ਮੈਂ ਉਹਨੂੰ UK ਤੋਂ ਕਿਹਾ ਵੀ ਆਪਾਂ ਤੇਰਾ ਗਾਣਾ ਕਰਾਂਗੇ, ਤੂੰ ਗਾਉਣਾ ਬਹੁਤ ਵਧੀਆ, ਅਸੀਂ ਉਹ ਤੋਂ ਸੁਣਦੇ ਰਹਿੰਦੇ ਸੀ ਮਹਿਫਲਾਂ 'ਚ। ਫਿਰ ਮਤਲਬ ਉਹੀ ਆ ਬਾਈ, ਜਦੋਂ

0: ਹੈਰਾਨ ਹੁੰਦਾ ਵੀ ਕਿੱਦਾਂ
1: ਬਿਲਕੁਲ ਬਾਹਰਲੇ ਤਾਂ ਸਾਰੇ ਮੈਂ ਕਹਿੰਦਾ ਸਾਰੇ ਅਚੰਭੇ ਤੇ ਹੋਣੇ ਆਪਦੀ ਜਰਨੀ ਤੋਂ। ਬਾਹਰ ਤਾਂ ਜਿਹੜਾ ਬੰਦਾ ਉਤਰਿਆ ਆ ਉਹਨੇ ਸੋਚਿਆ ਕੁਛ ਆ ਹੋਇਆ ਕੁਛ ਆ ਮਿਲਿਆ ਕੁਛ ਆ ਹਨਾ,
0: ਬਿਲਕੁਲ
1: ਤੇ ਘਾਲਣਾ ਕੋਈ ਘਾਲੀ ਆ। ਕਈ ਵਾਰ ਕਈ ਕਈ ਸਾਲ ਟੈਕਸੀਆਂ ਚਲਾਈ ਗਏ ਬਾਅਦ ਚ ਪਤਾ ਲੱਗਿਆ ਮੈਂ ਤਾਂ ਰੈਸਟੋਰੈਂਟ ਲਾਉਣਾ ਸੀ ਹਨਾ, ਕਈ ਕਈ ਸਾਲ ਕਈ ਬੰਦੇ ਵਿਚਾਰੇ ਟਰੱਕ ਚਲਾਈ ਗਏ ਬਾਅਦ ਚ ਪਤਾ ਲੱਗਿਆ ਮੈਂ ਤਾਂ ਗੀਤ ਗਾਉਣੇ ਸੀ ਭਾਈ ਹਨਾ, ਮੈਂ ਤਾਂ ਇੱਧਰ ਹਿੱਟ ਹੋਣਾ ਸੀ। ਉਦਾਂ ਹੀ ਸਾਰਿਆਂ ਦੀ ਕਹਾਣੀ ਆ, ਐਂਡ ਤੇ ਬੰਦਾ ਧੁਰੇ ਜੇ ਤੇ ਆ ਜਾਂਦਾ ਕਈ ਕਈ ਸਾਲ ਇੱਧਰ ਉੱਧਰ ਫਿਰ ਕੇ ਇੱਧਰ ਉੱਧਰ ਕਰਕੇ, ਤੇ ਕਿਉਂਕਿ ਹਰੇਕ ਨੂੰ ਇਨੀਸ਼ੀਅਲ ਸਟੇਜ ਤੇ ਪੈਸੇ ਦੀ ਲੋੜ ਆ। ਇਹਨਾਂ ਦੇਸ਼ਾਂ 'ਚ ਪੈਸੇ ਬਿਨਾਂ ਸਰਵਾਈਵਲ ਨਹੀਂ ਗਾ, ਇਹਨਾਂ ਦੇਸ਼ਾਂ 'ਚ ਛੱਡੋ ਵਰਲਡ ਦੇ ਵਿੱਚ ਪੈਸੇ ਬਿਨਾਂ ਸਰਵਾਈਵਲ ਨਹੀਂ। ਸੋ ਸਰਵਾਈਵਲ ਲਈ ਕਈ ਵਾਰ ਤੁਸੀਂ ਕੰਪਰੋਮਾਈਜ਼ਡ ਜੋਬਸ ਕਰਦੇ ਹੋ ਜਿਹੜੀਆਂ ਤੁਹਾਨੂੰ ਵੈਸੇ ਪਸੰਦ ਨਹੀਂ ਹੁੰਦੀਆਂ, ਤੁਸੀਂ ਕਰਨਾ ਨਹੀਂ ਚਾਹੁੰਦੇ ਹੁੰਦੇ, ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਹੋਰ ਚੀਜ਼ ਲਈ ਬਣੇ ਹੋ, ਪਰ ਤੁਸੀਂ ਤਾਂ ਵੀ ਕਰਦੇ ਹੋ। ਮੈਂ ਵੀ ਬਿਲਡਰ ਨਾਲ ਕੰਮ ਕੀਤਾ UK, ਉੱਥੇ ਮੈਂ ਬਿਲਡਰ ਨਾਲ ਇੱਟਾਂ ਚਕਾਈਆਂ, ਦਿਹਾੜੀਆਂ ਕੀਤੀਆਂ, ਮਿੱਠਾਂ ਤੜਾਈਆਂ, ਅਤੇ ਉਹ ਬਿਲਡਰ ਵੈਨ ਦੇ ਵਿੱਚ ਬੈਠ ਕੇ ਜਾਂਦੇ ਹੁੰਦੇ ਸੀ ਜਿਹੜੀ ਪਿੱਛੋਂ ਸਾਰੀ ਉਹ ਬੰਦ ਆ।
0: ਕੀ ਕਹਿੰਦੇ ਉੱਥੇ ਗਾਫਾ?
1: ਹਾਂ ਗਾਫਾ ਕਹਿੰਦੇ। ਮੈਂ ਉਹ ਬਿਲਡਰ ਵੈਨ ਹੁੰਦੀ ਸੀ, ਮੂਹਰੇ ਤਿੰਨ ਜਾਣੇ ਬੈਠੇ ਹੁੰਦੇ ਸੀ ਕਿਉਂਕਿ ਤਿੰਨ ਜਾਣੇ ਮੂਹਰੇ ਬੈਠ ਸਕਦੇ ਸੀ। ਉਹ ਹੁੰਦਾ ਸੀ ਸਾਡਾ ਠੇਕੇਦਾਰ, ਜੂਨੀਅਰ ਠੇਕੇਦਾਰ ਅਤੇ ਇੱਕ ਪੱਕਾ ਮਿਸਤਰੀ, ਅਤੇ ਪਿੱਛੇ ਅਸੀਂ ਦੋ ਤਿੰਨ ਜਾਣੇ ਲੇਬਰ ਵਾਲੇ ਹੁੰਦੇ ਸੀਗੇ ਬੰਦ ਪਿੱਛੇ, ਜਿਹਦੇ ਕੋਈ ਟਾਕੀ ਨਹੀਂ ਸੀ ਹੁੰਦੀ। ਉਹ ਵੈਨ ਜੀ ਬੰਦ ਕਰਕੇ ਅਸੀਂ ਜਾਣਾ ਹੁੰਦਾ ਸੀ ਬ੍ਰੈਡਫੋਰਡ ਤੋਂ, ਅਸੀਂ ਲਿਵਰਪੂਲ ਵੀ ਜੋਬ ਕਰਨ ਜਾਂਦੇ ਰਹੇ ਹਾਂ। ਹੁਣ UK ਵਾਲਿਆਂ ਨੂੰ ਪਤਾ ਵੀ ਉਹ ਘੱਟੋ ਘੱਟ 1.5-2 ਘੰਟੇ ਦਾ ਰਸਤਾ, ਤੁਸੀਂ ਹਨੇਰੇ 'ਚ ਬੈਠੇ ਹੋ, ਕੋਲੇ ਤੁਹਾਡੇ ਗਰਮਾਲੇ ਪਏ ਨੇ, ਕੋਲੇ ਸਾਰੇ ਸੰਦ ਪਏ ਨੇ, ਕਦੇ ਤੋਂ ਕੱਟ ਮਾਰਦੇ ਸੀ, ਕਦੇ ਇੱਧਰ ਆ ਕੇ ਵੱਜਦੇ ਸੀ, ਕਦੇ ਇੱਧਰ ਵੱਜਦੇ ਸੀ, ਹੈ ਨਾ। ਸੋ ਉਹ ਹੁੰਦੀ ਆ ਤੁਹਾਡੀ ਲਾਈਫ ਦੀ ਜਰਨੀ, ਇਹ ਸਾਰਿਆਂ ਦੀ ਹੁੰਦੀ ਆ। ਸਟਰਗਲ ਹਮੇਸ਼ਾ ਸੋਹਣੀ ਹੁੰਦੀ ਆ, ਸਟਰਗਲ ਸਾਰਿਆਂ ਦੀ ਲਾਈਫ 'ਚ ਹੁੰਦੀ ਆ। ਮੁਰਾਦਾ ਉਹੀ ਆ ਵੀ ਤੁਸੀਂ ਐਂਡ 'ਤੇ ਆ ਕੇ ਧੁਰੇ 'ਤੇ ਆ ਜਾਂਦੇ ਹੋ, ਤੁਸੀਂ ਆਪਣਾ ਕਹਿੰਦੇ ਪੁਰਾਣੀ ਆਪਣਾ ਮੂਲ ਪਛਾਣ ਉਹੀ ਚੀਜ਼ ਆ ਵੀ ਜਿਹੜਾ ਜਿਹੜੀ ਚੀਜ਼ ਲਈ ਬਣਿਆ ਉਹ ਉੱਥੇ ਆਪ ਵੀ ਆ ਜਾਂਦਾ, ਪਰ ਜੇ ਤੁਸੀਂ ਤੁਹਾਡਾ ਸਹੀ ਆ ਸਿਸਟਮ, ਚਾਹੇ ਉਹਨੂੰ ਆਪਾਂ ਕਹਿੰਦੇ ਨੀਤ ਸਹੀ ਆ, ਹੈ ਨਾ, ਚਾਹੇ ਨੀਤ ਸਹੀ ਕਹਿ ਲਓ, ਚਾਹੇ ਤੁਸੀਂ ਇਹ ਕਹਿ ਲਓ ਵੀ ਤੁਸੀਂ ਰੱਬ ਨੂੰ ਚੇਤੇ ਰੱਖਦੇ ਹੋ, ਅਰਦਾਸ ਬੇਨਤੀ ਕਰਦੇ ਹੋ, ਉਹਦੇ 'ਤੇ ਭਰੋਸਾ ਰੱਖਦੇ ਹੋ, ਤਾਂ ਤੁਹਾਨੂੰ ਰਾਹ ਲੱਭਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਮੂਹਰੇ ਲਿਆ ਕੇ ਰਾਹ ਖੜਾ ਕਰ ਦਿੰਦਾ
0: ਉਹ, ਆਪੇ ਕਰ ਦਿੰਦਾ।
1: ਬਿਲਕੁਲ।
0: ਅੱਛਾ, ਜਿੱਦਾਂ ਕੰਮ ਬਾਹਰ ਤੁਸੀਂ ਕੀਤੇ, ਹੁਣ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਗਾਣਾ ਵੀ ਤੁਸੀਂ ਪਿੱਛੇ ਜਿੱਥੇ ਕਰਕੇ ਗਏ ਉਸੇ ਲਿਹਾਜ਼ ਦੇ ਨਾਲ, ਕਦੀ ਕੁਛ ਖੁਦ ਕਦੀ ਇੱਦਾਂ ਦਾ ਕੁਛ ਮਹਿਸੂਸ ਕਰਨ ਨੂੰ ਮਿਲਿਆ, ਜਿੱਦਾਂ ਇਹ ਜਿਹੜੇ ਟਾਈਪ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ, ਜਾਂ ਇਹ ਜਿਹੜਾ ਨਸਲਵਾਦ ਆ, ਕਦੀ ਆਪਣਾ ਕੋਈ ਐਕਸਪੀਰੀਅੰਸ ਇੱਦਾਂ ਦਾ ਕੰਮ?
1: ਬਹੁਤ ਐਕਸਪੀਰੀਅੰਸ ਨੇ, ਐਕਸਪੀਰੀਅੰਸ ਤਾਂ ਹੈਗੇ ਬਾਈ ਜੀ ਬਹੁਤ ਜ਼ਿਆਦਾ, ਸਾਰੇ ਕਿਤੇ ਹੀ, ਮੰਨ ਲਓ ਹਰੇਕ ਕੰਟਰੀ 'ਚ ਵੀ ਹੈਗੇ ਆ, ਜੇ ਮੈਂ ਕਹਾਂ ਤੁਹਾਨੂੰ, ਹੈ ਨਾ, US 'ਚ ਵੀ ਹੈਗੇ ਆ, ਕੈਨੇਡਾ 'ਚ ਵੀ ਹੈਗੇ ਆ, UK ਜਦੋਂ ਮੈਂ ਰਿਹਾ ਉਦੋਂ ਵੀ ਬੜੇ ਸੀਗੇ। ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੁੰਦਾ ਬਾਈ ਵੀ ਇਹ ਕਈ ਤਰ੍ਹਾਂ ਦਾ, ਕਈ ਥਾਵਾਂ 'ਤੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਇਹ, ਮਤਲਬ ਕਈ ਥਾਵਾਂ 'ਤੇ ਤਾਂ ਤੁਸੀਂ ਮਤਲਬ ਹੱਥੋਂ ਪਾਈ ਵੀ ਹੁੰਦੇ ਹੋ, ਹੈ ਨਾ। ਜਿਵੇਂ ਟੈਕਸੀ ਵਾਲੇ ਮੁੰਡੇ ਆਪਣੇ ਬਹੁਤ ਇਹ ਕੰਮਾਂ ਦੇ ਵਿੱਚ, ਉਹਨਾਂ ਨੇ ਬੜਾ ਕੁਛ ਦੇਖਿਆ ਹੋਇਆ, ਉਹਨਾਂ ਬੜਾ ਕੁਛ ਹੰਢਾਇਆ ਹੋਇਆ। ਮੈਂ ਆਪ ਦੇਖਿਆ ਜਦੋਂ ਮੈਂ ਉੱਥੇ ਕੰਮ ਕਰਦਾ ਸੀ, ਮੈਂ ਬੱਸ ਚੜ੍ਹ ਕੇ ਜਾਂਦਾ ਹੁੰਦਾ ਸੀਗਾ, ਅਤੇ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਕਈ ਕਈ ਅੱਡਿਆਂ ਦੇ ਵਿੱਚ, ਕਿਉਂਕਿ ਲੇਟ ਨਾਈਟ ਤੁਸੀਂ ਮੁੜਦੇ ਹੋ, ਹੈ ਨਾ, ਜਿਹੜੇ ਸਟੂਡੈਂਟਸ ਨੇ ਉਹ ਵੀ ਬੜਾ ਫੇਸ ਕਰਦੇ ਆ। ਮੈਂ ਉਹ ਚੀਜ਼ ਨੂੰ ਰਿਲੇਟ ਕਰ ਸਕਦਾ, ਮੈਂ ਸਮਝ ਸਕਦਾ ਉਹਨਾਂ ਦੀ ਉਹ ਗੱਲ। ਕਈ ਵਾਰ ਜਿਵੇਂ ਜਦੋਂ ਕੈਨੇਡਾ ਜਾਂ ਜਿੱਥੇ ਪੰਜਾਬੀ ਘੱਟ ਨੇ, ਹੈ ਨਾ, ਉੱਥੇ ਵੀ ਬਹੁਤ ਏਰੀਏ ਇੱਦਾਂ ਦੇ ਹੈਗੇ ਆ। ਜਦੋਂ ਤੁਸੀਂ ਬੱਸਾਂ ਚੜ੍ਹਦੇ ਹੋ ਰਾਤ ਬਰਾਤੇ ਜਾਂਦੇ ਹੋ ਨਾ, ਤਾਂ ਉਦੋਂ ਕਿਉਂਕਿ ਵੈਸੇ ਹੀ ਸ਼ਰਾਬਾਂ ਨਾਲ ਰੱਜੇ ਹੁੰਦੇ ਆ ਸ਼ਾਮ ਨੂੰ, ਕਈ ਵਾਰ ਤਾਂ ਗੋਰੇ ਜਿਹੜੇ ਯੰਗਸਟਰਸ ਹੁੰਦੇ ਆ ਉਹਨਾਂ ਨੂੰ ਵੈਸੇ ਹੀ ਨਹੀਂ ਅਕਲ ਹੁੰਦੀ। ਸੋ ਕਈ ਵਾਰ ਉਦੋਂ ਤਾਂ ਹੁੰਦਾ, ਤੁਸੀਂ ਲੜਾਈ ਤੱਕ ਦਾ ਮਾਹੌਲ ਵੀ ਬਣ ਜਾਂਦਾ, ਗਾਲੀ ਗਲੋਚ ਤਾਂ ਆਵੇਂ ਹੋ ਜਾਂਦਾ। ਸੋ ਉਦੋਂ ਬੰਦੇ ਨੂੰ ਇੱਕ ਵਾਰ ਤਾਂ ਤੋੜਦੀ ਆ ਉਹ ਚੀਜ਼, ਤੁਹਾਨੂੰ ਲੱਗਦਾ ਵਾ ਵੀ ਯਾਰ ਅਸੀਂ ਗਾਲਾਂ ਖਾਣ ਨੂੰ ਆਏ, ਅਤੇ ਪਰ ਤੁਹਾਡੇ ਪਿੱਛੇ ਜ਼ਿੰਮੇਵਾਰੀਆਂ ਹੁੰਦੀਆਂ, ਤੁਹਾਨੂੰ ਉਦੋਂ ਫਿਰ ਉਹ ਚੀਜ਼ਾਂ ਹਾਲਾਤ ਸਿਖਾਉਂਦੇ ਸਮਝਾਉਂਦੇ ਆ, ਤਾਂ ਹੀ ਬਾਹਰ ਆ ਕੇ ਬੰਦਾ ਛੇਤੀ ਬੰਦਾ ਬਣ ਜਾਂਦਾ, ਹੈ ਨਾ। ਉਹ ਚੀਜ਼ਾਂ ਸਿਖਾ ਦਿੰਦੀਆਂ, ਉਹਨੂੰ ਰਿਐਲਿਟੀ ਦੱਸ ਦਿੰਦੀਆਂ ਲਾਈਫ ਦੀ, ਫਿਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਕਈ ਵਾਰ ਜ਼ਿਆਦਾ ਜੁੜਦਾ, ਉਹਨੂੰ ਹੁੰਦਾ ਵੀ ਯਾਰ ਮੈਂ ਹੁਣ ਤਾਂ ਨਹੀਂ, ਕਿਉਂਕਿ ਆਪਣੇ 'ਚ ਇੱਕ ਜ਼ਿੱਦ ਆ ਪੰਜਾਬੀਆਂ 'ਚ ਵੀ ਜਦ ਤੱਕ ਤਾਂ ਸੌਖੇ ਹਾਂ ਘਰੋਂ, ਘਰੋਂ ਦਾ ਮਤਲਬ ਵੀ ਆਪਣੇ ਸਮਾਜ ਦੇ ਵਿੱਚ, ਆਪਣੀ ਕਮਿਊਨਿਟੀ, ਜਦ ਤੱਕ ਆਪਾਂ ਸੌਖੇ ਹਾਂ ਉਦੋਂ ਤੱਕ ਤਾਂ ਆਪਾਂ ਆਪਣੇ ਨਾਲ ਲੜਦੇ ਹਾਂ, ਜਦੋਂ ਪੈ ਜਾਂਦੀ ਆ ਕੋਈ ਭੀੜ ਫਿਰ ਆਪਾਂ ਜਿੱਦ ਕਰਦੇ ਹਾਂ ਵੀ ਲੈ ਫਿਰ ਹੁਣ ਤਾਂ ਨਹੀਂ ਹਟਦੇ ਪਿੱਛੇ, ਹੁਣ ਫਿਰ ਤੂੰ ਆ ਜਾ, ਹੈ ਨਾ। ਫਿਰ ਉਹ ਚੀਜ਼ ਆ ਮੈਨੂੰ ਲੱਗਦਾ ਉਹ ਜਿੱਦ ਆ, ਉਹ ਫਿਰ
0: ਕਿਸਮਤ ਨਾਲ 800 ਚੜੇ ਹੋ ਜਾਂਦਾ,
1: ਉਹੀ ਫਿਰ 800 ਚੜੇ ਹੋ ਜਾਂਦਾ, ਇਹੀ ਚੀਜ਼ ਆ।
0: ਕਿੱਥੇ ਜ਼ਿਆਦਾ ਲੱਗਦਾ ਤੁਹਾਨੂੰ, ਤੁਸੀਂ ਹੁਣ ਲਗਭਗ ਸਾਰੀ ਦੁਨੀਆ 'ਚ ਤੁਸੀਂ ਘੁੰਮੇ ਹੋ, ਰੇਸਿਜ਼ਮ ਇਹ ਹਰ ਇੱਕ ਥਾਂ ਦੇ ਉੱਤੇ ਪਾਇਆ ਜਾਂਦਾ, ਜ਼ਿਆਦਾ ਕਿੱਥੇ ਤੁਸੀਂ ਮਹਿਸੂਸ ਕੀਤਾ
1: ਹੁਣ ਬਈ,
0: ਜਾਂ ਸੁਣਨ 'ਚ ਆਉਂਦਾ ਹੋਊਗਾ ਜਦੋਂ ਜਾਂਦੇ ਹੋ?
1: ਇਹ ਹੁਣ ਜੇ ਆਪਾਂ ਜ਼ਿਆਦਾ ਦੀ ਗੱਲ ਕਰੀਏ, ਜ਼ਿਆਦਾ ਬਈ ਹੁਣ ਨਾ ਏਰੀਏ ਰਹਿ ਗਏ ਆ, ਕੰਟਰੀ ਵਾਈਜ਼ ਨਹੀਂ ਮੈਨੂੰ ਲੱਗਦਾ ਰਹਿ ਗਿਆ ਕੰਮ, ਹੁਣ ਏਰੀਏ ਰਹਿ ਗਏ ਆ। ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਜਿੱਥੇ ਪੰਜਾਬੀ ਘੱਟ ਨੇ, ਜਾਂ ਜਿਹੜੇ ਜ਼ਿਆਦਾ ਜਿਵੇਂ ਰਜਾਈਨਾ ਹੋ ਗਿਆ, ਸਸਕਾਟੂਨ ਹੋ ਗਿਆ, ਉੱਧਰਲੇ ਉਹ ਏਰੀਏ ਹੋ ਗਏ, ਹੈ ਨਾ, ਉੱਧਰ ਹੈਗਾ। ਉਵੇਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਜ਼ਿਆਦਾ ਏਰੀਏ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਜਿੱਥੇ ਪੰਜਾਬੀ ਘੱਟ

0: ਹੋਣਗੇ, ਸਾਈਡਾਂ 'ਤੇ ਨਿਕਲ ਕੇ ਹੋਣਗੇ, ਉੱਥੇ ਹੋ ਸਕਦਾ ਹੋਵੇ। ਪਰ ਹੁਣ ਜੇ ਆਪਾਂ ਅਦਰਵਾਈਜ਼ ਦੇਖੀਏ ਬਿਗਰ ਪਿਕਚਰ, ਤਾਂ ਉਹ ਇਹ ਆ ਵੀ ਇੱਥੇ ਵੀ ਕਿੱਡੇ ਵੱਡੇ ਪ੍ਰੋਟੈਸਟ ਹੋਏ ਨੇ ਐਂਟੀ ਇਮੀਗ੍ਰੈਂਟ, ਹਜੇ ਵੀ ਇਹ ਆਸਟ੍ਰੇਲੀਆ ਦੇ ਵਿੱਚ ਹੀ ਚੱਲ ਰਹੇ ਆ ਵੀ ਇਹਨਾਂ ਨੂੰ ਕੱਢੋ ਬਾਹਰ। ਉਹ ਤੋਂ ਬਾਅਦ ਨਿਊਜ਼ੀਲੈਂਡ ਦੇਖ ਲਓ, ਨਗਰ ਕੀਰਤਨ ਰੋਕਿਆ ਗਿਆ, ਉਹ ਕਹਿੰਦੇ ਕੱਢੋ ਇਹਨਾਂ ਨੂੰ ਬਾਹਰ। ਕੈਨੇਡਾ ਦੇ ਵਿੱਚ ਟਰਾਈ ਕੀਤਾ ਗਿਆ ਪਰ ਉੱਥੇ ਨਹੀਂ ਹੋਇਆ ਵੱਡਾ, ਕਿਉਂਕਿ ਆਪਣੇ ਪਾਵਰ ਦੇ ਵਿੱਚ ਕਮਿਊਨਿਟੀ ਆਪਣੀ ਜ਼ਿਆਦਾ ਆ, ਆਪਾਂ ਉੱਥੇ ਜ਼ਿਆਦਾ ਹਾਂ, ਸੋ ਉਹ ਚੀਜ਼ ਨਹੀਂ ਟੋਰਾਂਟੋ ਪੋਸੀਬਲ ਨਹੀਂ ਹੋਈ। ਯੂ ਐੱਸ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਸੀ, ਯੂ ਕੇ ਦੇ ਵਿੱਚ ਹੁਣ ਸਟਿੱਲ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਐਂਟੀ ਇਮੀਗ੍ਰੈਂਟ। ਉਹੀ ਡਾਕੂਮੈਂਟਰੀ ਦੇ ਵਿੱਚ ਵੀ ਦਿਖਾਇਆ ਵੀ 1980 'ਚ ਵੀ ਇਹੀ ਕੁਛ ਚੱਲਦਾ ਸੀ ਅਤੇ ਅੱਜ 2026 'ਚ ਫਿਰ ਇਹ ਚੱਲ ਰਿਹਾ, ਹੈ ਜੀ, ਵੀ ਉਹ ਹਾਲਾਤ ਨੇ ਜਿਹੜੇ ਉਹ ਸਾਰੇ ਕਿਤੇ ਚੱਲ ਰਹੇ ਆ। ਪਰ ਆਪਣਾ ਸਿਰਫ ਮਕਸਦ ਕੀ ਹੁੰਦਾ ਜੀ, ਆਪਾਂ ਇੱਕ ਤਾਂ ਸਿਚੁਏਸ਼ਨਲ ਅਵੇਅਰਨੈਸ ਜ਼ਰੂਰੀ ਆ, ਅਤੇ ਇੱਕ ਪੀੜ੍ਹੀ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਪਹਿਲਾਂ ਵੀ ਆਹ ਕੁਛ ਹੋਇਆ ਸੀ, ਉਹਦੇ ਲਈ ਤੁਸੀਂ ਪ੍ਰਪੇਅਰਡ ਹੁੰਦੇ ਹੋ ਵੀ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ, ਇਹਨਾਂ ਤੋਂ ਡੋਲੀਦਾ ਨਹੀਂ ਹੁੰਦਾ, ਇਹਨਾਂ 'ਚ ਖੜਨਾ ਕਿਵੇਂ ਹੁੰਦਾ। ਸੋ ਇਹ ਹੈਗਾ ਜੀ, ਮੈਨੂੰ ਲੱਗਦਾ ਨਾ ਤਾਂ ਇਹ ਕਦੇ ਚੀਜ਼ ਖਤਮ ਹੋਈ ਆ, ਨਾ ਕਦੇ 0% ਹੋ ਸਕਦੀ ਆ, ਇਹਦੇ ਕੁਛ ਨਾ ਕੁਛ ਪਰਸੈਂਟੇਜ ਰਹਿੰਦੀ ਆ। ਅਤੇ ਇਹਦੇ ਵਿੱਚ ਕਿਸੇ ਵੀ ਇੱਕ ਕਮਿਊਨਿਟੀ ਲਈ ਨਹੀਂ ਇਹ ਹੁੰਦਾ, ਦਸਤਾਰ ਨੂੰ ਇਹ ਚੀਜ਼ ਜ਼ਿਆਦਾ ਫੇਸ ਕਰਨੀ ਤਾਂ ਪੈਂਦੀ ਆ ਕਿਉਂਕਿ ਆਪਣੀ ਆਈਡੈਂਟੀ ਆ, ਆਪਾਂ ਦੂਰੋਂ ਦਿਖ ਜਾਂਦੇ ਹਾਂ।
1: ਬਿਲਕੁਲ,
0: ਬਾਕੀ ਰੇਸ ਜਾਂ ਫਿਰ ਕਲਰ ਦੇ ਬੇਸਿਸ 'ਤੇ ਹੁੰਦੀ ਆ, ਰੇਸਿਜ਼ਮ ਜਿਹੜਾ ਹੁੰਦਾ, ਅਤੇ ਜਾਂ ਫਿਰ ਬੰਦੇ ਦੇ ਕਿਸੇ ਹਰਕਤ ਨੂੰ ਲੈ ਕੇ ਰੇਸਿਜ਼ਮ ਹੋ ਜਾਂਦਾ। ਕਈ ਵਾਰ ਇਹ ਹੁੰਦਾ, ਇਹ ਸਗੋਂ ਸਪੈਸ਼ਲੀ ਇੱਕ ਚੀਜ਼ ਦਾ ਬਹੁਤ ਮੈਨੂੰ ਲੱਗਦਾ ਧਿਆਨ ਵੀ ਰੱਖਣਾ ਚਾਹੀਦਾ, ਕਈ ਵਾਰ ਰੇਸਿਜ਼ਮ ਆਪਾਂ ਆਪ ਕ੍ਰੀਏਟ ਕਰਵਾ ਲੈਂਦੇ ਹਾਂ ਆਪਣੀਆਂ ਗਲਤ ਹਰਕਤਾਂ ਨਾਲ। ਜਦੋਂ ਕਿਸੇ ਵੀ ਥਾਂ ਦੇ ਉੱਤੇ ਆਪਾਂ ਹੋਈਏ, ਚਾਹੇ ਆਪਣੇ ਘਰ ਦੇ ਨੇੜੇ ਜਾਂ ਆਪਣੇ ਕਿਸੇ ਏਰੀਏ ਦੇ ਵਿੱਚ, ਕਿਸੇ ਵੀ ਲਾ ਲਓ ਬੀਚ ਸਾਈਡ ਲਾ ਲਓ ਜਾਂ ਕਿਤੇ ਵੀ ਲਾ ਲਓ, ਜੇ ਆਪਾਂ ਕੁਛ ਇਹੋ ਜਿਹੀ ਹਰਕਤ ਕਰ ਰਹੇ ਹਾਂ ਜਿਹੜੀ ਕਿ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਵੀ ਸਹੀ ਨਹੀਂ, ਹੈਲਥ ਐਂਡ ਸੇਫਟੀ ਦੇ ਹਿਸਾਬ ਨਾਲ ਵੀ ਸਹੀ ਨਹੀਂ, ਅਤੇ ਆਪਣਾ ਬਿਹੇਵੀਅਰ ਆ ਜਿਹੜਾ ਉਹ ਇੱਕ ਚੰਗੇ ਇਨਸਾਨ ਵਾਲਾ ਨਹੀਂ ਹੈਗਾ, ਤਾਂ ਜਿਹੜਾ ਬੰਦਾ ਤੁਹਾਡੀ ਕਮਿਊਨਿਟੀ ਨੂੰ ਨਹੀਂ ਜਾਣਦਾ, ਉਹਨੇ ਇਹ ਸਮਝਣਾ ਵਾ ਵੀ ਯਾਰ ਸਾਡੇ ਵਾਲੇ ਤਾਂ ਆਹ ਚੀਜ਼ ਦੇ ਵਿੱਚ ਇੱਥੇ ਐਟੀਕੇਟਸ ਯੂਜ਼ ਕਰਦੇ ਆ, ਇਹਨਾਂ ਨੇ ਆ ਕੇ ਸਾਡਾ ਦੇਸ਼ ਖਰਾਬ ਕਰਤਾ। ਤਾਂ ਉੱਥੇ ਕਈ ਥਾਵਾਂ 'ਤੇ ਇਹ ਲੈਕ ਆਪਾਂ ਵੀ ਕਰ ਜਾਂਦੇ ਹਾਂ ਵੀ ਜਿੱਥੋਂ ਉਹ ਮੈਸੇਜ ਪੋਜ਼ਿਟਿਵ ਜਾਣ ਦੀ ਬਜਾਏ ਨੈਗੇਟਿਵ ਚਲੇ ਜਾਂਦਾ ਜੀ, ਅਤੇ ਜਿਹੜੇ ਜਿਹਨਾਂ ਨੂੰ ਬਹਾਨਾ ਚਾਹੀਦਾ ਉਹ ਆਪਣੇ 99 ਚੰਗੇ ਕੀਤੇ ਹੋਏ, ਜਿਹੜੇ ਬੰਦੇ 99 ਬੰਦੇ ਚੰਗਾ ਕਰ ਰਹੇ ਆ ਉਹਨਾਂ ਨੇ ਉਹਨਾਂ ਨੂੰ ਮੀਡੀਆ 'ਚ ਹਾਈਲਾਈਟ ਨਹੀਂ ਕਰਨਾ, ਉਹਨਾਂ ਨੇ ਜਿਹੜਾ ਇੱਕ ਮਾੜਾ ਕਰ ਰਿਹਾ ਉਹਨੂੰ ਚੱਕ ਕੇ ਅੱਗੇ ਹਾਈਲਾਈਟ ਕਰੀ ਜਾਣਾ ਵਾਰ ਵਾਰ ਵੀ ਇਹ ਤਾਂ ਆਹ ਕਰਦੇ ਆ, ਇਹ ਤਾਂ ਆਹ ਕਰਦੇ ਆ। ਸੋ ਮੈਨੂੰ ਲੱਗਦਾ ਵੀ ਰੇਸਿਜ਼ਮ ਕਈ ਥਾਵਾਂ 'ਤੇ ਹੁੰਦਾ ਵੀ ਆਪਾਂ ਆਪਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਅਤੇ ਕੋਈ ਚੀਜ਼ ਪ੍ਰਮੋਟ ਕਰਨ ਲਈ ਮਿਲ ਜਾਂਦੀ ਹੈ ਕਿਸੇ ਨੂੰ, ਅਤੇ ਕਈ ਥਾਵਾਂ ਦੇ ਉੱਤੇ ਵੈਸੇ ਹੀ ਬੰਦਾ ਰੈਡੀਕਲ ਹੁੰਦਾ, ਉਹਨੂੰ ਵੈਸੇ ਹੀ ਪ੍ਰੋਬਲਮ ਰਹਿੰਦੀ ਆ।
1: ਸੋ ਤੁਹਾਨੂੰ ਲੱਗਦਾ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਹੁਣ ਜਿੱਦਾਂ ਦਸਤਾਰ ਤੁਸੀਂ ਸਪੈਸ਼ਲੀ ਲੈ ਕੇ ਆਇਓ, ਕਿੱਥੋਂ ਕੁ ਤੱਕ ਇਹ ਹੈਲਪ ਕਰਦੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਿ ਕਿੱਦਾਂ ਟੈਕਲ ਕਰਨਾ ਪੈਣਾ?
0: ਟੈਕਲ ਤਾਂ ਬਾਈ ਦੇਖੋ ਸਿਚੁਏਸ਼ਨ ਦੇ ਅਕੋਰਡਿੰਗਲੀ ਆ, ਪਰ ਜਿਹੜੀਆਂ ਜਿਵੇਂ ਦਸਤਾਰ ਫਿਲਮ ਦੀ ਮੈਂ ਜੇ ਗੱਲ ਕਰਾਂ ਤਾਂ ਮੈਂ ਜਦੋਂ ਕੱਲ੍ਹ ਹੁਣ ਕੱਲ੍ਹ ਵਾਲਾ ਮੈਂ ਤੁਹਾਨੂੰ ਵਿਊਜ਼ ਇਹ ਦੱਸ ਸਕਦਾ, ਉੱਥੇ ਕੱਲ੍ਹ ਮੇਰੇ ਕੋਲ ਆਏ ਕਾਫੀ ਜਣੇ ਆਏ, ਇੱਕ ਪੂਰੀ ਫੈਮਿਲੀ ਸੀ, ਉਹ ਭੈਣ ਜੀ ਹੁਣੀ ਆਏ, ਉਹ ਕਹਿੰਦੇ ਵੀ ਅਸੀਂ ਉਹ ਇੱਧਰਲੇ ਸੀਗੇ ਕਾਫੀ ਸਮੇਂ ਤੋਂ ਇੱਧਰ ਰਹਿੰਦੇ ਸੀ, ਉਹ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਹਾਂ ਵੀ ਯੂਕੇ ਵੀ ਇੰਨਾ ਕੁਛ ਹੋਇਆ, ਸੱਚੀ ਹੋਇਆ। ਮੈਂ ਕਿਹਾ ਵੀ ਸੱਚੀ ਹੋਇਆ, ਦੇਖੋ ਵੀ ਇਹੀ ਤਾਂ ਗੱਲ ਆ ਵੀ ਦੇਖੋ ਮਰਡਰ ਤੱਕ ਹੋਇਆ ਵੀ ਆਪਾਂ ਸੱਚੀ ਹੋਇਆ ਅਤੇ ਆਪਾਂ ਨੂੰ ਪਤਾ ਨਹੀਂ। ਉਹ ਇੰਨੇ ਸਰਪ੍ਰਾਈਜ਼ਡ ਹੋਏ, ਕਹਿੰਦੇ ਵੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਹੁਣ ਜ਼ਰੂਰ ਇਹਦੇ ਬਾਰੇ ਜਾਣਾਂਗੇ ਹੋਰ, ਹੈ ਨਾ ਵੀ ਕਿੰਨਾ ਕੁਛ ਹੋਇਆ। ਉਹਦੇ ਨਾਲ ਗੱਲ ਸਿਰਫ ਇੰਨੀ ਕੁ ਹੁੰਦੀ ਆ, ਦੇਖੋ ਸਿਚੁਏਸ਼ਨ ਤਾਂ ਜਿਹਦੇ 'ਤੇ ਵੀ ਪੈਣੀ ਆ, ਇੱਕ ਤਾਂ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਇੰਨਾ ਕੁਛ ਹੋਇਆ, ਬੰਦਾ ਥੋੜ੍ਹਾ ਜਿਹਾ ਪ੍ਰਪੇਅਰਡ ਹੁੰਦਾ, ਹੈ ਨਾ। ਦੂਜੀ ਗੱਲ ਜਿਹੜੀ ਹੁੰਦੀ ਆ ਜੀ, ਉਹ ਹੁੰਦਾ ਉਹਦੀ ਨੌਲੇਜ ਨਾਲ ਨਾ ਤੁਸੀਂ ਰਿਸਪੈਕਟ ਕਰਨ ਲੱਗ ਜਾਂਦੇ ਹੋ ਆਪਣੇ ਐਲਡਰਸ ਦੀ, ਤੁਹਾਨੂੰ ਉਹਨਾਂ ਦੀ ਕਦਰਾਂ ਕੀਮਤਾਂ ਦੀ ਕਦਰ ਆ ਜਾਂਦੀ ਆ ਅਤੇ ਉਹਨਾਂ ਦੇ ਸੈਕਰੀਫਾਈਸਾਂ ਦੀ ਕਦਰ ਆ ਜਾਂਦੀ ਆ। ਜੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਲਵਾ ਕੇ ਚਲੇ ਜਾਂਦੇ ਹਾਂ ਤਾਂ ਆਪਾਂ ਉਹ ਵੀਜ਼ੇ ਤੋਂ ਬਾਅਦ ਵੀ ਉਹਨਾਂ ਸ਼ੁਕਰ ਨਹੀਂ ਕਰਦੇ ਹਜੇ, ਹੁਣ ਆਪਾਂ ਨੂੰ ਲੱਗਦਾ ਵੀ ਇੱਕ ਪ੍ਰੋਸੈਸ ਆ, ਚਲੋ ਹੋ ਗਿਆ ਲੱਗ ਗਿਆ ਫਿਰ ਕੀ ਹੋ ਗਿਆ, ਹੈ ਨਾ। ਪਰ ਉਹਨਾਂ ਨੂੰ ਪੁੱਛੋ ਕਦਰ ਜਦੋਂ ਕਾਮਾ ਗਾਟਾ ਮਾਰੂ ਗਿਆ ਸੀ ਆਪਣਾ, ਜਦੋਂ ਗੁਰੂ ਨਾਨਕ ਜਹਾਜ਼ ਉੱਥੇ ਜਾ ਕੇ ਖੜਿਆ ਸੀ, ਫਿਰ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦੀ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ ਅਤੇ ਕਿਵੇਂ ਅਸੀਂ ਅੱਜ ਆ ਸਕੇ ਹਾਂ। ਉਵੇਂ ਆਸਟ੍ਰੇਲੀਆ ਦਾ ਲਾ ਲਓ, ਆਸਟ੍ਰੇਲੀਆ ਦਾ ਬਹੁਤ ਵੱਡਾ ਇਤਿਹਾਸ ਆ, ਜਦੋਂ ਵਲਗੂਲ ਕੇ ਆਏ ਸੀ ਆਪਣੇ ਬੰਦੇ, ਹੈ ਨਾ, ਉੱਥੋਂ ਕਿਵੇਂ ਆਪਣੀ ਸ਼ੁਰੂਆਤ ਹੋਈ। ਸੋ ਜੇ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਾਂ ਜਾਣਾਂਗੇ ਤਾਂ ਹੀ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ, ਅਤੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਫਿਰ ਆਪਾਂ ਇਸ ਮਿੱਟੀ ਦਾ ਵੀ ਸਤਿਕਾਰ ਕਰਾਂਗੇ, ਅਤੇ ਜਿੱਥੇ ਆਪਾਂ ਖਾਂਦੇ ਹਾਂ, ਜਿੱਥੋਂ ਆਪਾਂ ਕਮਾਉਂਦੇ ਹਾਂ, ਤਾਂ ਉਹ ਮਿੱਟੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ। ਜਿੱਥੇ ਆਪਾਂ ਜੰਮੇ ਹਾਂ ਉਹ ਮਿੱਟੀ ਆਪਣੇ ਕਦੇ ਵੀ ਦਿਲ 'ਚੋਂ ਨਾ ਭੁੱਲਣੀ ਆ, ਨਾ ਭੁੱਲਣ ਯੋਗ ਆ, ਅਤੇ ਉਹਦਾ ਕਦੇ ਸਤਿਕਾਰ ਦਿਲ 'ਚੋਂ ਜਾਣਾ ਨਹੀਂ। ਸੋ ਮੈਨੂੰ ਲੱਗਦਾ ਇਮਾਨਦਾਰੀ ਆ ਜਿਹੜੀ ਉਹ ਹਰੇਕ ਥਾਂ ਨਾਲ ਹੋਣੀ ਚਾਹੀਦੀ ਆ, ਅਤੇ ਇੱਦਾਂ ਦਾ ਕੰਟੈਂਟ ਆ ਜਿਹੜਾ ਉਹ ਤੁਹਾਨੂੰ ਇਮਾਨਦਾਰੀ ਸਿਖਾਉਂਦਾ। ਉਹ ਇਮਾਨਦਾਰੀ ਦੱਸਦਾ ਵੀ ਯਾਰ ਇਹ ਦੇਸ਼ਾਂ ਦੇ ਵਿੱਚ ਸਾਡੇ ਜਣਿਆਂ ਨੇ ਸੰਘਰਸ਼ ਕਰਕੇ ਥਾਂ ਬਣਾਈ ਆ, ਅਸੀਂ ਉਹ ਥਾਂ ਖਰਾਬ ਨਹੀਂ ਕਰਨੀ।
1: ਬਿਲਕੁਲ,
0: ਅਸੀਂ ਉਹ ਥਾਂ ਨੂੰ ਹੋਰ ਡੂੰਘੀ ਅਤੇ ਵੱਡੀ ਜ਼ਰੂਰ ਕਰਨਾ ਪਰ ਖਰਾਬ ਨਹੀਂ ਕਰਨੀ। ਸੋ ਮੈਨੂੰ ਲੱਗਦਾ ਇਹ ਇੱਦਾਂ ਦਾ ਜਿਹੜਾ ਕੰਟੈਂਟ ਆ ਉਹ ਘੱਟੋ ਘੱਟ ਤੁਹਾਨੂੰ ਇੱਕ ਰੀਅਲਾਈਜੇਸ਼ਨ ਜ਼ਰੂਰ ਛੱਡ ਕੇ ਜਾਂਦਾ ਅਤੇ ਜਿਹਦੇ ਨਾਲ ਤੁਹਾਨੂੰ ਇਹ ਅਹਿਸਾਸ ਰਹਿੰਦਾ ਵੀ ਹਾਂ ਯਾਰ ਅਸੀਂ ਇਹ ਥਾਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈ ਆ, ਅਸੀਂ ਇਹ ਖਰਾਬ ਨਹੀਂ ਕਰਨੀ। ਸਾਡੀ ਇੱਕ ਇੱਕ ਐਕਟੀਵਿਟੀ, ਇੱਕ ਮਾੜੀ ਗਤੀਵਿਧੀ ਵੀ ਬਹੁਤ ਮਾੜਾ ਡੈਂਟ ਛੱਡ ਸਕਦੀ ਹੈ ਕਮਿਊਨਿਟੀ ਦੇ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
5: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
10: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
12: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਗਸ ਰੋਡ, ਮੈਲਟਨ।
13: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ ਸੈਵੀ ਪਾਰਟਨਰਸ .au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ,
6: ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਗੁਰੂ ਨਾਨਕ ਜਹਾਜ਼ ਦੀ ਤੁਸੀਂ ਗੱਲ ਕੀਤੀ ਹੈ, ਵੇਖਿਆ ਜਾਵੇ ਤਾਂ ਉਹਦਾ ਅੱਜ ਦੇ ਸਮੇਂ 'ਚ ਜੇ ਮੈਂ ਵੇਖਾਂ ਤਾਂ ਉਹਦਾ ਅਸਰ ਦਿਖ ਰਿਹਾ ਉਹਦਾ ਸਮਾਜ ਦੇ ਉੱਤੇ, ਕਈ ਪੋਜ਼ਿਟਿਵ ਚੇਂਜਿਸ ਆਏ ਨੇ ਉਸ ਤੋਂ ਬਾਅਦ। ਪਰ ਇੰਡੀਆ ਦੇ ਵਿੱਚ ਉਸ ਹਿਸਾਬ ਦੇ ਨਾਲ ਜਿੰਨੇ ਸ਼ਾਇਦ ਚਾਹੀਦੀ ਸੀ ਚੱਲਣੀ, ਬਾਹਰ ਓਵਰਸੀਜ਼ ਸੋਹਣੀ ਚੱਲ ਗਈ, ਕੀ ਲੱਗਦਾ ਰੀਜ਼ਨ ਉੱਥੇ ਕਿਉਂ ਇੰਨੀ ਪ੍ਰਵਾਨ ਨਹੀਂ ਹੋਈ?
0: ਗੁਰੂ ਨਾਨਕ ਜਹਾਜ਼ ਦਾ ਓਵਰਸੀਜ਼ ਬਹੁਤ ਵੱਡਾ ਰਿਸਪੋਂਸ ਸੀਗਾ ਜੀ, ਬਹੁਤ ਵਧੀਆ, ਮਹਾਰਾਜ ਦੀ ਕਿਰਪਾ ਰਹੀ, ਸਾਰਿਆਂ ਨੇ ਪਿਆਰ ਬਹੁਤ ਦਿੱਤਾ। ਇੰਡੀਆ ਦੇ ਵਿੱਚ ਨਹੀਂ ਸੀਗਾ ਜੀ, ਇੰਡੀਆ ਦੇ ਵਿੱਚ ਉਹਦਾ ਮਤਲਬ ਪਹਿਲਾਂ ਜਿਹੜਾ ਤਾਂ ਸਟਾਰਟਿੰਗ ਸੀ ਉਹ ਬੜੀ ਸਲੋ ਸੀ, ਮਤਲਬ ਲਾਈਕ ਲੋਕਾਂ ਨੇ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕੀਤੀ ਉਹ ਲੈਵਲ 'ਤੇ ਜਿਹੜੇ ਲੈਵਲ 'ਤੇ ਕਰਨੀ ਚਾਹੀਦੀ। ਉਹ ਤੋਂ ਬਾਅਦ ਜਦੋਂ ਵਰਡ ਆਫ ਮਾਊਥ ਫਿਲਮ ਦੀ ਪਬਲਿਸਿਟੀ ਹੋਣ ਲੱਗੀ ਵੀ ਹਾਂ ਸਾਡਾ ਜਿਹੜਾ ਫਸਟ ਵੀਕ ਨਾਲੋਂ ਸੈਕਿੰਡ ਵੀਕ ਜ਼ਿਆਦਾ ਵਧੀਆ ਜਾਣ ਲੱਗਿਆ ਸੀ ਜਿਹੜਾ ਫਰਾਈਡੇ ਸੀਗਾ, ਉਹ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਆਪਣਾ ਰੌਲਾ ਪੈ ਗਿਆ ਉਹ ਬਾਰਡਰ ਵਾਲਾ ਪਾਕਿਸਤਾਨ ਅਤੇ ਇੰਡੀਆ ਵਾਲਾ, ਉਹਤੋਂ ਬਾਅਦ ਕੀ ਥੀਏਟਰ ਬੰਦ ਜੀ ਉਹ, ਹੈ ਨਾ, ਚਲੋ ਬਿਜ਼ਨਸ ਲੋਸ ਹੋਇਆ ਸਾਨੂੰ ਬਹੁਤ ਜ਼ਿਆਦਾ, ਹੈ ਨਾ, ਉਹਦੇ ਵਿੱਚ ਇੰਡੀਆ ਵਾਲੇ ਪੁਆਇੰਟ ਆਫ ਵਿਊ ਤੋਂ। ਅਤੇ ਇੱਥੇ ਮੈਂ ਦੁਬਾਰਾ ਤੁਹਾਨੂੰ ਜਿਹੜੀ ਗੱਲ ਦੱਸਦਾ ਬਾਈ, ਉਹ ਇਹੀ ਆ ਜਿਹੜਾ ਕੰਟੈਂਟ ਆ ਨਾ, ਓਵਰਸੀਜ਼ ਕੰਟੈਂਟ ਨੂੰ ਜ਼ਿਆਦਾ ਸਮਝਦੀ ਆ, ਕਿਉਂਕਿ ਇੱਥੇ ਆ ਕੇ ਤੁਸੀਂ ਦੇਖਿਓ, ਇੱਥੇ ਆ ਕੇ ਤੁਹਾਨੂੰ ਪਿੰਡ ਦੀ ਖਬਰ, ਪੰਜਾਬ ਦੀ ਖਬਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ,
1: ਬਿਲਕੁਲ।
0: ਤੁਹਾਨੂੰ ਪਿੰਡ ਦੀ ਫਿਕਰ, ਪੰਜਾਬ ਦੀ ਫਿਕਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ, ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਨੂੰ ਹਜੇ ਉਹਦੀ ਓਨੀ ਵੈਲਿਊ ਨਹੀਂ ਪਤਾ ਹੁੰਦੀ। ਆਪਣੇ ਲਈ ਉੱਥੇ ਦਾ ਲਾਈਫ ਸਟਾਈਲ, ਉੱਥੇ ਦੇ ਤੌਰ ਤਰੀਕੇ ਉਹ ਡਿਫਰੈਂਟ ਨੇ। ਸੋ ਮੈਨੂੰ ਲੱਗਦਾ ਜਿਹੜਾ ਇਹ ਕੰਟੈਂਟ ਹੁੰਦਾ ਇਹਨੂੰ ਹਜੇ ਉਹਨਾਂ ਨੂੰ ਹੌਲੀ ਹੌਲੀ ਐਕਸੈਪਟੈਂਸ ਬਣੂਗੀ, ਹੌਲੀ ਹੌਲੀ ਉਹ ਚੀਜ਼ਾਂ ਦੀ ਅਵੇਅਰਨੈਸ ਆਊਗੀ। ਕਿਉਂਕਿ ਓਵਰਆਲ ਇਹ ਜੇ ਆਪਾਂ ਦੇਖੀਏ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ, ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਨੰਬਰ ਨਹੀਂ ਕੱਢ ਪਾ ਰਿਹਾ। ਜਿਹੜੇ ਵੀ ਵਧੀਆ ਫਿਲਮਾਂ ਵੀ ਜਿਹੜੀਆਂ ਚੱਲੀਆਂ ਨੇ ਓਵਰਸੀਜ਼ 'ਚ ਵੱਧ ਗਈਆਂ ਨੇ, ਅਤੇ ਜਿਹੜੇ ਪੰਜਾਬ 'ਚੋਂ ਨੰਬਰ ਆਏ ਨੇ ਉਹ ਵੀ ਪੰਜਾਬ 'ਚੋਂ ਘੱਟ ਸ਼ਹਿਰਾਂ 'ਚੋਂ ਵੱਧ ਆਏ ਨੇ ਪੰਜਾਬ ਦਿਆਂ 'ਚੋਂ। ਆਪਾਂ ਪੰਜਾਬ ਗਿਣਾਂਗੇ ਟਿਪੀਕਲ ਪੰਜਾਬ ਨੂੰ, ਪਿੰਡਾਂ ਨੂੰ, ਸੋ ਉਹਨਾਂ ਦਾ ਜਿਹੜਾ ਟਰੱਸਟ ਆ ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਬਿਲਡ ਹੋਊਗਾ ਦੁਬਾਰਾ, ਜਿਹੜਾ ਕਿ ਪਹਿਲਾਂ ਹੋਇਆ ਹੋਇਆ ਸੀ
1: ਹੋ ਰਿਹਾ ਹੌਲੀ ਹੌਲੀ
0: ਹੁਣ ਦੁਬਾਰਾ ਹੋ ਰਿਹਾ। ਕਿਉਂਕਿ ਜਦੋਂ ਤੋਂ ਮੈਂ ਉਹੀ ਕਹਿੰਦਾ ਵੀ ਇੱਕ ਜਦੋਂ ਗਲਤ ਫਿਲਮ ਕੋਈ ਚੱਲ ਜਾਂਦੀ ਹੈ ਨਾ, ਜਦੋਂ ਉਹ ਦੇਖਣ ਕੋਈ ਬੰਦਾ ਚਲੇ ਜਾਂਦਾ ਉਹ ਇੱਕ ਸਾਲ ਨੂੰ ਬ੍ਰੇਕ ਲੈ ਲੈਂਦਾ ਵੀ ਆਪਾਂ ਨਹੀਂ ਬਾਈ ਜਾਣਾ, ਆਪਣੀ ਨਾ ਕਰਾਤੀ,
1: ਉਹ ਘਰ ਵੀ ਆ ਕੇ ਕਹਿ ਦਿੰਦਾ
0: ਹਾਂ ਵੀ ਮੈਨੂੰ ਨਹੀਂ ਮੁੜ ਕੇ ਕਹਿਣਾ ਜਾਣ ਨੂੰ। ਠੀਕ ਹੈ, ਉਹ ਚੀਜ਼ ਸਿਨੇਮੇ ਦਾ ਨੁਕਸਾਨ ਕਰਦੀ ਆ। ਸੋ ਮੈਨੂੰ ਇਹ ਲੱਗਦਾ, ਬਾਕੀ ਦਸਤਾਰ ਦੇ ਮਾਮਲੇ 'ਚ ਹੁਣ ਅਸੀਂ ਇਹੀ ਵਿਸ਼ ਕਰਦੇ ਹਾਂ, ਇਹੀ ਉਮੀਦ ਕਰਦੇ ਹਾਂ ਵੀ ਸਾਨੂੰ ਪੰਜਾਬ 'ਚੋਂ ਵੀ ਓਨਾ ਹੀ ਹੰਗਾਰਾ ਮਿਲੇ ਜਿੰਨਾ ਸਾਨੂੰ ਬਾਹਰੋਂ ਪਿਆਰ ਮਿਲਦਾ, ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ। ਤੁਸੀਂ ਜਦੋਂ ਇੱਕ ਨੰਬਰ ਦੀ ਰਿਕਵਰੀ ਕਰਨੀ ਆ, ਹੈ ਨਾ, ਇੱਥੇ ਗੱਲ ਕਮਾਈ ਦੀ ਤਾਂ ਬਾਅਦ 'ਚ ਆਉਂਦੀ ਆ, ਆਪਣੇ ਤਾਂ ਸਭ ਤੋਂ ਪਹਿਲਾਂ ਰੌਲਾ ਰਿਕਵਰੀ ਦਾ ਹੁੰਦਾ।
1: ਬਿਲਕੁਲ
0: ਠੀਕ ਹੈ ਜੀ, ਆਪਾਂ ਤਾਂ ਆਪਣਾ ਉਹ ਸਿਨੇਮੇ ਦੀ ਉੱਥੇ ਹਜੇ ਥਿਨ ਲਾਈਨ 'ਤੇ ਖੜ੍ਹੇ ਹਾਂ ਵੀ ਆਪਣਾ ਸਿਨੇਮਾ ਹਜੇ ਐਡਾ ਕੇ ਆ ਵੀ ਆਪਾਂ ਬਣਾ ਕੇ ਸਭ ਤੋਂ ਪਹਿਲਾਂ ਦਿਲ ਧੁੱਕ ਧੁੱਕ ਇਹ ਕਰਦਾ ਰਹਿੰਦਾ ਵੀ ਪੂਰੇ ਕਰਨੇ ਆ ਬਾਈ,
1: ਪੂਰੇ ਕਰਨੇ।
0: ਠੀਕ ਆ, ਸੋ ਵਧੀਆ ਕੰਟੈਂਟ ਬਣਾ ਕੇ ਉਹ ਜ਼ਿਆਦਾ ਡਰ ਰਹਿੰਦਾ, ਕਿਉਂਕਿ ਦੂਜੀਆਂ ਕਰਨੀਆਂ ਆਪਾਂ ਜਿਵੇਂ ਦੱਸੀਏ ਤੁਹਾਨੂੰ ਮੇਕਿੰਗ ਵਾਈਜ਼ ਉਹ ਸੌਖੀ ਆ। ਮੰਨ ਲਓ ਸਾਡੇ ਲਈ ਵੀ ਜਿਹੜੀ ਕਮਾਈ ਆ ਉਹ ਸਾਨੂੰ ਕਮਾਈ ਅਤੇ ਸੌਖਾ ਉਹ ਰੱਬ ਦਾ ਰੇਡੀਓ ਬਣਾਉਣੀ ਸਾਨੂੰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਸੌਖੀ ਆ, ਸਾਨੂੰ ਕਮਾਈ ਰੱਬ ਦਾ ਰੇਡੀਓ 'ਚੋਂ ਕਰਨੀ ਈਜ਼ੀ ਆ, ਅਤੇ ਸਾਡੀ ਮਿਹਨਤ ਰੱਬ ਦਾ ਰੇਡੀਓ ਦੇ ਵਿੱਚ ਲੱਗਦੀ ਆ, ਆਮ ਫਿਲਮਾਂ ਨਾਲੋਂ ਵੱਧ ਲੱਗਦੀ ਆ, ਪਰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਘੱਟ ਲੱਗਦੀ ਆ।
1: ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਇੱਥੇ ਸਾਡੀ ਮਿਹਨਤ ਲੱਗੀ ਹੈ, ਲੋਕਾਂ ਨੂੰ ਉਸ ਹਿਸਾਬ ਦੇ ਨਾਲ ਉਹ ਪ੍ਰਵਾਨ ਹੋਵੇ, ਅਤੇ ਪ੍ਰਵਾਨ ਹੋਏ ਵੀ ਨੇ ਤੁਹਾਡੇ ਪ੍ਰੋਜੈਕਟ। ਇੱਕ ਜਿਹੜੀ ਫਿਲਮਾਂ ਦੇ ਵਿੱਚ ਸਮੱਸਿਆ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ, ਇੰਨਾ ਪੈਸਾ ਲੱਗਦਾ, ਇੰਨੀ ਮਿਹਨਤ ਲੱਗਦੀ ਹੈ, ਉਸ ਤੋਂ ਬਾਅਦ ਹੁਣ ਤੁਸੀਂ ਵੀ ਜਿੱਦਾਂ ਅਲੱਗ ਤਰ੍ਹਾਂ ਦੇ ਕੰਸੈਪਟ ਤੁਸੀਂ ਕਰ ਰਹੇ ਹੋ। ਰੀਸੈਂਟਲੀ ਆਪਾਂ ਐਗਜ਼ਾਮਪਲ ਵੇਖੀਏ ਤਾਂ ਸਤਲੁਜ ਰਿਲੀਜ਼ ਹੀ ਨਹੀਂ ਹੋ ਸਕੀ, ਸੋ ਜੇ ਹੋਈ ਵੀ ਤਾਂ ਉਸ ਤੋਂ ਬਾਅਦ ਹਟਾ ਦਿੱਤੇ। ਇਹ ਵਾਲੇ ਚੈਲੇਂਜਸ ਰਹਿੰਦੇ ਆ ਧਿਆਨ ਦੇ ਵਿੱਚ?
0: ਹਮੇਸ਼ਾ ਚੈਲੇਂਜਸ ਹੁੰਦੇ ਆ ਬਾਈ, ਜਦੋਂ ਤੁਸੀਂ ਕੋਈ ਵੀ ਲੀਕ ਤੋਂ ਹਟ ਕੇ ਜਾਂ ਵਧੀਆ ਕੰਟੈਂਟ ਲਿਆਉਂਦੇ ਹੋ ਹਮੇਸ਼ਾ ਚੈਲੇਂਜਸ ਤੁਸੀਂ ਦੇਖਿਓ। ਹੁਣ ਕਿਉਂਕਿ ਸਮਾਂ ਹੀ ਐਸਾ ਚੱਲਦਾ ਬਾਈ, ਕਲਯੁੱਗ ਦੇ ਵਿੱਚ ਚੈਲੇਂਜ ਸੱਚ ਨੂੰ ਜ਼ਿਆਦਾ ਹੋਣੇ ਆ, ਅਤੇ ਜੇ ਤੁਸੀਂ ਗੋ ਵਿਦ ਦਾ ਫਲੋ ਵਾਲਾ ਕੰਮ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਜੇ ਤੁਸੀਂ ਮਜੋਰਟੀ ਜਾਂ ਮਾਸ ਜੋ ਕਰ ਰਿਹਾ ਉਹਦੇ ਹਿਸਾਬ ਨਾਲ ਚੱਲੋਗੇ, ਹੈ ਨਾ। ਸੋ ਇਹ ਚੈਲੇਂਜਸ ਹਮੇਸ਼ਾ ਹੀ ਆਉਂਦੇ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਲਾ ਲਓ, ਤੁਸੀਂ ਕੋਈ ਸੱਚੇ ਤਰੀਕੇ ਨਾਲ ਕੋਈ ਵੀ ਕੰਮ ਕਾਰ ਕਰਨਾ ਸ਼ੁਰੂ ਕਰ ਦਿਉ, ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਉ, ਤੁਹਾਨੂੰ ਚੈਲੇਂਜਸ ਤਾਂ ਆਉਣੇ ਆ ਜੀ। ਸੋ ਉੱਦਾਂ ਹੀ ਆ, ਇਹ ਚੈਲੇਂਜਸ ਹੀ ਆਉਂਦੇ ਆ ਜੀ, ਇਹ ਤਾਂ ਮਿਲਦੇ ਹੀ ਆ ਜੀ ਸਾਨੂੰ
1: ਕਾਫੀ ਸੋਚ ਵਿਚਾਰ ਕੇ ਫੇਰੀ,
0: ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਜੀ ਇਹ ਵੀ ਕਰੀ ਜਾਈਏ, ਪਰ ਕਈ ਕਈ ਥਾਵਾਂ 'ਤੇ ਤੁਹਾਨੂੰ ਫਿਰ ਕਿਤੇ ਕਿਤੇ ਆ ਕੇ ਇਹ ਵੀ ਲੱਗਣ ਲੱਗ ਜਾਂਦਾ ਵੀ ਯਾਰ ਹੁਣ ਕੀ ਪੰਗੇ ਹੀ ਲਈ ਜਾਣੇ ਆ, ਹੁਣ ਕਿੰਨਾ ਕੁ ਚਿਰ ਲਈ ਜਾਣੇ ਆ, ਹੈ ਨਾ, ਕਿੰਨਾ ਕੁ ਚਿਰ ਜ਼ੋਰ ਲਾਈ ਜਾਣਾ। ਸੋ ਮੈਨੂੰ ਲੱਗਦਾ ਪਰ ਇੱਕ ਚੀਜ਼ ਦੀ ਜ਼ਰੂਰ ਆ ਜੀ, ਚਲੋ ਮੈਂ ਅੱਜ ਹੁਣ ਇਹ ਗੱਲ ਦੀ ਰਿਕੁਐਸਟ ਵੀ ਕਰਦਾ ਸਾਰਿਆਂ ਨੂੰ ਵੀ ਆਪਾਂ ਕਈ ਵਾਰ ਨਾ ਚੰਗੇ ਨੂੰ ਇਹ ਪਰਖਣ ਦੇ ਵਿੱਚ ਸਾਰਾ ਜ਼ੋਰ ਲਾ ਦਿੰਦੇ ਹਾਂ, ਹੈ ਨਾ, ਅਤੇ ਮਾੜੇ ਨੂੰ ਇਹ ਕਹਿ ਕੇ ਛੱਡ ਦਿੰਦੇ ਹਾਂ ਵੀ ਉਹ ਤਾਂ ਕਰਦਾ ਹੀ ਆਏ ਹਾਂ, ਚਲ ਕੋਈ ਗੱਲ ਨਹੀਂ। ਸੋ ਚੰਗੇ ਦੀ ਗਲਤੀ ਮਾਫ਼ ਕਰਨ ਦੀ ਬਜਾਏ ਆਪਾਂ ਮਾੜੇ ਦੀਆਂ ਸਾਰੀਆਂ ਮਾਫ਼ ਕਰ ਦਿੰਦੇ, ਚੰਗੇ ਦੀ ਇੱਕ ਫੜ ਕੇ ਬਹਿ ਜਾਂਦੇ ਹਾਂ। ਸੋ ਉਹ ਨਹੀਂ ਚਾਹੀਦਾ ਹੈਗਾ, ਚਾਹੇ ਉਹ ਫਿਲਮਾਂ ਦੇ ਵਿੱਚ ਆ ਚਾਹੇ ਅਦਰਵਾਈਜ਼ ਓਵਰਆਲ ਵੀ ਹੈਗਾ, ਵੀ ਆਪਾਂ ਕਈ ਵਾਰ ਚੰਗੇ ਨੂੰ ਪਰਖ ਪਰਖ ਕੇ ਸੂਈ ਦੇ ਨੱਕੇ 'ਚੋਂ ਕੱਢਦੇ ਹਾਂ ਅਤੇ ਉਹ ਵੀ ਐਂਡ 'ਤੇ ਜਾ ਕੇ ਕਈ ਵਾਰ ਫਟੇ ਰੀਟਾ ਜਾਂਦਾ ਵੀ ਛੱਡ ਯਾਰ ਆਪਣੇ ਵਾਲੇ ਨਹੀਂ ਸਮਝਦੇ ਇਹ ਗੱਲ ਨੂੰ, ਹੈ ਨਾ। ਸੋ ਪਰ ਉਹ ਮੈਨੂੰ ਲੱਗਦਾ ਦਿਲ ਛੱਡਣ ਵਾਲੀ ਗੱਲ ਕਿਤੇ ਨਾ ਕਿਤੇ ਹਰੇਕ ਦੀ ਸਿਚੁਏਸ਼ਨ ਬਣ ਜਾਂਦੀ ਆ, ਵੀ ਪਰਮਾਤਮਾ ਦਾ ਸ਼ੁਕਰ ਆ, ਮੈਂ ਤਾਂ ਇਹ ਗੱਲ ਦੇ ਲਈ ਬਹੁਤ ਸ਼ੁਕਰ ਗੁਜ਼ਾਰ ਹਾਂ ਵੀ ਸਾਨੂੰ ਔਕਾਤ ਤੋਂ ਬਹੁਤ ਵੱਧ ਉਹਨੇ ਪਿਆਰ ਬਖਸ਼ਿਆ ਸਾਨੂੰ ਓਵਰਸੀਜ਼ ਆਡੀਅੰਸ ਵੱਲੋਂ। ਮੈਂ ਕਦੇ ਵੀ ਮਤਲਬ ਇਹ ਚੀਜ਼ ਭੁੱਲ ਨਹੀਂ ਸਕਦਾ ਵੀ ਜਿੰਨਾ ਪਿਆਰ ਤੁਸੀਂ ਮਸਤਾਨੇ ਨੂੰ, ਗੁਰੂ ਨਾਨਕ ਜਹਾਜ਼ ਨੂੰ, ਚਾਹੇ ਰੱਬ ਦਾ ਰੇਡੀਓ 3 ਸੀ ਹੁਣ ਉਹਨੂੰ, ਜਿੰਨਾ ਪਿਆਰ ਮਿਲਿਆ ਜੀ ਫਿਲਮਾਂ ਨੂੰ ਹੁਣ ਪਿਛਲੇ 4 ਸਾਲਾਂ ਤੋਂ, ਜਿੰਨੀਆਂ ਕੁ ਮੈਂ ਕੀਤੀਆਂ ਹਰੇਕ ਸਾਲ ਦੇ ਵਿੱਚ ਇੱਕ ਦੀ ਐਵਰੇਜ ਪਈ ਆ, ਆਹ ਸਾਲ ਆ ਜਦੋਂ ਇਹਦੇ ਵਿੱਚ 2 ਆ ਰਹੀਆਂ ਕਿਉਂਕਿ ਪਿਛਲੇ ਸਾਲ ਵੀ ਕੁਛ ਨਹੀਂ ਕੀਤਾ ਫਿਰ ਇਹਦੇ 'ਤੇ ਲੱਗੇ ਸੀ, ਵੀ ਬਹੁਤ ਪਿਆਰ ਮਿਲਿਆ ਉਹਦੇ ਲਈ ਤਾਂ ਸ਼ੁਕਰਾਨੇ ਹੀ ਨੇ ਜੀ। ਪਰ ਬਸ ਇੱਕ ਨਾਲ ਅਪੀਲ ਜ਼ਰੂਰ ਆ ਵੀ ਸਾਰੇ ਜਣੇ ਨਾ ਚੰਗੀਆਂ ਫਿਲਮਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਬਾਹਰਲੇ ਸਾਥ ਦਿੰਦੇ ਹੋ ਤਾਂ ਸਾਰਾ ਕੁਛ ਸਾਰਾ ਚੜ੍ਹਦੀ ਕਲਾਈ ਹੋ ਜਾਂਦੀ ਹੈ, ਅਤੇ ਨਾਲੇ ਫਿਲਮ ਆ ਇੱਕ ਆਪਣੀ ਫਿਲਮ ਨੂੰ ਬਣਨ ਲਈ ਬਹੁਤ ਜ਼ਿਆਦਾ ਬਜਟ ਲੱਗਦੇ ਆ ਜੇ ਆਪਾਂ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ, ਅਤੇ ਦੇਖਣ ਲਈ ਆਪਾਂ ਨੂੰ ਆਪਣੇ ਵੱਲੋਂ ਉਹ ਉਸ ਲੈਵਲ ਦੀ ਵੱਡੀ ਅਮਾਊਂਟ ਨਹੀਂ ਹੈਗੀ ਵੀ ਆਪਾਂ ਆਪਣੇ ਵੱਲੋਂ ਕੰਟਰੀਬਿਊਟ ਨਾ ਕਰ ਸਕੀਏ, ਹੈ ਨਾ। ਆਪਾਂ ਬਾਹਰ ਮਿਹਨਤਾਂ ਕਰਦੇ ਹਾਂ ਸਾਰੇ ਜਣੇ, ਉਹ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ, ਅਤੇ ਨਾਲੇ ਇੰਜੋਏ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਇਹ ਤਾਂ ਇਹ ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਕੇ TV ਲਾਤਾ, ਵੀ ਤੁਹਾਡਾ ਕੰਮ ਵੀ ਜੋਬ ਡਨ ਹੋ ਗਈ, ਉਹ ਵੀ ਕੁਛ ਸਿੱਖ ਲਏ, ਅਤੇ ਨਾਲੇ ਉਹ ਹੱਸ ਲਏ, ਖੇਡ ਲਏ, ਇੰਜੋਏ ਕਰ ਲਿਆ, ਅਤੇ ਨਾਲੇ ਤੁਸੀਂ ਵੀ ਤੁਹਾਡਾ ਇਕੱਠਿਆਂ ਦਾ ਟਾਈਮ ਸਪੈਂਡ ਹੋ ਗਿਆ। ਇੰਨਾ ਕੁ ਆਪਾਂ ਜ਼ਰੂਰ ਪੰਜਾਬੀ ਸਿਨੇਮੇ ਲਈ ਸਿਰਫ ਇਸੇ ਗੱਲੋਂ ਵੀ ਚਲੋ ਪੰਜਾਬੀ ਆ, ਹੈ ਨਾ, ਇਹਦੇ ਲਈ ਆਪਾਂ ਪਿਆਰ ਅਤੇ ਮਾਣ ਦੇਈਏ। ਉਹਦੇ ਵਿੱਚ ਤਰਸੇਮ ਜੱਸੜ ਵੀ ਪਿੱਛੇ ਰਹਿ ਜਾਂਦਾ, ਬਾਕੀ ਵੀ ਨਾਮ ਪਿੱਛੇ ਰਹਿ ਜਾਂਦੇ ਆ, ਆਪਣੀ ਸਾਂਝ ਆ ਜਿਹੜੀ ਉਹ ਪੰਜਾਬੀ ਦੀ ਆ ਜੀ।
1: ਅੱਛਾ, ਜਦੋਂ ਤੁਸੀਂ ਬਣਾਉਂਦੇ ਹੋ ਫਿਲਮ ਆਖਰੀ ਸ਼ੋਆਂ 'ਤੇ ਆਉਂਦੀ ਆ, ਅਤੇ ਕੁਛ ਹੁੰਦਾ ਵਾ ਧਿਆਨ ਦੇ ਵਿੱਚ ਵੀ ਇੰਨੇ ਕੁ ਪੈਸੇ ਕਰਜ਼ੇ ਜਾਂ ਇੰਨੇ ਕੁ ਕਰੂਗੀ
0: ਬਈ? ਜਿਹੜੇ ਐਸਟੀਮੇਟ ਨੇ ਨਾ, ਇਹ ਨਾ ਵੋਟਾਂ ਵਾਲਾ ਕੰਮ ਹੈ। ਕਈ ਵਾਰ ਲੋਕ ਤੁਹਾਨੂੰ ਪਿੰਡ ਦੇ ਵਿੱਚ ਕਹਿ ਕੇ ਰੱਖਦੇ ਨੇ, ਪਹਿਲਾਂ ਹੀ ਸਰਪੰਚ ਕਹਿਣ ਲੱਗ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨਿਕਲਦੀਆਂ 10 ਨੇ, ਹੈ ਨਾ। ਸੋ ਇਹਨਾਂ ਦਾ ਕੰਮ ਇਹੀ ਆ ਜੀ, ਫਿਲਮਾਂ ਵਾਲਾ ਕੰਮ ਹੈਗਾ ਜੀ, ਨਿਰਾ ਲੱਖ ਦੇ ਸਿਰ 'ਤੇ। ਇਹਨੂੰ ਨਿਰੀ ਤੁਸੀਂ ਇਹ ਕਹਿ ਲਓ ਵੀ ਇੱਕ ਤੁਸੀਂ ਬੈੱਟ ਲਾਈ ਬੈਠੇ ਹੋ, ਤੁਹਾਨੂੰ ਕੱਖ ਨਹੀਂ ਪਤਾ।
1: ਕਿਸਾਨ ਵਾਲਾ ਕੰਮ ਨਹੀਂ ਆ ਵੀ ਬੀਜ ਕੇ ਅਤੇ ਤੁਸੀਂ ਬਾਅਦ 'ਚ ਰੱਬ ਦੇ ਭਰੋਸੇ।
0: ਇਹੀ ਆ ਜੀ, ਇਹੀ ਆ ਜੀ, ਇਹ ਤਾਂ ਮਤਲਬ ਹਜੇ ਇਹ ਲਾ ਲਓ ਵੀ ਬਸ ਇਹੀ ਲਾ ਲਓ ਵੀ, ਅਤੇ ਇਹ ਵੀ ਪਤਾ ਇਹ ਉਹ ਕਿਸਾਨ ਵਾਲਾ ਕੰਮ ਆ, ਇਹ ਕਿਸਾਨ ਵਾਲਾ ਨਹੀਂ ਹੈਗਾ ਵੀ ਜਿਹੜੇ ਕਿਸਾਨ ਨੂੰ ਪਤਾ ਵੀ ਸ਼ਾਇਦ ਮੀਂਹ ਪੈ ਜਾਵੇ, ਇਹ ਉਹ ਕਿਸਾਨ ਵਾਲਾ ਕੰਮ ਆ, ਉਹਨੂੰ ਪਤਾ ਵੀ ਬੀਜ ਅੱਜ ਰਿਹਾ ਅਤੇ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਇਹ ਮੰਨ ਕੇ ਬੀਜਣੀ ਪੈਂਦੀ ਆ, ਇਹ ਮੰਨ ਕੇ ਇਹ ਬੀਜਣੀ ਪੈਂਦੀ ਆ ਵੀ ਯਾਰ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਕੀ ਤੂੰ ਤਿਆਰ ਆ ਬੀਜਣ ਨੂੰ, ਹੈ ਨਾ। ਜੇ ਉਹ ਫੇਰ ਕਹਿਤਾ ਮੰਨੇ ਵੀ ਹਾਂ ਬਾਈ ਜੇ ਗੜੇ ਪੈ ਗਏ ਤਾਂ ਵੀ ਤਿਆਰ ਆ, ਫੇਰ ਫਿਲਮ ਬਣਦੀ ਆ,
1: ਫੇਰ ਬਣਦੀ ਜੇ ਵੱਡੇ ਦਿਲ ਕਰਕੇ।
0: ਬਿਲਕੁਲ, ਡੈਫੀਨੇਟਲੀ ਇਹ ਮੰਨ ਕੇ ਚੱਲਣਾ ਪੈਂਦਾ ਵੀ ਜੇ ਗੜੇ ਪੈ ਗਏ ਤਾਂ ਜਿਉਂਦੇ ਰਹਿ ਜਾਂਗੇ, ਫੇਰ ਅਗਲਾ ਕਹਿੰਦਾ ਫੇਰ ਬਣਾ ਲਾ।
1: ਅੱਛਾ, ਪਹਿਲੇ ਜਿਹੜੇ ਗੜੇ ਪਏ ਨੇ ਕੁਛ ਧਿਆਨ 'ਚ ਰਹਿੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ 'ਚ ਤੁਹਾਡੀ ਫਿਲਮ ਇਸ ਟਾਈਮ ਝੰਡੀ ਕੀ ਕਹਿੰਦੇ ਹੁੰਦੇ ਉਹ ਕ੍ਰਿਕਟ ਵਾਂਗੂ ਉਹ ਯੈਲੋ ਕੈਪ ਹੈ ਤੁਹਾਡੀ ਫਿਲਮ ਕੋ?
0: ਮੈਂ ਨਾ
1: ਔਰੇਂਜ ਔਰੇਂਜ ਸੋਰੀ,
0: ਮੈਂ ਤੁਹਾਨੂੰ ਸੱਚੀ ਦੱਸਾਂ ਨਾ, ਨੌਰਥ ਅਮੈਰੀਕਾ ਦੇ ਵਿੱਚੋਂ ਆਪਾਂ ਲਾ ਲਈਏ, ਨੌਰਥ ਅਮੈਰੀਕਾ ਪਰੀਜਨ ਚਲੋ ਸਿਨੇਮੇ ਦੇ ਹਿਸਾਬ ਨਾਲ ਮੈਂ ਕਹਿ ਰਿਹਾ, ਉਹਦੇ ਵਿੱਚ ਉਹ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਜੀ, ਅਤੇ ਮੇਰੀਆਂ ਫਿਲਮਾਂ ਦੇ ਮਾਮਲੇ ਮੈਂ ਦੱਸ ਸਕਦਾ। ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਜੀ ਆਸਟ੍ਰੇਲੀਆ।
1: ਓਕੇ,
0: ਹਾਂਜੀ, ਮੈਂ ਮੇਰੀਆਂ ਫਿਲਮਾਂ ਦੀ ਓਵਰਸੀਜ਼ ਕਲੈਕਸ਼ਨ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ।
1: ਓਕੇ,
0: ਸਭ ਤੋਂ ਵੱਧ ਪਿਆਰ ਦੇ ਰੂਪ ਦੇ ਵਿੱਚ ਬਿਜ਼ਨਸ ਦੇ ਰੂਪ ਦੇ ਵਿੱਚ ਤੁਸੀਂ ਲਾ ਲਓ, ਪਹਿਲੇ ਨੰਬਰ 'ਤੇ ਆਉਂਦਾ ਕੈਨੇਡਾ ਜੀ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਮੇਰੀਆਂ ਫਿਲਮਾਂ ਦੇ ਵਿੱਚ ਆਸਟ੍ਰੇਲੀਆ ਆਉਂਦਾ ਜੀ। ਅਤੇ ਜੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਐਡ ਕਰ ਲਈਏ ਤਾਂ ਜੀ ਕੈਨੇਡਾ ਦੇ ਬਰਾਬਰ ਪਹੁੰਚ ਜਾਈਦਾ।
1: ਅੱਛਾ ਜੀ,
0: ਹਾਂਜੀ, ਮਤਲਬ ਵੀ ਇਹ ਬਹੁਤ ਵੱਡਾ ਨੰਬਰ ਆ ਜੀ, ਮੈਂ ਆਪਾਂ ਕਦੇ ਅਫੀਸ਼ੀਅਲ ਫਿਗਰਸ ਮੈਂ ਪਾਉਂਦਾ ਨਹੀਂ ਕਿਉਂਕਿ ਮੈਨੂੰ ਲੱਗਦਾ ਫਿਗਰਸ ਨਾਲੋਂ ਜ਼ਿਆਦਾ ਆਪਾਂ ਨੂੰ ਜਿਹੜਾ ਪਿਆਰ ਤੇ ਉਹ ਹੈਗਾ ਵੀ ਉਹ ਕਰੇਜ਼ ਜੀ ਹੋ ਜਾਂਦੀ ਆ ਫਿਗਰ ਵਾਲੀ
1: ਫਿਗਰਾਂ ਨਹੀਂ ਪਈਆਂ ਮੈਂ ਇਸੇ ਕਰਕੇ ਮੈਂ ਪੁੱਛ ਲਾਂ ਵੀ ਤੁਸੀਂ ਪਤਾ ਵੀ ਬਾਅਦ ਚੋਂ ਰੱਖਦੇ ਹੋ ਵੀ
0: ਹਾਂਜੀ ਹਾਂਜੀ ਨਹੀਂ ਉਹ ਤਾਂ ਰੱਖਣਾ ਪੈਂਦਾ ਜੀ ਬਹੀ ਖਾਤੇ ਤਾਂ ਬਾਅਦ ਜਿਹੜੇ ਦੇਣੇ ਹੁੰਦੇ ਆ ਮੋੜਨੇ ਆ ਉਹ ਵੀ ਮੋੜਨੇ ਪੈਂਦੇ ਆ
1: ਕਿਹੜੀ ਫਿਲਮ ਦੀ ਕਿੱਥੇ ਝੰਡੀ ਆ
0: ਬਾਈ ਹਜੇ ਤੱਕ ਸੋ ਫਾਰ ਤੁਹਾਨੂੰ ਮੈਂ ਦੱਸਦਾ ਮਸਤਾਨੇ ਪੰਜਾਬੀ ਦੀਆਂ ਪਹਿਲਾਂ ਤਾਂ ਮੈਂ ਤੁਹਾਨੂੰ ਆਸਟ੍ਰੇਲੀਆ ਦਾ ਦੱਸ ਦਿੰਦਾ ਮਸਤਾਨੇ ਸੋ ਫਾਰ ਆਸਟ੍ਰੇਲੀਆ ਦੇ ਵਿੱਚ ਟੋਪ 3 ਹਾਈਐਸਟ ਕਲੈਕਸ਼ਨ ਫਿਲਮਾਂ 'ਚ ਅੱਜ ਵੀ ਆਉਂਦੀ ਹੈ ਜੀ
1: ਤੁਸੀਂ ਕਹੋ ਹਾਂ ਵੀ ਸਭ ਤੋਂ ਟੋਪ 'ਤੇ ਆ
0: ਨਹੀਂ ਚਲੋ ਮੈਂ ਜੀ ਨਹੀਂ ਕਰਦਾ ਕਹਿਣ ਬਾਈ
1: ਚਲੋ ਮੈਂ ਕਹਿ ਦਿੰਦਾ ਮਸਤਾਨੇ ਇਸ ਟਾਈਮ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਵਾਲੀ ਫਿਲਮ ਹੈ ਤੁਹਾਡੀ ਅਤੇ ਜੇ ਮੈਂ ਗਲਤ ਨਹੀਂ ਹਾਂ ਅਤੇ ਜਿਹੜੀ ਸੈਕਿੰਡ ਆ ਉਹ ਹਾਲੇ ਕਾਫੀ ਦੂਰ ਆ
0: ਜੀ
1: ਸੋ ਇਹ ਇਹ ਵੱਡੀ ਕਾਮਯਾਬੀ ਆ ਵੱਡਾ ਸੇਰਾਵਾਦ ਤੁਹਾਡੇ ਤੁਸੀਂ ਜੋ ਸਿਨੇਮਾ ਤੁਸੀਂ ਬਣਾ ਰਹੇ ਹੋ
0: ਬਿਲਕੁਲ
1: ਬਾਕੀ ਕੈਨੇਡਾ ਦਾ ਤੁਸੀਂ ਦੱਸ ਦਿਓ
0: ਕੈਨੇਡਾ ਵੀ ਬਾਈ ਬਸ ਇੱਦਾਂ ਹੀ ਸਮਝ ਲਓ ਅਤੇ ਬਹੁਤ ਵਧੀਆ ਜੀ ਉੱਥੇ ਵੀ ਇੱਦਾਂ ਹੀ ਆ ਜੀ ਮੈਨੂੰ ਇਹ ਹੁੰਦਾ ਬਾਈ ਇੱਕ ਦੋ ਨੰਬਰ ਦਾ ਰੌਲਾ ਨਹੀਂ ਹੈਗਾ ਆਪਾਂ ਉੱਪਰਲਿਆਂ 'ਚ ਆ ਮਾਲਕ ਦਾ ਸ਼ੁਕਰ ਆ ਹੈ ਨਾ ਅਤੇ ਉਹ ਚਾਹੇ ਪਹਿਲੇ 'ਤੇ ਹੈਗੇ ਆ ਕਦੇ ਪਹਿਲੇ 'ਤੇ ਉਹ ਵੀ ਮੈਂ ਨਹੀਂ ਹੈਗਾ ਪਹਿਲੇ 'ਤੇ ਮਸਤਾਨਾ ਹੀ ਆ ਜੀ ਹੈ ਨਾ ਜੀ
1: ਬਿਲਕੁਲ
0: ਅਤੇ ਉਹ ਤੋਂ ਬਾਅਦ ਪਰ ਇਹ ਹੈਗਾ ਵੀ ਗੁਰੂ ਨਾਨਕ ਜਹਾਜ਼ ਦਾ ਵੀ ਬਹੁਤ ਵਧੀਆ ਨੰਬਰ ਸਾਰੇ ਪਾਸਿਓਂ ਆਇਆ ਸੀਗਾ ਜੀ ਤੇ ਉਹ ਤੋਂ ਬਾਅਦ ਹੁਣ ਰੱਬ ਦਾ ਰੇਡੀਓ 3 ਦਾ ਵੀ ਗੁੱਡ ਸੀਗਾ ਨੰਬਰ ਜੀ
1: ਪਰ ਇਸ ਸਾਲ ਮੈਨੂੰ ਲੱਗਦਾ ਰੱਬ ਦਾ ਰੇਡੀਓ ਤੇ ਹਾਈਐਸਟ
0: ਸੋ ਫਾਰ ਹਜੇ ਤੱਕ ਹਾਈਐਸਟ ਰੱਬ ਦਾ ਰੇਡੀਓ ਆ ਜੀ ਹਾਂਜੀ ਰੱਬ ਦਾ ਰੇਡੀਓ 3 ਸੋ ਫਾਰ ਹਜੇ ਤੱਕ 26 ਦੇ ਵਿੱਚ ਜੀ ਆਸਟ੍ਰੇਲੀਆ ਦੇ ਵਿੱਚ ਲਾ ਲਈਏ ਜੀ ਤਾਂ ਕੈਨੇਡਾ ਦੇ ਵਿੱਚੋਂ ਵੀ ਆਪਾਂ ਲਾ ਸਕਦੇ ਹਾਂ ਜੀ ਤਾਂ ਉਹ ਸੋ ਫਾਰ ਹਜੇ ਤੱਕ ਉਹੀ ਆ ਜੀ
1: ਮਤਲਬ ਕਲੀਅਰ ਨਹੀਂ ਦੱਸਣਾ ਤੁਸੀਂ
0: ਮੈਂ ਬਾਈ ਅਸਲ 'ਚ ਬਾਈ ਪਤਾ ਕੀ ਆ ਕਈ ਵਾਰ ਮੈਨੂੰ
1: ਨਜ਼ਰ ਲੱਗ ਜਾਂਦੀ
0: ਇੰਨਾ ਨਜ਼ਰ ਨਹੀਂ ਬਾਈ ਮੈਂ ਕਈ ਵਾਰ ਆਪਾਂ ਜੀ ਆਪਣੇ ਆਪ ਨੂੰ ਵੱਡਾ ਤਾਂ ਦੱਸਣਾ ਹਰੇਕ ਨੂੰ ਜੀ ਕਰਦਾ ਹੈ ਨਾ ਪਰ ਉਹ ਤੋਂ ਡਰ ਲੱਗਦਾ ਰੱਬ ਤੋਂ ਜੀ ਕਿਉਂਕਿ ਉਹ ਵੱਡਾ ਛੋਟਾ ਕਰਨ ਨੂੰ ਬਿੰਦੇ ਲਾਉਂਦਾ ਹੈ ਨਾ ਜੀ ਉਹ ਚੀਜ਼ ਆ ਅਤੇ ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ ਮੈਂ ਆਪਣੇ ਆਪ ਨੂੰ ਵੱਡਾ ਕਹੂੰਗਾ ਤਾਂ ਮੈਂ ਆਪਣੇ ਕਿਸੇ ਹੋਰ ਭਰਾ ਨੂੰ ਛੋਟਾ ਕਰ ਰਿਹਾ ਹੋਊਗਾ ਉਹ ਮੈਂ ਚਾਹੁੰਦਾ ਨਹੀਂ ਬਾਈ
1: ਇਹ ਵੀ ਕੋਈ ਕੋਈ ਸੋਚਦਾ ਵੀ
0: ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੇ ਸਾਰੇ ਵੱਡੇ ਆ ਜੀ ਆਡੀਅੰਸ ਵੱਡੀ ਆ ਜੀ ਜਿਹੜੀ ਵੱਡਾ ਕਰਦੀ ਆ
1: ਨਹੀਂ ਬਹੁਤ ਵਧੀਆ ਜੀ ਵਧੀਆ ਵਧੀਆ ਕਰਦੇ ਰਹੋ ਇੱਥੋਂ ਇੱਕ ਚੀਜ਼ ਤਾਂ ਪੱਕੀ ਆ ਕਿ ਤੁਸੀਂ ਕੁਛ ਵਧੀਆ ਕਰਦੇ ਹੋ ਅਲੱਗ ਕਰਦੇ ਹੋ ਅਤੇ ਲੋਕ ਸਾਥ ਦਿੰਦੇ ਨੇ ਉਸ ਚੀਜ਼ ਦਾ ਅਤੇ ਉਹ ਸਾਥ ਦੇ ਵੀ ਰਹੇ ਨੇ ਵੇਖ ਵੀ ਰਹੇ ਨੇ ਅੱਗੇ ਵੀ ਸੋਹਣੇ ਸੋਹਣੇ ਇਸੇ ਤਰ੍ਹਾਂ ਪ੍ਰੋਜੈਕਟ ਕਰਦੇ ਰਹੋ ਕੁਛ ਇੱਕ ਇਸ ਤੋਂ ਫਿਲਮ ਤੋਂ ਹਟ ਕੇ ਤੁਹਾਡੀ ਪਰਸਨੈਲਿਟੀ ਬਾਰੇ ਜਿਹਦੀ ਕਿ ਆਮ ਚਰਚਾ ਹੁੰਦੀ ਰਹਿੰਦੀ ਆ ਵੀ ਯਾਰ ਤੁਸੀਂ ਟਰੈਂਡ ਮੇਕਰ ਹੋ ਚਾਹੇ ਉਹ ਤੁਹਾਡਾ ਡਰੈਸਅਪ ਹੋਵੇ ਚਾਹੇ ਪੱਗ ਦਾ ਸਟਾਈਲ ਹੋਵੇ ਮਤਲਬ ਉਹਦੇ ਬਾਰੇ ਕੁਛ ਮਤਲਬ ਮਿਲਦੀ ਰਹਿੰਦੀ ਹੈ ਖਬਰ ਸੁਰਤ ਜਾਂ
0: ਨਹੀਂ ਬਾਈ ਪਿਆਰ ਤਾਂ ਮਿਲਦਾ ਬਹੁਤ ਮੰਨ ਲਓ ਕੱਪੜਿਆਂ ਤੋਂ ਲੈ ਕੇ ਪੱਗ ਦੇ ਸਟਾਈਲ ਤੋਂ ਲੈ ਕੇ ਬਹੁਤ ਪਿਆਰ ਮਿਲਿਆ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ
1: ਅੱਛਾ ਮੈਂ ਕਈ ਵਾਰੀ ਇਹ ਸੋਚਦਾ ਸੋਰੀ ਤੁਹਾਡੀ ਗੱਲ ਟੋਕ ਰਿਹਾ ਮੈਂ ਕਈ ਵਾਰੀ ਇਹ ਸੋਚਦਾ ਵੀ ਜਿੱਦਾਂ ਮੰਨ ਲਓ ਟਰੈਂਡ ਮੇਕਰ ਜਿਹੜੇ ਜਿੱਦਾਂ ਬੋਲੀਵੁੱਡ ਦੇ ਜਾਂ ਹਾਲੀਵੁੱਡ ਦੇ ਜਿਹੜੇ ਸਟਾਰ ਹੋਣਗੇ ਅਤੇ ਉਹਨਾਂ ਦੇ ਉਹ ਫੈਸ਼ਨ ਡਿਜ਼ਾਈਨਰ ਨੇ ਉਹਨਾਂ ਦੇ ਬੰਦੇ ਰੱਖੇ ਆ ਸਪੈਸ਼ਲ ਵੀ ਤੂੰ ਹੁਣ ਇੱਦਾਂ ਦਾ ਪਾ ਆਊਗਾ ਅਤੇ ਮਤਲਬ ਆਪਣਾ ਕਿੱਦਾਂ
0: ਮੈਂ ਆਪੇ ਕਰਦਾ ਇੱਦਾਂ ਹੀ ਚੱਕੇ ਪਾ ਲਈ ਦੇ ਸੱਚੀ ਉਹ ਸ਼ੁਰੂ ਤੋਂ ਹੀ ਇੱਦਾਂ ਬਾਈ ਕਿਉਂਕਿ ਉਦੋਂ ਤਾਂ ਕਿੱਥੇ ਹੁੰਦਾ ਸੀ ਇੰਨਾ ਹੈ ਨਾ ਹਜੇ ਆਪਣੀ ਇੰਡਸਟਰੀ ਵੀ ਚਲੋ ਉਹ ਲੈਵਲ 'ਤੇ ਨਹੀਂ ਸੀਗੀ ਜਦੋਂ ਦੇ ਅਸੀਂ ਆਏ ਹਾਂ ਉਹ ਟਾਈਮ ਦੀ ਜੇ ਮੈਂ ਗੱਲ ਕਰਾਂ ਚਾਹੇ 12-13 ਦੇ ਵਿੱਚ ਕੁਲਵੀਰ ਵਾਲੀ ਐਲਬਮ ਆਈ ਸੀ ਜਾਂ ਹੋਰ ਹੁਣ ਤਾਂ ਚਲੋ ਫਿਰ ਵੀ ਟਰੈਂਡ ਬਦਲ ਗਏ ਬਾਈ ਹੁਣ ਜਿਹੜੇ ਨਵੇਂ ਮੁੰਡੇ ਹੈਗੇ ਆ ਜੀ ਹੈ ਨਾ ਉਹਨਾਂ ਦਾ ਤਾਮ ਜਾਮ ਵੱਧ ਕੈਰੀ ਕੀਤਾ ਹੋਇਆ ਨੋ ਡਾਊਟ ਕਮਾਈਆਂ ਵੀ ਵਧੀਆ ਨੇ ਸਾਰਾ ਉਹਨਾਂ ਦੀਆਂ ਮਿਹਨਤਾਂ ਨੇ ਹੈ ਨਾ ਉਦੋਂ ਇਹ ਰਿਵਾਜ਼ ਨਹੀਂ ਕਿੱਥੇ ਸੀਗੇ ਆਪਣੇ ਵੀ ਨਾਲ ਡਿਜ਼ਾਈਨਰ ਹੋਵੇ ਜਾਂ ਹੋਰ ਹੋਵੇ ਉਦੋਂ ਤਾਂ ਜਿਹੜੇ ਆਪ ਨੂੰ ਵਧੀਆ ਲੱਗੇ ਉਹੀ ਲੈ ਕੇ ਪਾ ਲਈਦੇ ਸੀਗੇ ਹਾਂ ਜਾਣੀ ਸ਼ੌਂਕ ਮੈਨੂੰ ਸ਼ੁਰੂ ਤੋਂ ਰਿਹਾ ਬਾਈ ਕੱਪੜਿਆਂ ਦਾ ਸ਼ੌਂਕ ਉਦੋਂ ਤੋਂ ਕਾਲਜ ਟਾਈਮ ਤੋਂ ਹੀ ਕੋਟਾਂ ਕੂਟਾਂ ਦਾ ਸ਼ੌਂਕ ਲੌਂਗ ਕੋਟ ਦਾ ਸ਼ੌਂਕ ਐਨਕਾਂ ਉਨਕਾਂ ਦਾ ਸ਼ੌਂਕ ਉਹ ਉਦੋਂ ਤੋਂ ਮੈਨੂੰ ਜਾਣੀ ਸ਼ੁਰੂ ਸੀ ਇੱਕ ਮੈਂ UK ਚਲਿਆ ਗਿਆ ਭਲੇ ਟਾਈਮਾਂ 'ਚ 2009-10 'ਚ ਉੱਥੇ ਜਾ ਕੇ ਫਿਰ ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ ਉਦੋਂ ਜਾ ਕੇ ਜਿਹੜੇ ਹੁਣ ਮਹਿੰਗੇ ਮਹਿੰਗੇ ਬ੍ਰਾਂਡ ਨੇ ਪ੍ਰਮੋਸ਼ਨ ਕਿਸੇ ਦੀ ਕੀ ਕਰਨੀ ਆ ਉਹ ਉਹਨਾਂ ਦੇ ਨਾਮ ਨੂੰ ਸਾਨੂੰ ਉਦੋਂ ਪਤਾ ਲੱਗ ਗਏ ਅਤੇ ਜਦੋਂ ਮੈਂ ਬਾਹਰੋਂ ਆਇਆ UK ਤੋਂ ਜਦੋਂ ਮੈਂ ਮੁੜਿਆ ਸੀ ਤੁਹਾਨੂੰ ਸੱਚੀ ਦੱਸਾਂ ਮੈਂ ਚਲੋ ਠੀਕ ਸੀ ਬਾਈ ਘਰੇ ਰੋਟੀ ਪਾਣੀ ਠੀਕ ਚੱਲਦਾ ਸੀਗਾ ਘਰੇ ਵਾਲੇ ਪੈਸੇ ਭੇਜਣ ਦੀ ਲੋੜ ਮੈਨੂੰ ਪਈ ਨਹੀਂ ਹੈ ਨਾ ਮੈਂ ਆਪਣੇ 'ਤੇ ਪੈਸਾ ਬਹੁਤ ਲਾਇਆ ਦੋਸਤਾਂ ਲਈ ਬਹੁਤ ਕੁਛ ਲੈ ਕੇ ਆਇਆ ਉਦੋਂ ਸਾਰਾ ਕੁਛ ਆਹੀ ਸੀ ਬਸ ਬ੍ਰਾਂਡਡ ਸਮਾਨ ਹੀ ਚੱਕਣ ਦੀ ਹੁੰਦੀ ਸੀ ਉਦੋਂ ਹੋੜ ਅਤੇ ਉਹੀ ਲੈ ਕੇ ਆਏ ਹਾਂ ਸੋ ਉਦੋਂ ਤੋਂ ਉਹ ਐਕਸਪੋਜ਼ਰ ਜੇ ਦੇ ਨਾਲ ਲਾ ਲਓ ਤੁਸੀਂ ਵੀ ਸ਼ਾਇਦ ਉਹ ਚੀਜ਼ਾਂ ਵੱਲ ਨੂੰ ਝੁਕਾਅ ਜਿਹਾ ਵੱਧ ਗਿਆ ਪਰ ਹੁਣ ਉਨਾ ਹੀ ਘੱਟ ਗਿਆ ਹੁਣ ਹੌਲੀ ਹੌਲੀ ਉਹ ਜਿਹੜੇ ਲੇਬਲ ਤੋਂ ਕੰਮ ਜਿਹੜੇ ਲੇਬਲ ਹੁੰਦੇ ਨੇ ਨਾ ਵੀ ਬ੍ਰਾਂਡਿੰਗ ਵਾਲਾ ਕੰਮ ਆ ਜ਼ਿਆਦਾ ਉਹ ਤੋਂ ਭਰੋਸਾ ਜਿਹਾ ਹੁਣ ਥੋੜ੍ਹਾ ਜਿਹਾ ਭਰੋਸਾ ਕੀ ਵੈਸੇ ਜੀ ਕਰਨ ਉਹ ਘੱਟ ਗਿਆ ਪਹਿਲਾਂ ਇਹ ਹੁੰਦਾ ਸੀ ਜੇਬ 'ਚ 100 ਰੁਪਈਆ ਤਾਂ 100 ਦਾ 100 ਹੀ ਉਹਨਾਂ 'ਤੇ ਲਾਏ ਆਉਂਦੇ ਸੀ ਹੁਣ ਇਹ ਹੁੰਦਾ ਵੀ ਜੇ 100 ਰੁਪਈਆ ਜੇ 20-30 ਲਾ ਦਾਂਗੇ ਕੱਪੜੇ ਲੱਤੇ 'ਤੇ ਬਾਕੀ ਦੇ ਇੰਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਉਹੀ ਦਿਨ ਰਾਤ ਭੱਜੀ ਨੱਠੀ ਜਾਈਏ ਤੇ ਸਿਰਫ ਉਹਨਾਂ ਨੂੰ ਜਾ ਕੇ ਫਿਰ ਬੈਠਿਆਂ ਨੂੰ ਬਟਾਇਆ ਹੀ ਹੈ, ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰ ਦਈਏ, ਉਹਦਾ ਕੀ ਫਾਇਦਾ? ਹੁਣ ਮੈਂ ਦੇਖਿਆ ਇੱਕ ਨਾ, ਚਲੋ ਜਦੋਂ ਕੋਵਿਡ ਟਾਈਮ ਸੀਗਾ ਨਾ ਬਾਈ, ਕੋਵਿਡ ਟਾਈਮ ਤੋਂ ਬਾਅਦ ਜਿੰਨੇ ਵੀ ਉੱਪਰਲੇ ਬ੍ਰਾਂਡ ਨੇ ਹਨਾ, ਉਹਨਾਂ ਦੀ ਇੱਕ ਸਾਂਝੀ ਸੰਸਥਾ ਜਿਹਦੇ ਉਹ ਅੰਡਰ ਆਉਂਦੇ ਨੇ, ਮੈਂ ਉਹਦੇ ਵੀ ਚਲੋ ਨਾਮ ਨਹੀਂ ਲਊਂਗਾ, ਐਵੇਂ ਫਿਰ ਉਹਨੂੰ ਸਰਚ ਕਰੀ ਜਾਣਗੇ, ਉਹਦੀ ਫਿਰ ਪ੍ਰਮੋਸ਼ਨ ਹੋ ਜਾਣੀ ਆ। ਉਹ ਇੱਕ ਸੰਸਥਾ ਉਹਨਾਂ ਦੀ, ਉਹ 2000 ਜਦੋਂ 20 ਦੇ ਵਿੱਚ ਕੋਵਿਡ ਆਇਆ ਨਾ, ਤੁਸੀਂ ਇਹ ਦੇਖਿਓ ਉਹ ਰਿਚੈਸਟ ਦੇ ਵਿੱਚ ਆ ਗਏ ਸੀ ਉੱਪਰ,
1: ਓਕੇ,
0: ਜਿਹੜੇ ਪਹਿਲਾਂ ਟੌਪ 10 ਚ ਨਹੀਂ ਸੀ, ਕਿਉਂਕਿ ਬੈਕਲੌਗ 'ਤੇ ਆ ਗਏ, ਕੋਵਿਡ ਨੇ ਪੈਸਾ ਦਿੱਤਾ ਲੋਕਾਂ ਨੂੰ, ਉਹ ਪੈਸਾ ਸਭ ਤੋਂ ਵੱਧ ਲੱਗਿਆ ਡਿਜ਼ਾਈਨਰ ਚੀਜ਼ਾਂ 'ਤੇ। ਡਿਜ਼ਾਈਨਰ ਚੀਜ਼ਾਂ ਦੇ ਵਿੱਚ ਤੁਹਾਨੂੰ ਬੂਟ ਤੋਂ ਲੈ ਕੇ ਹਰੇਕ ਚੀਜ਼ ਦੇ ਪ੍ਰਾਈਜ਼ਿੰਗ, ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਹੋਊ ਕੋਵਿਡ ਤੋਂ ਬਾਅਦ ਤੁਹਾਡੇ ਸੇਮ ਹੈਂਡ ਬੈਗ ਦੀ, ਸੇਮ ਸ਼ੂ ਦੀ ਪ੍ਰਾਈਜ਼ 1.5 ਗੁਣਾ ਤੋਂ 2 ਗੁਣਾ ਹੋ ਗਈ ਆ, ਜਦੋਂ ਕਿ ਉਹ ਸੇਮ ਆ, ਠੀਕ ਆ, ਕਿਉਂਕਿ ਉਹ ਬੈਕਲੌਗ 'ਤੇ ਆ ਗਏ, ਅਤੇ ਉਹ ਬੰਦੇ ਰਿਚੈਸਟ ਦੇ ਵਿੱਚ ਟੌਪ 2-3 ਅਤੇ ਇੱਕ ਵਾਰ ਟੌਪ ਫਸਟ ਨੂੰ ਟੱਚ ਕਰਕੇ ਮੁੜਿਆ, ਠੀਕ ਆ। ਫਿਰ ਉਹ ਹੋ ਕੀ ਰਿਹਾ, ਦੇ ਰਹੇ ਨੇ ਸਾਡੇ ਵਰਗੇ ਮਿਡਲ ਮੈਨ, ਹਨਾ, ਕਿਉਂਕਿ ਆਪਾਂ ਨੂੰ ਚਾਅ ਹੁੰਦਾ ਹਨਾ, ਅਤੇ ਮੈਨੂੰ ਵੀ ਬੜਾ ਚਾਅ ਵੀ ਆਪਾਂ ਆਹ ਚੀਜ਼ ਲਈਏ ਯਾਰ, ਹਨਾ, ਸ਼ੌਂਕ ਵੀ ਹੁੰਦਾ ਉਹਦੇ ਲਈ ਕੰਮ ਕਰਦੇ ਹਾਂ, ਪਰ ਕਈ ਵਾਰ ਤਾਂ ਇਹ ਹੁੰਦਾ ਵੀ ਸਾਡੇ ਵਰਗਾ ਅਸੀਂ ਬੜੇ ਹੀ ਹੁੰਦਾ ਵੀ 100 ਰੁਪਏ ਜੇਬ 'ਚ 100 ਦਾ 100 ਲਾ ਜਾਂਦਾ। ਉਦੋਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਜੋੜ ਲਓ, ਇਹਦੀ ਕਿਤੇ ਸੇਵਿੰਗ ਕਰੋ, ਐਸੈਟ ਬਣਾਓ ਜਿਹੜਾ ਕੱਲ੍ਹ ਨੂੰ ਤੁਹਾਨੂੰ ਇਹ ਕੁਛ ਵਾਪਸ ਦੇਵੇ,
1: ਲਾ ਲਿਓ,
0: ਹਾਂ, ਕਿਤੇ ਕੁਛ ਕਰ ਲਿਓ, ਹਨਾ। ਅਤੇ ਉਹ ਪੁਰਾਣਿਆਂ ਨੇ ਜ਼ਮੀਨਾਂ ਬਣਾਈਆਂ ਆਪਣੇ ਬਜ਼ੁਰਗਾਂ ਨੇ, ਉਹਨਾਂ ਨੇ ਕੁੜਤੇ ਚਾਦਰਾਂ 'ਚ ਸਾਰੀ ਉਮਰ ਕੱਢਤੀ, ਪਰ ਕੀਲਿਆਂ ਦੇ ਕੀਲੇ ਲੈ ਗਏ,
1: ਬਿਲਕੁਲ
0: ਠੀਕ ਆ। ਅੱਜ ਕੱਲ੍ਹ ਕੀ ਅਗਲਾ ਕਹਿੰਦਾ ਵੀ ਥੱਲੇ ਬੂਟ ਮਹਿੰਗੇ ਚਾਹੀਦੇ ਆ, ਹਨਾ,
1: ਕਿੱਲੇ ਦਾ ਅੱਗੇ
0: ਕੀਲਾ ਕੋਈ ਚੱਕਰ ਨਹੀਂ ਹੈਗਾ, ਕੀਲਾ ਚਾਹੇ ਵੇਚਣਾ ਵੀ ਪੈ ਜਾਵੇ,
1: ਕੱਲ੍ਹ ਕਿੰਨੇ ਵੇਖਿਆ ਕੱਲ੍ਹ, ਇਹ ਜ਼ਿਆਦਾ ਚੱਲਦਾ।
0: ਯੈਸ, ਪਰ ਗੱਲ ਇਹ ਆ ਵੀ ਇੱਕ ਨਾ, ਸਾਡੇ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡੇ ਇੱਕ ਵਾਰ ਵਾਰ ਨਾ ਮੁੰਡਿਆਂ ਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ, ਉਹ ਬੜਾ ਚੱਲਣ ਜ਼ਿਆਦਾ ਚੱਲ ਪਿਆ, ਪ੍ਰਚਲਿਤ ਹੋ ਗਿਆ, ਅਸੀਂ ਕਹਿਣ ਲੱਗ ਗਏ ਉਹ ਕੀ ਲੈ ਜਾਣਾ ਇੱਥੋਂ, ਹਨਾ, ਤੁਹਾਨੂੰ ਮੈਂ ਕਾਲਜ ਟਾਈਮ ਦੀ ਗੱਲ ਦੱਸਦਾ,
1: ਇੱਥੇ ਰਹਿਣਾ,
0: ਹਨਾ, ਉਹ ਇੱਥੇ ਹੀ ਆ ਸਭ ਕੁਛ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ। ਸਾਨੂੰ ਇੱਕ ਦਿਨ ਸਾਡੇ ਅੰਕਲ ਉੱਥੇ ਅਸੀਂ ਬੈਠੇ ਨਾ, ਐਂ ਲੱਗੀ ਜਾਈਏ, ਕਹਿੰਦੇ ਜਿਹੜੇ ਤੁਹਾਡੇ ਲੱਛਣ ਨੇ ਨਾ, ਤੁਸੀਂ ਪਤੰਦਰੋਂ ਪਿੱਛੇ ਛੱਡ ਕੇ ਵੀ ਕੁਛ ਨਹੀਂ ਜਾਂਦੇ, ਤੁਸੀਂ ਸਾਫ਼ ਕਰਕੇ ਹੀ ਜਾਓਗੇ, ਹਨਾ, ਵੀ ਉਹ ਗੱਲ ਆ ਵੀ ਦੇਖੋ ਇੱਥੋਂ ਲੈ ਕੇ ਵੀ ਕੁਛ ਨਹੀਂ ਜਾਣਾ, ਪਰ ਜਿਹੜਾ ਆਪਾਂ ਨੂੰ ਮਿਲਿਆ, ਜਿਹੜਾ ਆਪ ਨਹੀਂ ਬਣਾਇਆ ਹੋਇਆ, ਤਾਂ ਉਹ ਛੱਡ ਕੇ ਜਾਣਾ ਵੀ ਜ਼ਰੂਰੀ ਆ। ਜਿਹੜਾ ਮੈਂ ਨਹੀਂ ਜੋੜਿਆ, ਮੈਨੂੰ ਮੇਰੇ ਪਿਓ ਨੇ ਦਿੱਤਾ, ਤਾਂ ਮੇਰਾ ਉਹਨੂੰ ਵੇਚਣ ਦਾ ਅਤੇ ਉਹਨੂੰ ਵੇਸਟ ਕਰਨ ਦਾ ਹੱਕ ਨਹੀਂ। ਹਾਂ, ਮਜਬੂਰੀ ਬਸ ਆਪਾਂ ਨੂੰ ਕਿਤੇ ਲੋੜ ਪੈ ਗਈ ਤਾਂ ਉਹ ਐਸੈਟ ਆਪਾਂ ਨੂੰ ਵਰਤਣੇ ਪੈ ਜਾਂਦੇ ਆ, ਪਰ ਸਿਰਫ ਆਪਾਂ ਇੱਕ ਕਹਿ ਦਈਏ ਵੀ ਆਪਦੇ ਫੱਕੀਆਂ ਉਡਾਉਣ ਦੀ ਖਾਤਰ ਜਿਹੜਾ ਆਪਾਂ ਨੂੰ ਫ੍ਰੀ 'ਚ ਮਿਲਿਆ ਹੋਇਆ, ਉਹਨੂੰ ਮੇਰਾ ਉਹਦੇ ਵਿੱਚ ਮੇਰੀ ਸਿਰਫ ਇੰਨੀ ਕੁ ਜ਼ਿੰਮੇਵਾਰੀ ਆ ਵੀ ਆਹ ਮੈਨੂੰ ਫ੍ਰੀ 'ਚ ਮਿਲੀ ਸੀ, ਮੈਂ ਇਹਨੂੰ ਅੱਗੇ ਦੇ ਦੇਵਾਂ। ਉਹ ਤੋਂ ਬਾਅਦ ਮੈਂ ਜੋ ਕਮਾਇਆ ਕਰਿਆ ਉਹ ਮੈਂ ਚਾਹੇ ਆਪਦੀ, ਚਲੋ ਸੁਭਾਅ ਹਰੇਕ ਬੰਦੇ ਦਾ ਵੀ ਉਹਨੇ ਉਹਦਾ ਕੀ ਕਰਨਾ।
1: ਸਹੀ ਨਹੀਂ, ਬਹੁਤ ਵਧੀਆ ਜੀ। ਵੇਖੋ ਆਪਾਂ ਤਾਂ ਹੁਣ ਇਹ ਕਹਾਂਗੇ ਵੀ ਚਾਹੇ ਤੁਸੀਂ ਉਹ ਬ੍ਰਾਂਡ ਤੋਂ ਉਹਨੂੰ ਮੰਨ ਲਓ ਤੁਸੀਂ ਥੱਲੇ ਲੈਣ ਦਾ ਸਸਤੇ 'ਚ ਲੈਣ ਦਾ, ਪਰ ਇੱਕ ਸਟੇਜ ਹੁੰਦੀ ਆ ਬੰਦੇ ਦੀ, ਅਤੇ ਸਾਨੂੰ ਇਹ ਮਾਣ ਹੈ ਕਹਿੰਦੇ ਆ ਵੀ ਤੁਸੀਂ ਹੁਣ ਉਸ ਸਟੇਜ 'ਤੇ ਹੋ ਕਿ ਤੁਸੀਂ ਹੁਣ ਕੁਛ ਵੀ ਪਾਓਗੇ ਅਤੇ ਉਹ ਜਿਹੜੇ ਪਹਿਲਾਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਉਹ ਜੱਚਦਾ ਵਾ, ਉਹ ਚੀਜ਼ ਪਾਉਂਦੇ। ਆਈ ਥਿੰਕ ਇਹ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਕੋਈ ਸਟਾਰ ਇਸ ਵੇ ਦੇ ਨਾਲ ਸੋਚ ਪਾਉਂਦਾ ਵੀ ਮੈਂ ਹੁਣ ਲੋਕਾਂ ਦਾ ਖਰਚਾ ਘਟਾ ਦਾਂ ਜਾਨੀ ਹੋਰ ਜ਼ਿਆਦਾ ਵਧਾਉਣ ਦੀ ਬਜਾਏ। ਸੋਹਣੀ ਚੀਜ਼,
0: ਹਾਂ ਬਾਈ, ਮੈਨੂੰ ਤਾਂ ਜੋੜਿਆ ਜਾਵੇ ਚੰਗਾ, ਹਨਾ, ਹੁਣ ਇਹ ਗੱਲ ਸੋਚਦੇ ਹਾਂ ਵੀ ਜਿਹੜਾ ਜਿੰਨਾ ਕੁ ਜੁੜ ਜਾਵੇ ਚੰਗਾ, ਉਹ ਤੋਂ ਬਾਅਦ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਲਓ, ਸ਼ੌਂਕ ਪੂਰੇ ਕਰਨੇ, ਕਿਉਂਕਿ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦੇ ਆ, ਹਨਾ। ਇੱਕ ਆਪਾਂ ਨਵੀਂ ਗੱਡੀ ਲਈ ਆ, ਉਹ ਆਪਾਂ ਉਹਦੇ ਨਾਲ ਕੰਮ 'ਤੇ ਜਾਣਾ, ਉਹ ਆਪਾਂ ਨੂੰ ਇੱਕ ਮੋਟੀਵੇਸ਼ਨ ਦਿੰਦੀ ਆ ਵੀ ਹਾਂ ਯਾਰ ਤੂੰ ਕੱਲ੍ਹ ਨੂੰ ਇੱਦੂ ਵੱਡੀ ਲੈਣੀ ਆ, ਚੱਲ ਭੱਜ ਕੰਮ 'ਤੇ ਨੂੰ, ਜਿਹਨੂੰ ਸ਼ੌਂਕ ਆ। ਪਰ ਉਹ ਸ਼ੌਂਕ ਬਸ ਇਹੀ ਆ, ਮਕਸਦ ਸਿਰਫ ਮੇਰੇ ਕਹਿਣ ਦਾ ਇੰਨਾ ਕਿ ਆ ਵੀ ਆਪਾਂ ਉਹ 100 ਦਾ 100 ਰੁਪਈਆ ਸ਼ੌਂਕ 'ਤੇ ਨਹੀਂ ਲਾਉਣਾ ਹੈਗਾ, ਵੀ ਆਪਾਂ ਉਹਦੇ ਨਾਲ ਅਗਲੇ ਸ਼ੌਂਕ ਜਿਹੜੇ ਪੂਰੇ ਕਰਨੇ ਉਹ ਸੇਵਿੰਗ ਦੇ ਸਿਰ 'ਤੇ ਹੋਣੇ ਆ। ਕਈ ਵਾਰ ਇਹ ਹੁੰਦਾ ਆਪਾਂ ਅੱਜ, ਕਿਉਂਕਿ ਜਿਹਨੇ ਵੀ ਜਿਹੜਾ ਕੋਈ ਇੱਥੇ ਅੱਜ ਆਪਾਂ ਇੱਥੇ ਦੀ ਗੱਲ ਕਰ ਲਓ, ਤੁਸੀਂ ਆਹ ਸਿਟੀ ਆਹ ਦੇਸ਼ ਦੀ ਗੱਲ ਕਰ ਲਓ, ਜਿਹੜਾ ਬੰਦਾ ਅੱਜ ਮਿਲੀਅਨੇਅਰ ਆ, ਕਦੇ ਉਹ ਬੰਦੇ ਦੀ ਜਿਹੜੀ ਪਹਿਲੀ ਜੋਬ ਸੀ ਉਹ ਅੱਜ ਵਾਲੇ ਪਹਿਲੀ ਜੋਬ ਵਾਲੇ ਨਾਲ ਰਲਦੀ ਮਿਲਦੀ ਹੋਣੀ। ਪਹਿਲੀ ਜੋਬ ਸਭ ਦੀ ਇੱਕੋ ਜਿੱਕੀ ਆ, ਫਰਕ ਕਿੱਥੇ ਆ ਗਿਆ ਵੀ ਇੱਕ ਨੇ ਉਹ ਜੋਬ ਕਰਕੇ ਉਦੋਂ ਕੁਛ ਵੀ ਆਪਦੇ ਸ਼ੌਂਕ ਪੂਰੇ ਕਰਨ ਦੀ ਬਜਾਏ 5 ਸਾਲ ਕੁਛ ਨਹੀਂ ਕੀਤਾ, ਸਿਰਫ ਜੋੜੇ ਆ, ਉਹ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਆ, ਜਾਂ 7 ਸਾਲ ਬਾਅਦ ਕੀਤੇ ਆ। ਇੱਕ ਹੈਗਾ ਮੈਂ ਅੱਜੇ ਆਇਆ, ਅੱਜੇ ਮੈਂ ਕਿਹਾ ਮੈਂ ਆਪਦੇ ਸ਼ੌਂਕ ਵੀ ਨਾਲ ਪੂਰੇ ਕਰਨੇ ਅਤੇ ਕੰਮ ਵੀ ਕਰਨਾ। ਸੋ ਇੱਕ ਵਾਰ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ, ਜੇ ਤੁਸੀਂ ਵੱਡੀ ਛਾਲ ਮਾਰਨੀ ਆ ਤੁਹਾਨੂੰ ਇੱਕ ਵਾਰ ਜਮਾਂ ਹੀ ਲੋ ਪ੍ਰੋਫਾਈਲ ਹੋ ਕੇ ਸਿਰਫ ਕੰਮ ਕਰਨਾ ਪੈਣਾ ਸਿਰ ਸਿੱਟ ਕੇ ਕਈ ਸਾਲ, ਉਹ ਤੋਂ ਬਾਅਦ ਤੁਹਾਡੀਆਂ ਚੀਜ਼ਾਂ ਮਲਟੀਪਲਾਈ ਹੁੰਦੀਆਂ ਫਿਰ ਤੁਹਾਡੇ ਸ਼ੌਂਕਾਂ ਤੱਕ ਤੁਸੀਂ ਪਹੁੰਚ ਜਾਂਦੇ ਹੋ,
1: ਫਿਰ ਆਪਣੇ ਆਪ ਗੱਡੀ ਫਿਰ ਜਿੱਦਾਂ ਚੜ੍ਹਾਈ ਤੇ ਚੜ੍ਹਾਉਣੀ ਔਖੀ ਮੁੜ ਕੇ ਆਪੇ ਥੱਲੇ ਆ ਜਾਂਦੀ ਹੈ। ਅੱਛਾ, ਤੁਹਾਡੀ ਟੀਮ ਵੱਲੋਂ ਬਾਹਰੋਂ ਇਸ਼ਾਰਾ ਆਇਆ, ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ 10 ਮਿੰਟ ਹੋਏ ਗੱਲਬਾਤ ਕਰਦੇ ਹਾਂ ਅਤੇ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ। ਮੈਨੂੰ ਇਹ ਦੱਸੋ ਵੀ ਅਗਲਾ ਪ੍ਰੋਗਰਾਮ ਕਿੰਨੇ ਕੁ ਵਜੇ ਆ?
0: ਅਗਲਾ ਪ੍ਰੋਗਰਾਮ
1: ਜੋ ਤੁਹਾਡੀ ਇਜਾਜ਼ਤ ਉਸ ਹਿਸਾਬ ਦੇ ਨਾਲ।
0: ਹਾਂਜੀ, ਹੁਣ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਟੀਮ ਨੂੰ ਦੇਖ ਲਿਆ ਹੋਣਾ। ਹਾਂਜੀ, ਪੌਣੇ ਹੋ ਗਿਆ ਜੀ ਟਾਈਮ, ਫਿਰ ਹੁਣ
1: ਹੋ ਗਿਆ,
0: ਅੱਗੇ ਲੈਣੀ ਪੈਣੀ 2-4 ਮਿੰਟ 'ਚ ਆਪਾਂ ਨੂੰ।
1: ਠੀਕ ਹੈ ਜੀ,
0: ਹਾਂਜੀ।
1: ਅੱਛਾ, ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਪਾਂ ਪੱਗ ਦਾ ਫੇਵਰੇਟ ਕਲਰ ਕਿਹੜਾ ਤੁਹਾਡਾ?
0: ਬਾਈ, ਕਲਰ ਤਾਂ ਸਾਰੇ ਵਧੀਆ ਨੇ, ਪਰ ਫੇਵਰੇਟ ਤਾਂ ਸਾਰੇ ਨੇ, ਹੈ ਨਾ। ਬਸ ਉਹ ਕਲਰ ਕਈ ਵਾਰ ਜਦੋਂ ਬੰਨੇ 'ਤੇ ਪਤਾ ਲੱਗਦਾ ਵੀ ਇਹ 'ਚ ਬਾਲੀ ਕਾਲੇ ਜਿਹੇ ਲੱਗਣ ਲੱਗ ਗਏ ਯਾਰ, ਹੈ ਨਾ, ਉਹ ਨਹੀਂ ਪਸੰਦ ਹੈਗੇ, ਉਹ ਘੱਟ ਪਸੰਦ ਨੇ, ਬਾਕੀ ਤਾਂ ਸਾਰੇ ਵਧੀਆ ਨੇ, ਹੈ ਨਾ।
1: ਮੈਨੂੰ ਲੱਗਦਾ ਜਿਹੜਾ ਅੱਜ ਬੱਧਾ ਤੁਸੀਂ ਇਹ ਤੁਹਾਡਾ ਫੇਵਰੇਟ ਹੈ, ਮੈਂ ਜ਼ਿਆਦਾਤਰ ਮੈਂ ਇਹਦੇ 'ਚ ਵੇਖਿਆ ਤੁਹਾਨੂੰ।
0: ਅੱਜ ਮੇਰੇ ਹੈਗਾ ਇਹ
1: ਮਰੂਨ ਜਿਹਾ,
0: ਮਰੂਨ ਜਿਹਾ, ਹਾਂਜੀ ਹਾਂਜੀ ਹਾਂਜੀ ਹਾਂਜੀ, ਮਰੂਨ ਮੇਰਾ, ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ, ਕਿਉਂਕਿ ਕੱਲ੍ਹ ਬਰਾਊਨ ਸੀ। ਹਾਂਜੀ ਇਹ, ਹਾਂਜੀ ਇਹ ਕਹਿ ਲਓ ਵੀਰੇ, ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਾਈ ਸਾਰਿਆਂ ਨਾਲ ਚਲੇ ਜਾਂਦਾ, ਬਲੂ ਮਰੂਨ ਅਤੇ ਇੱਕ ਬਰਾਊਨ, ਜਿਹੜੇ ਇਹ ਕਲਰ ਨੇ ਨਾ, ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ, ਜਿਹੜੀ ਮਰਜ਼ੀ ਸ਼ਰਟ ਨਾਲ ਪਾ ਲਓ, ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਅਤੇ ਮੈਚਿੰਗ ਹੋ ਗਈ ਆ।
1: ਇਹ
0: ਮੈਨੂੰ ਲੱਗਦਾ ਵੀ ਇਹ ਬੇਸਿਕ ਕਲਰ ਹੈਗੇ ਆ। ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ,
1: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਅਤੇ ਬਾਅਦ 'ਚ ਵੀ ਥੱਲੇ ਕੱਪੜੇ ਪਾ ਸਕਦੇ,
0: ਕੱਪੜੇ ਬਾਅਦ ਫਾਈਨਲ ਕਰ ਸਕਦੇ। ਇਹ ਗੱਲ ਤੁਹਾਡੀ ਜਮ੍ਹਾਂ ਸਹੀ ਆ, ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ, ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ।
1: ਅੱਛਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ, ਤੁਹਾਡੀ ਜਿਹੜੀ ਕੋਂਬੀਨੇਸ਼ਨਸ ਨੇ ਤੁਹਾਡੇ ਜਾਂ ਡਰੈਸਅਪ, ਉਹ ਬੜਾ ਵਧੀਆ ਵਾ। ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਜਚਣ ਡਿਆ ਤੈਨੂੰ, ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਆ ਵੀ ਦੱਸਿਓ ਮਾੜਾ ਜਿਹਾ।
0: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ, ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ,
1: ਮੇਰੇ ਨਾਲ ਨਹੀਂ
0: ਹੋਵੇ, ਹੈ ਨਾ। ਬਹੁਤ ਵਾਰ ਇਹ ਹੁੰਦਾ, ਇਹ ਮੇਰੇ ਦੋਸਤ 'ਚ ਭਲੀ ਭਾਂਤ ਜਾਣਦੇ ਆ, ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ, ਜਿੱਦਾਂ ਮਤਲਬ ਹਰੇਕ ਬੰਦਾ ਆਪਣੇ ਵੱਲੋਂ ਕਰਦਾ, ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਆ ਉਹ ਚੱਕ ਕੇ ਪਾ ਲੈਣੀ ਆ, ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾਲ ਚੱਲੂ, ਇਹ ਕੀ, ਉਹਨੇ ਕਹਿਣਾ ਮੈਂ ਨਵੀਂ ਲਈ ਆ,
1: ਨਵੀਂ ਲਈ,
0: ਠੀਕ ਆ। ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ, ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ, ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ, ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ, ਕਾਲਜ ਟਾਈਮ ਦੀ ਗੱਲ ਆ। ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ, ਬੂਟ ਵੀ ਸੋਹਣੇ ਆ, ਪਰ ਵਿਆਹ ਨੂੰ ਥੋੜ੍ਹੀ ਪਾਉਣੇ ਆ ਮੇਰੇ ਯਾਰੇ, ਹੁਣ ਤੋਂ ਠੀਕ ਆ। ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ 'ਚ ਇੱਦਾਂ ਦੇ ਹੁੰਦੇ ਆ, ਹੈ ਨਾ, ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਆ ਬੰਨੀ ਆ ਭਰਾਵਾ, ਇਹਦੇ ਨਾਲ ਨਾ ਪਾ। ਫਿਰ ਬਹੁਤ ਵਾਰ ਇਹ ਹੁੰਦਾ, ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ, ਤਾਂ ਫਿਰ ਬਹੁਤ ਵਾਰ ਇਹ ਹੁੰਦਾ ਵੀ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਣਾ ਕਈ ਵਾਰ ਉਹਨਾਂ ਦੀਆਂ, ਸਿਰਫ ਇਸੇ ਗੱਲ ਲਈ ਵੀ ਹਾਂ ਯਾਰ ਤੂੰ ਟੌਰ ਤਾਂ ਆਪਦੇ ਵੱਲੋਂ ਕੱਢੀ ਆ, ਪਰ ਇਹ ਟੌਰ ਪੂਰੀ ਨਹੀਂ ਹੈਗੀ, ਜੇ ਕੱਢਣੀ ਆ ਤਾਂ ਐਂ ਕੱਢ ਲਾ, ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ, ਉਹਦਾ ਕੋਈ ਫਰਕ ਨਹੀਂ ਪੈਂਦਾ,
1: ਨਹੀਂ ਤਾਂ ਫਿਰ ਇਕੱਲਾ ਆ ਜੀ। ਨਹੀਂ, ਬਹੁਤ ਵਧੀਆ ਬਾਈ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ?
0: ਪੱਗ ਬੰਨਦਿਆਂ ਬਾਈ ਮੈਕਸੀਮਮ 10 ਮਿੰਟ।
1: ਓਕੇ,
0: ਹਾਂਜੀ, ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ, ਹੈ ਨਾ, ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ, ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ, ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੂਣੀ ਦੇ ਲਾਈਏ ਤਾਂ 10 ਕੁ ਮਿੰਟ, ਅਤੇ ਜੇ ਵਿਦਆਊਟ ਪੂਣੀ ਲਾਈਏ ਤਾਂ 5-7 ਮਿੰਟ।
1: ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਸੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ?
0: ਮੈਂ ਪਾਪਾ ਨੂੰ, ਕਿਉਂਕਿ ਮੈਨੂੰ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ, ਹੈ ਨਾ। ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ, ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ, ਤਾਂ ਉਹ ਚੀਜ਼ ਅਸਰ ਛੱਡਦੀ ਆ। ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ, ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ। ਉਦੋਂ
1: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ?
0: ਨਹੀਂ, ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ।
1: ਹਾਂ, ਇਹ ਵੀ ਵਧੀਆ ਗੱਲ ਹੈ,
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਹੈ ਬਾਈ।
1: ਜੀ,
0: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ,
1: ਜੀ,
0: ਇਹ ਹੈਗਾ SGPC ਦੇ ਅੰਡਰ ਆਉਂਦਾ ਇਹ ਕਾਲਜ, ਹੈ ਨਾ, ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ, ਹੈ ਨਾ। ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ। ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ, ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ। ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ, ਸਿੱਖੀ ਨਹੀਂ, ਹੈਨਾ ਪਟਕਾ ਬੰਨ ਕੇ ਚਲੇ ਜਾਂਦੇ ਸੀ, ਸੌਖਾ ਲੱਗਦਾ ਸੀ, ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ, ਉਦੋਂ ਸਾਡੇ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ, ਤੇ ਉਦੋਂ ਫਿਰ ਇਕਦਮ ਸਿੱਖਣੀ ਪਈ। ਫਿਰ ਪਾਪਾ ਕਹਿੰਦੇ ਵੀ ਸਿੱਖ ਲਾ, ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ, ਮੈਨੂੰ ਵਧੀਆ ਨਹੀਂ ਆਉਂਦੀ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ, ਮਾੜੀ ਮੋਟੀ ਬੰਨਣ ਲੱਗ ਜਾਣੀ, ਹੈਨਾ ਬੰਨ ਬੰਨ ਕੇ ਵੀ। ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ, ਜਦੋਂ ਸਿਰ ਤੇ ਪੈ ਗਈ ਫੇਰੇ ਕਰਨਾ। ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ, ਫਿਰ ਕਹਿੰਦੇ ਹੁਣ ਲੈ ਬੰਨ, ਮੈਂ ਨਹੀਂ ਬੰਨਣੀ ਤੇਰੇ ਹੁਣ। ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ ਤੂੰ, ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ। ਫਿਰ ਆਪੇ ਬੰਨ ਕੇ ਗਏ ਬਾਈ, ਜਿਵੇਂ ਦੀ ਆਈ। ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ, ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ, ਹੈ ਨਾ। ਪਰ ਉਹ ਵੀ ਵਧੀਆ ਲੱਗਦੀਆਂ ਸੀ।
1: ਅੱਛਾ, ਉਦੋਂ ਇਹ ਵੀ ਸੀ ਨਾ, ਹੁਣ ਤਾਂ ਅੱਜ ਕੱਲ੍ਹ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ, ਪੱਗਾਂ ਜਿਹੜੇ ਦੱਸ ਦਿੰਦੇ, ਸਿਖਾ ਦਿੰਦੇ ਆ, ਜਾਂ ਸੱਦ ਕੇ ਵੀ ਬਣਾ ਲੈਂਦੇ ਆ, ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ। ਅਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ, ਕਦੀ ਜੂੜੇ 'ਤੇ ਚੜਾ ਚੜਾ ਕੇ ਬੰਨਣੀ ਵੀ ਇੱਦਾਂ ਮੇਰੀ ਤਿੱਖੀ ਹੋ ਜਾਵੇ ਸ਼ਾਇਦ,
0: ਕਦੀ ਜੂੜੇ 'ਤੇ ਬੰਨਦੇ ਰਹੇ ਹਾਂ, ਹੈ ਨਾ। ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ, ਉਦੋਂ ਜੂੜੇ 'ਤੇ ਹੀ ਬੰਨਦੇ ਰਹੇ ਹਾਂ। ਫਿਰ ਉਹ ਜੂੜੇ 'ਤੇ ਬੰਨਣ ਕਰਕੇ ਇਹ ਹੁੰਦਾ ਸੀ, ਟਾਈਟ ਹੋ ਜਾਂਦੀ ਸੀ ਪੱਗ। ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ, ਜੂੜੇ ਨੂੰ ਇੱਥੇ ਕਰ ਲਓ ਅਤੇ ਉੱਦਾਂ ਤੁਸੀਂ ਪੱਗ ਬੰਨੋ ਇੱਥੋਂ, ਹੈ ਨਾ, ਫਿਰ ਬੰਨੋ। ਫਿਰ ਹੌਲੀ ਹੌਲੀ ਬਾਈ ਹੱਥ ਟਿਕਦਾ ਟਿਕਦਾ ਫਿਰ ਹੱਥ ਟਿਕਿਆ ਕਿਤੇ ਜਾ ਕੇ। ਉਦੋਂ ਬਾਕੀ ਵੀ ਸਾਰਿਆਂ ਨੇ, ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ, ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ, ਉਹਨਾਂ ਨੂੰ ਦੇਖ ਕੇ ਫਿਰ ਜੈਲਸੀ ਹੋਣੀ ਯਾਰ, ਹੈ ਨਾ, ਵੀ ਇਹ ਯਾਰ ਬਾਈ। ਫਿਰ ਉਹਨੂੰ ਪੁੱਛੀ ਜਾਣਾ ਤੂੰ ਕਿਵੇਂ ਬੰਨਦਾ, ਤੂੰ ਕਿਵੇਂ ਕਰਦਾ, ਫਿਰ ਘਰੇ ਜਾ ਜਾ ਪ੍ਰੈਕਟਿਸ ਕਰਨੀ, ਹੈ ਨਾ। ਫਿਰ ਇਹ ਹੁੰਦਾ ਸੀ, ਇਹ ਮਤਲਬ ਇਹੀ ਖੂਬਸੂਰਤੀ ਆ, ਹੌਲੀ ਹੌਲੀ ਸਿੱਖਦੇ ਹੋ ਕਿੰਨਾ ਵਧੀਆ, ਤੁਹਾਡਾ ਫਿਰ ਹੱਥ ਆਪੇ ਸਾਫ਼ ਹੁੰਦਾ ਜਾਂਦਾ। ਪਰ ਗੱਲ ਇਹ ਹੁੰਦੀ ਹੈ ਬਾਈ, ਪੱਗ ਨਾ ਹਰੇਕ ਦੇ ਫੇਸ 'ਤੇ ਜਦੋਂ ਬੰਦਾ ਬੰਨ ਕੇ ਖੜ ਜਾਂਦਾ ਨਾ, ਸੋਹਣੀ ਉਹ ਲੱਗਦੀ,
1: ਸੋਹਣੀ ਉਹ ਹੀ ਲੱਗਦੀ, ਬਿਲਕੁਲ। ਅਤੇ ਕਿਸੇ ਦੀ ਵੇਖੋ ਤਾਂ ਉਹ ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ, ਯਾਰ ਅੱਜ ਮੇਰੀ ਨਾ ਠੀਕ ਨਹੀਂ ਬੱਜੀ ਪੱਗ, ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
0: ਵੀ ਕੋਈ ਫਰਕ ਤਾਂ ਹੈ
1: ਨਾ ਯਾਰ, ਕਿੱਡੀ ਵਧੀਆ।
0: ਸਹੀ ਗੱਲ, ਸਹੀ ਗੱਲ,
1: ਇੱਕ ਹੁੰਦਾ
0: ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ, ਅੱਜ ਮੇਰੀ ਪੱਗ ਥੋੜ੍ਹੀ ਢਿੱਲੀ ਰਹਿ ਗਈ, ਅੱਜ ਮੇਰੀ ਸੈੱਟ ਨਹੀਂ ਆਈ ਪੱਗ। ਪਰ ਦੂਜਾ ਬੰਦਾ, ਮੈਂ ਆਪ ਦੇਖਦਾ ਹੁੰਦਾ, ਮੈਨੂੰ ਕਈ ਵਾਰ ਲੱਗਦਾ ਹੁੰਦਾ, ਮੈਂ ਕਹਿੰਦਾ ਹੁੰਦਾ ਯਾਰ ਅੱਜ ਥੋੜ੍ਹੀ ਜਿਹੀ ਪੱਗ ਠੀਕ ਨਹੀਂ ਲੱਗਦੀ, ਉਹ ਕਹਿੰਦੇ ਯਾਰ ਸੇਮ ਤਾਂ ਹੈਗੀ, ਜਿਹੋ ਜਿਹੀ ਗੱਲ ਸੀ ਉਸ ਜੀ ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ, ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਜੀ ਹੋਈ ਹਰੇਕ ਨੂੰ।
1: ਅੱਛਾ, ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ, ਅਤੇ ਮੇਰਾ ਜੀ ਕਰਦਾ ਵੀ ਅੱਜ ਦਸਤਾਰ 'ਤੇ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ। ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ, ਉਸ ਸਮੇਂ ਬਹੁਤ ਕੰਸਨਟ੍ਰੇਸ਼ਨ ਮੰਗਦੀ ਹੈ ਪੱਗ। ਮੈਂ ਕਈ ਵਾਰੀ ਇਹ ਰਿਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ, ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ ਪੁੱਛ ਲਏ, ਅਤੇ ਉਹ
0: ਜਵਾਬ ਨਹੀਂ ਦੇ ਹੁੰਦਾ,
1: ਜਵਾਬ ਨਹੀਂ ਦੇ ਹੁੰਦਾ, ਜਾਂ ਗਾਣਾ ਲਾਗੇ ਲਾਇਆ ਹੋਵੇ ਅਤੇ ਸਾਨੂੰ ਚੇਤਾ ਭੁੱਲ ਜਾਂਦਾ ਵੀ ਅੱਛਾ ਇਹ ਕੀ ਹੀ ਮਤਲਬ ਸੁਣਿਆ ਨਹੀਂ ਆਪਾਂ, ਇੰਨਾ ਜ਼ਿਆਦਾ ਆਪਾਂ ਖੁੱਬ ਜੀਦਾ। ਤੁਹਾਡੇ ਨਾਲ ਵੀ ਹੁੰਦੀ ਹੈ?
0: ਮੈਂ ਬਾਈ ਦੇਖੋ, ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ। ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ, 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ, 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ। ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦਾ ਹੁੰਦਾ ਹੋਊਂਗਾ ਮੈਂ, ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ, ਫਿਰ ਤਾਂ ਚੌਪਈ ਸਾਹਿਬ ਲਾ ਲਈਦਾ, ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ। ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ, ਅਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਪੈਦਾ ਨਹੀਂ ਹੁੰਦਾ, ਤੁਹਾਨੂੰ ਕੋਈ ਅੱਗੇ ਬੁਲਾਉਂਦਾ ਨਹੀਂ, ਤੁਹਾਨੂੰ ਕੋਈ ਅੱਗੇ ਸਵਾਲ ਨਹੀਂ ਕਰਦਾ, ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ,
1: ਨਹੀਂ ਕਰਦਾ,
0: ਆਪਾਂ ਪੂਰੇ ਕੰਸੈਂਟ੍ਰੇਸ਼ਨ ਨਾਲ ਲੱਗੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਇਹ, ਚਲੋ ਇੱਕ ਮੇਰੇ ਵੱਲੋਂ, ਛੋਟੇ ਵੱਲੋਂ, ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ ਵੀ, ਜਦੋਂ ਬੰਨਦੇ ਹਾਂ ਤਾਂ ਇਹ ਸੋਨੇ ਅਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ। ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ, ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ, ਅਤੇ ਇੱਕ ਨਾਲ ਪਾਠ ਹੋ ਜਾਂਦਾ। ਹੋਰ ਤੋਂ ਬਾਅਦ ਮਤਲਬ ਹੋਰ ਤੋਂ ਵਧੀਆ ਕੀ ਹੋਊਗਾ, ਹੈ ਨਾ। ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ, ਮੰਨ ਲਓ ਉਹ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ, ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ, ਅਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ, ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ।
1: ਨਾਲੇ ਇੱਕ ਉਸ ਕਈ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ 'ਚ ਆ ਜਾਂਦੀ ਗੱਲ।
0: ਬਿਲਕੁਲ ਬਾਈ, ਬਿਲਕੁਲ,
1: ਕਿਆ
0: ਬਿਲਕੁਲ ਬਿਲਕੁਲ।
1: ਅਤੇ ਪੱਗ ਦੀ ਇੱਕ ਖਾਸੀਅਤ ਵੀ ਮੰਨੀ ਜਾਂਦੀ, ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ,
0: ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ। ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦੁਮਾਲੇ ਸਜਾਉਂਦੇ ਵੱਡੇ, ਹੈ ਨਾ, ਮੈਂ ਹੈਰਾਨ ਹੁੰਦਾ ਉਹਨਾਂ ਵੀ ਦੇਖੋ ਤਾਕਤ ਘਟੀ ਹੋਈ ਆ ਜੇ ਸਮਝ ਲਓ ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਆ
1: ਸਾਰਾ ਕੁਝ
0: ਹਨਾ ਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ ਹਨਾ ਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ ਇੱਕ ਪਾਠ ਵਾਲਾ ਬਾਈ ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ ਤਾਂ ਉਹਨੂੰ ਉਹ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ
1: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ
0: ਹਾਂਜੀ
1: ਵਾਪਸ ਆਉਂਦੇ ਫਿਲਮ ਵੱਲ ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ ਇਸ ਵਾਰੀ ਫਿਰ ਰਿਕਾਰਡ ਟੁੱਟਣ
0: ਅਤੇ
1: ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ ਪਰ ਉਹ ਜੋ ਵੀ ਆ ਉਹ ਅਚੀਵ ਹੋਵੇ ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ
0: ਇੱਕ ਲਾਈਨ 'ਚ ਬਾਈ ਜੇ ਆਪਾਂ ਕਰਨਾ ਹੋਵੇ ਵੈਸੇ ਤਾਂ ਔਖਾ ਹੈ ਜੇ ਕਿਉਂਕਿ ਆਪਣਾ ਇਤਿਹਾਸ ਹਿਸਟਰੀ ਇਹ ਸਾਰੀਆਂ ਚੀਜ਼ਾਂ ਹੀ ਬਹੁਤ ਵੱਡੀਆਂ ਨੇ ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ ਇਹ ਸਾਡੀ ਲੈਗਸੀ ਆ ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ ਹੈ ਨਾ ਇਹ ਕਹਾਣੀ ਆ ਕਈ ਸਦੀਆਂ ਦੀ ਕਹਾਣੀ ਆ ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ ਸੋ ਜਦੋਂ ਵੀ ਆਪਾਂ ਪੱਗ ਬੰਨ ਕੇ ਬਾਹਰ ਕਿਤੇ ਜਾਂਦੇ ਹਾਂ ਆਪਾਂ ਬਹੁਤ ਵਾਰ ਦੇਖਦੇ ਹਾਂ ਇਹ ਗੱਲ ਕਈ ਵਾਰ ਕਿਸੇ ਪੱਗ ਵਾਲੇ ਨੂੰ ਕੋਈ ਰੋਡਾ ਮੁੰਡਾ ਆਪਣਾ ਭਰਾ ਰੋਕ ਰਿਹਾ ਹੁੰਦਾ ਯਾਰ ਬਾਈ ਤੂੰ ਨਹੀਂ ਆਹ ਕਰਦਾ ਵਧੀਆ ਲੱਗਦਾ ਅਕਸਰ ਆਪਾਂ ਇਹ ਗੱਲ ਦੇਖਦੇ ਹਾਂ ਚਾਹੇ ਉਹ ਸੋਸ਼ਲ ਮੀਡੀਆ 'ਤੇ ਹੋਵੇ ਚਾਹੇ ਆਪਾਂ ਆਮ ਜ਼ਿੰਦਗੀ 'ਚ ਹੋਵੇ ਅਗਲਾ ਕਹਿੰਦਾ ਯਾਰ ਬਾਈ ਤੂੰ ਯਾਰ ਪੱਗ ਬੰਨੀ ਹੋਈ ਆ ਤੂੰ ਰਹਿਣ ਦੇ ਠੀਕ ਆ ਤੂੰ ਸਾਡੇ ਨਾਲ ਨਾ ਜਾਈ ਅਸੀਂ ਚਲੇ ਜਾਂਦੇ ਹਾਂ ਠੀਕ ਕੋਈ ਵੀ ਇਹੋ ਜਿਹੀਆਂ ਥਾਵਾਂ 'ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ ਤਾਂ ਆਪਾਂ ਪੱਗ ਵਾਲੇ ਬੰਦੇ ਨੂੰ ਇਕੱਲਾ ਪੱਗ ਵਾਲਾ ਨਹੀਂ ਦੂਜਾ ਵੀ ਰੋਕਦਾ ਹੈ ਨਾ ਸੋ ਇਹ ਆਪਣੀ ਇੱਕ ਲੈਗਸੀ ਆ ਬਾਈ ਇਹਨੂੰ ਲੈਗਸੀ ਦੇ ਤੌਰ 'ਤੇ ਕੈਰੀ ਕਰੀਏ ਸਾਰੇ ਜਾਣੇ ਇੱਕ ਮਾਣ ਦੇ ਰੂਪ 'ਚ ਕੈਰੀ ਕਰੀਏ ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੈਰੀ ਕਰੀਏ ਅਤੇ ਪਰਮਾਤਮਾ ਬਲ ਬਖਸ਼ੇ ਬਲ ਵੀ ਉਹ ਬਖਸ਼ਣ ਵਾਲਾ ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ ਪਰ ਇਹ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ ਵੀ ਇਹ ਸਾਡਾ ਮਾਣ ਵੀ ਆ ਸਾਡਾ ਸਨਮਾਨ ਵੀ ਆ ਅਤੇ ਸਾਡੀ ਇੱਜ਼ਤ ਵੀ ਆ
1: ਸਹੀ ਗੱਲ ਹੈ ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ
0: ਥੈਂਕ ਯੂ
1: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ ਅਤੇ ਫਿਲਮ ਵੇਖ ਕੇ ਆਪਣੇ ਰਿਵਿਊ ਆਪਣੀ ਫੀਡਬੈਕ ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ ਫਿਲਮ ਕਿੱਦਾਂ ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ
0: ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡਾ ਰਿਣੀ ਹਾਂ ਜੀ ਅਤੇ ਪਰਮਾਤਮਾ ਕਿਰਪਾ ਕਰੇ ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੈਤੋਂ ਐਕਸਪੈਕਟ ਕਰਦੇ ਹੋ ਉਦੋਂ ਦਾ ਕੰਟੈਂਟ ਬਣਾਈਏ ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ ਤੁਸੀਂ ਸਿਨੇਮੇ ਜਾਓਗੇ ਫਿਲਮ ਨੂੰ ਇੰਜੋਏ ਕਰੋਗੇ ਜੀ ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬੀ ਫਿਲਮ ਦੇ ਨਾਤੇ ਟਰੂ ਇਵੈਂਟਸ ਦੇ ਨਾਤੇ ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ ਅਤੇ ਇੱਕ ਫਿਲਮ ਨੂੰ ਮਾਨਣ ਦੇ ਇੰਜੋਏ ਕਰਨ ਦੇ ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ
1: ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ ਵੀ ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ
0: ਥੈਂਕ ਯੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
1: ਸਤਿ ਸ਼੍ਰੀ ਅਕਾਲ ਜੀ ਦੋਸਤੋ ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਹੈ ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ। ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
1: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
0: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਤੇ ਕੁੱਕਰ ਦੋਨੋ ਬਗਵਟ ਯਾਰ ਦੋਨੋ ਫੌਜ ਚ ਭਰਤੀ ਹੋਣ ਵਾਸਤੇ ਗਏ। ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁੱਕਰ ਪਿੰਡ ਆ ਗਿਆ। ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਭਰਜਾਈ ਬੀਰੋ ਤੇ ਮੈਲੀ ਅੱਖ ਰੱਖ ਲਈ। ਬੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਪਾਕ ਸਿੰਘ ਨਾਂ ਦਾ ਬੰਦਾ ਸੀ। ਜਦੋਂ ਇਹ ਆਪਸ ਚ ਮਿਲਣ ਲੱਗੇ ਤਾਂ ਬੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਬੀਰੋ ਨੂੰ ਰੋਕਿਆ ਪਰ ਬੀਰੋ ਨਾ ਹਟੀ। ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ ਚੋਂ ਨੌਂ ਕਟਾ ਕੇ ਪਿੰਡ ਆ ਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਘੱਲੇ ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ, ਖਾੜਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਗਾਉਣ ਸੁਣਦਾ ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ। ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇ ਨੇ ਖਾਣੀ ਨਿਤਰੂਗੀ। ਸੁਣਨਾ ਜ਼ਰਾ ਗੌਰ ਨਾਲ।

0: ਸਟਰੀਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802252 ਤੇ
1: 04-7-7-7-7-3
2: याद रखो 9077-9733
1: वीवा इमिग्रेशन एंड एजुकेशन कंसल्टेंट
2: हर कदम तो अड्डे नाल।
3: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
3: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
5: पेंजी की हाल है पिट दर्द दा?
6: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई।
5: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो। स्लीप एंड रिलैक्स, वेक अप फीलिंग टोटली रेस्टेड। सर्च अस ऑनलाइन और कॉल 04334654922।
7: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
8: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ। ਸੋਨਾ ਚਾਹੀਦਾ?
9: ਭਰੋਸਾ ਚਾਹੀਦਾ?
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360422।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਔਰ ਵਿਜ਼ਿਟ bansallawyers.com.au
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ
6: ਓ ਤੇਰਾ ਮੇਰਾ ਮੈਨੂੰ ਨਹੀਂ ਲੱਗਦਾ ਤੁਸੀਂ ਸਾਡਾ ਪਿੰਡ ਘੁੰਮਿਆ ਹੋ
7: ਕਿਸੇ ਨੇ ਘੁਮਾਇਆ ਹੀ ਨਹੀਂ
6: ਜੇ ਤੁਸੀਂ ਕਹੋ ਤਾਂ ਘੁਮਾ ਦਿੰਨੇ ਆ ਜੀ ਅੱਜ

0: ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
1: ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
3: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ
4: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਥੋੜੀ
3: ਜਾਨਲੇਵਾ ਖਤਰਨਾਕ

0: हादसे सीधे जाओ।
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, तुहाडे घर नू बनाए एकदम क्लासी, असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton।
1: बलजीत ਵਿਆਹ ਵਾਸਤੇ ਜੁਐਲਰੀ ਦੇਖਣ ਤੁੰਨਾ ਜੁਐਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

हम तुम संग है तो फिर क्या गम, तू मेरा दिल

0: ਸਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਹਾਂਜੀ ਰੇਡੀਓ
2: ہم تمہیں ماریں گے اور ضرور ماریں گے।

0: ਕੌਣ
1: ਰਿਹਾ? ਜੇ ਆਪਾਂ ਗੱਲ ਨਾ ਹੀ ਕਰੀਏ ਤਾਂ ਚੰਗੀ ਗੱਲ ਆ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552
1: यार तू इत्थे इनी छेती आके पक्का भी हो गया की जुगाड़ लाया है
2: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
1: नंबर दा दे बंसल इमीग्रेशन वालियां दा
2: हां जी अपॉइंटमेंट बुक करवाउण लई कॉल करो 0406 660 960 दे या फिर विजिट करो bansalimmigration.com.au।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। ਸ਼ਰਤਾਂ ਲਾਗੂ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਹਾਂਜੀ ਹਾਂਜੀ
5: ਸਿੱਧੂ ਮੂਸੇਵਾਲਾ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ।

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ, ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਵਿਚਾਰ ਅਵਿਚਾਰੀ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਕਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ

0: ਕੁੱਤਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸ ਨੂੰ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸਾਚੈ ਜਿਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰ ਸਿੰਘਾਸਨ ਤੇ ਸੁਭਾਈਮਾਨ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਇਹ ਪਾਵਨ ਮੇਰੇ ਸਾਹਿਬ ਜੀ ਦੇ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 683 ਅੰਗ ਤੋਂ ਆਰੰਭ ਹੋ ਕੇ 684 ਅੰਗ ਤੇ ਸੰਪੂਰਨ ਹੁੰਦੇ ਨੇ। ਸਾਹਿਬ ਰਹਿਮਤ ਕਰ, ਅਕਾਲ ਪੁਰਖ ਜੀ ਦੀ ਕਿਰਪਾ ਬਣ ਆਵੇ, ਇਸ ਪਾਵਨ ਹੁਕਮਨਾਮਾ ਅਸੀਂ ਬੜੀ ਇਕਾਗਰਤਾ ਨਾਲ ਸ਼ਰਵਣ ਕਰ ਸਕੀਏ, ਇਸ ਦੀ ਦਾਸਰਾ ਵਿਚਾਰ ਕਰ ਸਕੇ ਤੇ ਇਹ ਵਿਚਾਰ ਦਾਸ ਦੇ ਤੇ ਸਾਰੀਆਂ ਸੰਗਤਾਂ ਦੇ ਹਿਰਦੇ ਵਿੱਚ ਵੱਸ ਸਕੇ, ਇਹ ਮਾਲਕ ਆਪ ਕਿਰਪਾ ਕਰਨ ਜੀ। ਆਓ ਸਾਹਿਬ ਦੀ ਅਸੀਸ ਲਈਏ ਆਪਣੇ ਭਲੇ ਲਈ ਤੇ ਸਰਬੱਤ

ਇਹ ਪਾਵਨ ਸ਼ਬਦ ਤਨਾਸਰੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ। ਰਾਗ ਦਾ ਸੰਬੰਧ ਤਨਾਸਰੀ ਨਾਲ ਹੈ ਤੇ ਤਾਲ ਦਾ ਸੰਬੰਧ ਬਾਰਵੇਂ ਘਰ ਨਾਲ ਹੈ, ਘਰ ਬਾਰਵਾ। ਹਜ਼ੂਰ ਅੱਗੋਂ ਸ਼ਬਦ ਦੀ ਅਰੰਭਤਾ ਤੋਂ ਪਹਿਲਾਂ ਮੰਗਲਾਚਰਨ ਕਰਦੇ ਹਾਂ। ਉਸ ਕਰਤੇ ਦਾ ਅਲੌਕਿਕ ਜਿਹਾ ਸਰੂਪ ਵਰਣਨ ਵੀ ਕਰਦੇ ਨੇ ਤੇ ਉਸ ਕਰਤੇ ਨੂੰ ਮਿਲਿਆ ਕਿਵੇਂ ਜਾਂਦਾ ਇਹ ਵੀ ਦਰਸਾਉਂਦੇ ਨੇ। ਉਹ ਇੱਕ ਓਅੰਕਾਰ ਹੈ। ਇੱਕ ਓਅੰਕਾਰ ਵਿੱਚ ਤਿੰਨ ਭਾਸ਼ਾ ਵਰਤੀਆਂ ਨੇ। ਗਣਿਤ ਦੀ ਭਾਸ਼ਾ ਇੱਕ, ਅੱਖਰਾਂ ਦੀ ਭਾਸ਼ਾ ਊੜਾ ਤੇ ਇਸ਼ਾਰਿਆਂ ਦੀ ਭਾਸ਼ਾ ਜੋ ਉੱਪਰ ਆਕਾਰ ਖਿੱਚੀ ਗਈ ਹੈ। ਧਿਆਨ ਚ ਰੱਖਿਓ ਤੇ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਜੀ ਇੱਕ ਨੇ। ਉਹ ਦੋ ਤਿੰਨ ਚਾਰ ਪੰਜ ਸੱਤ ਦਸ ਪੰਦਰਾਂ ਵੀਹ ਨਹੀਂ ਹੈ, ਉਹ ਅਨੇਕ ਨਹੀਂ ਹੈ, ਇੱਕ ਹੈ। ਕਮਾਲ ਦੀ ਗੱਲ ਇਹ ਹੈ ਅਨੇਕਤਾ ਵਿੱਚ ਸਮਾਇਆ ਹੈ, ਇੱਕ ਹੈ, ਅਨੇਕ ਹੈ ਪਰ ਫਿਰ ਇੱਕ ਹੈ। ਉਹ ਇੱਕ ਹੈ, ਉਹ ਓਅੰਕਾਰ ਸਰੂਪ ਹੈ। ਤਮਾਮ ਆਕਾਰ ਚਾਹੇ ਜੜ ਰਚਨਾ ਦੇ ਚਾਹੇ ਚੇਤਨ ਰਚਨਾ ਦੇ, ਪੱਥਰ ਪਹਾੜ ਆਦਿਕ ਜੜ ਰਚਨਾ ਹੈ। ਜੀਵ ਜੰਤੂ ਮਾਨਕ ਤੋਂ ਲੈ ਕੇ ਕੀੜੇ ਮਕੌੜੇ ਹਾਥੀ ਆਦਿਕ ਇਹ ਚੇਤਨ ਰਚਨਾ ਹੈ। ਇਹ ਤਮਾਮ ਰਚਨਾ ਦਾ ਕਰਤਾ ਅਕਾਲ ਪੁਰਖ ਓਅੰਕਾਰ ਹੈ। ਪਰ ਤਮਾਮ ਰਚਨਾ ਨੂੰ ਰਚਨ ਦੇ ਬਾਵਜੂਦ ਸਭ ਆਕਾਰਾਂ ਦੇ ਅੰਦਰ ਆਪ ਸਮੋਇਆ ਹੋਇਆ। ਭਾਵੇਂ ਘੜਾ ਘੁਮਿਆਰ ਬਣਾਉਂਦਾ ਪਰ ਘੜੇ ਤੇ ਅੰਦਰ ਨਹੀਂ ਰਹਿੰਦਾ, ਜੁਦਾ ਘੜੇ ਤੋਂ। ਸੁਨਿਆਰਾ ਗਹਿਣੇ ਤਰ੍ਹਾਂ ਤਰ੍ਹਾਂ ਦੇ ਬਣਾਉਂਦਾ ਪਰ ਗਹਿਣਿਆਂ ਦੇ ਅੰਦਰ ਨਹੀਂ ਰਹਿੰਦਾ। ਬਾਹਰ ਦੀ ਕਿਰਿਆ ਕਰਨ ਵਾਲਾ ਕੋਈ ਵੀ ਕਰਤਾ ਹੋਵੇ ਉਹ ਕਿਰਿਆ ਤੋਂ ਜੁਦਾ ਹੋ ਜਾਂਦਾ ਹੈ, ਪਰ ਕਰਤਾ ਪੁਰਖ ਐਸਾ ਹੈ ਕਿ ਤਮਾਮ ਜੀਵ ਜੰਤੂਆਂ ਨੂੰ ਬਣਾ ਕੇ ਸਭ ਅੰਦਰ ਆਪਣੀ ਸ਼ਕਤੀ ਰੂਪ ਵਿੱਚ ਆਪ ਸਮੋਇਆ ਹੋਇਆ ਹੈ। ਪਰ ਉਸ ਨੂੰ ਮਿਲਣ ਲਈ, ਅਨੁਭਵ ਕਰਨ ਲਈ, ਜਾਣਨ ਲਈ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੀ ਲੋੜ ਹੈ, ਸਤਿਗੁਰੂ ਦੀ ਸੰਗਤ ਦੀ ਲੋੜ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਪਾਵਨ ਬੋਲਾਂ ਨੂੰ ਵਿਚਾਰਨ ਦੀ ਲੋੜ ਹੈ। ਤੇ ਫਿਰ ਜਿਵੇਂ ਸ਼ਬਦ ਨਾਲ ਜੁੜ ਜਾਈਏ, ਸਤਿਗੁਰੂ ਦੀ ਕਿਰਪਾ ਹੋ ਜਾਏ, ਫਿਰ ਇੱਕ ਓਅੰਕਾਰ ਨੂੰ ਅਨੁਭਵ ਕੀਤਾ ਜਾ ਸਕਦਾ।

0: ਉਸ ਨੂੰ ਵੀ ਕਈ ਤਰ੍ਹਾਂ ਦੇ ਫਿਕਰ ਤੇ ਸ਼ੋਕ, ਪਰ ਨਾਮ ਸਿਮਰਨ ਕਰਨ ਵਾਲਾ ਹੋਵੇ ਉਹਨੂੰ ਸ਼ੋਕ ਦੀ ਅਗਨ ਸਾੜਦੀ ਨਹੀਂ ਹੈ, ਉਹ ਤੇ ਵਾਹਿਗੁਰੂ ਦੀ ਰਜਾ ਵਿਚ ਮਸਤ ਰਹਿੰਦਾ, ਆਨੰਦ ਵਿਚ ਭਰਿਆ ਰਹਿੰਦਾ। ਕਿਉਂਕਿ ਉਸ ਦੀ ਜ਼ਿੰਦਗੀ ਦਾ ਮਕਸਦ ਦੁਨੀਆ ਨਹੀਂ, ਉਸ ਦੀ ਜ਼ਿੰਦਗੀ ਦਾ ਮਕਸਦ ਸੀ ਵਾਹਿਗੁਰੂ ਜੀ ਦਾ ਪਿਆਰ ਤੇ ਨਾਮ ਸਿਮਰਨ। ਉਹ ਝੋਲੀ ਵਿਚ ਪੈ ਗਿਆ, ਹੁਣ ਉਸ ਨੂੰ ਸ਼ੋਕ ਦੀ ਅਗਨ ਸਾੜਦੀ ਨਹੀਂ ਹੈ, ਬਲਕਿ ਉਹ ਅਚਿੰਤ ਅਵਸਥਾ ਵਿਚ ਜ਼ਿੰਦਗੀ ਬਤੀਤ ਕਰਦਾ। ਚਿੰਤਾ ਛੱਡ, ਅਚਿੰਤ ਰਹੋ, ਨਾਨਕ ਲੱਗ ਪਾਈ। ਉਹ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਜੁੜ ਗਿਆ, ਹੁਣ ਚਿੰਤਾ ਛੱਡ ਦਿੱਤੀ। ਹੁਣ ਕਹਿੰਦਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਮਾਲਕ ਚਿੰਤਾ ਤੁਸੀਂ ਕਰੋ, ਮੈਂ ਤੇ ਆਪ ਜੀ ਦਾ ਹੋ ਗਿਆ। ਸਿਮਰਨ ਕਰਦਿਆਂ ਕਰਦਿਆਂ ਉਹ ਸ਼ੋਕ ਦੀ ਅਗਨ ਤੋਂ ਬਚ ਜਾਂਦਾ ਹੈ ਜੀ।
1: ਸਾਗਰ ਤਰਿਆ ਸਾਧੂ ਸੰਗੇ,
0: ਇੱਕ ਦੁਨੀਆ ਬੜਾ ਭਿਆਨਕ ਸਾਗਰ ਹੈ। ਮੈਂ ਬੇਨਤੀ ਕਰਾਂ, ਇੱਥੇ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਮਨੁੱਖ ਨੂੰ ਘੇਰਦੀਆਂ। ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੈ ਕੇਸਵਾ। ਗੱਲ ਥੋੜੀ ਧਿਆਨ ਚ ਰੱਖਿਓ, ਬਾਹਰ ਸਾਗਰ ਵਿਚ ਤਨ ਡੁੱਬਦਾ, ਇਸ ਦੁਨੀਆਂ ਦੇ ਸਾਗਰ ਵਿਚ ਮਨੁੱਖ ਦਾ ਮਨ ਡੁੱਬਦਾ। ਬਾਹਰ ਸਾਗਰ ਵਿਚ ਡੁੱਬਿਆ ਇੱਕ ਵਾਰੀ ਮੌਤ ਹੈ, ਪਰ ਇਸ ਦੁਨੀਆਂ ਦੇ ਸਾਗਰ ਵਿਚ ਡੁੱਬਿਆ ਮੈਂ ਬੇਨਤੀ ਕਰਾਂ ਹਰ ਵੇਲੇ ਮਰਦਾ ਰਹਿੰਦਾ। ਇੱਥੇ ਬਸ ਨਹੀਂ, ਇੱਥੇ ਤੇ 84 ਲੱਖ ਦੀ ਮੌਤ ਦਾ ਖਾਤਾ ਵੀ ਖੋਲ ਲੈਂਦਾ। ਪਰ ਜੇ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿਚ ਜੁੜ ਜਾਏ, ਸਾਗਰ ਤਰਿਆ ਸਾਧੂ ਸੰਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕੀਤੀ ਆ, ਗੁਰੂ ਸ਼ਬਦ ਦੇ ਸੰਗ ਵਿਚ ਬੈਠੇ ਆ, ਉਹ ਸਾਗਰ ਤੋਂ ਤਰ ਜਾਂਦਾ। ਥੋੜੀ ਗੱਲ ਧਿਆਨ ਚ ਰੱਖਿਓ, ਹਜ਼ੂਰ ਇੱਕ ਗੱਲ ਕਹਿੰਦੇ ਨੇ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ, ਤਾਹੂ ਖਰੇ ਸੁਜਾਨ ਵੰਜਾ ਇੰਨੀ ਕੱਪਰੀ। ਝਾੜ ਚੱਖੜ ਉਹ ਹਾੜ, ਲਹਿਰੀ ਵਹਿਣ ਲਖੇਸਰੀ, ਸਤਿਗੁਰ ਸੋ ਅਲਾਏ ਬੇੜੇ ਡੁੱਬਣ ਨਾਹੇ ਭਾਉ। ਜੇ ਤੂੰ ਚਾਹੁੰਦਾ ਹੈ ਮੈਂ ਇਸ ਸੰਸਾਰ ਦੇ ਪਾਣੀ ਤੋਂ ਤਾਰੂ ਬਣ ਜਾਵਾਂ, ਪਾਨ ਪਾਣੀ ਤਾਰੂ ਤਰਨ ਵਾਲਾ ਬਣ ਜਾਵਾਂ, ਜੇ ਤੂੰ ਤਾਰੂ ਪਾਨ ਤਾਹੂ ਪੁੱਛ ਤਿੜਨ ਕਲ, ਉਹਨਾਂ ਨੂੰ ਪੁੱਛ ਜਿਹੜੇ ਤਰੇ ਹੋਏ ਨੇ। ਧੰਨ ਗੁਰੂ ਗ੍ਰੰਥ ਸਾਹਿਬ ਵਿਚ ਮੈਂ ਬੇਨਤੀ ਕਰਾਂ ਅਮੋਲਕ ਜੇ ਉਪਦੇਸ਼ ਨੇ, ਗੁਰੂ ਨੂੰ ਪੁੱਛ ਵੀ ਮੈਂ ਡੁੱਬਦਾ ਕਿਵੇਂ ਹਾਂ, ਮੈਂ ਤਰ ਕਿਵੇਂ ਸਕਦਾ ਹਾਂ। ਪਰ ਜੋ ਡੁੱਬੰਦੋ ਆਪ ਸੋ ਤਰਾਏ ਕਿਨਖੇ, ਜਿਹੜੇ ਆਪ ਡੁੱਬਣ ਵਾਲੇ ਨੇ ਉਹਨਾਂ ਮਗਰ ਨਾ ਜਾਈ ਗੁਰੂ ਕੋਲਾ। ਗੁਰੂ ਸਮਝਾਉਂਦੇ ਨੇ ਭਰਿਆ, ਇਸ ਸੰਸਾਰ ਵਿਚ ਜੇ ਝੜੀ ਲੱਗੀ ਹੋਵੇ, ਝੱਖੜ ਚੱਲ ਰਿਹਾ ਹੋਵੇ, ਹੜ੍ਹ ਬੜਾ ਪਾਣੀ ਚੜਿਆ ਹੋਵੇ ਸਾਗਰ ਦਾ, ਝਾੜ ਝੱਖੜ ਉਹ ਅਤੇ ਉਹਦੇ ਇੱਥੇ ਅਰਥ ਨੇ ਅਤੇ ਹੜ੍ਹ ਬੜਾ ਆਇਆ ਹੋਵੇ ਪਾਣੀ, ਬਹੁਤ ਸਾਗਰ ਠਾਠਾ ਮਾਰਦਾ ਹੋਵੇ, ਝਾੜ ਝੱਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ, ਲੱਖਾਂ ਲਹਿਰਾਂ ਵਹਿ ਰਹੀਆਂ ਹੋਣ ਪਰ ਸਤਿਗੁਰ ਸੋ ਅਲਾਏ ਬੇੜੇ ਡੁੱਬਣ ਨਾਹੇ ਭਾਉ। ਤੂੰ ਸਤਿਗੁਰੂ ਕੋਲ ਆ ਕੇ ਅਲਾ ਪੁਕਾਰ ਕਰ, ਅਰਦਾਸ ਕਰ, ਮੇਰੇ ਸਾਹਿਬ ਜੀਓ ਮੈਨੂੰ ਸੰਸਾਰ ਤੋਂ ਬਚਾ ਲੈਣਾ, ਮੇਰੇ ਮਾਲਕ ਜੀਓ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਨਾ, ਮੈਂ ਸੰਸਾਰ ਵਿਚ ਆਪਣੀ ਸੁਰਤ ਨਾ ਕਿਤੇ ਡੋਬ ਬੈਠਾ, ਇਹ ਸੁਰਤ ਮੋਹ ਵਿਚ ਨਾ ਡੁੱਬ ਜਾਏ, ਇਹ ਸੁਰਤ ਕਿਤੇ ਕਾਮ ਵਿਚ ਨਾ ਡੁੱਬ ਜਾਏ, ਇਹ ਸੁਰਤ ਕਿਤੇ ਕ੍ਰੋਧ ਵਿਚ ਨਾ ਡੁੱਬ ਜਾਏ, ਇਹ ਸੁਰਤ ਕਿਤੇ ਲੋਭ ਵਿਚ ਨਾ ਡੁੱਬ ਜਾਏ, ਇਹ ਸੁਰਤ ਕਿਸੇ ਦੁਨੀਆਂ ਦੇ ਔਗਣ ਵਿਕਾਰ ਵਿਚ ਨਾ ਡੁੱਬ ਜਾਏ। ਤੇ ਮੇਰੇ ਸਾਹਿਬ ਕਹਿਣ ਲੱਗੇ, ਸਤਿਗੁਰ ਸੋ ਅਲਾਏ ਬੇੜੇ ਡੁੱਬਣ ਨਾਹੇ ਭਾਉ, ਤੇਰੇ ਬੇੜੇ ਡੁੱਬਣ ਦਾ ਕੋਈ ਤੈਨੂੰ ਡਰ ਨਹੀਂ ਰਹਿ ਜਾਏਗਾ। ਸਾਗਰ ਤਰਿਆ ਸਾਧੂ ਸੰਗੇ, ਅੱਜ ਤਮਾਮ ਸੰਸਾਰ ਮੈਂ ਬੇਨਤੀ ਕਰਾਂ ਅਨੇਕ ਔਗਣਾਂ ਵਿਚ ਪਿਆ ਡੁੱਬਦਾ, ਜਿਹੜੇ ਗੁਰੂ ਕੋਲ ਆ ਜਾਂਦੇ ਨੇ ਉਹਨਾਂ ਕੋਲ ਅੰਮ੍ਰਿਤ ਵੇਲੇ ਸੁਰਤ ਨਿਤਨੇਮ ਵਿਚ ਚਲੀ ਗਈ ਹੈ। ਉਹਨਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਹਿਜ ਵਿੱਚ ਕਰਦਿਆਂ ਕਰਦਿਆਂ ਆਪਣੇ ਆਪੇ ਨੂੰ ਨਾਮ ਦੇ ਬੇੜੇ ਵਿੱਚ ਬਿਠਾ ਲਿਆ। ਇੱਥੇ ਸੰਗਤ ਵਿੱਚ ਬੈਠਿਆਂ ਹੀ ਨਹੀਂ ਜਪਿਆ, ਇੱਥੇ ਤੇ ਉਠਤ ਬੈਠਤ ਸੋਵਤ ਤੇ ਆਈਐ, ਇੱਥੇ ਤੇ ਮਾਰਗ ਚਲਤ ਹਰੇ ਹਰ ਗਾਈਐ, ਇੱਥੇ ਤੇ ਚਲਦਿਆਂ ਫਿਰਦਿਆਂ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਸੱਚ ਹੈ ਅੰਮ੍ਰਿਤ ਵੇਲੇ ਏਕਾ ਏਕੀ ਵਿੱਚ ਬੈਠ ਕੇ ਵੀ ਜਪਿਆ, ਐਸਾ ਜਪਿਆ ਸੁਰਤ ਵਿੱਚ ਬੈਠ ਗਿਆ, ਹੁਣ ਚਲਦਿਆਂ ਫਿਰਦਿਆਂ ਵੀ ਜਪਿਆ, ਹੁਣ ਜਾਣਿਆ ਵਾਹਿਗੁਰੂ ਮੇਰੇ ਅੰਗ ਸੰਗ ਨੇ। ਇਹ ਸਾਰਾ ਸੰਸਾਰ ਇਹ ਜ਼ਿੰਦਗੀ ਦੀ ਡੋਬਣ ਵਾਲੀ ਨਦੀ ਨਹੀਂ ਬਣੇਗਾ, ਬਲਕਿ ਦੁਨੀਆ ਵਿੱਚ ਰਹਿੰਦਿਆਂ ਸੱਚ ਇਹ ਹੈ ਕਿ ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਘਿਓ ਪਾਕ ਹਰਾ। ਮੇਰੇ ਸਾਹਿਬ ਕਹਿੰਦੇ ਨੇ ਜਿਵੇਂ ਫੁੱਲ ਭਾਵੇਂ ਥੱਲੇ ਚਿੱਕੜ ਹੈ, ਥੱਲੇ ਗੰਦਗੀ ਹੈ, ਪਰ ਉੱਗਿਆ ਹੋਇਆ ਫੁੱਲ ਉਸ ਚਿੱਕੜ ਤੋਂ ਉੱਪਰ ਉੱਠ ਜਾਂਦਾ। ਮੈਂ ਬੇਨਤੀ ਕਰਾਂ, ਚਿੱਕੜ ਵਿੱਚ ਤੇ ਬੜੀ ਬੋਹ ਹੈ, ਪਾਣੀ ਖਲੋਤਾ, ਚਿੱਕੜ ਹੀ ਚਿੱਕੜ ਹੈ, ਉੱਗਿਆ ਉੱਥੇ ਕਮਲ ਤੇ ਕਮਲ ਤੇ ਖੁਸ਼ਬੂ ਪਿਆ ਵੰਡਦਾ। ਹਕੀਕਤ ਹੈ ਜਿਵੇਂ ਚਿੱਕੜ ਵਿੱਚ ਪੈਦਾ ਹੋ ਕੇ ਕਮਲ ਚਿੱਕੜ ਤੋਂ ਉੱਪਰ ਉੱਠ ਜਾਂਦਾ, ਇਸ ਦੁਨੀਆ ਦੇ ਪਰਿਵਾਰ ਦੇ ਮੋਹ ਵਿੱਚ, ਬੱਚਿਆਂ ਦੇ ਪਿਆਰ ਵਿੱਚ, ਮੈਂ ਬੇਨਤੀ ਕਰਾਂ ਦੁਨੀਆ ਦੇ ਕਾਰੋਬਾਰ ਵਿੱਚ ਹੈ ਤੇ ਚਿੱਕੜ, ਪਰ ਇਹਨਾਂ ਵਿੱਚ ਰਹਿੰਦਿਆਂ ਹੋਇਆਂ ਸੁਰਤ ਨੂੰ ਇਹਨਾਂ ਵਿੱਚ ਡੋਬਦਾ ਨਹੀਂ ਹੈ, ਬਲਕਿ ਸੁਰਤ ਵਾਹਿਗੁਰੂ ਵਾਹਿਗੁਰੂ ਵਿੱਚ ਰੱਖਦਾ। ਹਜ਼ੂਰ ਕਹਿੰਦੇ ਨੇ ਦੁਨੀਆ ਵਿੱਚ ਰਹਿੰਦਾ ਪਰ ਦੁਨੀਆ ਦਾ ਰੰਗ ਨੇੜੇ ਇੰਜ ਨਹੀਂ ਆਉਂਦਾ, ਦੁਨੀਆ ਰੰਗ ਨਾ ਆਵੇ ਨੇੜੇ ਜਿਉਂ ਕੁਸਮ। ਦੂਜਾ ਪ੍ਰਮਾਣ ਦਿੱਤਾ ਪਾਟ, ਪਾਟ ਮੈਨੇ ਰੇਸ਼ਮ, ਤੇ ਰੇਸ਼ਮ ਜਿਹੜੇ ਸ਼ਹਿਤੂਤ ਤੇ ਤੂਤ ਤੇ ਰੇਸ਼ਮ ਪੈਦਾ ਕਰਨ ਵਾਲੇ ਕੀੜੇ ਨੇ, ਹੁਣ ਧਿਆਨ ਚ ਰੱਖਿਓ, ਉਹ ਕੀੜੇ ਪੱਤੇ ਖਾਂਦੇ ਨੇ ਤੇ ਪੱਤੇ ਖਾ ਕੇ ਜਿਹੜਾ ਮੈਲਾ ਕੱਢਦੇ ਨੇ ਉਹਨਾਂ ਤੋਂ ਰੇਸ਼ਮ ਬਣਦਾ। ਅਗਰ ਉਹ ਰੇਸ਼ਮ ਜਿੱਥੋਂ ਪੈਦਾ ਹੋਇਆ ਉਹ ਤੇ ਚੰਗੀ ਥਾਂ ਨਹੀਂ ਸੀ, ਪਰ ਹਜ਼ੂਰ ਕਹਿੰਦੇ ਨੇ ਉੱਤੇ ਸਾਰਾ ਪਵਿੱਤਰ ਹੈ। ਰੇਸ਼ਮੀ ਕੱਪੜੇ ਨੂੰ ਬਾਕੀ ਕੱਪੜਿਆਂ ਨਾਲੋਂ ਬੜੀ ਅਹਿਮੀਅਤ ਵੀ ਦਿੱਤੀ ਗਈ ਹੈ, ਸੁੰਦਰ ਵੀ ਹੈ, ਖੂਬਸੂਰਤ ਵੀ ਹੈ, ਉਹ ਪਵਿੱਤਰ ਵੀ ਰਹਿੰਦਾ। ਜਿਵੇਂ ਪਾਟ ਰੇਸ਼ਮ ਉਹ ਪਵਿੱਤਰ ਹੈ, ਤੇ ਘਿਓ, ਮੈਂ ਬੇਨਤੀ ਕਰਾਂ ਹੁਣ ਗਊਆਂ ਮੱਝਾਂ ਤੋਂ ਅਸੀਂ ਘਿਓ ਪੈਦਾ ਕਰਦੇ ਹਾਂ, ਹੁਣ ਦੁੱਧ ਚੋਣ ਵਾਲਾ ਭਾਵੇਂ ਕੋਈ ਵੀ ਵਿਅਕਤੀ ਹੋਵੇ, ਉਹ ਕਾਲੀ ਗਾਂ ਹੋਵੇ, ਉਹ ਕਾਲੀ ਮੱਝ ਹੋਵੇ, ਮੈਂ ਬੇਨਤੀ ਕਰਾਂ ਦੁੱਧ ਤੇ ਚਿੱਟਾ ਹੀ ਨਾ, ਉਸ ਤੋਂ ਪੈਦਾ ਹੋਇਆ ਹੋਇਆ ਘਿਓ ਉਹ ਜਿਵੇਂ ਪਵਿੱਤਰ ਗਿਣਿਆ ਜਾਂਦਾ। ਮੇਰੇ ਸਾਹਿਬ ਕਹਿਣ ਲੱਗੇ ਇੰਜ ਉਸ ਦਾ ਜੀਵਨ ਦੁਨੀਆ ਦੇ ਚਿੱਕੜ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਆਪਣੇ ਆਪੇ ਨੂੰ ਅਮੋਲਕ ਅਵਸਥਾ ਵਿੱਚ ਇੰਜ ਦੁਨੀਆ ਤੇ ਇਸ ਮੋਹ ਮਮਤਾ ਦੇ ਲਹਿਰਾਂ ਦੇ ਸਾਗਰ ਤੋਂ ਉਹ ਬਚਿਆ ਰਹਿੰਦਾ। ਸਾਗਰ ਤਰਿਆ ਸਾਧੂ ਸੰਗੇ,
1: ਨਿਰਭਉ ਨਾਮ ਜਪਹੁ ਹਰ ਰੰਗੇ।
0: ਉਹ ਨਿਰਭਉ ਨਾਮ ਜਪਦਾ, ਨਿਰਭਉ ਜਪੈ ਸਗਲ ਭਉ ਮਿਟੈ, ਤੇ ਹਰ ਰੰਗੇ ਦੇ ਅਰਥ ਨੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜਾ ਹੋਇਆ ਨਾਮ ਜਪਦਾ। ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਜਪਣ ਵਾਲਾ ਭਿੱਜ ਜਾਂਦਾ, ਨਾਮ ਸਿਮਰਨ ਦੇ ਪਿਆਰ ਵਿੱਚ ਭਰ ਜਾਂਦਾ, ਉਹ ਪਿਆਰ ਨਾਲ ਜਪੇ ਹੋਏ ਨਾਮ ਦਾ ਰਸ ਵੀ ਆਉਂਦਾ। ਪਿਆਰ ਨਾਲ ਜਪਿਆ ਨਾਮ ਵਾਹਿਗੁਰੂ ਨਾਲ ਪਿਆਰ ਪਾ ਦਿੰਦਾ, ਤੇ ਜਿਵੇਂ ਜਿਵੇਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜਾ ਨਾਮ ਜਪਦਾ, ਉਸ ਨੂੰ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਸਾਰੇ ਸੰਸਾਰ ਵਿੱਚ, ਮੈਂ ਬੇਨਤੀ ਕਰਾਂ ਵਿਚਰਦਿਆਂ ਹੋਇਆਂ, ਅੰਦਰ ਹਿਰਦੇ ਦਾ ਪਿਆਰ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਹੈ। ਇੱਕ ਗੱਲ ਜ਼ਰੂਰ ਧਿਆਨ ਚ ਰੱਖਿਓ, ਉਹ ਦੁਨੀਆ ਵਿੱਚ ਰਹਿ ਕੇ ਦੁਨੀਆ ਨਾਲ ਨਫ਼ਰਤ ਨਹੀਂ ਕਰਦਾ, ਇਹ ਨਹੀਂ ਹੈ ਵੀ ਉਹ ਘਰ ਪਰਿਵਾਰ ਵਿੱਚ ਲੜਾਈ ਝਗੜਾ ਕਰੇਗਾ ਜਾਂ ਇਹਨਾਂ ਨਾਲ ਉਪਰਾਮ ਹੋ ਕੇ ਗੱਲਬਾਤ ਨਹੀਂ ਕਰੇਗਾ, ਨਹੀਂ, ਹਾਥ पाओ कर काम सब चीत निरंजन नाल ओ है साच नाम मेरा मन लागा लोगन से मेरा ठाठा बागा बाहर सूत सगल से मौला अलिपत रहो जैसे जल में कौला मुख की बात सगल सो करता गल्ला बाता सारिया नाल यथा योग कर दे कार नाल परिवार नाल साजो समान नाल ओ अपना जीवन गुजार दे पर अंदर दी सुरत विच ओ वाहिगुरु जी दे नाम नू जो निरपाओ नाम है उस नू हरी प्यार विच पिज्या होया जपदा है जी
1: पर धन दुख किश पाप ना फेड़े
0: क्योंकि बगाने धन वल सुरत नहीं ले जांदा और एक हकीकत है जदो पर धन पर दारा पर हरी ताके निकट बसे नर हरी जदो पर धन वल ते इथे दोख दे अर्थ ने दोष गुनाह किछ पाप ना फेड़े इथे मैं बेनती करांगा एक पर धन दी ही गल नहीं इथे फेरे दे अर्थ ने होर बदियां होर गुनाह ओ रत्ती भर भी उन्हां दे नजदीक नहीं जांदा छोटी जी एक गल ध्यान च रखियो चूंकि जदों अपने धन ते उस नूं अंदरों धर के तृष्णा बुझ के उस ते संतोख आ जांदा है फिर ओ बगाने धन वल अख नहीं रखदा और छोटी जी गल ए है अज संसार दे विच जदो हक पराया नानका उस सूअर उस गाये गुर पीर हमा ता भरे जा मुरदार ना खाए भलिया तू बगाना हक ना खाई तू किसे दा हक खो के ना खाई तू बगाने धन वल अपना आपा किते इतना लोभ लालच दे अधीन बना के उस नू प्राप्त करन दा यतन ना करी ते जदो फिर पर धन दोख किछ पाप ना फेरे ते हजूर कहिंदे ने दा फल की मिलदा जदो असीं बगाने धन वल अख नहीं रखांगे असीं पर धन वल ध्यान नहीं रखांगे जदो असीं किसे गुनाह ते औगन वल कदम नहीं उठावांगे ते हजूर कहिंदे ने फिर उस दी जिंदगी विच कैसी बख्शिश हो जांदी है जी
1: जम जंदार ना आवे नेड़े
0: जेड़ा जम जंदार की ये बड़ा अवैड़ा बड़ा भैड़ा मैनू इंज कह लैंदे हो भी इस जम नू अज तक वड्डे तो वड्डे बलवान तो बलवान अपनी ताकत नाल मोड़ नहीं सके ਇਹ ਕਹਿਣ ਵੀ ਮੇਰੇ ਕੋਲ ਬੜੀ ਤਾਕਤ ਹੈ ਮੇਰੇ ਕੋਲ ਬੜੀ ਸ਼ਕਤੀ ਹੈ ਚਾਹੇ ਉਹ ਸ਼ਕਤੀ ਸਰੀਰਕ ਸ਼ਕਤੀ ਹੋਵੇ ਹਥਿਆਰਾਂ ਦੀ ਸ਼ਕਤੀ ਹੋਵੇ ਕੋਈ ਰਾਜਨੀਤਿਕ ਸ਼ਕਤੀ ਹੋਵੇ ਤੇ ਚਾਹੇ ਕੋਈ ਹੋਰ ਸ਼ਕਤੀ ਕੋਲ ਹੋਵੇ ਉਹ ਆਖੇ ਵੀ ਜਦੋਂ ਜਮ ਆਉਣਗੇ ਤੇ ਮੈਂ ਉਹਨਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਮੈਂ ਇੱਕ ਬੇਨਤੀ ਕਰਾਂ ਉਹ ਸਭ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਨੇ ਪਰ ਹਕੀਕਤ ਇਹ ਹੈ ਜਿਹੜੇ ਨਾਮ ਸਿਮਰਨ ਕਰਦੇ ਨੇ ਉਹਨਾਂ ਦੀ ਜੀਵ ਆਤਮਾ ਨੂੰ ਜਮ ਜੰਦਾਰ ਪਕੜ ਨਹੀਂ ਸਕਦਾ ਕਿਉਂਕਿ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਔਰ ਸਿਮਰਨ ਕਰਨ ਵਾਲਿਆਂ ਨੂੰ ਧਰਮ ਰਾਜ ਵੀ ਹੱਥ ਜੋੜ ਮਸਤਕ ਝੁਕਾਉਂਦਾ ਤੇ ਸੱਚ ਇਹ ਹੈ ਉਹਨਾਂ ਦੀ ਜੀਵ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਉਹ ਫਿਰ ਜਮ ਦੇ ਮਾਰਗ ਵੱਲ ਨਹੀਂ ਜਾਂਦੇ ਕਿਉਂਕਿ ਜੀਵਨ ਕਾਲ ਵਿੱਚ ਗੁਰੂ ਮਾਰਗ ਵੱਲ ਚੱਲੇ ਜੀਵਨ ਕਾਲ ਵਿੱਚ ਸੁਰਤ ਗੁਰੂ ਘਰ ਆਈ ਜੀਵਨ ਕਾਲ ਵਿੱਚ ਸੁਰਤ ਅੰਮ੍ਰਿਤ ਵੇਲੇ ਨਿਤਨੇਮ ਵੱਲ ਗਈ ਜੀਵਨ ਕਾਲ ਵਿੱਚ ਸੁਰਤ ਵਾਹਿਗੁਰੂ ਵਾਹਿਗੁਰੂ ਵਿੱਚ ਗਈ ਜੀਵਨ ਕਾਲ ਵਿੱਚ ਸੁਰਤ ਗੁਰੂ ਘਰ ਦੀ ਸੇਵਾ ਵਿੱਚ ਗਈ ਤੇ ਜਦੋਂ ਜੀਵਨ ਕਾਲ ਵਿੱਚ ਸੁਰਤ ਨੂੰ ਸੁਰਤ ਦੇ ਮਾਰਗ ਨੂੰ ਮੈਂ ਬੇਨਤੀ ਕਰਾਂ ਧਰਮ ਦਾ ਮਾਰਗ ਦਿੱਤਾ ਤੇ ਫਿਰ ਜਦੋਂ ਸਰੀਰ ਛੱਡੇਗਾ ਉਸ ਦੀ ਜੀਵ ਆਤਮਾ ਉਸ ਦੀ ਸੁਰਤ ਉਹ ਜਮ ਮਾਰਗ ਵੱਲ ਨਹੀਂ ਜਾਏਗੀ ਉੱਥੇ ਫਿਰ ਜਮ ਜੰਦਾਰ ਨਾ ਆਵੇ ਨੇੜੇ ਜੋ ਜੀਵਨ ਕਾਲ ਵਿੱਚ ਸੁਰਤ ਰੱਬ ਦੇ ਘਰ ਗਈ ਮੈਂ ਬੇਨਤੀ ਕਰਾਂ ਸਰੀਰ ਛੱਡਣ ਤੋਂ ਬਾਅਦ ਵੀ ਉਹ ਸੁਰਤ ਮੈਂ ਬੇਨਤੀ ਕਰਾਂ ਰੱਬ ਵੱਲ ਜਾਏ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਐਸੇ ਸਿਮਰਨ ਅਭਿਆਸੀ ਜਿਨ੍ਹਾਂ ਕੋਲ ਔਗਣ ਗੁਣਾ ਨਹੀਂ ਹਨ ਉਹਨਾਂ ਦੇ ਨਜ਼ਦੀਕ ਇਹ ਅਵੈੜਾ ਜਮ ਉਹ ਨੇੜੇ ਨਹੀਂ ਆਉਂਦਾ ਹੈ ਜੀ।
1: ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ।
0: ਤ੍ਰਿਸ਼ਨਾ ਦੀ ਅੱਗ ਹੈ ਜਿਉ ਪਾਵਕ ਈਂਧਨ ਲਈ ਤਰਾਪੈ ਬਿਨ ਹਰ ਕਹਾਂ ਅਗਾਈ। ਹਜ਼ੂਰ ਕਹਿੰਦੇ ਨੇ ਜਿਵੇਂ ਪਾਵਕ ਅਗਨ ਈਂਧਨ, ਈਂਧਨ ਦੇ ਅਰਥ ਕੇਲੀਆਂ ਲੱਕੜਾਂ ਨਹੀਂ ਹੈ ਧਿਆਨ ਦਿਓ, ਭਾਵੇਂ ਬਲਦੀ ਅੱਗ ਵਿੱਚ ਲੱਕੜਾਂ ਪਾਓ ਅੱਗ ਹੋਰ ਬਲਦੀ, ਬਲਦੀ ਅੱਗ ਵਿੱਚ ਤੇਲ ਪਾ ਦਿਓ ਉਹ ਵੀ ਈਂਧਨ ਹੈ, ਬਲਦੀ ਅੱਗ ਵਿੱਚ ਘਿਓ ਪਾ ਦਿਓ ਉਹ ਵੀ ਈਂਧਨ ਹੈ, ਬਲਦੀ ਅੱਗ ਵਿੱਚ ਕੱਪੜੇ ਪਾ ਦਿਓ ਉਹ ਵੀ ਈਂਧਨ ਹੈ। ਜਿਸ ਨਾਲ ਅੱਗ ਹੋਰ ਪ੍ਰਜਵਲਿਤ ਹੋਵੇ ਉਹ ਈਂਧਨ ਹੈ। ਜਿਉ ਪਾਵਕ ਈਂਧਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਇਹ ਸੱਚ ਹੈ ਅੱਗ ਵਿੱਚ ਪਾਈ ਜਾਓ ਅੱਗ ਹੋਰ ਬਲਦੀ ਹੋਰ ਵੱਧਦੀ। ਸਹਿਸ ਖੱਟੇ ਲੱਖ ਕੋ ਉੱਠਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛਾ ਪਾਵੈ। ਇਹ ਤ੍ਰਿਸ਼ਨਾ ਦੀ ਅੱਗ ਦੁਨੀਆਂ ਸਾਰੀ ਪ੍ਰਾਪਤ ਕਰ ਲਈਏ ਤਦ ਵੀ ਨਹੀਂ ਬੁੱਝਦੀ, ਪਰ ਮੇਰੇ ਸਾਹਿਬ ਕਹਿੰਦੇ ਨੇ ਰੱਬ ਰਹਿਮਤ ਕਰ ਦੇਣ ਤੇ ਫਿਰ ਤ੍ਰਿਸ਼ਨਾ ਦੀ ਅੱਗ ਰੱਬ ਆਪ ਬੁਝਾ ਦਿੰਦਾ। ਅਜੇ ਅਰਦਾਸ ਕਰਨੀ ਹੈ ਮਾਲਕ ਰਹਿਮਤ ਕਰੋ, ਜਿੰਨਾ ਕ ਦਿੱਤਾ ਜੇ ਬਹੁਤ ਦਿੱਤਾ ਜੇ ਮੇਰੀ ਤ੍ਰਿਸ਼ਨਾ ਬੁੱਝ ਜਾਏ। ਕਿਉਂਕਿ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ ਸਿਮਰਨ ਕਰਦਿਆਂ ਕਰਦਿਆਂ ਮਨ ਸੰਤੋਖ ਵਿੱਚ ਭਰ ਜਾਂਦਾ। ਇੱਕ ਗੱਲ ਧਿਆਨ ਚ ਰੱਖਿਓ, ਫਿਰ ਇਹ ਜਿਹੜੇ ਸੱਤ ਸੰਤੋਖ ਦਇਆ ਧਰਮ ਧੀਰਜ ਇਹ ਗੁਣ ਪੱਲੇ ਵਿੱਚ ਪੈ ਜਾਂਦੇ ਨੇ। ਭਾਈ ਮਹੇਸ਼ਾ ਜੀ ਹੋਏ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਸੇਵਕ, ਦੁਕਾਨ ਚਲਾਉਂਦੇ ਸਨ, ਕਿਰਤ ਕਰਨੀ ਕੁਝ ਮਾਇਆ ਕੱਢਣੀ ਤੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਭੇਟ ਕਰ ਦੇਣੀ। ਅੱਜ ਸੰਗਤ ਵਿੱਚ ਆਏ ਮਨ ਵਿੱਚ ਇਤਨਾ ਉਛਾਲਾ ਆ ਗਿਆ ਵੀ ਗੁਰ ਸੰਗਤ ਵਿੱਚ ਬੈਠ ਕੇ ਜ਼ਿੰਦਗੀ ਬਤੀਤ ਕਰ ਲਵਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਂ ਬੇਨਤੀ ਕਰਾਂ ਉਹ ਅਮੋਲਕ ਵਚਨ ਵੀ ਤ੍ਰਿਸ਼ਨਾ ਦੀ ਅੱਗ ਗੁਰੂ ਕੋਲ ਆਇਆ ਰੱਬ ਦਾ ਸਿਮਰਨ ਕੀਤਿਆਂ ਤੇ ਬੁੱਝਦੀ ਹੈ। ਸਤਿਗੁਰਾਂ ਦੀ ਸੰਗਤ ਵਿੱਚ ਬੈਠ ਕੇ ਘਰ ਜਾਣਾ ਭੁੱਲ ਗਿਆ, ਮੈਂ ਬੇਨਤੀ ਕਰਾਂ ਨਾ ਘਰ ਗਿਆ ਨਾ ਆਪਣੀ ਦੁਕਾਨ ਸੰਭਾਲੀ, ਇੱਥੇ ਸੇਵਾ ਵਿੱਚ ਜੁੜ ਗਿਆ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਹੇਸ਼ਾ ਜੀ ਅਸੀਂ ਤੁਹਾਡੀ ਸੇਵਾ ਤੇ ਬੜੇ ਪ੍ਰਸੰਨ ਹੋਏ ਹਾਂ, ਤੁਸੀਂ ਮੰਗ ਲਓ ਕੁਝ। ਤੇ ਹੱਥ ਜੋੜ ਕੇ ਪਤਾ ਕੀ ਕਹਿੰਦੇ ਨੇ, ਅਬ ਹਮਕੋ ਨਹੀਂ ਧਨ ਕੀ ਆਸਾ ਕਰ ਕਿਰਪਾ ਕੀਜਿਆ ਚਰਨ ਨਿਵਾਸਾ। ਸਤਿਗੁਰੂ ਜੀਓ ਮੈਨੂੰ ਹੁਣ ਧਨ ਦੀ ਆਸ਼ਾ ਨਹੀਂ ਹੈ, ਮੈਨੂੰ ਹੁਣ ਨਾਮ ਦੀ ਆਸ਼ਾ, ਕਿਰਪਾ ਕਰ ਦਿਓ ਇਹ ਨਾਮ ਦੀ ਦਾਤ ਝੋਲੀ ਵਿੱਚ ਪਾ ਦਿਓ, ਦੁਨੀਆਂ ਦੇ ਧਨ ਦਾ ਸਵਾਦ ਮੈਂ ਬੜਾ ਚੱਖ ਲਿਆ। ਤੇ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਨੇ ਬੜੀ ਬਖਸ਼ਿਸ਼ ਕੀਤੀ ਰਹਿਮਤ ਕੀਤੀ, ਨਾਮ ਰੋਮ ਰੋਮ ਵਿੱਚ ਚੱਲ ਪਿਆ। ਤੇ ਅਗਲੀ ਗੱਲ ਆਖੀ ਸੀ ਭਾਈ ਮਹੇਸ਼ਾ ਜੀ, ਦੁਨੀਆਂ ਛੱਡੀ ਦੀ ਨਹੀਂ, ਦੁਕਾਨਦਾਰੀ ਕਰੋ ਪਰਿਵਾਰ ਸੰਭਾਲੋ ਤੇ ਸਰੀਰਕ ਤੌਰ ਤੇ ਦੁਨੀਆਂ ਵਿੱਚ ਰਹਿ ਕੇ ਸੁਰਤ ਨੂੰ ਨਾਮ ਦੇ ਘਰ ਵਿੱਚ ਰੱਖਣਾ, ਸਾਰੀਆਂ ਬਰਕਤਾਂ ਨਾਮ ਦੀਆਂ ਝੋਲੀ ਵਿੱਚ ਪੈਣਗੀਆਂ। ਇਹ ਹਕੀਕਤ ਹੈ, ਜਦੋਂ ਗੁਰੂ ਚਰਨਾਂ ਵਿੱਚ ਆ ਗਏ ਨਾਮ ਸਿਮਰਨ ਵਿੱਚ ਜੁੜ ਗਏ ਉੱਥੇ ਫਿਰ ਤ੍ਰਿਸ਼ਨਾ ਦੀ ਅੱਗ ਵਾਹਿਗੁਰੂ ਜੀ ਆਪ ਬੁਝਾ ਦਿੰਦੇ ਹਨ ਜੀ।
1: ਨਾਨਕ ਉਦਰੇ ਪ੍ਰਭ ਸਰਨਾਈ।
0: ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਪੰਜਵਾਂ ਜਾਮਾ ਗੁਰੂ ਨਾਨਕ ਦਾ, ਉਹ ਕਹਿੰਦੇ ਨੇ ਹੁਣ ਉਦਰੇ ਪਾਰ ਹੋ ਗਏ, ਪ੍ਰਭੂ ਦੀ ਸ਼ਰਨ ਵਿੱਚ ਚਲੇ ਗਏ। ਹੁਣ ਕਹਿੰਦੇ ਨੇ ਮੈਂ ਨਾਹੀ ਕਛ ਹੋ ਨਹੀਂ ਕਿਸੇ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮਾਲਕ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ, ਕਿਰਪਾ ਕਰ ਦਿਓ। ਬਸ ਫਿਰ ਉਸ ਦਾ ਜੀਵਨ ਦੁਨੀਆਂ ਵਿੱਚ ਪਾਰ ਹੋ ਗਿਆ, ਉਧਰ ਗਏ ਡੁੱਬਣ ਤੋਂ ਬਚ ਗਏ, ਉਹ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਸਹਿਬ ਰਹਿਮਤ ਕਰਨ। ਪ੍ਰਭ ਸ਼ਰਨਾਗਤ ਹੋਈਏ, ਪ੍ਰਭ ਸ਼ਰਨਾਗਤ ਜਨ ਪਰੇ, ਤਾਂ ਕਾ ਸਦ ਪ੍ਰਤਾਪ ਜਿਹੜੇ ਪ੍ਰਭੂ ਦੀ ਸ਼ਰਨ ਵਿਚ ਪੈ ਜਾਂਦੇ ਨੇ, ਸਤਿਗੁਰੂ ਕਹਿੰਦੇ ਨੇ ਫਿਰ ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਜੀ, ਸਤਿਗੁਰੂ ਰਹਿਮਤ ਕਰਨ। ਆਓ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨਾਲ ਜੁੜੀਏ, ਜੋ ਕਿ ਸਤਿਗੁਰੂ ਜੀ ਅੱਜ ਸਾਨੂੰ ਭਗਤ ਕਬੀਰ ਜੀ ਦੇ ਬੋਲਾਂ ਰਾਹੀਂ ਇਹ ਪਾਵਨ ਉਪਦੇਸ਼ ਦੇ ਰਹੇ ਹਨ।

0: ਪਾਪੀ ਜੀਰਾ ਐ ਜੀਰਾ ਐ ਜੀਵ ਐ ਅੰਦਰਲੇ ਮਨ ਤੂੰ ਕੀ ਪਿਆ ਕਰਦਾ ਪਾਪ ਕਰ ਪੰਚਾਂ ਕੇ ਬਸਰੇ ਤੇ ਫਿਰ ਆਖੇ ਤੀਰਥ ਨਾਏ ਕਹਿ ਹੈ ਸਭ ਉਤਰ ਤੂੰ ਪੰਜਾਂ ਦੇ ਵਸ ਪੈ ਕੇ ਪਾਪ ਪਿਆ ਕਰਦਾ ਹੈ ਪਾਪੀ ਜੀਰਾ ਲੋਭ ਕਰਦਾ ਹੈ ਆਜ ਕਾਲ ਉਠ ਜਾਏਗਾ ਸੁਚੇਤ ਹੋ ਤੂੰ ਕਿਹੜੇ ਲੋਭ ਵਿਚ ਫਸ ਗਏ ਕਿਹੜੇ ਤੂੰ ਪਾਪਾਂ ਵਿਚ ਫਸ ਕੇ ਜ਼ਿੰਦਗੀ ਬਤੀਤ ਪਿਆ ਕਰਦਾ ਹੈ ਅੱਜ ਕੱਲ ਦੁਨੀਆਂ ਤੋਂ ਚਲੇ ਜਾਣਾ ਹੈ ਸਮਾਂ ਆਉਣਾ ਦੁਨੀਆਂ ਤੋਂ ਡੇਰਾ ਕੂਚ ਕਰ ਜਾਣਾ ਹੈ ਇਹ ਜਿੰਨਾ ਧਨ ਸੰਪਦਾ ਸਾਜੋ ਸਮਾਨ ਇਕੱਠਾ ਕੀਤਾ ਸਾਰੀ ਜ਼ਿੰਦਗੀ ਦੀ ਮਿਹਨਤ ਕਰਕੇ ਇਕੱਠਾ ਕੀਤਾ ਇਹ ਸਾਰੇ ਦਾ ਸਾਰਾ ਤੇ ਇੱਥੇ ਰਹਿਣਾ ਰਹਿਣਾ ਜਿਹੜਾ ਤਨ ਲੈ ਕੇ ਦੁਨੀਆਂ ਤੇ ਜਦੋਂ ਜਨਮ ਲਿਆ ਸੀ ਤੇ ਆਏ ਸਾਂ ਤਨ ਵੀ ਨਾਲ ਨਹੀਂ ਜਾਣਾ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਚਲੋ ਬਾਕੀ ਤਾਂ ਇੱਥੇ ਆ ਕੇ ਬਣਾਇਆ ਨਾ ਇੱਥੇ ਰਹਿ ਗਿਆ ਤੇ ਜਦੋਂ ਆਏ ਸੀ ਤਨ ਤੇ ਨਾਲ ਲੈ ਕੇ ਆਏ ਸੀ ਨਾ ਹਜੂਰ ਕਹਿੰਦੇ ਨੇ ਜਿਹੜਾ ਤਨ ਲੈ ਕੇ ਨਾਲ ਆਏ ਸੀ ਵਾਪਸ ਜਾਣ ਲੱਗਿਆ ਤਨ ਵੀ ਇੱਥੇ ਰਹਿ ਗਿਆ ਭਲਿਆ ਇਹ ਲੋਭ ਦੇ ਵਿੱਚ ਫਸਿਆ ਹੋਇਆ ਤੂੰ ਪਾਪਾਂ ਵਿੱਚ ਜ਼ਿੰਦਗੀ ਕਿਉਂ ਬਤੀਤ ਕਰਦਾ ਹੈ ਪਾਪੀ ਜੀਰਾ ਲੋਭ ਕਰਦਾ ਹੈ ਤੇ ਲੋਭ ਦੀ ਪਤਾ ਦਸ਼ਾ ਕੀ ਹੈ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭੈ ਬਿਗਾੜੇ ਜਿਵੇਂ ਹਲਕ ਕੁੱਤੇ ਨੂੰ ਹੋ ਜਾਏ ਤੇ ਹਜੂਰ ਕਹਿੰਦੇ ਨੇ ਉਸ ਕੁੱਤੇ ਦੀ ਦਸ਼ਾ ਪਤਾ ਕੈਸੀ ਹੋ ਜਾਂਦੀ ਹੈ ਵਿਦਵਾਨਾਂ ਨੇ ਖੋਜ ਕੀਤੀ ਹੈ ਹਲਕੇ ਕੁੱਤੇ ਦੀ ਪਹਿਲੀ ਨਿਸ਼ਾਨੀ ਹੈ ਪੂਛ ਸਿੱਧੀ ਹੋ ਜਾਂਦੀ ਹੈ ਹਲਕੇ ਕੁੱਤੇ ਦੀ ਦੂਜੀ ਨਿਸ਼ਾਨੀ ਹੈ ਮੂੰਹ ਚੋਂ ਝੱਗ ਨਿਕਲਦੀ ਹੈ ਹਲਕੇ ਕੁੱਤੇ ਦੀ ਤੀਜੀ ਨਿਸ਼ਾਨੀ ਹੈ ਉਹ ਆਪਣੇ ਮਾਲਕ ਨੂੰ ਵੀ ਵੱਢਦਾ ਮਾਲਕ ਦੀ ਪਹਿਚਾਣ ਵੀ ਭੁੱਲ ਜਾਂਦਾ ਤੇ ਹਲਕੇ ਕੁੱਤੇ ਦੀ ਚੌਥੀ ਨਿਸ਼ਾਨੀ ਹੈ ਕਿ ਪਾਣੀ ਤੋਂ ਡਰਦਾ ਜਦੋਂ ਲੋਭ ਦਾ ਹਲਕ ਕਿਸੇ ਅੰਦਰ ਪੈਦਾ ਹੋ ਜਾਂਦਾ ਉਸ ਦੀ ਜ਼ਿੰਦਗੀ ਦੀਆਂ ਵੀ ਚਾਰ ਨਿਸ਼ਾਨੀਆਂ ਨੇ ਉਧਰ ਉਸ ਕੁੱਤੇ ਦੀ ਪੂਛ ਸਿੱਧੀ ਹੋ ਗਈ ਇਧਰ ਹਰ ਵੇਲੇ ਹੱਥ ਦੀ ਤਲੀ ਸਿੱਧੀ ਹੋ ਗਈ ਵੀ ਹੋਰ ਆਏ ਹੋਰ ਆਏ ਹੋਰ ਆਏ ਧਿਆਨ ਚ ਰੱਖਿਓ ਉਧਰ ਉਸ ਦੇ ਮੂੰਹ ਚੋਂ ਝੱਗ ਨਿਕਲਦੀ ਹੈ ਇਧਰ ਲੋਭੀ ਦੇ ਮੂੰਹ ਚੋਂ ਵੀ ਹਰ ਵੇਲੇ ਮਾਇਆ ਮਾਇਆ ਮਾਇਆ ਦੀਆਂ ਗੱਲਾਂ ਹੀ ਨਿਕਲਦੀਆਂ ਨੇ ਉਧਰ ਉਸ ਹਲਕੇ ਕੁੱਤੇ ਨੂੰ ਮੈਂ ਬੇਨਤੀ ਕਰਾਂ ਮਾਲਕ ਦੀ ਪਹਿਚਾਣ ਭੁੱਲ ਜਾਂਦੀ ਹੈ ਲੋਭੀ ਨੂੰ ਵੀ ਆਪਣਾ ਸੱਚੇ ਪਾਤਸ਼ਾਹ ਮਾਲਕ ਭੁੱਲ ਜਾਂਦਾ ਹੈ ਉਹ ਕੁੱਤਾ ਪਾਣੀ ਤੋਂ ਡਰਦਾ ਲੋਭੀ ਮਨੁੱਖ ਵੀ ਸਤਸੰਗਤ ਰੂਪੀ ਤੇ ਗੁਰ ਸ਼ਬਦ ਰੂਪੀ ਜਲ ਤੋਂ ਡਰਦਾ ਤੇ ਸਤਿਗੁਰੂ ਕਹਿੰਦੇ ਨੇ ਭਲਿਆ ਤੂੰ ਲੋਭ ਵਿੱਚ ਫਸ ਗਿਆ ਹੈ ਪਾਪੀ ਜੀਰਾ ਲੋਭ ਕਰਦਾ ਹੈ ਆਜ ਕੱਲ ਉੱਠ ਜਾਏਗਾ ਅੱਜ ਕੱਲ ਕਿਸੇ ਸਮੇਂ ਤੇ ਆਉਣ ਤੇ ਤੂੰ ਦੁਨੀਆਂ ਤੋਂ ਡੇਰਾ ਕੂਚ ਕਰ ਜਾਣਾ ਹੈ ਜੀ
1: ਰਹਾਓ
0: ਅੱਗੋਂ ਵਿਸ਼ਰਾਮ ਦੇ ਕੇ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਜੀ
1: ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਹੇਗਾ
0: ਲਾਲਚ ਲਾਗੇ ਬਸ ਦਿਨ ਰਾਤ ਮੈਂ ਬੇਨਤੀ ਕਰਾਂ ਪੈਸੇ ਦਾ ਵੀ ਲਾਲਚ ਨਵੇਂ ਨਵੇਂ ਕੱਪੜੇ ਸਵਾਵਾਂ ਇਹ ਵੀ ਲਾਲਚ ਭੋਜਨ ਵਧੀਆ ਤੋਂ ਵਧੀਆ ਹੋਰ ਹੋਰ ਖਾਵਾਂ ਇਹ ਵੀ ਲਾਲਚ ਮੇਰਾ ਘਰ ਛੋਟਾ ਹੁਣ ਹੋਰ ਵੱਡਾ ਬਣਾਵਾਂ ਉਹ ਵੱਡਾ ਬਣ ਗਿਆ ਕਹਿੰਦਾ ਹੁਣ ਹੋਰ ਵੱਡਾ ਬਣਾਵਾਂ ਲਾਲਚ ਇਹ ਗੱਡੀ ਛੋਟੀ ਹੈ ਹੁਣ ਹੋਰ ਵੱਡੀ ਲਵਾਂ ਮੈਂ ਇਹ ਨਹੀਂ ਕਹਿੰਦਾ ਵੀ ਘਰ ਵੱਡਾ ਨਾ ਬਣਾਓ ਮੈਂ ਇਹ ਨਹੀਂ ਕਹਿੰਦਾ ਵੀ ਕਾਰ ਵੱਡੀ ਨਾ ਲਓ ਮੈਂ ਇਹ ਨਹੀਂ ਕਹਿੰਦਾ ਵੀ ਵਧੀਆ ਵਧੀਆ ਕੱਪੜੇ ਨਾ ਪਹਿਨੋ ਪਰ ਜ਼ਿੰਦਗੀ ਇਸੇ ਮਕਸਦ ਤੇ ਨਾ ਲਾ ਦੇਣਾ ਬਸ ਦਿਨ ਰਾਤ ਲਾਲਚ ਹੀ ਲਾਲਚ ਘਰ ਕਰ ਗਿਆ ਤੇ ਇਹ ਭੁੱਲ ਗਿਆ ਵੀ ਮੈਂ ਸ਼ੁਭ ਗੁਣ ਹੋਰ ਇਕੱਠੇ ਕਰਨੇ ਨੇ ਇਹੋ ਲਾਲਚ ਹੋ ਗੁਣ ਤੋ ਉਚਰੋ ਮੇਰੇ ਅੰਦਰ ਇਹ ਲਾਲਚ ਹੋਵੇ ਮੈਂ ਹੋਰ ਸਿਮਰਨ ਕਰਨਾ मैं होर सेवा करनी है, मैं होर सत्संगत करनी है, मैं होर अमृत वेले अपना सिमरन वधाउणा, तेरे अंदर ए लालच होवे मैं शुभ गुण होर इकट्ठे करने ने, बस ए लालच जिंदगी संवारदा। पर दुनिया दा लालच जिंदगी बगाड़दा। इस करके मेरे साहब कहंदे ने, लालच लागे जन्म गवाया, माया भरम भुलाहेगा। इस माया ने ऐसे भरम विच भुला दिता, ऐसा भुलेखा पाया, ऐसा भुलेखा पाया। मैं बेनती करांगा, माया ऐ माया, तू ते सुहागन है, तू ते निरंकार नाल निरंकार दी शक्ति बनी हुई है, पर मैनू दुहागन ना बना। ऐ माया तू मैनू वाहगुरु तो बिछोड़ ना। माया जोड़दी भी है, माया तोड़दी भी है। माया नाल सेवा करिए, माया जोड़दी है। माया नाल सत्संगत विच आउण दा खर्च करिए, गुर सेवा विच लाइए, माया जोड़दी है, माया तोड़दी नहीं है। इस दा दसवंध कढ के धर्म खाते पाइए। गुरु अर्जन देव जी नूं पुछिया सी महाराज, गुरु नानक महाराज जी दा उपदेश सी वंड छकना, महाराज किन्ना क वंडना चाहीदा। ते सतगुरु आखिया सी इतिहासकार दे बोल, देहो दसवंध गुर हित सदा, दारद सदन होहे नह कदा। कह लगे तुसी दसवंध गुर हित कढदे रहना, तुहाडे घर विच कदी गरीबी नहीं आएगी। पर जे माया नाल लालच पाके दसवंध कढना भुल गए, ते फिर पता की होवेगा। दस वस्तु ले पाछा पावे, एक वस्त कारण बिखोट गवावे। एक भी ना दे दस भी हिर ले, तो मूड़ा कहो कहां करे। रब ने दस दितियां, किया नौ तेरियां ते एक मेरी, धर्म खाते च पौनी है। इतने दस वस्तु लेके पाछे पा लईयां, स्टोर कर लईयां, संभाल लईयां, ते एक जिहड़ी कढ़नी सी ना उह भी संभाल ली नाल। एक वस्त कारण बिखोट गवावे, बिखोट विश्वास रब दा गवा लिया। रब आखिया सी मैं तेरे हाथ फड़ाईयां सी दस, ते तू एक विचो कढ़नी सी धर्म खाते दी, तू उस ते भी काबज हो गया। गांत तेरा विश्वास नहीं करना। एक वस्त कारण बिखोट गवावे, एक भी ना दे दस भी हेर ले। अगे ते दितियां सी दस, ते अगां वास्ते रब एक भी ना देवे। ते जेड़ियां पहलियां दस दितियां सी अगर ओ भी खो ले, ते दस ना भला की करेंगा। मैं बेनती करांगा, इस माया नू भरम भुलेखे विच पाके सिर ते सवार नहीं होंदी ना। ये माया हंकारी बनाउंदी है, ध्यान च रखियो। माया लोभी बनाउंदी है, माया तृष्णालु बनाउंदी है, माया औगुण कराउंदी है, माया नशे कराउंदी है। ये माया औगुणा वल जांदी है, गुरमतिया हो जावे ते माया नाल शुभ गुण कमाउंदा है, माया नाल धर्म कमाउंदा है, माया नाल अपना संसार भी चलाउंदा है। पर माया दे भरम विच पै के मार्ग भुलदा नहीं है। इत्थे शब्द वरतिया माया भरम भुलाहेगा, ते माया तेनू भरम विच पा के भुलाउंदी है। ते जदो बंदा लोभ अधीन होके माया दे भरम विच पै के भुलदा ना, ते पता उसदे कमाउण दे तरीके केड़े हो जांदे ने। गुरु ग्रंथ साहिब जी महाराज विच गुरु अर्जन देव जी ने दुनिया दे बंदियां दा माया कमाउण दा जिक्र करदियां छे तरीके दसे ने। प्राण, मान, दान, मग जोहन, हीत, चीत दे लेले पारी। ते किसे दे प्राण लेके भी कई बार माया कमाउंदा है। मान, कई बार दूजे नूं मान दे के सन्मान दे के भी अंदर इच्छा हुंदी इहदे कोलों पैसे लैंदे ने। दान, कई बार दान करके भी माया मंगदा अंदर, माया दा ही आधार है। मग जोहन, ਰਾਹ ਮਾਰ ਬਣ ਗਿਆ, ਰਸਤੇ ਵਿਚ ਲੁਟੇਰਾ ਬਣ ਕੇ ਖਲੋ ਗਿਆ, ਮੱਗ ਜੋ ਹੁਣ ਪੈਸੇ ਪਿੱਛੇ। ਹੀਤ ਕਈ ਵਾਰੀ ਬੜਾ ਹਿੱਤ ਜਤਾਇਆ, ਬੜਾ ਪਿਆਰ ਜਤਾਇਆ, ਪਰ ਅੰਦਰ ਮਕਸਦ ਹੈ ਪਿਆਰ ਕਰਕੇ ਇਸ ਕੋਲੋਂ ਮਾਇਆ ਲੈਣੀ ਹੈ। ਚੀਤ ਚਿੱਤ ਲਾ ਕੇ ਬੜੇ ਧਿਆਨ ਨਾਲ ਮਾਲ ਕਿੱਥੋਂ ਖਰੀਦਣਾ, ਮਾਲ ਕਿੱਥੇ ਵੇਚਣਾ, ਬੜਾ ਚਿੱਤ ਲਾਇਆ। ਹਜ਼ੂਰ ਕਹਿੰਦੇ ਨੇ ਛੇ ਤਰੀਕੇ ਵਰਤੇ, ਕਿਸ ਵਾਸਤੇ? ਸਿਰਫ ਮਾਇਆ। ਪ੍ਰਾਣ ਦਾਨ ਮਾਨ ਮਗ ਜੋਹਨ ਹੀਤ ਚੀਤ ਦੇ ਲੈ ਲੈ ਪਾਰੀ, ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰੱਖੀ ਨਰਾਰੀ, ਪਾਵਨ ਧਾਵਨ ਕੂਰ ਕਮਾਵਨ, ਇਹ ਬਿਧ ਕਰਤ ਔਧ ਤਨ ਜਾਰੀ, ਭਲਿਆ ਸਾਰੀ ਜ਼ਿੰਦਗੀ ਇਸੇ ਪਾਸੇ ਲਾ ਦਿੱਤੀ, ਤੈਨੂੰ ਆਪਣੇ ਸੱਜਣ ਆਪਣੇ ਮਿੱਤਰ ਆਪਣੇ ਰਿਸ਼ਤੇਦਾਰ ਉਹ ਵੀ ਸਾਰੇ ਭੁੱਲ ਗਏ, ਸਿਰਫ ਇੱਕੋ ਮਕਸਦ ਰਹਿ ਗਿਆ ਮਾਇਆ। ਹਜ਼ੂਰ ਕਹਿਣ ਲੱਗੇ ਇਹ ਨਾ ਕਰ, ਮਾਇਆ ਭਰਮ ਭੁਲਾਹੇਗਾ।
1: ਧਨ ਜੋਬਨ ਕਾ ਗਰਬ ਨ ਕੀਜੈ, ਕਾਗਦ ਜਿਉਂ ਗਲ ਜਾਹੇਗਾ।
0: ਤੇ ਹੁਣ ਗੱਲ ਥੋੜੀ ਧਿਆਨ ਚ ਰੱਖਿਓ, ਧਨ ਆਏ ਪਰ ਇਹਦਾ ਗਰਭ ਨਾ ਆਏ, ਜਵਾਨੀ ਆਏ ਪਰ ਇਹਦਾ ਗਰਭ ਨਾ ਆਏ, ਗਰਭ ਯਾਨੀ ਹੰਕਾਰ। ਤੇ ਜੇ ਧਨ ਜੋਬਨ ਕਾ ਗਰਭ ਕਰੇਗਾ, ਤੇ ਹਜ਼ੂਰ ਪਤਾ ਕੀ ਕਹਿੰਦੇ ਨੇ, ਕਾਗਦ ਜਿਉ ਗਲ ਜਾਹੇਗਾ। ਭਲਿਆ ਜੇ ਇਹਨਾਂ ਦਾ ਹੰਕਾਰ ਕਰੇਗਾ, ਇਹ ਗੱਲ ਚੇਤੇ ਚ ਰੱਖੀ, ਜਿਵੇਂ ਕਾਗਜ਼ ਗਲ ਜਾਂਦਾ ਹੈ, ਚੰਦ ਬੂੰਦਾਂ ਪਾਣੀ ਦੀਆਂ ਪੈਣ, ਇਹ ਸਰੀਰ ਵੀ ਤੇਰਾ ਇੱਕ ਦਿਨ ਮੌਤ ਦਾ ਜਲ ਪੈਣਾ, ਤੇ ਤੇਰਾ ਸਰੀਰ ਵੀ ਨਿਸ ਤੋਂ ਨਬੂਦ ਹੋ ਜਾਣਾ। ਹਜ਼ੂਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜੇ ਸੁੰਦਰ ਬੋਲ ਕਹਿੰਦੇ ਨੇ, ਜਰਾ ਗੱਲ ਥੋੜੀ ਧਿਆਨ ਚ ਰੱਖਿਓ। ਕਿਉਂਕਿ ਜੋਬਨ ਧਨ ਪ੍ਰਭ ਤਾ ਕੇ ਮਦ ਮੈਂ ਅਹਿਨਸ ਰਹਿ ਦੀਵਾਨਾ, ਇੱਕ ਨਸ਼ਾ ਹੁੰਦਾ, ਮੈਂ ਬੇਨਤੀ ਕਰਾਂ, ਸ਼ਰਾਬ ਦਾ ਨਸ਼ਾ ਹੈ, ਅਫੀਮ ਦਾ ਨਸ਼ਾ ਹੈ, ਕਿਸੇ ਹੋਰ ਨਸ਼ੇ ਵਾਲੇ ਪਦਾਰਥ ਦਾ। ਪਰ ਬਹੁਤ ਸਾਰੀਆਂ ਥਾਵਾਂ ਤੇ ਬੰਦੇ ਨੂੰ ਧਨ ਦਾ ਵੀ ਨਸ਼ਾ ਹੈ, ਜਵਾਨੀ ਦਾ ਵੀ ਨਸ਼ਾ ਹੈ, ਤੇ ਪ੍ਰਭਤਾ ਕੋਈ ਸੱਤਾ ਕੋਲ ਆ ਗਈ ਉਹਦਾ ਵੀ ਨਸ਼ਾ। ਸਾਰ ਕਿਤਾਬ ਜੀ ਦੇ ਕਰਤੇ ਨੇ ਬੜੀ ਇੱਕ ਸੁੰਦਰ ਗੱਲ ਲਿਖੀ ਹੈ, ਉਹ ਕਹਿੰਦਾ, ਧਨ ਜੋਬਨ ਅਵਿਵੇਕ, ਪ੍ਰਭਤਾ ਚਾਰੋਂ ਪਰਮ ਰਿਪ, ਤਹਿ ਅਨਰਥ ਜਹਿ ਏਕ, ਜਹਿ ਚਾਰੋਂ ਤਹਿ ਕਿਆ ਕਥਾ। ਉਹ ਕਹਿੰਦਾ ਵੀ ਧਨ ਅਕੇਲਾ ਇਹ ਵੀ ਨਸ਼ਾ, ਜਵਾਨੀ ਵੀ ਨਸ਼ਾ, ਪ੍ਰਭਤਾ ਵੀ ਨਸ਼ਾ, ਤੇ ਅਵਿਵੇਕ ਵੀ ਨਸ਼ਾ। ਇਹ ਇੱਕ ਇੱਕ ਆ ਜਾਵਣ ਤੇ ਬੰਦੇ ਦੀ ਮੱਤ ਮਾਰ ਦਿੰਦੇ ਨੇ, ਤੇ ਜਿੱਥੇ ਚਾਰੋ ਇਕੱਠੇ ਹੋ ਜਾਣ ਉਹਦਾ ਕੀ ਹਾਲ ਹੋਵੇਗਾ। ਧਿਆਨ ਚ ਰੱਖਿਓ, ਧਨ ਜੋਬਨ ਅਵਿਵੇਕ ਪ੍ਰਭਤਾ ਚਾਰੋ ਪਰਮ ਰਿਪ, ਇਹ ਚਾਰੇ ਤੇਰੇ ਵੱਡੇ ਦੁਸ਼ਮਣ ਨੇ, ਤੇ ਤਹਿ ਅਨਰਥ ਜਹਿ ਏਕ, ਜਹਿ ਚਾਰੋ ਤਹਿ ਕਿਆ ਕਥਾ। ਤੇਰੇ ਕੋਲ ਧਨ ਵੀ ਹੋਵੇ, ਤੇਰੇ ਕੋਲ ਜਵਾਨੀ ਵੀ ਹੋਵੇ, ਤੇਰੇ ਕੋਲ ਕੋਈ ਰਾਜ ਸੱਤਾ ਵੀ ਹੋਵੇ, ਤੇ ਤੇਰੀ ਮੱਤ ਵੀ ਅਵਿਵੇਕੀ ਹੋਵੇ, ਮੱਤ ਮਾਰੀ ਹੋਵੇ, ਤੇ ਫਿਰ ਤੇਰਾ ਹਾਲ ਕੀ ਹੋਵੇਗਾ। ਨਹੀਂ, ਇਹ ਧਨ ਆਏ ਇਹ ਆਖਣਾ ਮਾਲਕ ਇਹ ਤੇਰੀ ਕਿਰਪਾ ਨਾਲ ਆਇਆ, ਮੇਰੇ ਤੇ ਰਹਿਮਤ ਕਰੀ ਰੱਖਣਾ, ਜੇ ਤੁਸੀਂ ਅੱਜ ਨਜ਼ਰ ਪਾਈ ਤੇ ਮੈਨੂੰ ਭਿਖਾਰੀ ਤੋਂ ਰਾਜਾ ਬਣਾ ਦਿੱਤਾ, ਜੇ ਤੁਹਾਡੀ ਨਜ਼ਰ ਕਿਤੇ ਬਦਲ ਜਾਏ, ਨਜ਼ਰ ਉਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾਏਂਦਾ। ਮਾਲਕ ਤੁਸੀਂ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਤੁਸੀਂ ਦੇਰ ਨਹੀਂ ਲਾਉਂਦੇ ਕਿਸੇ ਭਿਖਾਰੀ ਨੂੰ ਰਾਜਾ ਬਣਾਉਣ ਲੱਗਿਆ, ਪਰ ਇਹ ਵੀ ਦੇਰ ਨਹੀਂ ਲਾਉਂਦੇ ਕਿਸੇ ਰਾਜੇ ਨੂੰ ਭਿਖਾਰੀ ਬਣਾਉਣ ਲੱਗਿਆ। ਪਾਤਸ਼ਾਹ ਮੈਨੂੰ ਇਹਦਾ ਹੰਕਾਰ ਨਾ ਆਏ। ਪਾਤਸ਼ਾਹ ਅੱਜ ਜਵਾਨੀ ਮਿਲੀ ਹੈ, ਇਹ ਜਵਾਨੀ ਮੈਨੂੰ ਮਸਤਾਨੀ ਕਰਦਿਆਂ, ਮੇਰੀ ਮੱਤ ਮਾਰਦਿਆਂ, ਮੇਰੀ ਐਸੀ ਜ਼ਿੰਦਗੀ ਨਾ ਬਰਬਾਦ ਕਰਦਾ ਏ ਕਿ ਮੈਂ ਜਵਾਨੀ ਦੇ ਨਸ਼ੇ ਵਿੱਚ ਰੱਬ ਹੀ ਭੁੱਲ ਜਾਵਾਂ। ਸਾਵਾ ਘਾ ਹਰਾ ਹਰਾ ਘਾ, ਪਿਓ ਪੈਰਾਂ ਹੇਠੋਂ ਆਖਣ ਲੱਗਾ ਮੈਨੂੰ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਉਹ ਜਵਾਨੀ ਦੇ ਨਸ਼ੇ ਵਿੱਚ ਘਾਹ ਤੇ ਤੁਰਿਆ ਜਾਂਦਾ ਤੇ ਉਹ ਘਾਹ ਨੂੰ ਪੈਰਾਂ ਨਾਲ ਲਤਾੜਦਿਆਂ ਠੁੱਡੇ ਮਾਰਦਿਆਂ ਜਾ ਰਿਹਾ ਤੇ ਭਾਈ ਸਾਹਿਬ ਜੀ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਉਹ ਘਾਹ ਦੀ ਆਵਾਜ਼ ਸੁਣ ਸਾਵਾ ਘਾਹ ਉਹ ਪੈਰਾਂ ਹੇਠੋਂ ਆਖਣ ਲੱਗਾ ਮੈਨੂੰ ਅੱਜ ਤੈਨੂੰ ਕੁਛ ਦਿਸਦਾ ਨਹੀਂ ਮੈਨੂੰ ਤੂੰ ਲਤਾੜਦਾ ਜਾ ਰਿਹਾ ਉਹ ਹੋਸ਼ ਕਰ ਜਰਾ ਅੱਜ ਤੂੰ ਨਸ਼ੇ ਜਵਾਨੀ ਦੇ ਵਿੱਚ ਮੈਨੂੰ ਪਿਆ ਲਤਾੜੇ ਭਲਕੇ ਤੇਰੀ ਮਿੱਟੀ ਉੱਤੇ ਰੱਬ ਪੈਦਾ ਕਰ ਸੀ ਮੈਨੂੰ ਮੈਂ ਇੱਕ ਬੇਨਤੀ ਕਰਾਂਗਾ ਅੱਜ ਘਾਹ ਤੂੰ ਲਤਾੜਦਾ ਪਿਆ ਇੱਕ ਦਿਨ ਤੇਰੀ ਇਸ ਸਰੀਰ ਦੀ ਖਾਕ ਬਣ ਕੇ ਮਿੱਟੀ ਵਿੱਚ ਮਿਲ ਜਾਣੀ ਹੈ ਤੇ ਫਿਰ ਤੈਨੂੰ ਮਿੱਟੀ ਲਤਾੜਦੀ ਫਿਰੇਗੀ ਤੇਰੇ ਉੱਤੇ ਘਾਹ ਉੱਗਿਆ ਹੋਵੇਗਾ ਇਹ ਗੱਲ ਹਕੀਕਤ ਹੈ ਇਹ ਜਵਾਨੀ ਆਏ ਤੇ ਸਾਹਿਬ ਕਹਿੰਦੇ ਨੇ ਇਹਦੇ ਮਦ ਵਿੱਚ ਇਹਦੇ ਨਸ਼ੇ ਵਿੱਚ ਤੂੰ ਜ਼ਿੰਦਗੀ ਦਾ ਮਕਸਦ ਤੇ ਧਰਮ ਕਮਾਉਣਾ ਨਾ ਭੁੱਲ ਜਾਈ ਅੱਜ ਤੂੰ ਜਵਾਨੀ ਵਿੱਚ ਤੇ ਧਨ ਦੇ ਨਸ਼ੇ ਵਿੱਚ ਕਿਤੇ ਰੱਬ ਤੇ ਧਰਮ ਦਾ ਮਾਰਗ ਨਾ ਭੁੱਲ ਜਾਈ ਤੂੰ ਨਿਮਾਣਾ ਹੋ ਤੂੰ ਨਿਤਾਣਾ ਹੋ ਬਾਬਾ ਫਰੀਦ ਜੀ ਪਹਿਲੀ ਅਵਸਥਾ ਵਿੱਚ ਬੜਾ ਤਪ ਕੀਤਾ ਨੇ ਬੜੀ ਬੰਦਗੀ ਜੰਗਲ ਵਿੱਚ ਕੀਤੀ ਨੇ ਅੱਜ ਜੰਗਲ ਵਿੱਚ ਬਹੁਤ ਲੰਬਾ ਅਰਸਾ ਬੈਠੇ ਸਨ ਜਪ ਵਿੱਚ ਪਿਆਸ ਲੱਗੀ ਥੋੜੀ ਦੂਰ ਖੂਹ ਸੀ ਕੋਈ ਪਾਣੀ ਕੱਢਣ ਦਾ ਰੱਸੀ ਤੇ ਬਰਤਨ ਲੈ ਕੇ ਖੂਹ ਵੱਲ ਚੱਲ ਪਏ ਜਦੋਂ ਖੂਹ ਦੇ ਨਜ਼ਦੀਕ ਗਏ ਨਾ ਤੇ ਉੱਥੇ ਕੀ ਤੱਕਦੇ ਨੇ ਦੋ ਮਿਰਗ ਜਿਹੜੇ ਬੜੇ ਪਿਆਸੇ ਤੇ ਖੂਹ ਦੇ ਦੁਆਲੇ ਚੱਕਰ ਲਾ ਰਹੇ ਨੇ ਪਤਾ ਵੀ ਪਾਣੀ ਹੈ ਇੱਥੇ ਪਰ ਥੱਲੇ ਹੈ ਬਾਬਾ ਫਰੀਦ ਜੀ ਨੇ ਵੇਖਿਆ ਬੜੇ ਪਿਆਸੇ ਨੇ ਖੂਹ ਦੁਆਲੇ ਚੱਕਰ ਲਾ ਰਹੇ ਨੇ ਵੇਖਦਿਆਂ ਵੇਖਦਿਆਂ ਬਾਬਾ ਫਰੀਦ ਦੇ ਥੱਲਿਓ ਖੂਹ ਚੋ ਪਾਣੀ ਉਮੜਿਆ ਉਹ ਉਛਾਲੇ ਮਾਰ ਮਾਰ ਉੱਪਰ ਤੱਕ ਪਾਣੀ ਵਹਿ ਤੁਰਿਆ ਮਿਰਗਾਂ ਨੇ ਪਾਣੀ ਪੀਤਾ ਚਲੇ ਗਏ ਜਦੋਂ ਬਾਬਾ ਫਰੀਦ ਜੀ ਅਗਾਂਹ ਵਧੇ ਨਾ ਤੇ ਸਾਰਾ ਪਾਣੀ ਖੂਹ ਦਾ ਥੱਲੇ ਚਲਾ ਗਿਆ ਥੱਲੜੇ ਲੇਵਲ ਤੇ ਬਾਬਾ ਫਰੀਦ ਜੀ ਵੇਖ ਕੇ ਬੜੇ ਹੈਰਾਨ ਹੋਏ ਗੱਲ ਤੇ ਰੱਬ ਨਾਲ ਸਿੱਧੀ ਸੀ ਕਹਿੰਦੇ ਨੇ ਐ ਖੁਦਾ ਐ ਰੱਬਾ ਮੈਂ ਕੀ ਕੌਤਕ ਵੇਖਦਾ ਮਿਰਗ ਆਏ ਤੇ ਤੁਸਾਂ ਪਾਣੀ ਉੱਪਰ ਤੱਕ ਉਛਾਲ ਦਿੱਤਾ ਮੈਂ ਨਜ਼ਦੀਕ ਆਇਆ ਤੇ ਪਾਣੀ ਥੱਲੇ ਚਲਾ ਗਿਆ ਇਹ ਕੀ ਕੀਤਾ ਜੀ ਤੇ ਗੈਬੀ ਆਵਾਜ਼ ਆਖਿਆ ਐ ਫਰੀਦ ਜੋ ਮਿਰਗ ਆਏ ਸਨ ਉਹਨਾਂ ਕੋਲ ਪਾਣੀ ਕੱਢਣ ਦਾ ਕੋਈ ਤਰੀਕਾ ਨਹੀਂ ਸੀ ਉਹ ਪਿਆਸੇ ਸਨ ਤੜਫ ਰਹੇ ਸਨ ਉਹਨਾਂ ਨੂੰ ਪਾਣੀ ਮੈਂ ਥੱਲਿਓ ਉਛਾਲੇ ਦੇ ਕੇ ਪਿਆ ਦਿੱਤਾ ਤੂੰ ਰੱਸੀ ਤੇ ਡੋਲ ਲੈ ਕੇ ਆਇਆ ਹੁਣ ਆਪੇ ਕੱਢ ਦੇ ਆਪੇ ਪੀ ਲੈ ਬਾਬਾ ਫਰੀਦ ਜੀ ਦੇ ਹੱਥ ਜੁੜ ਗਏ ਤੇ ਮੁੱਖੋਂ ਆਖਿਆ ਅੱਜ ਪਤਾ ਚੱਲਿਆ ਮਤ ਹੁੰਦੀ ਹੋਏ ਇਆਣਾ ਤਾਨ ਹੁੰਦੇ ਹੋਏ ਨਿਤਾਣਾ ਅਨ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਐ ਮੇਰੇ ਮਾਲਕ ਅੱਜ ਪਤਾ ਚੱਲਿਆ ਮਤ ਹੁੰਦਿਆਂ ਵੀ ਇਹ ਨਾ ਆਖੇ ਕਿ ਮੇਰੇ ਕੋਲ ਮਤ ਹੈ ਨਹੀਂ ਇਹ ਮਤ ਸੁਮਤ ਤੇਰਾ ਵਸ ਸੁਵਾਮੀ ਹਮ ਜੰਤ ਤੂੰ ਪੁਰਖ ਜੰਤੈਨੀ ਮਤ ਹੁੰਦੀ ਹੋਏ ਇਆਣਾ ਤਾਨ ਹੁੰਦੇ ਹੋਏ ਨਿਤਾਣਾ ਤਾਨ ਹੋਵੇ ਬਲ ਹੋਵੇ ਸ਼ਕਤੀ ਹੋਵੇ ਉਹ ਸ਼ਕਤੀ ਸਰੀਰਕ ਹੋਵੇ ਉਹ ਸ਼ਕਤੀ ਚਾਹੇ ਮਤ ਦੀ ਹੋਵੇ ਉਹ ਸ਼ਕਤੀ ਚਾਹੇ ਰਾਜਨੀਤਿਕ ਹੋਵੇ ਉਸ ਤਾਨ ਦੇ ਹੰਕਾਰ ਵਿੱਚ ਭਰ ਕੇ ਮੈਂ ਬੇਨਤੀ ਕਰਾਂ ਰੱਬ ਨੀ ਭੁੱਲ ਜਾਣਾ ਚਾਹੀਦਾ ਤਾਨ ਹੁੰਦੇ ਹੋਏ ਨਿਤਾਣਾ ਅਨ ਹੁੰਦੇ ਕੁਝ ਵੀ ਨਾ ਕੋਲ ਹੋਵੇ ਤੇ ਆਪਾਂ ਵੀ ਵੰਡਾ ਲੈ ਮੈਂ ਬੇਨਤੀ ਕਰਾਂ ਅਨ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਕੋਈ ਇਹੋ ਜਿਹਾ ਭਗਤ ਹੋਵੇ ਤੇ ਵਰਨਾ ਅਗਰ ਧਨ ਤੇ ਜੋਬਨ ਦਾ ਗਰਭ ਕਰਾਂਗੇ ਤੇ ਹਜ਼ੂਰ ਕਹਿੰਦੇ ਨੇ ਕਾਗਜ਼ ਦੀ ਤਰ੍ਹਾਂ ਇੱਕ ਦਿਨ ਗਲ ਜਾਵਾਂਗੇ ਹੈ ਤੇ ਸਰੀਰ ਕਾਗਜ਼ ਦੀ ਤਰ੍ਹਾਂ ਪਰ ਮੈਂ ਇੱਕ ਬੇਨਤੀ ਕਰਾਂ ਕਾਗਜ਼ ਨੂੰ ਵੀ ਬਚਾਇਆ ਜਾ ਸਕਦਾ ਪਾਣੀ ਤੋਂ ਧਿਆਨ ਦਿਓ ਕਾਗਜ਼ ਤੇ ਚੰਦ ਬੂੰਦਾਂ ਪਾਣੀ ਦੀਆਂ ਪੈਣ ਤੇ ਕਾਗਜ਼ ਗਲ ਜਾਂਦਾ ਸ਼ੱਕ ਨਹੀਂ ਹੈ ਇਸ ਵਿੱਚ ਪਰ ਮੈਂ ਅਰਜ ਕਰਨ ਲੱਗਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ कागज नूं पानी विच भी सुट दिओ ते कागज गलेगा नहीं। कहिंदे जी ओ किवें? कहिंदे जैसे करतास घर जात जल बूंद परी करित संबंध जल मद सावधान है। जिवें कागज ते चंद बूंदा पानी दियां पैन कागज गल जांदा। जे कागज नूं घिओ विच थिंदा करके पानी विच सुट दईए ते कागज पानी तों मैं बेनती करां बचिया रहिंदा। जैसे करतास घर जात जल बूंद परी करित संबंध जल मद सावधान है। धन गुरु ग्रंथ साहिब जी दे बोल ते अंच लैना, कागज लून रहै करित संगे पानी कमल रहै ऐसे भगत मिला जन नानक तिन जम क्या करे। घ्यो नूं पानी मैं बेनती करा, बड़ी कमाल दी गल है ना। हुण कागज दे घ्यो असर हेठ उस घ्यो सदका कागज ते पानी दा असर नहीं है। नाम एक घ्यो दी तरह सिमरन करन वाली सुरत ते शरीर भावे कागज दी तरह झत सुरत गल जांदी है। पता नहीं किथे किथे सुरत गल जांदी है, किथे किथे शरीर मौत दे फंदे विच पै के गल जांदा है। पर जे सुरत विच वाहिगुरु सिमरन दा कृत असर कर जाए ते फिर कह लईए इस दुनिया दे जल तो यह सुरत बची रहिंदी है। हुण भाई गुरदास साहिब जी कहिंदे ने, जैसे कोट पहाड़ तूल तनक चिनंग जरै तेल मेल दीपक मैं बाती विद्वान है, क्यों ना करोड़ा मन रू होवे। जरा अग दी चंगियारी डिग पए ते सारी रूह सड़ के सुआह हो जांदी है। भाई साहब जी कहिंदे ने एक तरीका ओह जिहा, रूह थोड़ी जी होवे उहदे ते करोड़ा मन रूह दी गल कीती, रूह थोड़ी जी होवे अग ला दिओ रूह सड़दी नहीं है जी। ओ किवें? कहिंदे ने तेल मेल दीपक मैं बाती विद्वान है, रूह दी बत्ती बना दिती, तेल विच भिओ दिती, दीवे विच रख के अग ला दिती, सारी रात तेल ते सड़दा रहा पर रूह ओवे दी ओवे बची रह गई। बस ए जीवन है, अगर इस नूं गुर शब्द दे संग विच लियांदा, नितनेम सिमरन विच बिठाया, धर्म दे असूलां ते पहरा दिता ते हजूर कहिंदे ने फिर उसका जीवन इस धन ते जोबन विच रह के गर्व नहीं करेगा, फिर ओ कागज दी तरह गलेगा नहीं। ते जे धन जोबन दा गर्व कीता ते फिर कागज दी तरह कहिंदे ने गल जावांगे जी।
1: जो जम आए केस गह पटक ता दिन किश ना बसाहेगा।
0: जदो जम आ गए उन्होंने केस पकड़े पटके ते तेरा उस दिन की वस चलेगा। ता दिन किश ना बसाहेगा, तेरा कोई वस नहीं चलना। जिस दिन जमा ने तेनु पकड़ के परलोक ले जाना करना है जी।
1: सिमरन भजन दया नहीं कीनी तो मुख चोटा खाहेगा।
0: सिमरन भजन दया नहीं किन्नी तो मुख चोटा खाहेगा। हुन पल्ले बनिए, किते ऐसा ते नहीं है भी असी सिमरन छड़ी बैठे हैं, असी भजन नहीं करदे, साडे कोल दया दी बिरती नहीं रह गई। क्योंकि तौल धर्म दया का पूत, ध्यान च रखियो दया मां है, धर्म पुत्र है। अगर दया नहीं है, मां नहीं है ते पुत्र दा जन्म नहीं है, हकीकत है। ते जे अज साडे कोल सिमरन नहीं, भजन नहीं, दया नहीं ते धर्म कित्थों होवेगा? जे धर्म पल्ले विच नहीं ते धर्म राज होवेगा। जे धर्म पल्ले विच है फिर सच करके जानियो उस दे जीवन विच फिर धर्म राज, फिर जम कुछ नहीं करदे। पर जे सिमरन भजन दया नहीं कीनी तो मुख चोटा खाहेगा, कहन लगे फिर तेनु मार सहनी पेगी। मैं बेनती करा दुखां विच जिंदगी तेरी बर्बाद हो जाएगी। इस करके सिमरन वल, भजन वल ते दया वल पैरा जरूर देना। एक बार सारे आखो वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु। ये साडा धर्म, मैं बेनती करा सानू एक उच्च उचाइयां तक पहुंचांदा है। अज असी सचखंड श्री हरिमंदर साहब जी दे अमोलक बख्शिश भरे दर नाल जुड़ बैठे हैं। सानू इथों भगती दिती गई है, सानू इथों भजन दिता गया है। मैं बेनती करा सानू इथों श्री अकाल तख्त साहब जी वल्लों सानू एक जिंदगी दी शक्ति दिती गई है। इथों सानू मीरी ते पीरी दो मार्ग वाल चलन की एक सीध दिती गई है। जरा एक गल थोड़ी ध्यान च रखियो, मैं थोड़ी जी इथे एक बेनती भी कर लगा। 24 जुलाई ऐसे महीने की 24 जुलाई श्री अकाल तख्त साहब तो मीरी पीरी मार्च कढ़िया जा रहा है, जो कि श्री दमदमा साहब साबो की तलवंडी 5वें तख्त वाल रवा होगा 24 जुलाई। इथों सानू एक गल समझाई गई है, भलिया तेरे कोल सचखंड हरिमंदर साहब की भगती चाहिदी है, तेरे कोल श्री अकाल तख्त साहब तो धन गुरु हरगोबिंद साहब जी की बख्शिश वाली तेरे कोल शक्ति भी चाहिदी है। पुछिया सी महाराज, ए मीरी ते पीरी दिया दो तलवारां दा मकसद की है? ते धन गुरु हरगोबिंद साहब जी आखिया सी, एक तलवार सच नूं प्रचार दी है, जो पीरी दी तलवार है, ते जो मीरी दी तलवार है वो झूठ नूं निवारण दे लई बनाई गई। वो धन गुरु हरगोबिंद साहब पातशाह जी ने वो गद्दी दी थां ते तख्त बनाया, संगत दी बख्शिश वाले उसनों एक फौज दी छौनी बनाया। ध्यान च रखियो, धन गुरु हरगोबिंद साहब पातशाह जी ने बख्शिश ते रहमत करके सानू एक ओ धर्म दी सेध दिती। ते भाई गुरदास साहब जी नूं पुछ लिया सी वी 5वें जामे तक ते एक भी तलवार नहीं सी, ते हुण 2 तलवारां क्यों पहनन लग पे, ते 2 तलवारां क्यों आ गईयां? भाई गुरदास साहब जी ने कहा, सी खेती वार सो ढिंगरी किकर आस पास ज्यों बागा है। ध्यान च रखियो, कह लगे खेत बीजिया होवे फसल कीमती होवे ते उन्दे इर्द गिर्द किकर बीजने पैंदे ने, बाग दा उजाड़ा ना हो जाए कंडे लाने पैंदे ने, ताकि कंडिया कारण ओ वाड़ कारण कीमती खेती बची रहे। ते भाई गुरदास साहब जी ने एक गल कह दिती, सप पलेटा चननो बूहे जंदरा कुत्ता जागे। कह लगे चनन नू बचाउन दे लई उन्दे इर्द गिर्द सप्पा ने घेरा पाया हुंदा ताकि चंदन बचिया रहे, घर दा माल बचाउन लई मालक जंदरा लाउंदा ते कुत्ता रखदा ताकि चोर ना आके किते इस नूं लुट के ले जान। कहन लगे शक्ति दी लोड़ है। अज भगती दे नाल नाल जिथे शक्ति दी लोड़ सी उथे मेरे पातशाह जी ने मीरी ते पीरी दियां 2 तलवारां ते मीरी ते पीरी दा मार्ग सानू दर्शाया। भलियो तुहाडे कोल अवेसलापन ना होवे, तुसी किते अकेला माला तक ही सीमित ना रह जाओ, तुहाडे कोल माला दी थां ते एक अमोलक जी शक्ति दा एक मुजस्मा हाथ विच होना चाहिदा है। ओ मेरे साहब जी सानू समझांदे ने, भलिया जे सिमरन भजन दया करेगा ते फिर चोटां तो बचिया रहेगा जी।
1: धरन राए जब लेखा मांगै क्या मुख लै कै जाहेगा।
0: हिसाब ते जरूर होना है, रब ने शक्ति दे के भेजी है, अखां विच नजर दिती, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਦਿੱਤੀ, ਜ਼ੁਬਾਨ ਵਿੱਚ ਬੋਲਣ ਦੀ ਸ਼ਕਤੀ ਦਿੱਤੀ, ਤੈਨੂੰ ਮਨ ਵਿੱਚ ਖਿਆਲ ਕਰਨ ਦੀ ਸ਼ਕਤੀ ਦਿੱਤੀ, ਤੈਨੂੰ ਦਿਮਾਗ ਵਿੱਚ ਬਹੁਤ ਕੁਝ ਯਾਦ ਕਰਨ ਦੀ ਤੇ ਸੰਗ੍ਰਹਿ ਕਰਨ ਦੀ ਤੇ ਸੋਚਣ ਦੀ ਸ਼ਕਤੀ ਦਿੱਤੀ। ਤੇ ਰੱਬ ਨੇ ਇੱਕ ਦਿਨ ਪੁੱਛਣਾ ਹੈ ਵੀ ਤੈਨੂੰ ਇੰਨੀ ਸ਼ਕਤੀ ਦੇ ਕੇ ਸੰਸਾਰ ਤੇ ਭੇਜਿਆ ਸੀ, ਕਿਆ ਤੈ ਖੱਟਿਆ, ਕਹਾਂ ਗਵਾਇਆ, ਦੱਸ ਕੀ ਖੱਟਿਆ, ਕਿੱਥੇ ਗਵਾਇਆ ਇਤਨੀ ਸ਼ਕਤੀ। ਚਲੋ ਸਿਤਾਬ ਦੀਵਾਨ ਬੁਲਾਇਆ, ਉਹਨਾਂ ਨੇ ਕਹਿਣਾ ਚੱਲ ਤੈਨੂੰ ਬੁਲਾਇਆ ਗਿਆ, ਹੁਕਮਰਾਨ ਦੇ ਪੇਸ਼ ਹੋ। ਤੇ ਸੱਚ ਤੇ ਇਹ ਹੈ ਨਾ, ਧਰਮ ਰਾਏ ਜਬ ਲੇਖਾ ਮੰਗਿਆ, ਕਿਆ ਮੁਖ ਲੈ ਕੇ ਜਾਏਗਾ, ਕਿਹੜਾ ਮੂੰਹ ਲੈ ਕੇ ਉੱਥੇ ਜਾਏਗਾ, ਉੱਥੇ ਕੀ ਹਿਸਾਬ ਦੇਵੇਗਾ ਵੀ ਮੈਂ ਰੱਬ ਦੀ ਸਾਰੀ ਸ਼ਕਤੀ ਲੈ ਕੇ ਅਜਾਈ ਗਵਾ ਕੇ ਆ ਗਿਆ, ਮੈਂ ਔਗਣਾ ਦੀ ਪੰਡ ਬਣ ਕੇ ਲੈ ਕੇ ਆਇਆ। ਲੋਕ ਅਵਗਣਾ ਕੀ ਬੰਨੇ ਗੰਠੜੀ, ਭਲਿਆ ਤੇਰੇ ਕੋਲ ਝੂਠ ਹੋਵੇਗਾ, ਨਿੰਦਾ ਹੋਵੇਗੀ, ਚੁਗਲੀ ਕੀਤੀ ਹੋਵੇਗੀ, ਕਿਸੇ ਦਾ ਹੱਕ ਖੋਇਆ ਹੋਵੇਗਾ, ਤੂੰ ਰਾਜ ਸੱਤਾ ਦਾ ਇੱਕ ਹੁਕਮਰਾਨ ਬਣ ਕੇ ਜ਼ੁਲਮ ਤੇ ਅਤਿਆਚਾਰ ਕੀਤਾ ਹੋਵੇਗਾ, ਉੱਥੇ ਧਰਮ ਰਾਜ ਦੇ ਸਾਹਮਣੇ ਜਦੋਂ ਪੇਸ਼ ਕੀਤਾ ਜਾਏਗਾ ਤੇ ਕੀ ਆਖੇਗਾ, ਉੱਥੇ ਤੇਰਾ ਕੀ ਹੁਕਮ ਚੱਲੇਗਾ। ਨਹੀਂ, ਸੁਚੇਤ ਹੋ, ਧਰਮ ਦੇ ਅਸੂਲਾਂ ਵਿੱਚ ਜ਼ਿੰਦਗੀ ਬਤੀਤ ਕਰ, ਰੱਬ ਦੀ ਦਿੱਤੀ ਸ਼ਕਤੀ ਨਾਲ, ਅੱਖਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਸੰਗਤ ਦੇ ਦਰਸ਼ਨ ਦੀਦਾਰ ਕਰ, ਅੱਖਾਂ ਨਾਲ ਕੁਦਰਤ ਵਿੱਚ ਵਸਦੇ ਕਾਦਰ ਨੂੰ ਵੇਖ, ਕੰਨਾਂ ਨਾਲ ਘਾਟ ਘਾਟ ਵਾਜਿਆ ਨਾਦ ਉਹ ਸੁਣ ਵੀ ਸਭੇ ਘਾਟ ਰਾਮ ਬੋਲੇ, ਰਾਮਾ ਬੋਲੇ, ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਜਪ, ਹੱਥਾਂ ਨਾਲ ਸੇਵਾ ਕਰ ਤੇ ਕਦਮ ਗੁਰੂ ਵੱਲ ਚਲਾ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪਿਆ ਹਰ ਬਿੰਦ, ਤੇ ਰੱਬ ਦੇ ਘਰ ਜਾਏ। ਤੇ ਮੈਂ ਬੇਨਤੀ ਕਰਾਂ, ਪਰਮੇਸ਼ਵਰ ਆਖੇ ਸ਼ਾਬਾਸ਼, ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਕਿਸੇ ਘਰ ਜਾਈਏ ਉਹ ਆਖੇ ਆਓ ਜੀ, ਜੀ ਆਇਆਂ ਨੂੰ ਕਿੰਨੀ ਇੱਜ਼ਤ ਹੈ, ਕਿਸੇ ਘਰ ਜਾਈਏ ਉਹ ਆਖੇ ਚੱਲ ਕਿੱਧਰ ਆਇਆ ਮੂੰਹ ਚੁੱਕੀ, ਕਿੰਨੀ ਬੇਇੱਜ਼ਤੀ ਦੀ ਗੱਲ ਹੈ। ਤੇ ਜੇ ਉਹੋ ਜਿਹੀ ਥਾਂ ਤੇ ਚਲੇ ਜਾਈਏ ਜਿੱਥੇ ਫੜ ਕੇ ਬੰਨ ਕੇ ਕੈਦ ਵਿੱਚ ਸੁੱਟ ਦੇਣ ਤੇ ਕਿੱਡੀ ਬਦਤਰ ਜ਼ਿੰਦਗੀ ਹੋਵੇਗੀ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਨੇ ਭਗਤ ਬਾਣੀ ਦੇ ਬੋਲਾਂ ਰਾਹੀਂ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ, ਉੱਥੇ ਕਿਹੜਾ ਮੂੰਹ ਲੈ ਕੇ ਜਾਏਗਾ ਜੀ।
1: ਕਹਿਤ ਕਬੀਰ ਸੁਣੋ ਰੇ ਸੰਤ ਹੋ, ਸਾਧ ਸੰਗਤ ਤਰ ਜਾਏਗਾ।
0: ਕਹਿਤ ਕਬੀਰ, ਕਬੀਰ ਜੀ ਕਹਿੰਦੇ ਨੇ ਸੁਣੋ ਰੇ ਸੰਤੋ, ਇਹ ਬੰਦਗੀ ਸਿਮਰਨ ਕਰਨ ਵਾਲੇ ਹੋ, ਸੁਣੋ, ਸਾਧ ਸੰਗਤ ਤਰ ਜਾਏਗਾ, ਜੇ ਸਾਧ ਸੰਗਤ ਵਿੱਚ ਆਵਾਂਗੇ ਤਰ ਜਾਵਾਂਗੇ, ਡੁੱਬਾਂਗੇ ਨਹੀਂ, ਸੁਰਤ ਤਰ ਜਾਏਗੀ, ਮਨ ਤਰ ਜਾਏਗਾ। ਇਸ ਕਰਕੇ ਸਾਧ ਸੰਗਤ ਵਿੱਚ ਆਈਏ ਔਰ ਗੁਰੂ ਕੇ ਸ਼ਬਦ ਨੂੰ ਸੁਣ ਕੇ ਕਮਾਈਏ, ਤਾਂ ਕਿ ਇਹ ਜੀਵਨ ਧਰਮ ਦੇ ਮਾਰਗ ਤੇ ਚੱਲਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਾਹਿਗੁਰੂ ਜੀ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਏ। ਛੋਟੀ ਜਿਹੀ ਇੱਕ ਬੇਨਤੀ ਜ਼ਰੂਰ ਕਰਾਂਗਾ, ਕਰੀਬ 3 ਕੁ ਮਿੰਟ ਸਮਾਂ ਬਾਕੀ ਹੈ, ਹੋਰ ਧਿਆਨ ਦੇਣਾ ਜ਼ਰਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਸੀ ਜੀ, ਆਪ ਕਹਿੰਦੇ ਹੋ ਸਿੱਖੀ ਦੇ ਬੂਟੇ ਦੀ ਸੰਭਾਲ ਕਰੋ, ਮਹਾਰਾਜ ਸਿੱਖੀ ਦੇ ਬੂਟੇ ਦਾ ਸਰੂਪ ਕੀ ਹੈ, ਪੁੱਛਿਆ ਸੀ ਭਾਈ ਚੂੜ ਜੀ ਨੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ 5 ਪੱਖ ਹੁੰਦੇ ਨੇ, ਮਹਾਰਾਜ ਸਿੱਖੀ ਦੇ ਬੂਟੇ ਦਾ ਸਰੂਪ ਕੀ ਹੈ, ਪੁੱਛਿਆ ਸੀ ਭਾਈ ਚੂੜ ਜੀ ਨੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ 5 ਪੱਖ ਹੁੰਦੇ ਨੇ ਪੌਦੇ ਦੇ, ਜੜ ਪੱਤੇ ਟਾਹਣੀਆਂ ਫੁੱਲ ਤੇ ਫਲ। ਸਿੱਖੀ ਦੇ ਬੂਟੇ ਦੇ ਵੀ 5 ਪੱਖ ਨੇ, ਸਿੱਖੀ ਦੇ ਬੂਟੇ ਦੀ ਜੜ ਨਿਮਰਤਾ ਹੈ, ਪੱਤੇ ਸਾਧ ਸੰਗਤ ਹੈ, ਟਾਹਣੀਆਂ ਸੇਵਾ ਹੈ, ਫੁੱਲ ਸੁਰਤ ਦਾ ਸ਼ੁੱਧ ਹੋ ਜਾਣਾ ਹੈ, ਤੇ ਫਲ ਸਿਮਰਨ ਕਰਦਿਆਂ ਕਰਦਿਆਂ ਦੇਹ ਤੋਂ ਵਿਦੇਹੀ ਹੋ ਜਾਣਾ ਹੈ। ਧਿਆਨ ਦੇਣਾ, ਬੜਾ ਕੀਮਤੀ ਬੋਲ ਹੈ ਮੀਰੀ ਪੀਰੀ ਦੇ ਮਾਲਕ ਜੀ ਦਾ, ਫਿਰ ਦੁਬਾਰਾ ਸਾਂਝਾ ਕਰਨ ਲੱਗਾ। ਸਿੱਖੀ ਦੇ ਬੂਟੇ ਦੀ ਜੜ ਨਿਮਰਤਾ ਹੈ, ਪਹਿਲੋ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ, ਸਿੱਖੀ ਦੇ ਬੂਟੇ ਦੀ ਜੜ ਨਿਮਰਤਾ ते साध संगत तानिया सेवा ते सुरत दा शुद्ध हो जाना ए फुल है ते सिमरन कर दिया दे तो बदेही हो जाना ए फल है। ए सतगुरु रहमत करन असी सिखी दे बूटे दी संभाल करिए गुर शब्द दी बरकत संभालिए इन्हां अखरां नाल धन गुरु ग्रंथ साहिब महाराज जी दा कोटान कोट धनवाद अकाल पुरख वाहिगुरु जी दा हार्दिक तौर ते श्रोमणी गुरुद्वारा प्रबंधक कमेटी समूह प्रबंध दा ਅਤੇ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਾ ਤੇ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਨਾ ਜੀ। ਆਓ ਦੋ ਪੰਕਤੀਆਂ ਸ਼ਰਵਨ ਕਰਕੇ ਫਿਰ ਫਤਿਹ ਨਾਲ

0: ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਸਮਾਂ ਹੋ ਚੁੱਕਾ ਆਪਾਂ ਵਾਤਾਵਰਣ ਬਾਰੇ ਗੱਲਾਂ ਬਾਤਾਂ ਕਰੀਏ। ਸੋ ਅੱਜ ਦੇ ਦਿਨ ਸਾਡੇ ਨਾਲ ਹਰਮਿੰਦਰ ਜੀ ਹੁੰਦੇ ਨੇ, ਹਰਮਿੰਦਰ ਢਿੱਲੋਂ ਜੀ ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਦੱਸਦੇ ਨੇ ਸਾਡੇ ਵਾਤਾਵਰਣ ਦੇ ਬਾਰੇ ਕੀ ਚੱਲ ਰਿਹਾ ਇਸ ਟਾਈਮ ਦੇ ਉੱਤੇ, ਚਾਹੇ ਉਹ ਗਲੋਬਲ ਵਾਰਮਿੰਗ ਹੋਵੇ ਚਾਹੇ ਕਲਾਈਮੇਟ ਕੰਟਰੋਲ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਪਿਛਲੇ ਐਪੀਸੋਡ ਆਪਾਂ ਕੀਤੇ ਨੇ ਉਹ ਤੁਸੀਂ ਜਾ ਕੇ ਅਤੇ ਸਾਡੀ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ। ਅਤੇ ਅੱਜ ਦਾ ਸਿਲਸਿਲਾ ਆਪਾਂ ਅੱਗੇ ਤੋਰਦੇ ਹਾਂ ਅਤੇ ਅਗਲੀ ਲੜੀ ਦੇ ਵਿੱਚ ਅਗਲੀ ਜਾਣਕਾਰੀ ਅਗਲੀ ਇਨਫੋਰਮੇਸ਼ਨ। ਪਰ ਉਸ ਤੋਂ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਜਿਹੜੇ ਨੇ ਉਹਨਾਂ ਨੂੰ ਆਪਾਂ ਨਾਲ ਔਨੇਅਰ ਕਰ ਲਈਏ। ਭਾਈ ਸਤਿ ਸ਼੍ਰੀ ਅਕਾਲ, ਔਨੇਅਰ ਹੋ ਤੁਸੀਂ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਇਸ ਟਾਈਮ ਦੇ ਉੱਤੇ ਆਪਾਂ ਜੇ ਵੇਖੀਏ ਤਾਂ ਯੂਰਪ ਤੋਂ ਕਾਫੀ ਖਬਰਾਂ ਆ ਰਹੀਆਂ ਨੇ ਜਿਹੜੀਆਂ ਕਿ ਸਿੱਧੀਆਂ ਸਿੱਧੀਆਂ ਸਾਡੇ ਜਿਹੜੇ ਵਾਤਾਵਰਣ ਦੇ ਨਾਲ ਸੰਬੰਧਿਤ ਨੇ, ਇਸ ਟਾਈਮ ਦੇ ਉੱਤੇ ਵਧੇ ਹੋਏ ਤਾਪਮਾਨ ਦੇ ਨਾਲ ਸੰਬੰਧਿਤ ਨੇ, ਕੀ ਸੂਰਤ ਹਾਲ ਨੇ?
1: ਹਾਂਜੀ ਬਿਲਕੁਲ, ਪਿਛਲੇ 2 ਹਫ਼ਤੇ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ, ਜਿੰਨੀ ਕਿ ਗਰਮੀ ਉੱਤੇ ਕਦੇ ਵੀ ਨਹੀਂ ਸੀ ਪੈਂਦੀ, ਅਤੇ ਇੰਨੀ ਪਈ ਵੀ ਉੱਥੇ ਜਿਹੜੀਆਂ ਟ੍ਰੇਨ ਦੀਆਂ ਟਰੈਕਸ ਨੇ ਪਟੜੀਆਂ, ਉਹ ਵਿੰਗੀਆਂ ਟੇਢੀਆਂ ਹੋ ਗਈਆਂ, ਅਤੇ ਉਹਨਾਂ ਨੂੰ ਨਿਊਕਲੀਅਰ ਪਲਾਂਟ ਬੰਦ ਕਰਨੇ ਪਏ, ਕਿਉਂਕਿ ਨਿਊਕਲੀਅਰ ਪਲਾਂਟ ਪਹਿਲਾਂ ਹੀ ਬਹੁਤ ਗਰਮ ਹੁੰਦੇ ਨੇ ਅਤੇ ਉਹਨਾਂ ਨੂੰ ਠੰਡੇ ਕਰਨ ਲਈ ਦਰਿਆਵਾਂ ਦਾ ਪਾਣੀ ਚਾਹੀਦਾ, ਅਤੇ ਉਹ ਦਰਿਆ ਦੇ ਪਾਣੀ ਦਾ ਟੈਂਪਰੇਚਰ ਪਹਿਲਾਂ ਹੀ ਇੰਨਾ ਜ਼ਿਆਦਾ ਸੀ ਵੀ ਉਹਨਾਂ ਨੂੰ ਠੰਡਾ ਨਹੀਂ ਸੀ ਕਰ ਸਕਦਾ। ਸੋ ਤਕਰੀਬਨ ਉਹ ਐਸਟੀਮੇਟ ਕਰ ਰਹੇ ਆ ਵੀ ਇਕੱਲੇ ਫਰਾਂਸ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕੋਈ 2500 ਦੇ ਕਰੀਬ ਐਕਸਟਰਾ ਮੌਤਾਂ ਹੋਈਆਂ ਗਰਮੀ ਦੇ ਨਾਲ ਜੁੜ ਕੇ, ਅਤੇ ਬਾਕੀ ਯੂਰਪ ਦੇ ਵਿੱਚ ਲੈ ਦੇ ਕੇ ਕੋਈ ਤਕਰੀਬਨ 10000 ਦੇ ਕਰੀਬ। ਅਤੇ ਉਹ ਐਸਟੀਮੇਟ ਕਰ ਰਹੇ ਨੇ ਬਈ ਪਿਛਲੇ 3 ਸਾਲਾਂ ਦੇ ਵਿੱਚ ਇਕੱਲੇ ਯੂਰਪ ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਸਿਰਫ ਤੇ ਸਿਰਫ ਜਿਹੜੀ ਕਲਾਈਮੇਟ ਚੇਂਜ, ਜਲਵਾਯੂ ਤਬਦੀਲੀ ਨਾਲ ਜੁੜੀ ਹੋਈ ਅੰਤ ਦੀ ਗਰਮੀ ਆ ਉਹਦੇ ਨਾਲ ਹੋਈਆਂ, ਤੇ ਇਕੱਲੇ ਯੂਰਪ ਦੀ ਗੱਲ ਹੈ। ਹੁਣ ਤੁਸੀਂ ਵੇਖੋ ਬਾਈ ਜੀ ਬਈ ਯੂਰਪ ਜਿਹੜਾ ਠੰਡਾ ਕੰਟੀਨੈਂਟ ਹੈ ਤੇ ਉੱਥੇ ਲੋਕ ਜਿਹੜੇ ਨੇ ਮੁਕਾਬਲਤਨ ਅਮੀਰ ਨੇ, ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਹਸਪਤਾਲ ਨੇ, ਅੱਛਾ ਖਾਂਦੇ ਪੀਂਦੇ ਨੇ, ਸੋ ਨਾ ਉਹਨਾਂ ਦੀ ਅੱਛੀ ਹੈ। ਹੁਣ ਤੁਸੀਂ ਉਹਨੂੰ ਆਪਣੇ ਹਿੰਦੁਸਤਾਨ ਨਾਲ ਕੰਪੇਅਰ ਕਰ ਲਓ, ਤੇ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਦਾ ਜਿਹੜਾ ਠੰਡੇ ਮੁਲਕ ਨਹੀਂ, ਇੱਥੇ ਗਰਮੀ ਪਹਿਲਾਂ ਹੀ ਜ਼ਿਆਦਾ ਪੈਂਦੀ ਹੈ। ਸਾਡੀ ਜਿਹੜੀ ਲੈਵਲ ਹੈ ਉਹ ਆਪਣੀ ਅਮੀਰੀ ਦਾ ਉਹ ਵੀ ਘੱਟ ਹੈ, ਫਿਰ ਸਾਡੇ ਹਸਪਤਾਲ ਸਰਕਾਰੀ ਤਾਂ ਨਾਂ ਦੇ ਬਰਾਬਰ ਹੈ, ਤੇ ਸਰਕਾਰਾਂ ਦਾ ਕੋਈ ਇੰਟਰਸਟ ਨਹੀਂ, ਉਹ ਤਾਂ ਖਬਰ ਛਪਣ ਨਹੀਂ ਦਿੰਦੀਆਂ। ਸੋ ਯੂਰਪ ਤੋਂ ਵੀ ਬਿਲਕੁਲ ਉਲਟ ਹੈ, ਤੇ ਸਾਡੀ ਪਾਪੂਲੇਸ਼ਨ ਜਿਹੜੀ ਇੱਥੋਂ ਦੀ ਹੈ ਉਹ 5 ਗੁਣਾ ਹੈ ਯੂਰਪ ਨਾਲੋਂ ਵੱਧ। ਸੋ ਜੇ ਯੂਰਪ 'ਚ 2 ਲੱਖ ਹੋਈਆਂ ਨੇ ਤਾਂ ਤੁਸੀਂ ਉਹਨੂੰ 5 ਗੁਣਾ ਕਰ ਲਓ, ਘੱਟੋ ਘੱਟ 1 ਮਿਲੀਅਨ ਹੋ ਗਈਆਂ। ਸੋ ਇਹ ਹੈ ਸੂਰਤ ਹਾਲ ਜਿਹੜੀ ਗਰਮੀ ਦੇ ਨਾਲ ਮੌਤਾਂ ਹੋਣ ਦੀ ਹੈ। ਤੇ ਅਕਸਰ ਲੋਕ ਕਹਿੰਦੇ ਵੀ ਜੇ ਇੰਨੀਆਂ 1 ਮਿਲੀਅਨ 10 ਲੱਖ ਮੌਤਾਂ ਹੋ ਰਹੀਆਂ ਤਾਂ ਉਹਦੀ ਖਬਰ ਕਿਉਂ ਨਹੀਂ ਛਾਪ ਰਹੀ? ਬੜੀ ਵਾਜਬ ਸਵਾਲ ਹੈ, ਇਹ ਖਬਰ ਕਿਉਂ ਨਹੀਂ ਛਾਪ ਰਹੀ? ਯੂਰਪ ਤੋਂ ਖਬਰ ਛਪਦੀ ਹੈ, ਪਾਕਿਸਤਾਨ, ਇੰਡੀਆ ਦੀ ਇਹੋ ਜਿਹੀ ਖਬਰ ਕਿਉਂ ਨਹੀਂ ਛਪਦੀ? ਤੇ ਦੂਸਰੀ ਗੱਲ ਇਹ ਹੈ ਕਿ ਚਲੋ ਚਲੋ ਸਰਕਾਰਾਂ ਦਾ ਰੋਲ ਵੱਖ ਹੈ, ਪਰ ਸਾਡੇ ਇਹੋ ਜਿਹਾ ਡੇਟਾ ਕੁਲੈਕਸ਼ਨ ਕੰਮ ਕਰਨ ਦਾ ਸਿਸਟਮ ਹੀ ਹੈ ਨਹੀਂ ਆ। ਤੁਸੀਂ ਖੁਦ ਵੇਖੋ ਜਿਹੜੀ ਜਦੋਂ ਗਰਮੀ ਨਾਲ ਮੌਤ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਮੌਤ ਹੁੰਦੀ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਪਹਿਲਾਂ ਇੱਕ ਹੋਰ ਕੋਈ ਬਿਮਾਰੀ, ਜਿਹਨਾਂ ਨੂੰ ਉਂਝ ਨਹੀਂ ਸੀ ਮਰਨਾ ਪਰ ਗਰਮੀ ਕਰਕੇ ਮਰ ਗਏ, ਤੇ ਜਦੋਂ ਉਹਦਾ ਡੈਥ ਸਰਟੀਫਿਕੇਟ ਬਣਦਾ ਉਹ ਤੇ ਇਹ ਤਾਂ ਲਿਖਿਆ ਨਹੀਂ ਹੁੰਦਾ ਵੀ ਇਹ ਗਰਮੀ ਨਾਲ ਮਰਿਆ, ਉੱਥੇ ਲਿਖਿਆ ਹੋਏਗਾ ਹਾਰਟ ਅਟੈਕ ਹੋਇਆ ਉਹਨੂੰ, ਉਹਨੂੰ ਸਟ੍ਰੋਕ ਹੋ ਗਈ, ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਇਸ ਤਰ੍ਹਾਂ ਦਾ ਹੋਏਗਾ ਉਹ। ਤੇ ਇਸ ਲਈ ਉਹਨੂੰ ਜਲਵਾਯੂ ਤਬਦੀਲੀ ਨਾਲ ਜੋੜਨ ਲਈ ਸੌਖਾ ਨਹੀਂ ਹੈ ਨਾ, ਜੇ ਡਾਕਟਰਾਂ ਨੂੰ ਜਿਹੜਾ ਹੈ ਤੁਸੀਂ ਇਮੈਜਿਨ ਕਰੋ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਗਈ, ਜਿਹੜਾ ਹਸਪਤਾਲ ਹੈ ਉਹਨਾਂ ਨੂੰ ਤਾਂ ਇੱਕ ਜਿਹੜਾ ਮਰੀਜ਼ ਹੈ ਉਹਨੂੰ ਹਾਰਟ ਅਟੈਕ ਨਾਲ ਮਰਿਆ ਦਿਖ ਰਿਹਾ। ਸੋ ਇਹ 'ਚ ਕੁਝ ਟੈਕਨੀਕਲ ਪ੍ਰੋਬਲਮਸ ਨੇ ਤੇ ਕੁਝ ਸਰਕਾਰਾਂ ਦੀ ਨਲਾਇਕੀ ਵੀ ਹੈ, ਸਾਡੇ ਮੀਡੀਆ ਦੀ ਨਲਾਇਕੀ ਵੀ ਆ। ਇਹਨਾਂ ਨੂੰ ਸਟੱਡੀ ਜਿਹੜੇ ਕਰਦੇ ਨੇ ਉਹ ਡਿਫਰੈਂਟ ਤਰੀਕੇ ਨਾਲ ਸਟੱਡੀ ਕਰਦੇ ਨੇ, ਉਹ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰਦੇ ਆ ਬਈ ਜਦੋਂ ਯੂਰਪ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜੂਨ ਮਹੀਨੇ 'ਚ ਐਵਰੇਜ ਪਰ ਮਿਲੀਅਨ ਕਿੰਨੀਆਂ ਮੌਤਾਂ ਹੁੰਦੀਆਂ ਸੀ ਤੇ ਹੁਣ ਵੱਧ ਕਿਉਂ ਗਈਆਂ। ਸੋ ਥੋੜ੍ਹੀ ਬਹੁਤੀ ਉਹ 'ਚ ਤੁਹਾਨੂੰ ਸਾਇੰਟੀਫਿਕ ਰਿਸਰਚ ਦੀ ਲੋੜ ਹੈ ਜਿਹੜੀ ਆਪਣੀ ਹੁੰਦੀ ਨਹੀਂ। ਸੋ ਜਿਹੜੀ ਇਹ ਗਰਮੀ ਹੈ, ਇਹ ਸਾਡੀ ਜਲਵਾਯੂ ਤਬਦੀਲੀ ਆ ਜਿਹਦੀ ਆਪਾਂ ਹੁਣ ਕਈ ਆਪਣੇ ਐਪੀਸੋਡ ਤੋਂ ਗੱਲ ਕਰ ਰਹੇ ਹਾਂ। ਅਤੇ ਸੋ ਬਾਈ ਜੀ, ਮਤਲਬ ਜਦੋਂ ਵੀ ਇਹਨਾਂ ਜਿਹੜਾ ਨੁਕਸਾਨ ਹੋਣਾ ਹੈ ਕਲਾਈਮੇਟ ਚੇਂਜ, ਆਪਣੇ ਆਪ 'ਚ ਤਾਂ ਤੁਹਾਨੂੰ ਦਿਖਦੀ ਨਹੀਂ ਕਿਤੇ ਵੀ, ਨਾ ਹੀ ਕਿਸੇ ਬਿਮਾਰੀ ਦਾ ਨਾਂ ਹੈ, ਨਾ ਹੀ ਜਦੋਂ ਕੋਈ ਬੰਦਾ ਮਰਦਾ ਗਰਮੀ, ਨਾ ਉਹਦੇ ਡੈਥ ਸਰਟੀਫਿਕੇਟ 'ਤੇ ਲਿਖਿਆ ਹੁੰਦਾ ਵੀ ਜਲਵਾਯੂ ਤਬਦੀਲੀ ਨਾਲ ਮਰਿਆ, ਫਿਰ ਹੋਏਗਾ ਕੀ? ਨਾ ਸਵਾਲ ਇਹ ਆ ਵੀ ਕਿਵੇਂ ਹੋਏਗਾ? ਅਤੇ ਇਹੀ ਸਾਨੂੰ ਜਿਹੜੀ ਆ ਸਮਝਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਸਾਡੀ ਪੂਰੀ ਪ੍ਰਕਿਰਤੀ ਨੂੰ ਅਤੇ ਸਾਡੇ ਪੂਰੇ ਸਮਾਜ ਨੂੰ ਕਿਵੇਂ ਇਸ ਵਿਸ਼ਾ ਵਿਨਾਸ਼ ਦੇ ਰਾਹ 'ਤੇ ਲਿਜਾ ਰਹੀ ਹੈ, ਇਹ ਸਾਨੂੰ ਸਮਝਣ ਦੀ ਲੋੜ ਹੈ।
0: ਸੋ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲ ਕੀਤੀ ਕਿ ਹੈ ਕਿ ਕਲਾਈਮੇਟ ਕੰਟਰੋਲ ਕੀ, ਉਹਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ, ਆਸ ਪਾਸ ਦੇ ਖੇਤਰਾਂ ਦੇ ਵਿੱਚ ਕੀ ਹੋ ਰਿਹਾ ਵਾ ਯੂਰਪ ਦੇ ਨਾਲ, ਜਾਂ ਫਿਰ ਆਪਾਂ ਕਹਿ ਲਈ ਕਿ ਤਾਜ਼ਾ ਅਪਡੇਟਸ ਨਾਲ ਤੁਹਾਡੇ ਵੱਲੋਂ ਸਾਂਝੇ ਕਰ ਦਿੱਤੇ ਜਾਂਦੇ। ਆਲ ਟੂਗੈਦਰ ਜੇ ਆਪਾਂ ਗਲੋਬਲੀ ਵੇਖੀਏ ਤਾਂ ਗਲੋਬਲੀ ਕੀ ਆਪਾਂ ਨੂੰ ਭੁਗਤਣਾ ਪਊਗਾ?
1: ਹਾਂਜੀ ਬਿਲਕੁਲ, ਮੈਂ ਯੂਰਪ ਦੀ ਗੱਲ ਕਰ ਰਿਹਾ ਸੀ ਤਾਂ ਅੱਜ ਦੀ ਖਬਰ ਸੀ ਸਾਡੇ ਇੱਥੇ ਟੋਰਾਂਟੋ ਦੀ ਵੀ ਸਾਡਾ ਇੱਕ ਹਾਈਵੇ ਆ ਇੱਥੇ 401 ਜਿਹੜਾ ਸਭ ਤੋਂ ਵੱਧ ਚੱਲਦਾ, ਅਤੇ ਉਹ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ ਉਹਨਾਂ ਨੂੰ ਇਹ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਕਿਉਂਕਿ ਜਿਹੜਾ ਹਾਈਵੇ ਸੀ ਉਹ ਗਰਮੀ ਦੇ ਨਾਲ ਹੀ ਪੰਘਰ ਗਿਆ, ਉਹ ਗਰਮੀ ਦੇ ਨਾਲ ਖਤਰਨਾਕ ਹੋ ਗਿਆ, ਉਹਨਾਂ ਨੂੰ ਉਹਨੂੰ ਠੀਕ ਕਰਨ ਲਈ ਬੰਦ ਕਰਨਾ ਪਿਆ। ਸੋ ਇਹ ਸਾਡੇ ਇਹਨਾਂ ਅਮੀਰ ਮੁਲਕਾਂ ਦੇ ਵਿੱਚ ਆ ਜਿੱਥੇ ਸੜਕਾਂ ਦੀ ਜਿਹੜੀ ਹੈ ਕੰਡੀਸ਼ਨ ਵਧੀਆ ਹੁੰਦੀ ਆ। ਅਤੇ ਅੱਜ ਹੀ ਬਾਈ ਜੀ ਮੈਂ ਪੜ੍ਹ ਰਿਹਾ ਸੀ ਵੀ ਅਮੈਰੀਕਾ ਦੀ ਇੱਕ ਸ਼ਹਿਰ ਹੈ ਯੂਟਾ, ਉਹ ਸਾਲਟ ਲੇਕ ਸਿਟੀ ਯੂਟਾ ਸ਼ਹਿਰ ਦੀ ਕੈਪੀਟਲ ਹੈ, ਅਤੇ ਉੱਥੇ ਇਸੇ ਨਾਂ ਦੀ ਉੱਥੇ ਇੱਕ ਲੇਕ ਹੈ, ਅਤੇ ਉਹ ਜਿਹੜੀ ਲੇਕ ਹੈ ਉਹ ਲਗਾਤਾਰ ਸੁੱਕ ਰਹੀ ਹੈ ਗਰਮੀ ਦੇ ਨਾਲ, ਅਤੇ ਉਹ ਅਗਲੇ 20-40 ਸਾਲਾਂ ਦੇ ਵਿੱਚ ਡਰ ਹੈ ਵੀ ਪੂਰੀ ਸੁੱਕ ਜਾਏਗੀ। ਹੁਣ ਉਹ ਇਕੱਲਾ ਪਾਣੀ ਨਹੀਂ ਖਤਮ ਹੋਏਗਾ ਕਿਉਂਕਿ ਸਾਡੀ ਬਹੁਤ ਫਾਈਨ ਬੈਲੈਂਸ ਬਣਿਆ ਹੋਇਆ, ਉਹ ਜਿਹੜੀ ਲੇਕ ਹੈ ਉਹਦੇ ਥੱਲੇ ਬੈੱਡ ਦੇ ਉੱਤੇ ਅਰਸੈਨਿਕ ਮੈਟਲ ਦੇ ਡਿਪੋਜ਼ਿਟਸ ਹੈ, ਅਰਸੈਨਿਕ ਜਿਹੜੀ ਮੈਟਲ ਆ ਉਹ ਜ਼ਹਿਰ ਹੁੰਦੀ ਆ, ਜੇ ਉਹ ਫੁੱਕ ਗਈ ਤੇ ਥੱਲਿਓ ਰੇਤਾ ਨਿਕਲ ਗਿਆ ਜਿਹਦੇ 'ਚ ਅਰਸੈਨਿਕ ਹੈ, ਤੇ ਜਦੋਂ ਹਵਾ ਚੱਲੇਗੀ ਉਹ ਅਰਸੈਨਿਕ ਉੱਡ ਕੇ ਸਾਹ ਰਾਹੀਂ ਲੋਕਾਂ ਦੇ ਆਏਗਾ ਤੇ ਉਹ ਸ਼ਹਿਰ ਪੂਰੇ ਦਾ ਪੂਰਾ ਬੰਜਰ ਹੋ ਜਾਏਗਾ, ਤੇ ਉਸ ਸਟੇਟ ਦੀ 40% ਪਾਪੂਲੇਸ਼ਨ ਇੱਕੋ ਸ਼ਹਿਰ 'ਚ ਰਹਿੰਦੀ ਹੈ। ਹੁਣ ਇਹ ਜਲਵਾਯੂ ਤਬਦੀਲੀ ਨੂੰ ਇਸ ਹੱਦ ਤੱਕ ਜੋੜਨਾ ਜਿਹੜਾ ਇਹ ਮੀਡੀਆ ਦਾ ਕੰਮ ਹੈ, ਜਿਵੇਂ ਆਪਾਂ ਕਰ ਰਹੇ ਹਾਂ, ਬਾਕੀ ਮੀਡੀਆ ਦਾ ਕੰਮ ਹੈ, ਸਰਕਾਰਾਂ ਦਾ ਕੰਮ ਹੈ, ਜਿਹੜਾ ਨਹੀਂ ਹੁੰਦਾ। ਸੋ ਜਲਵਾਯੂ ਤਬਦੀਲੀ ਦਾ ਹੋਏਗਾ ਕੀ? ਉਹਦੇ ਨਾਲ ਸਾਡਾ ਜਿਹੜੀ ਜਿੰਨਾ ਵੀ ਦੁਨੀਆ ਦੇ ਸਾਡੇ ਮੌਸਮ ਨੇ, ਸਾਡੇ ਪਾਣੀ ਨੇ, ਸਾਡੀਆਂ ਫਸਲਾਂ, ਸਾਡੇ ਫਲ, ਉਹ ਸਾਰਾ ਦਾ ਜਿਹੜਾ ਇੱਕ ਸੰਤੁਲਨ ਬਣਿਆ ਹੋਇਆ ਉਹ ਉਥਲ ਪੁਥਲ ਹੋ ਜਾਏਗਾ। ਸਾਨੂੰ ਇਹ ਲੱਗਦਾ ਹੈ ਵੀ ਤੁਸੀਂ ਕਣਕ ਜਦੋਂ ਮਰਜ਼ੀ ਬੀਜ ਦਿਓ, 4-5 ਦਿਨ ਇੱਧਰ ਕਰਕੇ ਕੋਈ ਫਰਕ ਨਹੀਂ ਪੈਂਦਾ, 4-5 ਦਿਨ ਇੱਧਰ ਕਰਕੇ ਵੱਢ ਲਓ ਕੋਈ ਫਰਕ ਨਹੀਂ ਪੈਂਦਾ, ਪਰ ਇਹ ਗੱਲ ਦਰੁਸਤ ਨਹੀਂ। ਦਿਨਾਂ ਦਾ ਫਰਕ ਨਹੀਂ ਪੈਂਦਾ ਪਰ ਟੈਂਪਰੇਚਰ ਦਾ ਫਰਕ ਬਹੁਤ ਪੈਂਦਾ। ਸੋ ਜੇ ਕਣਕ ਨੇ ਅਪ੍ਰੈਲ 'ਚ ਪੱਕਣਾ ਅਤੇ ਉਹੀ ਗਰਮੀ ਅਪ੍ਰੈਲ ਵਾਲੀ ਜੇ ਤੁਹਾਡੀ ਮਾਰਚ 'ਚ ਪੈ ਗਈ ਜਦੋਂ ਹਲੇ ਕਣਕਾਂ ਦੇ ਜਿਹੜੇ ਦਾਣੇ ਨੇ ਉਹਨਾਂ 'ਚ ਪੂਰਾ ਉਹ ਦੁੱਧ ਨਹੀਂ ਪਿਆ, ਤਾਂ ਉਹ ਕਣਕ ਦਾ ਦਾਣਾ ਪੱਕੇਗਾ ਨਹੀਂ, ਉਹ ਕਣਕ ਦਾ ਦਾਣਾ ਜਲ ਜਾਏਗਾ। ਜਿਵੇਂ ਪਿਛਲੇ ਸਾਲ ਆਲੂਆਂ ਦੇ ਨਾਲ ਹੋਇਆ, ਜਦੋਂ ਲੋਕਾਂ ਨੇ ਆਲੂ ਬੀਜੇ ਤੇ ਉਹ ਆਲੂ ਬੀਜ ਕੇ ਇੰਨੀ ਗਰਮੀ ਆ ਬਈ 2 ਦਿਨ ਉਹ ਆਲੂ ਜਿਹੜੇ ਸੀ ਗਲ ਗਏ। ਸੋ ਜਿਹੜੀ ਜਲਵਾਯੂ ਤਬਦੀਲੀ ਹੈ ਇਹ ਸਾਨੂੰ ਔਖੀ ਹੈ, ਮੈਂ ਮੰਨਦਾ ਔਖੀ ਹੈ, ਪਰ ਸਾਨੂੰ ਇਹ ਜਿਹੜੀ ਇਹ ਕਿਵੇਂ ਕੰਮ ਕਰੇਗੀ, ਕਿਵੇਂ ਮਾਰੂ ਹੋਏਗੀ, ਹਰ ਖੇਤਰ 'ਚ ਇਹਦਾ ਰੂਪ ਵੱਖਰਾ ਹੋਏਗਾ, ਆਸਟ੍ਰੇਲੀਆ 'ਚ ਵੱਖਰਾ ਹੋਏਗਾ, ਤੁਹਾਡੇ ਸ਼ਹਿਰ 'ਚ ਵੱਖਰਾ ਹੋਏਗਾ, ਮੇਰੇ ਸ਼ਹਿਰ 'ਚ ਵੱਖਰਾ ਹੋਏਗਾ, ਕਿਤੇ ਹੜ੍ਹ ਆਉਣਗੇ, ਕਿਤੇ ਸੋਕਾ ਪਏਗਾ, ਕਿਤੇ ਬਹੁਤ ਠੰਡ ਪਏਗੀ, ਨਾ ਕਿਤੇ ਦਰਿਆ ਫੁੱਕਣਗੇ, ਕਿਤੇ ਫਸਲਾਂ ਮਰਨਗੀਆਂ, ਕਿਤੇ ਬਿਮਾਰੀਆਂ ਪੈਣਗੀਆਂ, ਕਿਤੇ ਗਲੇਸ਼ੀਅਰ ਪੰਘਰਨਗੇ, ਜਿਹੜੇ ਸ਼ਹਿਰ ਦਰਿਆਵਾਂ ਦੇ ਕੰਢੇ 'ਤੇ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਗਲੇਸ਼ੀਅਰ ਪੰਘਰਦੇ ਨੇ, ਉਹ ਆਪਣੇ ਪੁਰਾਣੇ ਕਈ ਪਿੰਡ ਜਿਹੜੇ ਕਿ ਹਜ਼ਾਰ ਹਜ਼ਾਰ ਸਾਲ ਤੋਂ ਪਿੰਡ ਵਸੇ ਹੋਏ ਨੇ ਉੱਪਰ ਹਿਮਾਲਿਆ ਦੇ ਵਿੱਚ, ਕਸ਼ਮੀਰ ਦੇ ਵਿੱਚ ਜਾ ਕੇ ਉਹਨਾਂ ਨੂੰ ਉਹ ਦਰਿਆ ਦੇ ਕੰਢੇ 'ਤੇ ਨੇ, ਜਿੱਦਣ ਉਹ ਗਲੇਸ਼ੀਅਰ ਦੀ ਝੀਲ ਫਟ ਗਈ ਉਹ ਸਾਰੇ ਪਿੰਡ ਜਿਹੜੇ ਸੀ ਅੜ ਜਾਣਗੇ, ਇਸ ਲਈ ਉਹਨਾਂ ਪਿੰਡਾਂ ਨੂੰ ਉਜਾੜ ਕੇ ਉੱਚੀਆਂ ਥਾਵਾਂ 'ਤੇ ਲਿਜਾ ਰਹੇ ਨੇ ਪਾਕਿਸਤਾਨ ਦੇ ਵਿੱਚ। ਸੋ ਜਿਹੜੀ ਇਹ ਵਿਨਾਸ਼ ਆਏਗਾ ਸਾਡਾ ਜਲਵਾਯੂ ਤਬਦੀਲੀ ਦੇ ਨਾਲ, ਇਹਨੂੰ ਸਮਝਣ ਦੀ ਸਾਨੂੰ ਲੋੜ ਹੈ ਵੀ ਸਾਡੇ ਕਿਵੇਂ ਪਹੁੰਚੇਗਾ, ਅਤੇ ਉਹਨੂੰ ਇੱਕੋ ਇੱਕ ਥਾਂ 'ਤੇ ਚੱਲਣ ਦੀ ਲੋੜ ਹੈ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਪਹਿਲੂ ਆ ਨਹੀਂ ਬਚੇਗਾ ਜਿਹਦੇ ਇਹਦਾ ਫਰਕ ਨਹੀਂ ਪਏਗਾ। ਤੁਸੀਂ ਇੰਸ਼ੋਰੈਂਸ ਲੈ ਲਓ, ਹੁਣ ਆਪਣੇ ਦੇਖੋ ਤੁਹਾਡੇ ਘਰ, ਤੁਸੀਂ ਘਰ ਲੈਂਦੇ ਹੋ, ਘਰ ਲਈ ਤੁਹਾਨੂੰ ਮੌੜਗੇ ਲੈਣੀ ਪੈਂਦੀ, ਤਾਂ ਮੌੜਗੇ ਦੀ ਪਹਿਲੀ ਕੰਡੀਸ਼ਨ ਹੁੰਦੀ ਇਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਆ, ਤੇ ਅਮਰੀਕਾ ਦੇ ਵਿੱਚ ਅਗਲੇ 15 ਸਾਲਾਂ 'ਚ 40% ਲੋਕਾਂ ਨੂੰ ਘਰਾਂ 'ਤੇ ਇੰਸ਼ੋਰੈਂਸ ਨਹੀਂ ਮਿਲੇਗੀ।
0: ਓਕੇ, ਮਹਿੰਗੀ ਹੋ ਗਈ ਨਹੀਂ,
1: ਜੇ ਇੰਸ਼ੋਰੈਂਸ ਨਹੀਂ ਬਣੇਗੀ ਨਵੇਂ ਘਰ ਕਿਵੇਂ ਬਣਨਗੇ, ਨਵੇਂ ਬਿਜ਼ਨਸ ਕਿਵੇਂ ਚੱਲਣਗੇ। ਸੋ ਜਿਹੜੀ ਇਹਦਾ ਭਿਆਨਕ ਹੈ ਇਹ ਹੈ, ਅਸੀਂ ਇਹਨੂੰ ਕਹਿੰਦੇ ਸਿਰਫ ਮੌਤਾਂ ਦੇ ਨਾਲ ਜੋੜ ਕੇ ਨਹੀਂ ਵੇਖ ਸਕਦੇ ਜਾਂ ਵੀ ਫਸਲਾਂ ਸੜ ਗਈਆਂ, ਪਰ ਜਿਹੜੀ ਜੇ ਫਸਲਾਂ ਸਾਡੀਆਂ ਸੜਦੀਆਂ ਨੇ ਤੇ ਇੱਕ ਵਾਰੀ ਚਲੋ ਫਸਲ ਮਰ ਗਈ ਨਾ, ਕਿਸਾਨ ਵੀ ਚੱਲ ਜਾਏਗਾ ਤੇ ਦੇਸ਼ ਵੀ ਚੱਲ ਜਾਏਗਾ, ਪਰ ਜੇ ਫਸਲਾਂ 2-4 ਸਾਲ ਲਗਾਤਾਰ ਸੜ ਗਈਆਂ, ਜਲ ਗਈਆਂ, ਮਰ ਗਈਆਂ ਤੇ ਫਿਰ ਕੀ ਹੋਏਗਾ। ਸੋ ਸਾਨੂੰ ਇਸ ਤਰੀਕੇ ਨਾਲ ਲਿਆਉਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਨੂੰ ਡੀਕੋਡ ਕਰਕੇ, ਡੀਕੰਸਟਰਕਟ ਕਰਕੇ ਵੀ ਉਹ ਕੀ ਪਏਗਾ, ਤੇ ਆਪਾਂ ਇਸ ਤੋਂ ਅਗਲੇ ਐਪੀਸੋਡ ਤੋਂ ਸ਼ੁਰੂ ਕਰਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ ਨਾ। ਹੁਣ ਤੱਕ ਆਪਾਂ ਜਿਹੜੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਜਿੱਥੇ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਬੜਾ ਸੌਖਾ ਸਮਝਣਾ ਕਿ ਸਾਡੇ ਦਰਿਆਵਾਂ ਦਾ ਪਾਣੀ ਹਿਮਾਲਿਆ ਚੋਂ ਆਉਂਦਾ, ਹਿਮਾਲਿਆ ਚ ਬਰਫ਼ ਪੈਂਦੀ ਆ, ਬਰਫ਼ ਪੰਘਰਦੀ ਆ, ਫਿਰ ਉਹ ਪਾਣੀ ਆਉਂਦਾ, ਜੋ ਬਰਫ਼ ਤਾਂ ਨਾ ਪਈ ਤਾਂ ਪਾਣੀ ਨਹੀਂ ਆਉਣਾ, ਤੇ ਜੇ ਗਰਮੀ ਜ਼ਿਆਦਾ ਪੈ ਗਈ ਉਹ ਬਰਫ਼ ਜਿਹੜੀ ਆ ਜਿਹਨੇ 4-5 ਮਹੀਨੇ ਜਿਵੇਂ ਹੁਣ ਹੋਇਆ ਭਾਖੜਾ ਡੈਮ ਦੇ ਵਿੱਚ ਪਾਣੀ ਲੋੜ ਤੋਂ ਵੱਧ ਆ ਗਿਆ ਜੂਨ 'ਚ। ਪਿਛਲੇ ਸਾਲ ਪੰਜਾਬ ਤੇ ਹਰਿਆਣਾ ਵਾਲੇ ਲੜ ਰਹੇ ਸੀ ਪਾਣੀ ਕਿਹਨੂੰ ਚਾਹੀਦਾ, ਇਸ ਵਾਰੀ ਦੋਨੇ ਕਹਿੰਦੇ ਅਸੀਂ ਪਾਣੀ ਲੈਣਾ, ਸਾਡੀਆਂ ਨਹਿਰਾਂ ਭਰੀਆਂ ਹੋਈਆਂ ਨੇ, ਕਿਉਂਕਿ ਇੰਨੀ ਗਰਮੀ ਪਈ ਮਈ ਦੇ ਵਿੱਚ, ਉਹ ਜਿਹੜੀ ਬਰਫ਼ ਨੇ 3-4 ਮਹੀਨਿਆਂ 'ਚ ਪੰਘਰਨਾ ਸੀ ਉਹ ਤਕਰੀਬਨ 1 ਮਹੀਨੇ 'ਚ ਪੰਘਰ ਗਈ, ਸਾਰਾ ਪਾਣੀ ਦਰਿਆਵਾਂ 'ਚ ਆ ਗਿਆ। ਹੁਣ ਜਿਹੜੇ ਅਗਲੇ ਮਹੀਨੇ ਸਾਨੂੰ ਪਾਣੀ ਚਾਹੀਦਾ ਉਹ ਦਰਿਆਵਾਂ 'ਚ ਉਨੇ ਪਾਣੀ ਘੱਟ ਜਾਏਗਾ। ਸੋ ਜਿਹੜਾ ਜਿਹੜਾ ਸਾਡਾ ਸਾਨੂੰ ਆਪਣਾ ਪ੍ਰਕਿਰਤੀ ਦੇ ਨਾਲ ਰਿਸ਼ਤਾ ਸਮਝਣ ਦੀ ਲੋੜ ਹੈ ਕਿ ਮਨੁੱਖ ਜਿਹੜਾ ਹੈ ਉਹ ਆਪਣੇ ਆਲੇ ਦੁਆਲੇ 'ਤੇ ਕਿਵੇਂ ਨਿਰਭਰ ਕਰਦਾ ਅਤੇ ਉਸ ਤੋਂ ਬਿਨਾਂ ਇਹਦਾ ਗੁਜ਼ਾਰਾ ਕਿਵੇਂ ਨਹੀਂ ਹੈ। ਅਤੇ ਜੇ ਅਸੀਂ ਉਹ ਪ੍ਰਕਿਰਤੀ ਦਾ ਜਿਹੜਾ ਸੰਤੁਲਨ ਹੈ, ਇੱਕ ਮਹੀਨ ਸੰਤੁਲਨ, ਬਹੁਤ ਫਾਈਨ ਬੈਲੈਂਸ ਹੈ, ਉਹ ਇਵੇਂ ਤੁਸੀਂ ਸਮਝ ਲਓ ਵੀ ਜਿਵੇਂ ਕਿਸੇ ਨੇ ਉਂਗਲੀ ਦੇ ਉੱਤੇ ਫੁੱਟਬਾਲ ਟਿਕਾਇਆ ਹੋਵੇ, ਵੇਖਿਆ ਨਾ ਤੁਸੀਂ ਫੁੱਟਬਾਲ ਪਲੇਅਰ ਕਰਦੇ ਹੁੰਦੇ ਨੇ, ਉਹ ਆਪਣੀ ਉਂਗਲੀ ਦੇ ਉੱਤੇ ਉਹਨੂੰ ਘੁਮਾ ਦਿੰਦੇ ਨੇ ਤੇ ਉਹਨੂੰ ਮਾੜਾ ਜਿਹਾ ਤੁਸੀਂ ਲਾ ਦੋ ਡਿੱਗ ਜਾਂਦਾ। ਤੇ ਸਾਡਾ ਧਰਤੀ ਉਵੇਂ ਹੀ ਹੈ, ਜਿਵੇਂ ਕਿਤੇ ਉਂਗਲੀ 'ਤੇ ਟਿੱਕੀ ਹੋਵੇ ਫੁੱਟਬਾਲ ਵਾਂਗੂ, ਅਤੇ ਇਹਨੂੰ ਜਦੋਂ ਹਵਾ ਦਾ ਬੁੱਲਾ ਆਇਆ, ਹਨੇਰੀਆਂ ਆਈਆਂ, ਅਤੇ ਇਹਦਾ ਸਾਰਾ ਸੰਤੁਲਨ ਵਿਗੜ ਸਕਦਾ। ਅਤੇ ਉਹਦੇ ਨਾਲ ਹੀ ਇੱਥੇ ਇਕੱਲੀ ਮਨੁੱਖੀ ਜਾਨ ਨਹੀਂ, ਜਿਹੜੀ ਸਮੁੱਚਾ ਜੀਵਨ ਹੈ ਜਿਹਦੇ ਵਿੱਚ ਪੰਛੀਆਂ ਦਾ ਅਤੇ ਜਾਨਵਰਾਂ ਦਾ ਜਿਹੜਾ ਜੀਵਨ ਹੈ ਉਹਨੂੰ ਵੀ ਖਤਰਾ।
0: ਸੋ ਇਹ ਚਾਰ ਚੁਫੇਰੇ ਇੱਕ ਚੀਜ਼ ਜੇ ਹਿੱਲੂਗੀ ਤਾਂ ਸਾਰਾ ਕੁਛ ਹੀ ਹਿੱਲੂਗਾ। ਸੋ ਸਾਰੇ ਇਹਨੂੰ ਸਮੱਸਿਆ। ਸੋ ਜਦੋਂ ਆਪਾਂ ਆਲਮੀ ਪੱਧਰ ਦੇ ਉੱਤੇ ਆਪਾਂ ਗੱਲ ਕਰ ਹੀ ਰਹੇ ਹਾਂ ਅਤੇ ਇਸ ਵਰ੍ਹੇ ਦੇ ਅੰਤ ਦੇ ਵਿੱਚ ਜਿਹੜੀ UN ਦੀ ਮੀਟਿੰਗ ਹੋਣੀ ਹੈ COP31, ਸੋ ਉਹਦੀਆਂ ਵੀ ਤਿਆਰੀਆਂ ਕਹਿੰਦੇ ਚੱਲ ਰਹੀਆਂ। ਪਿਛਲੇ ਆਪਾਂ ਐਪੀਸੋਡਸ ਦੇ ਵਿੱਚ ਗੱਲ ਕੀਤੀ ਕਿ ਅਮਰੀਕਾ ਹੱਥ ਖਿੱਚ ਚੁੱਕਾ ਵਾ, ਸੋ ਉਹ 2035 ਦਾ ਜਿਹੜਾ ਏਜੰਡਾ ਵਾ ਉਹਦੇ ਵਿੱਚ ਖਰਚਾ ਫਿਲਹਾਲ ਤਾਂ ਨਹੀਂ ਕਰਦਾ ਦਿਖ ਰਿਹਾ, ਅਤੇ ਉਸ ਲਿਹਾਜ਼ ਦੇ ਨਾਲ ਜਿਹੜਾ ਇਹ ਖਰਚਾ ਵਾ ਫਿਰ ਜਿੱਦਾਂ ਕਹਿ ਰਹੇ ਨੇ ਕਿ 1.3 ਟ੍ਰਿਲੀਅਨ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਚਾਹੀਦਾ ਜੋ ਮਿੱਥਿਆ ਸੀ, ਅਤੇ ਉਹਦੇ ਲਈ ਫਿਰ ਕੀ ਯਤਨ ਨੇ, ਹੁਣ ਹੋਰ ਕੋਈ ਹੱਥ ਅੱਗੇ ਵਧਾ ਰਿਹਾ ਵਾ ਜਾਂ ਅਮਰੀਕਾ ਨੂੰ ਮਨਾਉਣ ਦੀ ਕੋਸ਼ਿਸ਼ ਆ, ਜਾਂ ਫਿਰ ਕਿਹੜੇ ਤਰੀਕੇ ਦੇ ਨਾਲ ਜੇ ਬਜਟ ਹੀ ਨਹੀਂ ਹੋਊਗਾ ਤਾਂ ਫਿਰ ਕਿੱਦਾਂ ਚੀਜ਼ਾਂ ਮੈਨੇਜ ਹੋਣਗੀਆਂ?
1: ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਉਹਦੇ ਵਿੱਚ ਕੁਝ ਨਵੀਆਂ ਤਬਦੀਲੀਆਂ ਨੇ, ਚੇਂਜਸ ਨੇ ਜਿਹੜੀਆਂ ਅੱਛੀਆਂ ਨੇ, ਉਹ ਇਹ ਹੈ ਕਿ ਜਿਹੜੇ ਇਸ ਜਲਵਾਯੂ ਤਬਦੀਲੀ ਦੇ ਹੱਲ ਨੇ ਜਿਹਨਾਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਤੇ ਸੋਲਰ ਪੈਨਲ ਤੇ ਵਿੰਡ ਐਨਰਜੀ ਜਿਹੜੀ ਬਹੁਤ ਵੱਡਾ ਰੋਲ ਹੈ, ਉਹਨਾਂ ਦੀ ਜਿਹੜੀ ਲਾਗਤ ਹੈ ਉਹ ਲਗਾਤਾਰ ਘੱਟ ਰਹੀ ਆ। ਉਹ ਇੰਨੀ ਘੱਟ ਰਹੀ ਆ ਵੀ ਜੇ ਆਪਾਂ ਸੋਲਰ ਪੈਨਲ ਦੀ ਕੀਮਤ ਨੂੰ 2000 ਤੋਂ ਲੈ ਕੇ ਕੰਪੇਅਰ ਕਰੀਏ ਤਾਂ ਹੁਣ ਉਹ 99% ਘੱਟ ਚੁੱਕੀ ਹੈ। ਜਿਹੜੀ ਚੀਜ਼ $1 ਦੀ ਆਉਂਦੀ ਸੀ 2000 ਦੇ ਵਿੱਚ, ਅੱਜ ਉਹ ਸੋਲਰ ਪੈਨਲ 1 ਸੈਂਟ ਦਾ ਮਿਲਦਾ ਤੁਹਾਨੂੰ, ਉਹ 99% ਘੱਟ ਗਿਆ। ਤੇ ਇਵੇਂ ਹੀ ਇਲੈਕਟ੍ਰਿਕ ਕਾਰਾਂ ਨੇ, ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਬਈ ਇਸ ਸਾਲ 26 ਦੇ ਵਿੱਚ ਦੁਨੀਆਂ ਦੇ ਵਿੱਚ ਕੋਈ 26 ਮਿਲੀਅਨ ਇਲੈਕਟ੍ਰਿਕ ਕਾਰਾਂ ਵਿਕਣਗੀਆਂ। ਤੇ ਹਾਂ ਹੁਣ ਮਤਲਬ ਪਿਛਲੇ ਮਹੀਨੇ ਤਕਰੀਬਨ 5 ਲੱਖ ਦੇ ਕਰੀਬ ਕਾਰਾਂ ਜਿਹੜੀਆਂ ਇਲੈਕਟ੍ਰਿਕ ਕੱਲੀਆਂ ਚੀਨ ਦੇ ਵਿੱਚ ਵਿਕੀਆਂ। ਸੋ ਜਿਹੜੀਆਂ ਜਿਹੜੀ ਸਾਡੇ ਉਹਨਾਂ ਦੀ ਘੱਟ ਰਹੀ ਹੈ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਮਰੀਕਾ ਕੰਟਰੀਬਿਊਟ ਨਹੀਂ ਕਰ ਰਿਹਾ, ਬਿਲਕੁਲ ਦਰੁਸਤ ਹੈ, ਉਹਦਾ ਨੁਕਸਾਨ ਹੋ ਰਿਹਾ, ਪਰ ਉਹਦੇ ਵਿੱਚ ਯੂਰਪ ਵਾਲੇ ਕਾਫੀ ਕਰ ਰਹੇ ਨੇ, ਚਾਈਨਾ ਵਾਲੇ ਭਾਵੇਂ ਉਹ ਆਪਣੇ ਬਿਜ਼ਨਸ ਪੱਖ ਤੋਂ ਕਰ ਰਹੇ ਨੇ, ਉਹ ਜਿਹੜੀ ਇਹ ਟੈਕਨੋਲੋਜੀ ਹੈ ਜਾਂ ਇਹਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਜੁੜੀਆਂ ਹੋਈਆਂ ਟੈਕਨੋਲੋਜੀਜ਼ ਨੇ, ਉਹ ਜਿਹਨੂੰ ਆਪਾਂ ਗਲੋਬਲ ਸਾਊਥ ਕਹਿੰਦੇ ਹਾਂ, ਅਫਰੀਕਾ, ਏਸ਼ੀਆ ਜਾਂ ਜਿਹੜੇ ਗਰੀਬ ਮੁਲਕ ਹੁੰਦੇ ਸੀ, ਹੁਣ ਉੱਨਤੀ ਕਰ ਰਹੇ ਨੇ, ਉਹਨਾਂ ਨੂੰ ਉਹ ਬੜੀ ਵੱਡੀ ਪੱਧਰ ਤੇ ਉਹਦੀ ਡਿਪਲੋਇਮੈਂਟ ਕਰ ਰਿਹਾ, ਗਵਰਨਮੈਂਟ ਆਫ ਇੰਡੀਆ ਕਰ ਰਹੀ ਆ। ਉਹਨਾਂ ਨੇ ਤੁਸੀਂ ਪਿੱਛੇ ਦੇ ਆਇਆ ਸੀ ਉਹਨਾਂ ਦਾ ਕਿ ਉਹ ਜਿਹੜੇ ਸਾਡੇ ਵੱਡੇ ਟਰੱਕ ਨੇ ਸਮਾਨ ਵਾਲੇ, ਉਹਨਾਂ ਨੂੰ ਇਲੈਕਟ੍ਰਿਕ ਤੇ ਬੱਸਾਂ ਨੂੰ ਇਲੈਕਟ੍ਰਿਕ ਸ਼ਿਫਟ ਕਰਨ ਲਈ ਉਹ ਪਤਾ ਨਹੀਂ 2500 ਲੱਖ ਕਰੋੜ ਦਾ ਪ੍ਰੋਜੈਕਟ ਹੈ, ਬਹੁਤ ਹੀ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਉਹਨਾਂ ਨੇ, ਕਿਉਂਕਿ ਉਹ ਭਾਵੇਂ ਉਹਨਾਂ ਦੀ ਗਿਣਤੀ ਬੜੀ ਘੱਟ ਹੈ ਪਰ ਇੰਡੀਆ ਦਾ ਜਿਹੜਾ 40% ਡੀਜ਼ਲ ਲੱਗਦਾ ਉਹ ਟਰੱਕਾਂ ਦੇ ਟਰੱਕ ਖਾਂਦੇ ਨੇ, ਹੈ ਨਾ, ਉਹ ਟਰੱਕ ਜ਼ਿਆਦਾ ਡੀਜ਼ਲ ਖਾਂਦੇ ਆ, ਸਾਰਾ ਦਿਨ ਸਾਰੀ ਰਾਤ ਚੱਲਦੇ ਆ। ਤੇ ਸੋ ਇਹ ਬੜੀ ਵੱਡੀ ਪੱਧਰ ਤੇ ਇਹਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਚ ਕਰਾਂਗੇ ਕਿ ਤੁਸੀਂ, ਕਿਉਂਕਿ ਸਰਕਾਰਾਂ ਨੇ ਕੀ ਨਹੀਂ ਕਰਨਾ, ਉਹਨਾਂ ਦੀ ਇੱਕ ਆਪਣੀ ਰਫਤਾਰ ਹੈ ਤੇ ਉੱਥੇ ਕਰਪਸ਼ਨ ਵੀ ਹੈ, ਉੱਥੇ ਹੋਰ ਕਈ ਕੁਛ ਵੀ ਹੈ, ਪਰ ਅਸੀਂ ਇਹ ਮਸਲਾ ਇੰਨਾ ਗੰਭੀਰ ਆ, ਅਸੀਂ ਇਕੱਲਾ ਇਹ ਗੱਲ ਕਹਿ ਕੇ ਨਹੀਂ ਛੱਡ ਸਕਦੇ ਕਿ ਇਹ ਸਰਕਾਰਾਂ ਹੀ ਕਰਨਗੀਆਂ, ਇਹ ਕੰਪਨੀਆਂ ਹੀ ਕਰਨਗੀਆਂ, ਮੈਂ ਤਾਂ ਕੁਛ ਨਹੀਂ ਕਰ ਸਕਦਾ, ਇਹ ਆਪਾਂ ਆਉਣ ਵਾਲੇ ਕਰਾਂਗੇ। ਪਰ ਜਦ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਇਹ ਕਿੰਨੀ ਗੰਭੀਰ, ਕਿੰਨੀ ਵਿਨਾਸ਼ਕਾਰੀ, ਤੇ ਅਸੀਂ ਇਹਨੂੰ ਮਹਾਂਪਰਲੋ ਕਿਉਂ ਕਹਿੰਦੇ ਹਾਂ, ਫਿਰ ਕਈ ਵਾਰੀ ਸਾਡਾ ਵਿੱਚੋਂ ਮੋਟੀਵੇਸ਼ਨ ਨਹੀਂ ਹੁੰਦੀ ਸਟੈਪ ਲੈਣ ਦੀ, ਆਪਣੀ ਜ਼ਿੰਦਗੀ 'ਚੋਂ ਤਬਦੀਲੀਆਂ ਲਿਆਉਣ ਦੀ। ਸੋ ਸਾਨੂੰ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਇਹ ਕੀ ਚੀਜ਼ ਹੈ ਅਤੇ ਇਹ ਕਿੰਨੀ ਭਿਆਨਕ ਹੈ ਅਤੇ ਇਹ ਕਿਹੋ ਜਿਹਾ ਰੂਪ ਦੇ ਵਿੱਚ ਆਏਗੀ, ਜਿਹੜੀ ਕਿ ਆਪਾਂ ਪਿਛਲੇ 4-5 ਐਪੀਸੋਡ 'ਚ ਇੱਥੇ ਲਗਾ ਰਹੇ ਹਾਂ ਟਾਈਮ, ਵੀ ਇਹ ਕੀ ਚੀਜ਼ ਹੈ। ਅਤੇ ਇਹਦੇ ਵਿੱਚ ਬਾਈ ਜੀ ਸਭ ਤੋਂ ਵੱਡਾ ਕੀ ਹੈ, ਕਿਉਂਕਿ ਇਹ ਹਰ ਬੰਦੇ ਨਾਲ ਜੁੜੀ ਹੋਈ ਹੈ ਅਤੇ ਹਰ ਬੰਦੇ ਦੇ ਹਰ ਪਹਿਲੂ ਨਾਲ ਜੁੜੀ ਹੋਈ ਹੈ, ਅਤੇ ਆਪਾਂ ਆਪਣਾ ਰੇਡੀਓ ਪ੍ਰੋਗਰਾਮ ਜਾਂ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਾਂ ਤਾਂ ਬਹੁਤ ਘੱਟ ਲੋਕਾਂ ਤੱਕ ਪਹੁੰਚ ਸਕਦੇ ਹਾਂ। ਸੋ ਜਿਹੜਾ ਬੰਦਾ ਵੀ ਆਪ ਸਮਝ ਸਕਦਾ ਹੈ ਸੁਣਨ ਤੋਂ ਬਾਅਦ, ਇਹ ਉਹਦੀ ਉਹਦਾ ਧਰਮ ਬਣਦਾ, ਮੈਂ ਕਹਾਂਗਾ ਇਕੱਲੀ ਡਿਊਟੀ ਨਹੀਂ, ਵੀ ਉਹ ਆਪਣੇ ਪਰਿਵਾਰ ਦੇ ਵਿੱਚ ਅਤੇ ਆਪਣੇ ਦੋਸਤਾਂ ਅਤੇ ਆਪਣੇ ਜਿੱਥੇ ਵੀ ਉਹ ਰਹਿੰਦੇ ਨੇ ਕਮਿਊਨਿਟੀ ਦੇ ਵਿੱਚ, ਗਲੀ ਮੁਹੱਲੇ 'ਚ, ਉਹ ਇਹਦੀ ਗੱਲ ਨੂੰ ਤੋਰਨ ਤਾਂ ਕਿ ਸਾਰੇ ਲੋਕ ਜਿਹੜੇ ਹੈ ਇਹਦੇ ਬਾਰੇ ਜਾਣ ਕੇ ਘੱਟੋ ਘੱਟ ਉਹਨੂੰ ਸਮਝ ਆ ਜਾਏਗੀ ਵੀ ਇਹਦੀ ਭਿਅੰਕਰਤਾ ਕਿੰਨੀ ਹੈ।
0: ਜੀ, ਸੋ ਇਹਦੇ ਵਿੱਚ ਇੱਕ ਮੈਂ ਵੇਖ ਰਿਹਾ ਹਾਂ, ਇੱਕ ਜਿਹੜੇ ਔਨਲਾਈਨ ਚਰਚਾ ਚੱਲਦੀ ਹੈ ਜਦੋਂ, ਤਾਂ ਉਹਦੇ ਵਿੱਚ ਇੱਕ ਸਵਾਲ ਚੱਲ ਰਿਹਾ, ਕਿਉਂਕਿ ਇੱਕ ਹੁਣ ਇਸ ਤਰੀਕੇ ਦੇ ਨਾਲ ਵੀ ਕਿਹਾ ਜਾ ਰਿਹਾ ਕਿ ਆਪਾਂ ਜਿਹੜੇ AI ਦਾ ਇਸਤੇਮਾਲ ਕਰਕੇ ਜਿਹੜੇ ਸਾਡੇ ਹੀਟਿੰਗ ਆ, ਕੂਲਿੰਗ ਆ, ਰੈਫਰੀਜਰੇਸ਼ਨ ਆ, ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਫਰਿੱਜਾਂ ਜਾਂ ਹੀਟ ਪੰਪ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ AI ਦੇ ਨਾਲ ਹੁਣ ਹੋਰ ਸਮਾਰਟ ਆਟੋਮੇਸ਼ਨ ਦੇ ਉੱਤੇ ਲੈ ਕੇ ਆਉਂਦੀਆਂ ਜਾ ਰਹੀਆਂ ਨੇ। ਸੋ AI ਇਹਨੂੰ ਕੰਟਰੋਲ ਕਰੂਗੀ ਅਤੇ ਉਹਦੇ ਵਿੱਚ 8-15% ਜਿਹੜੀ ਆ ਊਰਜਾ ਦੀ ਬਚਤ ਹੋ ਸਕੂਗੀ। ਸੋ ਇਹ ਚਰਚਾ ਇਹ ਚੱਲ ਰਹੀ ਹੈ ਕਿ ਕੀ ਇਹ ਮਾਰਕੀਟਿੰਗ ਤਕਨੀਕਸ ਨੇ, ਜਦੋਂ ਪਹਿਲੀਆਂ ਜਿਹੜੀਆਂ ਚੱਲ ਰਹੀਆਂ ਤਕਨੀਕਸ ਨੇ ਉਹਨਾਂ ਨੂੰ ਆਪਾਂ, ਕਈ ਲੋਕ ਕਹਿੰਦੇ ਨੇ ਕਿ ਜਦੋਂ ਹਟਾਵਾਂਗੇ ਤਾਂ ਉਹਦੇ 'ਤੇ ਵੀ ਖਰਚਾ ਆਊਗਾ, ਉਹਨਾਂ ਨੂੰ ਡਿਸਪੋਜ਼ ਕਰਨ ਦੇ ਉੱਤੇ ਵੀ ਖਰਚਾ ਆਊਗਾ। ਸੋ ਨਵੇਂ ਜਿਹੜੇ ਉਪਕਰਨ ਆ ਰਹੇ ਨੇ, ਕੀ ਉਹਨਾਂ ਨੂੰ ਉੱਧਰ ਲੋਕਾਂ ਨੂੰ ਲੈ ਕੇ ਜਾਣ ਦੀ, ਖਰਚਾ ਕਰਨ ਦੀ ਗੱਲ ਜਿਹੜੀ ਆ ਉਹ ਫਲੋਟ ਕੀਤੀ ਜਾ ਰਹੀ ਹੈ, ਜਾਂ ਫਿਰ ਵਾਕਈ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਣ ਵਾਲਾ?
1: ਨਹੀਂ, ਦੇਖੋ ਫਰਕ ਤਾਂ ਪਏਗਾ ਨਵੀਂ ਟੈਕਨੋਲੋਜੀ ਦਾ, ਪਰ ਇਹ ਸ਼ੋਸ਼ੇ ਨੇ। ਤੁਹਾਡੀ ਫਰਿੱਜ ਹੈ, ਫਰਿੱਜ ਤੁਸੀਂ ਕਾਹਦੇ ਲਈ ਵਰਤਦੇ ਹੋ? ਤੁਸੀਂ ਜਿਹੜੀਆਂ ਚੀਜ਼ਾਂ ਖਾਣੀਆਂ ਲਿਆਉਂਦੇ ਹੋ ਸਟੋਰ ਤੋਂ ਲਿਆ ਕੇ ਰੱਖ ਦਿੰਦੇ ਆ, ਹੁਣ ਤੁਹਾਨੂੰ ਕੀ ਫਰਕ ਪਏਗਾ ਜੋ ਫਰਿੱਜ ਤੁਹਾਨੂੰ ਇੱਕ ਟੈਕਸਟ ਮੈਸੇਜ ਭੇਜ ਦੇਵੇ ਵੀ ਤੁਹਾਡਾ ਜਿਹੜਾ ਦੁੱਧ ਹੈ ਉਹ ਕੱਲ੍ਹ ਨੂੰ ਖਤਮ ਹੋ ਜਾਣਾ, ਕੀ ਫਰਕ ਪਏਗਾ ਉਹਦੇ ਨਾਲ? ਮਤਲਬ ਇਹ ਤਾਂ ਇਹ ਜਿਹੜੇ ਮੈਂ ਤੈਨੂੰ ਸ਼ੋਸ਼ੇਬਾਜ਼ੀ ਕਹਾਂਗਾ, ਪਰ ਹੌਲੀ ਹੌਲੀ ਜਦੋਂ ਨਵੀਆਂ ਫਰਿੱਜਾਂ ਆਉਣਗੀਆਂ ਉਹ ਸਾਰੀਆਂ ਦੇ ਵਿੱਚ ਟੈਕਨੋਲੋਜੀ ਸਟੈਂਡਰਡ ਹੋ ਜਾਏਗੀ। ਜਿਵੇਂ ਕਾਰਾਂ ਸੀ, ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਕਾਰਾਂ ਕਿੰਨੀਆਂ ਸਿੰਪਲ ਹੁੰਦੀਆਂ ਸੀ, ਫਿਰ ਕਾਰਾਂ ਦੇ ਵਿੱਚ ਕਿੰਨੀ ਟੈਕਨੋਲੋਜੀ ਵੱਧਦੀ ਗਈ। ਇਹਦਾ ਸਾਡੇ ਜਲਵਾਯੂ ਤਬਦੀਲੀ 'ਤੇ ਚੰਗਾ ਅਸਰ ਨਹੀਂ ਪੈਣਾ, ਇਹ ਤਾਂ ਮਾੜਾ ਪਏਗਾ, ਕਿਉਂਕਿ ਜਿਹੜੀ AI ਹੈ, ਜਦੋਂ ਤੁਸੀਂ ਕੰਪਿਊਟਰ 'ਤੇ ਗੂਗਲ 'ਚ ਟਾਈਪ ਕਰਦੇ ਹੋ ਆਪਣਾ ਸਵਾਲ, ਅਤੇ ਉਹ ਬਹੁਤ ਵੱਡੇ ਕੰਪਿਊਟਰ ਸੈਂਟਰ ਜਿਹਨੂੰ ਆਪਾਂ ਡੇਟਾ ਸੈਂਟਰ ਕਹਿੰਦੇ, ਆਪਾਂ ਇੱਕ ਪੂਰਾ ਐਪੀਸੋਡ ਇਹ 'ਤੇ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹਦੀ ਹੁਣ ਬੜੀ ਚਰਚਾ ਹੈ ਬਈ, ਡੇਟਾ ਸੈਂਟਰ ਜਿਹੜੇ ਨੇ ਉੱਥੇ ਲੱਖਾਂ ਕੰਪਿਊਟਰ ਚੱਲਦੇ ਨੇ ਤੁਹਾਡੇ ਸਵਾਲ ਦਾ ਜਵਾਬ ਲੈਣ ਲਈ, ਤੇ ਜਿਹੜੇ ਕੰਪਿਊਟਰ ਚੱਲਦੇ ਨੇ ਉਹ ਬਿਜਲੀ ਖਾਂਦੇ ਨੇ, ਬਿਜਲੀ ਖਾਂਦੇ ਨੇ, ਉਹਨਾਂ ਨਾਲ ਗਰਮੀ ਪੈਦਾ ਹੁੰਦੀ ਹੈ, ਗਰਮ ਉਹਨਾਂ ਨੂੰ ਠੰਡਾ ਕਰਨ ਲਈ, ਸੋ ਉਹਨਾਂ ਨੂੰ ਪਾਣੀ ਵਰਤਣਗੇ, ਨਾਲੇ ਜਿਹੜੀ ਬਿਜਲੀ ਆ ਉਹਦੀ ਖਪਤ ਵਧਾਉਣਗੇ, ਬਿਜਲੀ ਜਿਹੜੀ ਕੋਲੇ ਤੋਂ ਬਣਦੀ ਆ। ਸੋ AI ਤਾਂ ਜਲਵਾਯੂ ਤਬਦੀਲੀ ਦੇ ਲਈ ਬਹੁਤ ਵੱਡਾ ਖਤਰੇ ਵਾਲਾ, ਪਰ ਇਹ ਜ਼ਰੂਰੀ ਨਹੀਂ ਹੋਣਾ ਇਵੇਂ ਹੀ ਹੋਵੇ, ਇਹ ਸਿਰਫ ਕੰਪਨੀਆਂ ਨੂੰ ਦਬਾਅ ਪਾਉਣ ਦੀ ਲੋੜ ਹੈ। ਜਿਵੇਂ ਜਿਹੜੀ ਸਟੈਨਫਰਡ ਯੂਨੀਵਰਸਿਟੀ ਆ, ਜਿੰਨੇ ਵੀ ਉਹਨਾਂ ਦੇ ਡੇਟਾ ਸੈਂਟਰਸ ਨੇ ਉਹ ਬਿਲਕੁਲ ਪਾਣੀ ਨਹੀਂ ਵਰਤਦੇ, ਉਹ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ, ਤੇ ਉਹ ਤਕਰੀਬਨ ਜਿਵੇਂ ਗੂਗਲ ਵਾਲੇ ਬਣਾ ਰਹੇ ਨੇ, ਤੇ ਉਹਨਾਂ ਦੀ ਜਿਹੜੀ ਬਿਜਲੀ ਵੀ ਆ ਸਾਰੀ ਦੀ ਸਾਰੀ ਉਹ ਸੋਲਰ, ਵਿੰਡ ਤੇ ਬੈਟਰੀ ਤੋਂ ਚਲਾ ਰਹੇ ਨੇ ਉਹ। ਸੋ ਇਹਦੇ ਹੱਲ, ਇਹਨਾਂ ਨੂੰ AI ਨੂੰ ਵੀ ਇੱਕ ਜ਼ਿੰਮੇਦਾਰ ਤਰੀਕੇ ਨਾਲ ਲਾਗੂ ਕਰਨ ਦੇ ਜਿਹੜਾ ਉਹ ਸੰਭਵ ਹੈ ਤੇ ਉਹ ਸੰਭਵ ਤਾਂ ਹੀ ਸਰਕਾਰਾਂ ਕਰਨਗੀਆਂ ਜੇ ਅਸੀਂ ਉਹਨਾਂ ਤੇ ਦਬਾਅ ਪਾਵਾਂਗੇ।
0: ਜੀ ਸੋ ਆਸ ਕਰਦੇ ਹਾਂ ਜੀ ਇਹ ਦਬਾਅ ਇਸੇ ਤਰ੍ਹਾਂ ਦੇ ਨਾਲ ਪੈਂਦਾ ਰਹੇ ਅਤੇ ਵਾਤਾਵਰਣ ਦਾ ਕੋਈ ਹੋਰ ਫਾਇਦਾ ਆਪਾਂ ਇੰਡੀਵਿਜੁਅਲ ਲੈਵਲ ਦੇ ਉੱਤੇ ਵੀ ਕਰ ਸਕੀਏ। ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ ਧੰਨਵਾਦ ਤੁਹਾਡਾ ਅਤੇ ਸੁਣਨ ਵਾਲਿਆਂ ਦਾ ਖਾਸ ਕਰਕੇ।
0: ਜੀ ਦੋਸਤੋ ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ। ਸੋ ਹਰ ਸੋਮਵਾਰ ਨੂੰ ਇਹ ਸਾਡੇ ਨਾਲ ਇਸੇ ਸਮੇਂ ਜੁੜਦੇ ਨੇ ਲਗਭਗ 1 ਵਜੇ ਅਤੇ ਤੁਸੀਂ ਇਹ ਗੱਲਬਾਤ ਜਿਹੜੀ ਸਾਡੀ ਪੋਡਕਾਸਟ ਦੇ ਉੱਤੇ ਵੀ ਸੁਣ ਸਕਦੇ ਹੋ ਅਤੇ ਇਸੇ ਪ੍ਰੋਗਰਾਮ ਦਾ ਰਿਪੀਟ ਬ੍ਰੋਡਕਾਸਟ ਵੀ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੀਦਾ ਵਾ ਥਰੂ ਆਊਟ ਵੀਕ। ਸੋ ਕੋਈ ਵੀ ਗੱਲ ਬਾਤ ਕੋਈ ਵੀ ਤੁਹਾਨੂੰ ਮਨ ਦੇ ਵਿੱਚ ਸਵਾਲ ਆਵੇ ਫੀਡਬੈਕ ਆਵੇ ਤਾਂ ਉਹ ਤੁਸੀਂ ਸਾਡੇ ਤੱਕ ਭੇਜ ਦਿਆ ਕਰੋ ਆਪਾਂ ਉਹ ਵੀ ਇਹਨਾਂ ਦੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੇ ਕਰ ਸਕਦੇ ਹਾਂ। ਦਿਓ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਵਾਤਾਵਰਣ ਦਾ ਖਿਆਲ ਰੱਖੋ ਸੁਣਦੇ ਰਹੋ ਰੇਡੀਓ ਹਾਂਜੀ 1674। ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਮੀਤ ਦਾ ਵਿਆਹ ਬੜੀ ਸੋਹਣੀ ਕੁੜੀ ਦੇ ਨਾਲ ਹੋਇਆ ਸੀ, ਉਸਦਾ ਨਾਂ ਸੀ ਰਮਨ। ਮੀਤ ਉਹਨੂੰ ਬਹੁਤ ਪਿਆਰ ਕਰਦਾ ਹੈ, ਇੰਨਾ ਪਿਆਰ ਕਿ ਇੱਕ ਦਿਨ ਉਸ ਪਿਆਰ ਨੂੰ ਨਜ਼ਰ ਲੱਗ ਗਈ। ਰਮਨ ਨੂੰ ਚਮੜੀ ਦਾ ਰੋਗ ਹੋ ਗਿਆ, ਚਮੜੀ ਦਾ ਰੋਗ ਹੋਣ ਦੇ ਕਰਕੇ ਦਿਨੋਂ ਦਿਨ ਉਸਦੀ ਸੁੰਦਰਤਾ ਘਟਣ ਲੱਗ ਪਈ। ਹਾਲੇ ਸ਼ਾਇਦ ਇਸ ਘਰ 'ਤੇ ਹੋਰ ਕੈਰ ਟੁੱਟਣੇ ਸੀ। ਇੱਕ ਦਿਨ ਮੀਤ ਕਿਸੇ ਸਫ਼ਰ 'ਤੇ ਨਿਕਲਿਆ, ਜਦ ਵਾਪਸ ਆ ਰਿਹਾ ਸੀ ਤਾਂ ਐਕਸੀਡੈਂਟ ਹੋ ਗਿਆ। ਪਤਾ ਲੱਗਾ ਕਿ ਉਹਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ ਆ, ਹੁਣ ਉਹ ਵੇਖ ਨਹੀਂ ਸਕਦਾ। ਪਰ ਹੁਣ ਵੀ ਦੋਵਾਂ ਦੇ ਵਿੱਚ ਪਿਆਰ ਉਨਾ ਹੀ ਸੀ, ਉਹਨਾਂ ਦੇ ਵਿੱਚ ਕੋਈ ਖਾਸ ਫਰਕ ਕੋਈ ਲੱਭਿਆ ਵੀ ਨਾ ਲੱਭ ਸਕਦਾ। ਜਿੱਦਾਂ ਜਿੱਦਾਂ ਦਿਨ ਬੀਤਦੇ ਗਏ ਹੌਲੀ ਹੌਲੀ ਰਮਨ ਦਾ ਰੋਗ ਹੋਰ ਵੱਧਦਾ ਗਿਆ, ਹੌਲੀ ਹੌਲੀ ਉਹਦਾ ਚਿਹਰਾ ਹੋਰ ਵੀ ਵਿਗੜਦਾ ਗਿਆ, ਉਹਦੀ ਖੂਬਸੂਰਤੀ ਹੌਲੀ ਹੌਲੀ ਹੋਰ ਘਟਦੀ ਗਈ। ਪਰ ਹੁਣ ਅੰਨੇ ਹੋਏ ਮੀਤ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਉਹ ਨਹੀਂ ਸੀ ਵੇਖ ਸਕਦਾ। ਲੋਕ ਕਹਿੰਦੇ ਸ਼ਾਇਦ ਇਸ ਵਜ੍ਹਾ ਕਰਕੇ ਇਹਨਾਂ ਦੇ ਪਿਆਰ 'ਚ ਕੋਈ ਫਰਕ ਨਹੀਂ ਆਇਆ, ਸ਼ਾਇਦ ਇਸ ਕਰਕੇ ਇਹਨਾਂ ਦਾ ਵਿਵਾਹਿਕ ਜੀਵਨ ਬੜਾ ਵਧੀਆ ਚੱਲੀ ਜਾਣ ਡਿਆ। ਦੋਵੇਂ ਜਾਣੇ ਇੱਕ ਦੂਸਰੇ ਨੂੰ ਉਨਾ ਹੀ ਪਿਆਰ ਕਰਦੇ ਜਿੰਨਾ ਪਹਿਲੇ ਦਿਨ ਕਰਦੇ ਸੀ, ਜਦੋਂ ਉਹਨਾਂ ਨੇ ਇੱਕ ਦੂਸਰੇ ਨੂੰ ਵੇਖਿਆ ਸੀ ਅਤੇ ਵੇਖਦੇ ਰਹਿ ਗਏ। ਸਮਾਂ ਅੱਗੇ ਵਧਿਆ, ਬਿਮਾਰੀ ਹੋਰ ਵੱਧਦੀ ਗਈ। ਆਖਿਰ ਇੱਕ ਦਿਨ ਰਮਨ ਇਸ ਦੁਨੀਆਂ ਤੋਂ ਚਲੀ ਗਈ। ਉਸਦੀ ਮੌਤ ਨੇ ਮੀਤ ਨੂੰ ਵੱਡਾ ਝਟਕਾ ਦਿੱਤਾ। ਮੀਤ ਨੇ ਸਾਰੇ ਰਿਵਾਜ ਪੂਰੇ ਕੀਤੇ, ਜੋ ਕੁਛ ਵੀ ਰੀਤੀ ਰਿਵਾਜ ਸੀ ਉਹ ਸਾਰੇ ਪੂਰੇ ਕਰਨ ਤੋਂ ਬਾਅਦ ਆਪਣੇ ਨੇੜਲਿਆਂ ਨੂੰ ਦੱਸਿਆ ਕਿ ਉਹ ਹੁਣ ਸ਼ਹਿਰ ਛੱਡ ਕੇ ਕਿਸੇ ਦੂਸਰੀ ਜਗ੍ਹਾ ਜਾਣਾ ਚਾਹੁੰਦਾ। ਉਹ ਇਸ ਸ਼ਹਿਰ ਦੇ ਵਿੱਚ ਇਸ ਘਰ ਦੇ ਵਿੱਚ ਉਹਨਾਂ ਲੋਕਾਂ 'ਚ ਨਹੀਂ ਰਹਿਣਾ ਚਾਹੁੰਦਾ ਜਿੱਥੇ ਉਸਨੂੰ ਰਮਨ ਦੀ ਯਾਦ ਆਵੇ। ਉਹ ਆਪਣਾ ਇਰਾਦਾ ਪੱਕਾ ਕਰ ਚੁੱਕਾ, ਰਿਸ਼ਤੇਦਾਰੀ ਦੇ ਵਿੱਚੋਂ
2: ਇੱਕ ਆਦਮੀ ਨੇ ਅੱਗੇ ਹੋ ਕੇ ਕਿਹਾ, ਅੱਖਾਂ ਤੋਂ ਤੈਨੂੰ ਦਿਸਦਾ ਨਹੀਂ, ਕਿਤੇ ਹੋਰ ਜਾ ਕੇ ਗੁਜ਼ਾਰਾ ਕਿੱਦਾਂ ਕਰੇਗਾ, ਇੱਥੇ ਆਪਣਿਆਂ ਦੇ ਵਿੱਚ ਰਹੇਗਾ ਤਾਂ ਫਿਰ ਵੀ ਕੋਈ ਤੇਰੀ ਮਦਦ ਕਰ ਦੂ, ਤੂੰ ਸਾਡੇ ਘਰ ਚੱਲ, ਸਾਡੇ ਵੱਲ ਰਹਿ ਲਾ, ਜੋ ਰੁੱਖੀ ਮਿਸੀ ਆਪਾਂ ਖਾਂਦੇ ਹਾਂ ਉਹ ਤੂੰ ਵੀ ਖਾਂਦਾ ਨਹੀਂ, ਨਾਲੇ ਆ ਜਿਹੜੇ ਸ਼ਹਿਰ ਦੀ ਤੂੰ ਗੱਲ ਕਰਦਾ, ਜਿਹੜੇ ਘਰ ਦੀ ਗੱਲ ਕਰਦਾ, ਜਿਹਨਾਂ ਲੋਕਾਂ ਦੀ ਗੱਲ ਕਰਦਾ, ਉਹ ਭਲਿਆ ਇਹਨਾਂ ਨੂੰ ਤੇ ਤੂੰ ਵੇਖ ਵੀ ਨਹੀਂ ਸਕਦਾ, ਫਿਰ ਇਹਦੇ ਨਾਲ ਤੈਨੂੰ ਕੀ ਫਰਕ ਪੈਂਦਾ, ਤੂੰ ਇੱਥੇ ਰਵੇਂ ਜਾਂ ਕਿਤੇ ਹੋਰ, ਪਹਿਲਾਂ ਤੇਰੀ ਵਹੁਟੀ ਤੈਨੂੰ ਰਾਹ ਵਿਖਾ ਦਿੰਦੀ ਸੀ, ਉਹ ਤੇਰੀਆਂ ਅੱਖਾਂ ਬਣ ਕੇ ਨਾਲ ਚੱਲਦੀ ਸੀ, ਪਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਇਹ ਫੈਸਲਾ ਲੈਣਾ ਚਾਹੀਦਾ, ਕੁਛ ਦੇਰ ਬਾਅਦ ਮੀਤ ਨੇ ਚੁੱਪੀ ਪਤੋੜੀ ਤੇ ਕਹਿਣ ਲੱਗਾ, ਮੈਨੂੰ ਵਧੀਆ ਲੱਗਾ, ਮੈਨੂੰ ਵਧੀਆ ਲੱਗਾ, ਮੇਰੇ ਆਪਣੇ ਮੇਰੇ ਆਸ ਪਾਸ ਨੇ, ਤੁਸੀਂ ਮੇਰੇ ਨਾਲ ਆਪਣਾ ਹੱਥ ਜਿਤਾਈ, ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਨਾ ਹੌਂਸਲਾ ਮਿਲਿਆ, ਪਰ ਮੈਂ ਤੁਹਾਡੇ ਆਪਣਿਆਂ ਦੇ ਨਾਲ ਹੋਰ ਝੂਠ ਨਹੀਂ ਬੋਲ ਸਕਦਾ, ਝੂਠ ਇਹ ਕਿ ਮੈਨੂੰ ਦਿਸਦਾ ਜਾਂ ਇੱਦਾਂ ਕਹਿ ਲਓ ਕਿ ਮੈਂ ਨਾਟਕ ਕਰਦਾ ਸੀ ਆਪਣੀ ਵਹੁਟੀ ਦੇ ਸਾਹਮਣੇ, ਮੇਰੀਆਂ ਅੱਖਾਂ ਚਲੇ ਗਈਆਂ, ਨਾਟਕ ਇਸ ਕਰਕੇ ਕਿ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਕਦੀ ਵੀ ਇਹ ਲੱਗੇ ਕਿ ਹੁਣ ਸ਼ਾਇਦ ਉਹ ਮੈਨੂੰ ਕੁਰੂਪ ਦੇਖਦੀ, ਉਹਦਾ ਹੁਸਨ ਜਾਂਦਾ ਰਿਹਾ ਇੱਕ ਬਿਮਾਰੀ ਦੇ ਕਰਕੇ, ਅੰਨੇ ਹੋਣ ਦਾ ਨਾਟਕ ਕਰਕੇ, ਮੈਂ ਹਰ ਰੋਜ਼ ਉਹਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋਣ ਦਾ ਕਮੈਂਟ ਪਾਸ ਕਰਦਾ ਅਤੇ ਉਹ ਬੜੀ ਖੁਸ਼ ਹੋ ਜਾਂਦੀ, ਸ਼ਾਇਦ ਉਹਨੇ ਚਾਰ ਦਿਨ ਵੱਧ ਜੀ ਲਿਆ, ਜੇਕਰ ਉਹਨੂੰ ਇਹ ਪਤਾ ਲੱਗਦਾ ਮੈਂ ਉਹਨੂੰ ਵੇਖ ਸਕਦਾ ਅਤੇ ਉਹਦੀ ਖੂਬਸੂਰਤੀ ਉਹ ਨਹੀਂ ਰਹੀ, ਸ਼ਾਇਦ ਉਹ ਆਤਮ ਵਿਸ਼ਵਾਸ ਗਵਾ ਪੈਂਦੀ, ਗਲਤ ਜਾਂ ਸਹੀ ਮੈਂ ਇਸੇ ਕਰਕੇ ਇੱਕ ਦਿਨ ਇਹ ਫੈਸਲਾ ਲਿਆ ਕਿ ਐਕਸੀਡੈਂਟ ਤੋਂ ਬਾਅਦ ਮੈਂ ਅੱਖਾਂ ਚਲੀਆਂ ਜਾਣ ਦਾ ਨਾਟਕ ਕਰਾਂਗਾ, ਇਹ ਝੂਠ ਮੇਰੇ ਲਈ ਚੰਗਾ ਸਾਬਤ ਹੋਇਆ, ਉਹ ਬਹੁਤ ਵਧੀਆ ਪਤਨੀ ਸੀ, ਉਹ ਬਹੁਤੇ ਬਹੁਤ ਵਧੀਆ ਦੋਸਤ ਸੀ, ਬੜੀ ਵਧੀਆ ਹਮਸਫ਼ਰ ਸੀ, ਬੜੀ ਵਧੀਆ ਮੇਰੇ ਸੁੱਖ ਦੁੱਖ ਦੀ ਸਾਥੀ ਸੀ, ਉਹਦਾ ਸਿਰਫ ਇੱਕੋ ਮਕਸਦ ਸੀ ਮੈਂ ਖੁਸ਼ ਕਿੱਦਾਂ ਰਹਿ ਸਕਦਾ, ਅਤੇ ਹੌਲੀ ਹੌਲੀ ਮੇਰਾ ਮਕਸਦ ਵੀ ਇਹੋ ਹੀ ਹੋ ਗਿਆ, ਮੈਂ ਉਹਨੂੰ ਖੁਸ਼ ਕਿੱਦਾਂ ਰੱਖ ਸਕਦਾ, ਹੁਣ ਸ਼ਾਇਦ ਉਹਨਾਂ ਹੀ ਥਾਵਾਂ ਦੇ ਵਿੱਚੋਂ ਵਾਰ ਵਾਰ ਮੈਨੂੰ ਚੇਤਾ ਆਵੇ, ਗਲਤ ਜਾਂ ਸਹੀ ਇਹ ਫੈਸਲਾ ਵੀ ਮੈਂ ਇਸੇ ਕਰਕੇ ਲਿਆ, ਇਸ ਘਰ ਦੇ ਵਿੱਚ ਰਹਿ ਕੇ, ਇਸ ਜਗ੍ਹਾ ਦੇ ਉੱਤੇ ਰਹਿ ਕੇ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਉਹਦੀ ਯਾਦ ਨਾ ਆਵੇ, ਕਹਾਣੀ ਲਿਖਣ ਵਾਲੇ ਦਾ ਨਾਂ ਤਾਂ ਨਹੀਂ ਹੈਗਾ ਥੱਲੇ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਲਿਖਣ ਵਾਲਿਆਂ ਤੋਂ ਮਾਫ਼ੀ ਚਾਹੁੰਦੇ, ਉਹਨਾਂ ਦਾ ਨਾਂ ਨਹੀਂ ਸ਼ਾਮਿਲ ਕਰ ਸਕੇ ਕਿਉਂਕਿ ਸਾਡੇ ਤੱਕ ਨਹੀਂ ਪਹੁੰਚਿਆ, ਪਰ ਇਹ ਕਹਾਣੀ ਲਿਖਣ ਦੇ ਲਈ ਧੰਨਵਾਦ, ਸੱਚੀ ਵਾਪਰੀ ਜਾਂ ਇੱਕ ਸੋਚ ਸੋਚੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਹਾਣੀਆਂ ਹਮੇਸ਼ਾ ਸਾਨੂੰ ਸਮਝਾਉਣ ਦੇ ਲਈ ਹੁੰਦੀਆਂ ਨੇ, ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ, ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਨੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਜ਼ਿਆਦਾ ਵਧੀਆ ਬਸਰ ਹੁੰਦੀ ਹੈ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਵਿੱਚ ਕਮੀਆਂ ਲੱਭਦੇ ਕੱਢ ਦਿੰਦੇ, ਅਤੇ ਜਦੋਂ ਕਮੀਆਂ ਲੱਭਣਾ ਸਾਡਾ ਕੰਮ ਹੋ ਜਾਵੇ ਫਿਰ ਸਾਨੂੰ ਕਿਸੇ ਦੀ ਚੰਗਿਆਈ ਹੌਲੀ ਹੌਲੀ ਨਜ਼ਰ ਆਉਣੋਂ ਅੜ ਜਾਂਦੀ ਹੈ। ਫਿਰ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੋਰ ਗਰੰਟਿਡ, ਉਹ ਆਪਾਂ ਲੈਣਾ ਸ਼ੁਰੂ ਕਰ ਦਿੰਦੇ। ਇਹ ਤਾਂ ਸਾਡਾ ਹੀ ਆ, ਇਹ ਤਾਂ ਇਸੇ ਘਰ ਦੀ ਇੱਕ ਸ਼ੈ, ਇਹਨੇ ਕਿੱਥੇ ਜਾਣਾ। ਇਹ ਤਾਂ ਹੁਣ ਜਿੱਦਾਂ ਆਪਣੀ ਇੱਕ ਮਲਕੀਅਤ ਬਣ ਗਈ, ਜਾਇਦਾਦ ਬਣ ਗਈ। ਇਹਦੇ ਨਾਲ ਜਿਵੇਂ ਮਰਜ਼ੀ ਵਿਵਹਾਰ ਕਰੋ, ਇਸੇ ਕਰਕੇ ਘਰ ਕਈ ਵਾਰੀ ਟੁੱਟ ਵੀ ਜਾਂਦੇ ਨੇ। ਨਾ ਵੀ ਟੁੱਟਣ 'ਤੇ ਕਈ ਵਾਰੀ ਇੱਕੋ ਛੱਤ ਥੱਲੇ ਰਹਿੰਦਿਆਂ, ਇੱਕੋ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਦੂਸਰੇ ਦੇ ਮਨੋਂ ਲੱਥ ਜਾਂਦੇ ਹੋ। ਅਤੇ ਜੇਕਰ ਆਪਾਂ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ, ਕਮੀਆਂ ਖਾਮੀਆਂ ਵੇਖਣੀਆਂ ਬੰਦ ਕਰ ਦਈਏ, ਤਾਂ ਫਿਰ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇ। ਅਸਲ ਦੇ ਵਿੱਚ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਜਿਨ੍ਹਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਜਿਹੜੀਆਂ ਕਿਸੇ ਦੇ ਹੱਥ ਵੱਸ ਨਹੀਂ, ਉਹਨਾਂ ਪ੍ਰਤੀ ਅੰਨੇ ਹੋ ਜਾਣਾ ਹੀ ਬਿਹਤਰ ਹੈ। ਅੰਨੇ ਹੋ ਜਾਣਾ ਤੁਹਾਨੂੰ ਵੀ ਖੁਸ਼

सादगी बनी रवे। उस घर दे विच बरकतां पैंदियां ने, रहमतां बरसदियां ने। ते तो वध होर किसे नूं चाहीदा वी की है? सो आपां जेकर नजायज किसी दियां कमियां पेशियां नूं मन दे विच धार के जां अगले नूं उहदियां कमियां पेशियां गणा के आपां सोचदे हां कि बड़ा वड्डा मारका मारिया, पर ਉਹਦੇ ਨਾਲ ਤੁਹਾਡਾ ਰਿਸ਼ਤਾ ਦਿਨੋਂ ਦਿਨ ਖੁਰਦਾ। ਇੱਦਾਂ ਸਮਝ ਲਓ ਕਿ ਤੁਹਾਡੇ ਰਿਸ਼ਤੇ ਨੂੰ ਇੱਕ ਸਿਉਂਕ ਲੱਗੀ ਹੈ। ਅਤੇ ਸਿਉਂਕ ਲੱਗੀ ਚੀਜ਼ ਕਿੰਨਾ ਕੁ ਚਿਰ ਚੱਲੂਗੀ? ਕੋਸ਼ਿਸ਼ ਕਰੀਏ ਇੱਕ ਦੂਸਰੇ ਦੀਆਂ ਨਿੱਕੀਆਂ ਨਿੱਕੀਆਂ ਨਜ਼ਰ ਅੰਦਾਜ਼ ਕਰਕੇ ਇਸ ਜ਼ਿੰਦਗੀ ਦਾ ਲੁਤਫ ਲਈਏ। ਧੰਨਵਾਦ। ਆਸ ਕਰਦੇ ਹਾਂ ਤੁਸੀਂ ਕਹਾਣੀ ਪਸੰਦ ਕੀਤੀ ਹੋਵੇਗੀ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਅਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਤੁਹਾਡਾ। ਆਸ ਕਰਦੇ ਹਾਂ ਕਿ ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ। ਅਤੇ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਤੁਹਾਡੇ ਲਈ ਲੈ ਕੇ ਆਏ ਹਾਂ। ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਅਕਾਊਂਟਿੰਗ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸੋ ਹੁਣ ਇਸ ਟਾਈਮ ਦੇ ਉੱਤੇ ਨਵਾਂ ਸਾਲ ਚਾੜਾ ਆ, ਕਿਹੜਾ ਨਵਾਂ ਸਾਲ, ਇਹਨੂੰ ਕਹਿੰਦੇ ਫਾਈਨੈਂਸ਼ੀਅਲ ਨਿਊ ਈਅਰ, ਯਾਨੀ ਕਿ ਖਾਤੇ ਖੁੱਤੇ ਸਿੱਧੇ ਕਰਨ ਦਾ ਸਮਾਂ ਆ ਗਿਆ। ਅਤੇ ਇਸ ਸਮੇਂ ਆਪਾਂ ਆਪਣੇ ਅਕਾਊਂਟੈਂਟਸ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ। ਸੋ ਸਾਡਾ ਰੇਡੀਓ ਹਾਂਜੀ ਦੇ ਵੱਲੋਂ ਉਪਰਾਲਾ ਕਿ ਇਹ ਗੱਲਾਂ ਬਾਤਾਂ ਤੁਹਾਡੇ ਕੰਮਾਂਕਾਰਾਂ ਦੇ ਦਰਮਿਆਨ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਣ ਕਿ ਨਵੇਂ ਫੇਰਬਦਲ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਤੁਸੀਂ ਇਸ ਵਾਰੀ ਰੱਖਣਾ। ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਦੀ ਗੱਲਬਾਤ ਹੋਊਗੀ ਸਾਡੀ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਜਿਹਨੂੰ ਕਿ ਆਪਾਂ CPA ਕਹਿ ਦਿੰਦੇ ਹਾਂ, ਯਾਨੀ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਆਪਾਂ ਕੁਆਲੀਫਾਈਡ ਅਕਾਊਂਟੈਂਟ ਵੀ ਆਪਾਂ ਕਹਿ ਦੇਵਾਂਗੇ। ਸੋ ਕਵਲਪ੍ਰੀਤ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਨੇ, ਅਤੇ ਅੱਜ ਆਪਾਂ ਇਹਨਾਂ ਦੀ ਪੜ੍ਹਾਈ ਲਿਖਾਈ ਤੋਂ, ਇਹਨਾਂ ਦੇ ਤਜਰਬੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਊਂਟੈਂਟ ਦੇ ਪੱਖ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਦੇ ਵਿੱਚ ਬੁਲਾਉਣ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੈਕਸੀਮਮ ਇਨਫੋਰਮੇਸ਼ਨ ਦੇ ਸਕੀਏ। ਅਤੇ
0: ਥੈਂਕ ਯੂ। ਮੈਂ ਜਿਹੜੇ ਪਹਿਲਾਂ ਉਹ CPA ਤੋਂ ਔਖੀ ਜਿਹੀ ਅੰਗਰੇਜ਼ੀ ਦੱਸੀ ਆ, ਉਹ ਠੀਕ ਸੀ, ਕੁਛ ਗਲਤ ਤਾਂ ਨਹੀਂ ਮੈਂ ਕਹਿ ਗਿਆ?
1: ਨਹੀਂ, ਉਹ ਠੀਕ ਸੀ,
0: ਕਿਉਂਕਿ ਆਮ ਆਪਾਂ CPA ਹੀ ਕਹਿ ਦਿੰਦੇ ਹਾਂ, ਅਤੇ ਮੈਂ ਸੋਚਿਆ ਵੀ ਅੱਜ ਮੈਂ ਲਿਖਿਆ ਹੀ ਉੱਦਾਂ, ਮੈਂ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ, ਇਹੋ ਹੀ ਹੁੰਦਾ?
1: ਹਾਂਜੀ
0: ਜੀ। ਅਤੇ ਇਹਦਾ ਕੀ ਫਰਕ ਆ ਵੈਸੇ, ਇੰਡੀਆ ਦਾ ਅਤੇ ਇੱਥੋਂ ਦਾ ਕੋਈ ਫਰਕ ਹੈ ਜਾਂ ਸੇਮ ਹੀ ਹੁੰਦਾ ਵਾ?
1: ਜਿਵੇਂ ਆਸਟ੍ਰੇਲੀਆ ਦੇ ਵਿੱਚ ਤਿੰਨ ਪ੍ਰੋਫੈਸ਼ਨਲ ਬੋਡੀਜ਼ ਨੇ, CPA ਆਸਟ੍ਰੇਲੀਆ, CA ਅਤੇ IPA, ਇੰਡੀਆ ਦੇ ਵਿੱਚ CA ਹੀ ਆ
0: ਜੀ।
1: ਸੋ ਇੱਥੇ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਹਾਂ, ਅਤੇ ਤੁਸੀਂ ਕੁਆਲੀਫਾਈਡ ਅਕਾਊਂਟੈਂਟ
0: ਉੱਥੇ CA ਕਹਿ ਦਿੰਦੇ ਆ,
1: ਉੱਥੇ CA, ਅਤੇ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ CA ਵੀ ਕਰ ਸਕਦੇ ਹਾਂ, CPA ਦੇ ਮੈਂਬਰਸ਼ਿਪ। ਸੋ ਇਹ ਤਿੰਨੋਂ ਇਕੁਇਲੈਂਟ ਹੀ ਨੇ ਆਸਟ੍ਰੇਲੀਆ ਦੇ ਵਿੱਚ।
0: ਸੋ CA ਦਾ ਵੀ ਸਾਨੂੰ ਉਦੋਂ ਪਤਾ ਲੱਗਾ ਸੀ ਜਦੋਂ ਆਪਾਂ ਬਾਹਰ ਆਉਣਾ ਹੈ ਨਾ, ਉਹਦਾ CA ਰਿਪੋਰਟ ਲਾਉਣ ਲੱਗੂ ਗਿਆ, ਅਤੇ ਉਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ। ਅਤੇ ਇੱਥੇ ਤਾਂ ਖਾਸ ਤੌਰ ਦੇ ਉੱਤੇ ਮਤਲਬ ਵਾਹਵਾ ਹੀ ਪਤਾ ਲਾਉਣਾ ਪੈਂਦਾ, ਵਾਹਵਾ ਹੀ ਪਤਾ ਲੱਗ ਜਾਂਦਾ। ਅਤੇ ਇਸ ਵਰੇ ਕਹਿੰਦੇ ਨੇ ਕਿ ਵਾਹਵਾ ਹੀ ਪਤੇ ਲੱਗ ਰਹੇ ਆ, ਖਬਰਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਆ ਰਿਹਾ ਸੀ, ਕਾਫੀ ਡਰਾਇਆ ਵੀ ਆ ਲੋਕਾਂ ਨੂੰ, ਅਤੇ ਖਬਰਾਂ ਨੇ ਕਾਫੀ ਲੋਕਾਂ ਨੂੰ ਰਾਹਤ ਵੀ ਦਿੱਤੀ ਆ ਵੀ ਅੱਛਾ ਚਲੋ ਆ ਇੰਨੀ ਕੁ ਇੱਥੋਂ ਕੁ ਜਿਉਂ ਰਾਹਤ ਮਿਲੂਗੀ। ਸੋ ਹੋ ਸਕਦਾ ਕਿ ਕਈ ਚੀਜ਼ਾਂ ਦਰੁਸਤ ਹੋਣ ਅਤੇ ਕਈ ਹਲੇ ਦਿੱਲੀ ਦੂਰ ਹੋਵੇ, ਜਿੱਦਾਂ ਆਪਣੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਸੋ ਉਸ ਵਿਸ਼ੇ 'ਤੇ ਆਪਾਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਕੋਮਨ ਕੁਐਸਚਨਸ ਜਿਹੜੇ ਤੁਹਾਡੇ ਕੋਲ ਵੀ ਪਹੁੰਚ ਰਹੇ ਹੋਣਗੇ। ਸਭ ਤੋਂ ਪਹਿਲਾਂ ਤਾਂ ਇੱਕ $1,000 ਦਾ ਬੜਾ ਰੌਲਾ ਪੈ ਰਿਹਾ, ਕਿੰਨਿਆਂ ਕੁ ਨੂੰ ਦੇ ਦਿੱਤੇ ਜੇ?
1: $1,000 ਦਾ ਐਕਚੁਅਲੀ ਕੀ ਹੈ ਕਿ ਕਾਫੀ ਲੋਕਾਂ ਨੂੰ ਕਲੀਅਰ ਨਹੀਂ ਹੈਗਾ ਉਹ ਕਿ ਉਹ $1,000 ਕੀ ਹੈ, ਕਿਉਂਕਿ ਬਜਟ ਦੇ ਵਿੱਚ ਅਨਾਊਂਸਮੈਂਟ ਹੋਈ ਔਰ ਲੋਕਾਂ ਨੂੰ ਲੱਗਿਆ ਕਿ $1,000 ਐਕਸਟਰਾ ਰਿਫੰਡ ਆ ਰਿਹਾ ਸਾਨੂੰ ਇਸ ਵਾਰ,
0: ਨਹੀਂ
1: ਜਦਕਿ ਨਹੀਂ, $1,000 ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਤੁਸੀਂ ਇੱਕ ਸਟੈਂਡਰਡ ਡਿਡਕਸ਼ਨ ਕਲੇਮ ਕਰ ਸਕਦੇ ਹਾਂ, ਪਰ ਉਹਦਾ ਫਾਇਦਾ ਉਹਨਾਂ ਨੂੰ ਹੀ ਹੋਣਾ ਜਿਨ੍ਹਾਂ ਦੀਆਂ ਡਿਡਕਸ਼ਨਸ 1,000 ਤੋਂ ਘੱਟ ਹੁੰਦੀਆਂ ਸੀ, ਅਤੇ ਉਹ ਇੱਕ ਮਿਨੀਮਮ $1,000 ਕਲੇਮ ਕਰ ਸਕਦੇ ਨੇ। ਪਰ ਇਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੋਣਾ, ਨਾ ਕਿ ਲਾਸਟ ਫਾਈਨੈਂਸ਼ੀਅਲ ਈਅਰ ਤੋਂ। ਓਕੇ, ਉਹਦੇ ਨਾਲ ਬੇਸਿਕਲੀ ਫਰਕ ਇਹ ਹੋਏਗਾ ਕਿ ਉਹ $1,000 ਨਾਲ ਤੁਹਾਡਾ ਟੈਕਸ ਬਚੇਗਾ, ਜਿਵੇਂ ਤੁਹਾਡੀ ਇਨਕਮ ਦੇ ਵਿੱਚੋਂ ਤੁਸੀਂ ਐਜ਼ ਏ ਐਕਸਪੈਂਸ ਉਹਨੂੰ $1,000 ਕਲੇਮ ਕਰ ਸਕਦੇ ਹਾਂ, ਅਤੇ ਤੁਹਾਡਾ ਟੈਕਸ ਬਚੇਗਾ, ਨਾ ਕਿ ਤੁਹਾਨੂੰ $1,000 ਐਕਸਟਰਾ ਰਿਫੰਡ ਆਏਗਾ। ਅਤੇ ਜਿਵੇਂ ਮੈਂ ਦੱਸਿਆ ਕਿ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੈ, ਲਾਸਟ ਫਾਈਨੈਂਸ਼ੀਅਲ ਈਅਰ ਤੋਂ ਨਹੀਂ ਹੈ ਉਹ।
0: ਸੋ ਇੱਦਾਂ ਕਹਿ ਲਈਏ ਕਿ ਹੁਣ ਆਹ ਜਿਹੜਾ ਸ਼ੁਰੂ ਹੋਇਆ ਫਾਈਨੈਂਸ਼ੀਅਲ ਈਅਰ, ਇਹਦੇ ਵਿੱਚ ਉਹ ਸ਼ੁਰੂ ਹੋ ਗਿਆ, ਅਤੇ ਅਗਲੇ 'ਚ ਆਪਾਂ ਕਲੇਮ ਕਰਾਂਗੇ ਜਾ ਕੇ,
1: ਅਗਲੇ ਦੇ ਵਿੱਚ ਹੋਏਗਾ। ਪਰ ਸਟਿਲ ਮੈਂ ਰਿਕਮੈਂਡ ਕਰਾਂਗਾ ਕਿ ਅਗਰ ਤੁਹਾਡੀਆਂ ਐਕਚੁਅਲ ਡਿਡਕਸ਼ਨ 1,000 ਤੋਂ ਜ਼ਿਆਦਾ ਨੇ, ਤਾਂ ਤੁਸੀਂ ਉਹਦੇ 'ਤੇ ਰਿਲਾਈ ਨਾ ਕਰੋ, ਤੁਸੀਂ ਆਪਣੀਆਂ ਰਿਸੀਟਸ ਪ੍ਰੋਪਰ ਸਾਂਭ ਕੇ ਰੱਖੋ। ਐਂਡ ਆਫ ਦਾ ਈਅਰ ਅਗਰ ਤੁਹਾਡੀ ਐਕਚੁਅਲ ਡਿਡਕਸ਼ਨ ਜ਼ਿਆਦਾ ਨੇ, ਤਾਂ ਤੁਸੀਂ ਜ਼ਿਆਦਾ ਕਲੇਮ ਕਰ ਸਕਦੇ ਹੋ ਵਿਦ ਰਿਸੀਟਸ।
0: ਸੋ ਇੱਦਾਂ ਨਹੀਂ ਆ ਕਿ ਮੰਨ ਲਓ ਮੇਰੇ ਖਰਚੇ 2,000 ਦੇ ਨੇ, ਅਤੇ ਮੈਂ ਕਹਾਂ ਵੀ 1,000 ਤਾਂ ਚੱਲ ਉੱਧਰੋਂ ਕਲੇਮ ਹੋ ਹੀ ਜਾਣਾ ਵਾ, ਇਹਨੂੰ ਸਾਈਡ 'ਤੇ ਰਹਿਣ ਦੀਏ, ਅਤੇ ਇੱਧਰੋਂ ਆ ਬਾਕੀ ਦਾ ਜਿਹੜਾ ਵੱਖਰਾ ਪੈ ਜੂਗਾ। ਸੋ ਜਿਹੜਾ ਟੋਟਲ ਅਮਾਊਂਟ ਹੋਊਗਾ ਤੁਹਾਡਾ, ਉਹ ਜੇਕਰ 1,000 ਤੋਂ ਥੱਲੇ ਆ, ਤਾਂ ਫਿਰ ਉਹ ਦੈਟਸ ਫਾਈਨ।
1: ਹਾਂਜੀ,
0: ਅਦਰਵਾਈਜ਼ ਫਿਰ ਤੁਸੀਂ ਰਸੀਦ ਰੱਖਣੀਆਂ ਨੇ।
1: ਹਾਂ, ਅਦਰਵਾਈਜ਼ ਤੁਸੀਂ ਅਗਰ ਤੁਹਾਡਾ ਐਕਸਪੈਂਸ ਜ਼ਿਆਦਾ ਹੈ, ਤਾਂ ਤੁਸੀਂ ਉਹਨੂੰ ਰਿਕਾਰਡ ਕੀਪਿੰਗ ਰੱਖੋ।
0: ਓਕੇ,
1: ਅਤੇ ਤੁਸੀਂ ਐਕਚੁਅਲ ਕਰਨਾ, ਇਹ ਨਹੀਂ ਕਿ 1,000 ਪਲੱਸ ਉਹ ਨਹੀਂ ਹੈ,
0: ਜੀ
1: ਤੁਸੀਂ ਐਕਚੁਅਲ ਐਕਸਪੈਂਸ ਕਲੇਮ ਕਰ ਸਕਦੇ ਹਾਂ ਜਾਂ ਮਿਨੀਮਮ 1000 ਕਲੇਮ ਕਰ ਸਕਦੇ ਹਾਂ, ਦੋਨਾਂ ਚੋਂ ਇੱਕ ਚੀਜ਼।
0: ਅੱਛਾ ਨਹੀਂ, ਮੈਨੂੰ ਵੀ ਇਹੋ ਹੀ ਭੁਲੇਖਾ ਸੀ, ਮੈਨੂੰ ਮੇਰੀ ਵੀ ਇਹ ਅੰਡਰਸਟੈਂਡਿੰਗ ਸੀ ਵੀ ਜਿਹੜਾ 1000 ਕੁ ਤੱਕ ਦਾ ਜਿਹੜੀ ਇਨਵੋਇਸ ਆ ਉਹ ਤੁਸੀਂ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ, ਜਿਹੜੀਆਂ ਉਸ ਤੋਂ ਵੱਧ ਵਾਲੀਆਂ ਨੇ ਉਹਦੇ ਰਿਕਾਰਡ ਤੁਸੀਂ ਰੱਖ ਲਓ। ਅੱਛਾ, ਮੈਂ ਇੱਦਾਂ ਸਮਝ ਕੇ ਬੈਠਾ ਸੀ। ਓਕੇ, ਸੋ ਇਹ ਫਿਰ ਉਹਨਾਂ ਨੂੰ ਫਾਇਦਾ ਵਾ, ਜੇ ਮੈਂ ਇੱਕ ਵਾਰੀ ਮੈਂ ਫਿਰ ਡਬਲ ਕਰਨਾ ਚਾਹੁੰਦਾ ਵੀ ਇਹ ਉਹਨਾਂ ਨੂੰ ਫਾਇਦਾ ਜਿਨ੍ਹਾਂ ਦੇ 1000 ਤੋਂ ਘੱਟ ਘੱਟ ਦੇ ਖਰਚੇ ਸੀ।
1: ਹਾਂਜੀ, ਕਈ ਪ੍ਰੋਫੈਸ਼ਨਸ ਨੇ ਜਿਹਦੇ ਵਿੱਚ ਤੁਹਾਡਾ ਐਕਚੁਅਲ ਐਕਸਪੈਂਸ ਹੁੰਦਾ ਹੀ ਨਹੀਂ ਹੈ, ਇੰਪਲੋਇਰ ਸਾਰਾ ਕੁਝ ਪ੍ਰੋਵਾਈਡ ਕਰਦਾ ਤੁਹਾਨੂੰ
0: ਜੀ।
1: ਸੋ ਉਸ ਕੇਸ ਦੇ ਵਿੱਚ ਜਿਵੇਂ ਅਗਰ ਤੁਹਾਡੇ ਕੋਲ ਐਕਸਪੈਂਸ ਕੁਝ ਕਲੇਮ ਕਰਨ ਨੂੰ ਨਹੀਂ ਹੈ, ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਕਿ ਉਹਨਾਂ ਨੂੰ ਮਿਨੀਮਮ 1000 ਡਿਡਕਸ਼ਨ ਕਲੇਮ ਕਰ ਸਕਦੇ ਨੇ। ਪਰ ਜਿਵੇਂ ਜੇ ਤੁਸੀਂ ਘਰੋਂ ਕੰਮ ਕਰ ਰਹੇ ਹਾਂ ਤਾਂ ਤੁਹਾਡੇ ਵੈਸੇ ਹੀ ਹੋਮ ਆਫਿਸ ਐਕਸਪੈਂਸ ਜ਼ਿਆਦਾ ਹੀ ਹੋਏਗਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ। ਅਤੇ ਬੈਟਰ ਹੈ ਕਿ ਤੁਸੀਂ ਰਿਕਾਰਡ ਕੀਪਿੰਗ ਆਪਣੀ ਰੱਖੋ, ਸਾਲ ਤੋਂ ਬਾਅਦ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰੋਗੇ ਤੁਹਾਡੇ ਕੋਲ ਆਪਸ਼ਨਸ ਹੋਏ ਕਿ ਤੁਸੀਂ ਐਕਚੁਅਲ ਐਕਸਪੈਂਸ ਤੁਹਾਡੇ ਲਈ ਸਹੀ ਹੈ ਜਾਂ $1000।
0: ਓਕੇ, ਸੋ ਮੋਟੀ ਜੀ ਫੋਰ ਐਗਜ਼ਾਮਪਲ ਕਿਹੜਾ ਕਿੱਤਾ ਇੱਦਾਂ ਦਾ ਹੋਊਗਾ ਜਿਸ 'ਚ 1000 ਤੋਂ ਘੱਟ, ਇਹਦਾ ਮਤਲਬ ਕਿ ਆਪਣੇ 'ਚੋਂ ਬਹੁਤੇ ਤਾਂ ਫਿਰ ਇਹਦੇ 'ਚ ਆਉਂਦੇ ਨਹੀਂ ਗੇ।
1: ਦੇਖੋ, ਮੋਸਟਲੀ ਜਿਹੜੇ ਲੇਬਰ ਜੋਬ ਫੈਕਟਰੀ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹਾਂ ਅਤੇ ਤੁਹਾਨੂੰ ਯੂਨੀਫੋਰਮ ਸਾਰਾ ਕੁਛ ਇੰਪਲੋਇਰ ਵੱਲੋਂ ਪ੍ਰੋਵਾਈਡਿਡ ਹੁੰਦਾ, ਸਾਰੇ ਤੁਹਾਡੇ ਸੇਫਟੀ ਸ਼ੂਜ਼ ਵਗੈਰਾ ਪ੍ਰੋਵਾਈਡਿਡ ਹੁੰਦੇ ਆ, ਫੋਨ ਤੁਸੀਂ ਯੂਜ਼ ਨਹੀਂ ਕਰਨਾ ਹੁੰਦਾ, ਘਰੋਂ ਤੁਸੀਂ ਕੋਈ ਕੰਮ ਨਹੀਂ ਕਰਨਾ, ਸੋ ਉਸ ਕੇਸ ਦੇ ਵਿੱਚ ਤੁਹਾਡਾ ਯਾਨੀ ਐਕਚੁਅਲ ਐਕਸਪੈਂਸ ਨਹੀਂ ਹੁੰਦਾ। ਸੋ ਤੁਹਾਨੂੰ ਕ੍ਰੀਏਟਿਵਿਟੀ ਕਰਨ ਦੀ ਲੋੜ ਨਹੀਂ ਹੈ ਕਿ ਐਕਸਪੈਂਸ ਬਣਾਉਣ ਦੀ ਲੋੜ ਨਹੀਂ। ਸੋ ਉਹਨਾਂ ਨੂੰ ਉਹ ਫਾਇਦਾ ਹੋਏਗਾ ਕਿ ਮਿਨੀਮਮ $1000 ਦੀ ਡਿਡਕਸ਼ਨ ਸਾਰਿਆਂ ਨੂੰ ਇੱਕ ਮਿਲੇਗੀ।
0: ਸੋ ਮੈਂ ਮੋਟਾ ਜਿਹਾ ਕਹਿ ਲਾਂ ਵੀ ਖਬਰ ਉੱਤੇ ਟਾਈਟਲ ਲਿਖਣ ਦੇ ਹਿਸਾਬ ਦੇ ਨਾਲ ਬੜੀ ਵਧੀਆ ਵਾ, ਪਰ ਅਸਲ ਦੇ ਵਿੱਚ ਸਾਨੂੰ ਬਹੁਤਿਆਂ ਨੂੰ ਇਹਦਾ ਕੋਈ ਫਾਇਦਾ ਹੋਣਾ ਨਹੀਂ ਆ।
1: ਜਿਨ੍ਹਾਂ ਦੇ ਐਕਚੁਅਲ ਐਕਸਪੈਂਸ ਜ਼ਿਆਦਾ ਨੇ 1000 ਤੋਂ, ਉਹਨਾਂ ਨੂੰ ਤਾਂ ਕੋਈ ਇਹਦਾ ਫਰਕ ਨਹੀਂ।
0: ਕੁਛ ਸਾਲ ਭਰ ਦੇ ਵਿੱਚ ਤਾਂ 1000 ਤੋਂ ਕਿਤੇ ਜ਼ਿਆਦਾ ਹੋਣਗੇ।
1: ਹਾਂਜੀ, ਮੋਸਟਲੀ ਪ੍ਰੋਫੈਸ਼ਨ ਜਿਹੜੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਦੇ ਐਕਸਪੈਂਸ ਜ਼ਿਆਦਾ ਹੀ ਹੁੰਦੇ ਆ
0: ਜੀ। ਅਤੇ ਇਹਦੇ ਨਾਲ ਨਾਲ ਫਿਰ ਇੱਕ ਹੋਰ ਟੈਕਸ ਆਫਸੈਟ ਦਾ ਵੀ ਫਿਰ ਰੌਲਾ ਪਿਆ ਸੀ, ਉਹਦੀ ਕੀ ਸੱਚਾਈ ਹੈ ਫਿਰ?
1: ਹਾਂਜੀ, ਟੈਕਸ ਆਫਸੈਟ ਇੱਕ $250 ਦਾ ਇੰਟਰੋਡਿਊਸ ਕੀਤਾ ਇਹਨਾਂ ਨੇ।
0: ਹਾਂਜੀ,
1: ਪਰ ਉਹ ਹੋਣਾ 1 July 2027 ਤੋਂ, ਜਿਹਦਾ ਕਿ 2028 ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਆਏਗਾ ਉਹ। ਅਤੇ ਉਹ ਇੱਕ ਆਫਸੈਟ ਹੈ ਕਿ ਜਿਹੜਾ ਨੋਨ ਰਿਫੰਡੇਬਲ ਆਫਸੈਟ ਹੈ, ਜਿਹੜਾ ਤੁਹਾਡਾ ਟੈਕਸ ਸਿੱਧੇ ਤੌਰ 'ਤੇ ਘਟਾਏਗਾ, ਨਾ ਕਿ ਤੁਹਾਡੀ ਇਨਕਮ ਘਟਾਏਗਾ, ਉਹ ਤੁਹਾਡਾ ਟੈਕਸ ਘਟਾਏਗਾ। ਸੋ ਉਹ $250 ਦਾ ਤੁਹਾਨੂੰ ਫਾਇਦਾ ਸਿੱਧੇ ਤੌਰ 'ਤੇ ਮਿਲੇਗਾ।
0: ਨਾ ਹੀ ਸਮਝੀਏ ਫਿਰ ਇਹ ਵੈਸੇ ਵੇਖੀਦਾ ਵੀ ਆਸਟ੍ਰੇਲੀਆ 'ਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਵੱਲ ਕੱਢਣੀਆਂ ਜਾਂ ਤੁਹਾਡੇ ਸਿਰ ਜਿਹੜੀ ਚੀਜ਼ ਪੈਣੀ ਆ, ਕੋਈ ਰੂਲ ਚੇਂਜ ਆ, ਕੋਈ ਫੀਸ ਵਧੀ ਆ, ਉਹ ਕਹਿੰਦੇ ਆ ਵੀ ਉਹ ਅੱਜ ਹੀ ਵਧ ਗਈ ਆ, ਅਤੇ ਜਿਹੜਾ ਇਹ ਪੱਲਿਓਂ ਦੇਣਾ ਕੁਛ ਇਹ ਸਾਲ ਪਹਿਲਾਂ ਹੀ ਮਤਲਬ ਸਵਾਦ ਜਿਹਾ ਦੇ ਦਿਓ ਵੀ ਹਾਂ ਅਸੀਂ ਕੁਛ ਕੀਤਾ ਸੀ, ਪਰ ਉਹ ਹਾਲੇ ਐਕਚੁਅਲ ਦੇ ਵਿੱਚ ਤੁਹਾਨੂੰ ਉਹ ਨਹੀਂ ਮਿਲਣਾ।
1: ਹਾਂਜੀ,
0: ਇੱਦਾਂ ਦਾ ਕੁਛ ਹੈਗਾ ਜਿਹੜਾ ਪਿਛਲੇ ਸਾਲ ਅਨਾਊਂਸ ਕੀਤਾ ਸੀ ਅਤੇ ਹੁਣ ਸਾਨੂੰ ਮਿਲਣਾ ਵਾ?
1: ਹਾਂਜੀ, ਇੱਕ ਹੋਰ ਚੇਂਜ ਜਿਹੜਾ ਆ ਰਿਹਾ ਕਿ ਟੈਕਸ ਰੇਟਸ ਘਟੇ ਨੇ, ਬਹੁਤ ਜ਼ਿਆਦਾ ਫਰਕ ਤਾਂ ਨਹੀਂ ਪਏਗਾ ਉਹਦਾ, ਪਰ ਕੁਛ ਫਰਕ ਪਏਗਾ ਉਹਦਾ, ਪਰ ਉਹਦਾ ਫਰਕ ਵੀ ਅਗਲੇ ਸਾਲਾਂ ਦੇ ਵਿੱਚ। ਜਿਵੇਂ ਇਸ ਸਾਲ ਤੋਂ 1 July 2026 ਤੋਂ ਟੈਕਸ ਰੇਟ ਜਿਹੜੇ ਨੇ, ਜਿਹੜਾ ਮਿਡਲ ਬ੍ਰੈਕਟ ਹੈ ਜਿਹੜੇ 18,200 to 45,000, ਫਿਲਹਾਲ 16% ਆ, ਉਹ ਘੱਟ ਕੇ 15% ਹੋ ਜਾਏਗੀ, ਔਰ ਉਸ ਤੋਂ ਬਾਅਦ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 'ਚ ਘੱਟ ਕੇ 14% ਹੋ ਜਾਏਗੀ। ਉਹਦੇ ਨਾਲ ਵੀ ਤੁਹਾਡਾ ਥੋੜ੍ਹਾ ਟੈਕਸ ਘਟੇਗਾ, ਜਿਹਦਾ ਫਰਕ ਤੁਹਾਨੂੰ ਆਪਣੀ ਪੇ ਸਲਿਪਸ ਦੇ ਵਿੱਚ ਆਲਰੇਡੀ ਨਜ਼ਰ ਆ ਰਿਹਾ ਹੋਏਗਾ ਕਿ ਹੁਣ ਜਿਹੜੀ ਤੁਹਾਨੂੰ ਫਸਟ ਪੇ ਆਏਗੀ ਉਹਦੇ ਵਿੱਚ ਟੈਕਸ ਵਿਦ ਹੈਲਡ ਤੁਹਾਡਾ ਘਟਿਆ ਹੋਏਗਾ। ਉਹਦਾ ਕਾਰਨ ਇਹੀ ਹੈ ਕਿ ਟੈਕਸ ਰੇਟ ਘਟਣ ਦੇ ਨਾਲ ਤੁਹਾਡਾ ਟੈਕਸ ਵਿਦ ਹੈਲਡ ਥੋੜ੍ਹਾ ਜਿਹਾ ਫਰਕ ਪਿਆ।
0: ਸੋ ਜਿਹੜੇ ਜਿਨ੍ਹਾਂ ਨੂੰ ਪੇ ਆਉਂਦੀ ਸੀ, ਜੇ ਉਹਨਾਂ ਦੇ ਵਿੱਚ ਉਹ ਫਰਕ ਉਹਨਾਂ ਨੂੰ ਨਹੀਂ ਦਿਖ ਰਿਹਾ ਤਾਂ ਉਹ ਇੱਕ ਵਾਰੀ ਇੰਪਲੋਇਰ ਨਾਲ ਗੱਲ ਕਰ ਲੈਣ।
1: ਹਾਂਜੀ, ਵੈਸੇ ਤਾਂ ਆਟੋਮੈਟਿਕਲੀ ਮੋਸਟਲੀ ਜਿਹੜੇ ਇੰਪਲੋਇਰ ਨੇ ਉਹ ਕੋਈ ਨਾ ਕੋਈ ਸੋਫਟਵੇਅਰ ਯੂਜ਼ ਕਰ ਹੀ ਰਹੇ ਨੇ, ਅਤੇ ਜਿਨ੍ਹਾਂ ਵਿੱਚ ਆਟੋਮੈਟਿਕਲੀ ਉਹ ਕੈਲਕੂਲੇਸ਼ਨਸ ਹੁੰਦੀ ਆ, ਅਤੇ ਉਹ ਫਰਕ ਆਇਆ ਹੀ ਹੋਏਗਾ। ਵੈਸੇ ਮਾਈਨਰ ਜਿਹਾ ਡਿਫਰੈਂਸ ਆ, ਬਹੁਤ ਜ਼ਿਆਦਾ ਡਿਫਰੈਂਸ ਨਹੀਂ ਆ, ਬਟ ਸਟਿਲ ਤੁਹਾਡਾ ਪੇ ਦੇ ਵਿੱਚ ਥੋੜ੍ਹਾ ਫਰਕ ਆਏਗਾ।
0: ਸੋ ਇਹ ਮਤਲਬ ਅਗੇਨ ਫਿਰ ਉੱਦਾਂ ਦੀ ਚੀਜ਼ ਆ ਵੀ ਉਹ ਲਿਖਣ 'ਚ ਅਨਾਊਂਸਮੈਂਟ 'ਚ ਸੋਹਣੀ ਲੱਗਦੀ ਆ ਵੀ ਟੈਕਸ ਘਟੇ ਆ, ਪਰ ਇਹ ਮਤਲਬ ਕੁਛ ਇੱਕ ਡੋਲਰ ਪ੍ਰਤੀ ਹਫ਼ਤਾ ਆਪਾਂ ਕਹਿ ਲਈਏ।
1: ਹਾਂਜੀ,
0: ਹੈ ਨਾ, ਇੰਨਾ ਕੁ ਫਰਕ ਜਿੱਦਾਂ ਮੈਂ ਵੀ ਵੇਖ ਰਿਹਾ ਹਾਂ ਵੀ ਸਾਡੀ ਮਜ਼ਦੂਰੀ ਦੇ ਵਿੱਚ ਵੀ ਥੋੜ੍ਹੇ ਕੁਛ ਇੱਕ ਡੋਲਰ ਹੀ ਮੇਰੇ ਖਿਆਲ $5-7 ਇੱਦਾਂ ਦਾ ਕੁਛ ਫਰਕ ਹੀ।
1: ਹਾਂਜੀ,
0: ਅਤੇ ਕੁਛ ਬਹੁਤ ਵੱਡਾ ਕੋਈ ਫੇਰ ਬਦਲ ਨਹੀਂ, ਪਰ ਹਾਂ ਸਾਨੂੰ ਸੁਣਨ 'ਚ ਵਧੀਆ ਲੱਗਦਾ ਵੀ ਟੈਕਸ ਘਟ ਗਏ ਨੇ ਹਨਾ।
1: ਹਾਂਜੀ, ਐਟ ਲੀਸਟ ਕੁਛ ਤੇ ਗਵਰਨਮੈਂਟ ਨੇ ਪੋਜ਼ਿਟਿਵ ਕੀਤਾ, ਨਹੀਂ ਤੇ ਇਸ ਬਜਟ ਦੇ ਵਿੱਚ ਤੇ ਕਾਫੀ ਕੁਛ ਹੇਰ ਬਦਲ ਹੋਈਆਂ ਨੇ
0: ਜੀ। ਤੇ ਇਹਦੇ ਵਿੱਚ ਫਿਰ ਆਪਾਂ ਇੱਕ ਜਿਹੜਾ ਸੁਪਰ ਦਾ ਵੀ ਆਪਾਂ ਸੁਣਦੇ ਹਾਂ ਵੀ ਸੁਪਰ ਹੁਣ ਪੇ ਜਦੋਂ ਪਾਉਣੀ ਉਹਦੇ ਨਾਲ ਹੀ ਪਾਉਣਾ ਪੈਣਾ ਵਾ, ਤੇ ਉਹਦਾ ਸ਼ੁਰੂ ਹੋ ਚੁੱਕਾ ਫਿਰ ਉਹ।
1: ਹਾਂਜੀ, 1 ਜੁਲਾਈ 2026 ਤੋਂ ਇਹ ਵੀ ਇੱਕ ਨਵਾਂ ਚੇਂਜ ਆਇਆ ਕਿ ਪਹਿਲਾਂ ਜਿਵੇਂ ਹੁੰਦਾ ਸੀ ਕਿ ਇੰਪਲੋਇਰਸ ਪੇ ਕਰਦੇ ਸੀ ਸੁਪਰ ਕੁਆਰਟਰਲੀ ਬੇਸ 'ਤੇ, ਅਗਰ ਮੈਂ ਸਮਾਲ ਬਿਜ਼ਨਸਿਸ ਦੀ ਗੱਲ ਕਰਾਂ, ਅਤੇ ਹੁਣ ਪੇ ਡੇ ਸੁਪਰ ਆ ਗਿਆ ਜਿਹਦੇ ਵਿੱਚ ਜਦੋਂ ਤੁਹਾਡੀ ਪੇ ਪਾਉਂਦੇ ਨੇ ਨਾਲ ਦੀ ਨਾਲ ਸੁਪਰ ਪੇ ਕਰਨੀ ਆ, ਅਤੇ 7 ਦਿਨਾਂ ਦੇ ਵਿੱਚ ਤੁਹਾਡੀ ਸੁਪਰ ਤੁਹਾਡੇ ਸੁਪਰ ਅਕਾਊਂਟ ਦੇ ਵਿੱਚ ਪਹੁੰਚ ਜਾਣੀ ਚਾਹੀਦੀ ਆ। ਸੋ ਇਹ ਇੱਕ ਨਵਾਂ ਚੇਂਜ ਆ, ਅਤੇ ਜਿਹਦੇ ਨਾਲ ਇੰਪਲੋਈਜ਼ ਨੂੰ ਤਾਂ ਚਲੋ ਫਾਇਦਾ ਹੋਏਗਾ ਕਿ ਉਹ ਸੁਪਰ ਉਹਨਾਂ ਦੀ ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਇੰਪਲੋਇਰ ਉਹਨਾਂ ਦੀ ਸੁਪਰ ਪਾ ਰਿਹਾ ਕਿ ਨਹੀਂ। ਅਤੇ ਕਈ ਵਾਰੀ ਕਾਫੀ ਟਾਈਮ ਹੋ ਜਾਂਦਾ ਕਿ ਉਹਨਾਂ ਨੂੰ ਵੇਟ ਕਰਨੀ ਪੈਂਦੀ, ਔਰ ਕਈ ਵਾਰੀ ਇੰਪਲੋਇਰ ਪਾਉਂਦੇ ਨਹੀਂ ਸੁਪਰ, ਅਤੇ ਹੁਣ ਐਟਲੀਸਟ ਨਾਲ ਦੀ ਨਾਲ ਅਪਡੇਟ ਹੁੰਦਾ ਰਹੇਗਾ। ਅਤੇ ਏ ਟੀ ਓ ਵੀ ਹੁਣ ਕਾਫੀ ਐਕਟਿਵਲੀ ਉਹਦੇ 'ਤੇ ਕੰਮ ਕਰ ਰਿਹਾ ਕਿ ਪਹਿਲਾਂ ਹੁੰਦਾ ਸੀਗਾ ਕਿ ਅਗਰ ਸੁਪਰ ਲੇਟ ਹੁੰਦੀ ਹੈ ਕਿਸੇ ਇੰਪਲੋਇਰ ਤੋਂ ਤਾਂ ਉਹਨਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਸੀ ਕਿ ਸੁਪਰ ਐਨੂਏਸ਼ਨ ਗਰੰਟੀ ਚਾਰਜ ਸਟੇਟਮੈਂਟ ਉਹਨਾਂ ਨੇ ਲੋਚ ਕਰਕੇ ਉਹਦੇ 'ਤੇ ਇੰਟਰਸਟ ਪੇ ਕਰਨਾ ਹੁੰਦਾ ਸੀ, ਜਿਹੜਾ ਪਹਿਲਾਂ ਮੈਨੂਅਲੀ ਆਪ ਕਰਨਾ ਹੁੰਦਾ ਸੀ ਇੰਪਲੋਇਰ ਨੇ। ਪਰ ਹੁਣ ਏ ਟੀ ਓ ਕਹਿੰਦਾ ਕਿ ਹੁਣ ਤੁਹਾਨੂੰ ਕਰਨ ਦੀ ਲੋੜ ਨਹੀਂ, ਅਗਰ ਤੁਸੀਂ ਲੇਟ ਪੇ ਕਰਦੇ ਆ ਤਾਂ ਏ ਟੀ ਓ ਅਸੈਸਮੈਂਟ ਇਸ਼ੂ ਕਰਕੇ ਤੁਹਾਡੇ ਤੋਂ ਰਿਕਵਰੀ ਕਰ ਲਏਗਾ।
0: ਸੋ ਜੋ ਪਹਿਲਾਂ ਜਿਹੜਾ ਕਹਿ ਦਿੰਦੇ ਸੀ ਵੀ ਸੁਪਰ ਹਲੇ ਕੋਈ ਨਹੀਂ ਕਰ ਦਿੰਦੇ ਆ ਹੈਗਾ ਵਾ ਟਾਈਮ, ਸੋ ਲੇਟ ਸੇਟ ਚੱਲ ਜਾਂਦਾ ਸੀ, ਸੋ ਹੁਣ ਤੁਸੀਂ ਨਾਲ ਦੀ ਨਾਲ ਹੀ ਜਦੋਂ ਪੇ ਪੈਂਦੀ ਆ। ਅੱਛਾ, ਬਹੁਤ ਸਾਰੇ ਲੋਕ ਨੇ ਜਿਹੜੇ ਸੁਪਰ ਜਿਨ੍ਹਾਂ ਨੂੰ ਕਈ ਵਾਰੀ ਗੱਲ ਕਰੀ ਦੀ ਹੈ ਅਤੇ ਬਹੁਤਿਆਂ ਨੇ ਸੁਣਿਆ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਬਹੁਤਾ ਕੁਛ ਪਤਾ ਨਹੀਂ ਹੁੰਦਾ ਸੁਪਰ ਬਾਰੇ, ਨਾਲ ਦੀ ਨਾਲ ਜਿਹੜਾ ਚੈੱਕ ਕਰਨਾ ਕਈ ਤਾਂ ਕਰਦੇ ਨੇ ਜਿਹੜੇ ਅਪ ਟੂ ਡੇਟ ਨੇ, ਪਰ ਬਹੁਤਿਆਂ ਨੂੰ ਨਹੀਂ ਪਤਾ ਹਲੇ, ਚਿਰ ਹੋ ਗਿਆ ਰਹਿੰਦਿਆਂ ਤਾਂ ਵੀ ਨਹੀਂ ਉਹ ਵਹਿੰਦੇ। ਉਹਦਾ ਆਸਾਨ ਜਿਹਾ ਤਰੀਕਾ ਕੀ ਆ, ਕਿੱਦਾਂ ਉਹ ਅਪ ਟੂ ਡੇਟ ਰਹਿਣ, ਇਹ ਚੀਜ਼ ਵਹਿੰਦੇ ਰਹਿਣ ਵੀ ਹਾਂ ਕੁਛ ਪੈ ਗਿਆ ਉਹਨਾਂ ਦੇ ਅਕਾਊਂਟ 'ਚ ਜਾਂ ਨਹੀਂ ਪਿਆ, ਅੰਟਿਲ ਅਨਲੈਸ ਕਿ ਜਦੋਂ ਲੈਟਰ ਆਉਂਦੇ ਉਦੋਂ ਪਤਾ ਲੱਗੇ।
1: ਹਾਂਜੀ, ਸੋ ਜ਼ਿਆਦਾਤਰ ਸੁਪਰ ਫੰਡਸ ਜਿਹੜੇ ਨੇ ਉਹਨਾਂ ਦੀ ਔਨਲਾਈਨ ਤੁਸੀਂ ਜਾ ਕੇ ਉਹਨਾਂ ਦੇ ਨਾਲ ਮਤਲਬ ਆਪਣਾ ਮੈਂਬਰਸ਼ਿਪ ਨੰਬਰ ਦੇ ਨਾਲ ਲੌਗਇਨ ਕਰ ਸਕਦੇ ਹਾਂ, ਉੱਥੇ ਤੁਸੀਂ ਟਰੈਕ ਕਰ ਸਕਦੇ ਹਾਂ। ਈਵਨ ਫੋਨ ਦੇ ਵਿੱਚ ਐਪ ਦੇ ਵਿੱਚ ਵੀ ਤੁਸੀਂ ਆਪਣੇ ਸੁਪਰ ਟਰੈਕ ਕਰ ਸਕਦੇ ਹਾਂ ਜਿਵੇਂ ਜਿਵੇਂ ਤੁਹਾਡੀ ਸੁਪਰ ਆਉਂਦੀ ਹੈ। ਈਵਨ ਤੁਸੀਂ ਅਗਰ ਅਕਾਊਂਟ ਨਹੀਂ ਵੀ ਹੈ, ਤੁਸੀਂ ਮਾਈ ਗੋਵ ਦੇ ਵਿੱਚ ਜਾ ਕੇ ਵੀ ਸੁਪਰ ਆਪਣੀ ਦੇਖ ਸਕਦੇ ਹਾਂ। ਉਹਦੇ 'ਚ ਸਾਰੀ ਹਿਸਟਰੀ ਤੁਹਾਨੂੰ ਆ ਜਾਂਦੀ ਹੈ ਕਿ ਇੰਪਲੋਇਰ ਨੇ ਕਦੋਂ ਕਦੋਂ ਕੰਟਰੀਬਿਊਸ਼ਨ ਕੀਤਾ ਅਤੇ ਤੁਹਾਡਾ ਟੋਟਲ ਬੈਲੈਂਸ ਕਿੰਨਾ ਸੁਪਰ ਦਾ, ਸੋ ਤੁਸੀਂ ਉਹਨੂੰ ਟਰੈਕ ਕਰ ਸਕਦੇ ਹਾਂ। ਪਰ ਅਗਰ ਤੁਸੀਂ ਔਨਲਾਈਨ ਅਕਾਊਂਟ ਬਣਾਉਂਦੇ ਹਾਂ ਉਹਦੇ ਨਾਲ ਤੁਹਾਨੂੰ ਇਹ ਵਾਧਾ ਹੋਏਗਾ ਕਿ ਤੁਸੀਂ ਇਹ ਵੀ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿੱਥੇ ਇਨਵੈਸਟ ਕਰਨਾ। ਮੋਸਟਲੀ ਸੁਪਰ ਫੰਡ ਤੁਹਾਨੂੰ ਆਪਸ਼ਨ ਦਿੰਦੇ ਨੇ ਕਿ ਤੁਸੀਂ ਚੂਜ਼ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਮੁਤਾਬਕ ਕਿ ਤੁਸੀਂ ਕਿੱਥੇ ਕਿੱਥੇ ਉਹ ਪੈਸਾ ਆਪਣਾ ਇਨਵੈਸਟ ਕਰਨਾ ਆ, ਇੰਸਟੀਡ ਆਫ ਕਿ ਉਹ ਡਿਸਾਈਡ ਕਰਨ। ਵੈਸੇ ਤਾਂ ਅਗਰ ਤੁਹਾਨੂੰ ਜ਼ਿਆਦਾ ਨੌਲੇਜ ਨਹੀਂ ਹੈ ਤਾਂ ਫਿਰ ਤਾਂ ਐਕਸਪਰਟਸ ਦੇ ਹੱਥ 'ਚ ਹੀ ਰਹਿੰਦੇ, ਬੈਟਰ ਆ
0: ਜੀ ਅਕਾਊਂਟੈਂਟ ਨੂੰ ਪੁੱਛ ਲੈਣ।
1: ਹਾਂਜੀ, ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੁਪਰ ਜ਼ਿਆਦਾ ਗਰੋ ਨਹੀਂ ਕਰ ਰਿਹਾ ਤਾਂ ਤੁਸੀਂ ਇੱਕ ਵਾਰੀ ਉਹਨੂੰ ਜ਼ਰੂਰ ਦੇਖੋ ਕਿ ਕਿੱਥੇ ਉਹ ਪੈਸਾ ਤੁਹਾਡਾ ਸਪੈਂਡ ਹੋਇਆ, ਇਨਵੈਸਟ ਹੋਇਆ ਸੋਰੀ, ਅਤੇ ਕੀ ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ ਸੁਪਰ ਨੂੰ। ਫਿਰ ਤੁਸੀਂ ਉਹਦੇ ਵਿੱਚ ਇਹ ਵੀ ਚੀਜ਼ ਕਰ ਸਕਦੇ ਹਾਂ ਕਿ ਜ਼ਰੂਰ ਚੈੱਕ ਕਰੋ ਕਿ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਕਿ ਨਹੀਂ, ਕਿਉਂਕਿ ਮੋਸਟਲੀ ਸੁਪਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਕਰਦੇ ਨੇ ਜਦੋਂ ਅਕਾਊਂਟ ਸੈਟਅਪ ਹੁੰਦਾ ਹੈ।
0: ਓਕੇ,
1: ਪਰ ਅਗਰ ਤੁਹਾਡਾ ਕਾਫੀ ਸਮੇਂ ਤੋਂ ਸੁਪਰ ਕੰਟਰੀਬਿਊਸ਼ਨ ਨਹੀਂ ਹੋਇਆ ਤਾਂ ਉਹ ਇਨਐਕਟਿਵ ਹੋ ਜਾਂਦੀ ਹੈ ਇੰਸ਼ੋਰੈਂਸ।
0: ਓਕੇ,
1: ਸੋ ਅਗਰ ਉਹ ਇਨਐਕਟਿਵ ਹੋਈ ਆ ਉਸ ਤੋਂ ਬਾਅਦ ਤੁਸੀਂ ਉਹਨੂੰ ਐਕਟਿਵ ਨਹੀਂ ਕਰਾਇਆ ਤਾਂ ਤੁਹਾਨੂੰ ਲੱਗਦਾ ਹੋਵੇ ਕਿ ਇੰਸ਼ੋਰੈਂਸ ਆਲਰੇਡੀ ਹੈਗੀ ਆ ਸੁਪਰ ਦੇ ਥਰੂ, ਪਰ ਉਹ ਮੇਕ ਸ਼ੋਰ ਕਰਨਾ ਜ਼ਰੂਰੀ ਆ ਕਿ ਤੁਹਾਡੀ ਸੁਪਰ ਐਨੂਏਸ਼ਨ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਐਕਟਿਵ ਹੋਵੇ। ਅਤੇ ਉਹਦੇ ਵਿੱਚ ਵੀ ਪਲਾਨ ਤੁਸੀਂ ਡਿਸਾਈਡ ਕਰ ਸਕਦੇ ਹਾਂ ਕਿੰਨਾ ਕਵਰ ਤੁਸੀਂ ਲੈਣਾ ਆ, ਉਸ ਹਿਸਾਬ ਨਾਲ ਤੁਹਾਡਾ ਫਿਰ ਡਿਡਕਸ਼ਨਸ ਹੁੰਦੀਆਂ ਨੇ ਸੁਪਰ ਦੇ ਵਿੱਚੋਂ। ਅਤੇ ਪਰ ਉਹ ਚੀਜ਼ ਨੂੰ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਹੋ ਤਾਂ ਵਧੀਆ ਰਹਿੰਦਾ।
0: ਸੋ ਇਹ ਕਿਹੜੀਆਂ ਇੰਸ਼ੋਰੈਂਸ ਕਿਹੜੀ ਆ, ਇਹ ਹੈਲਥ ਇੰਸ਼ੋਰੈਂਸ ਆ ਜਾਂ ਕਿਹੜੀ ਇੰਸ਼ੋਰੈਂਸ ਹੈ?
1: ਸੁਪਰ ਦੇ ਵਿੱਚ ਤੁਸੀਂ ਜ਼ਿਆਦਾ ਜਿਹੜੀਆਂ ਕੋਮਨ ਨੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ, ਟੋਟਲ ਐਂਡ ਪਰਮਾਨੈਂਟ ਡਿਸੇਬਿਲਟੀ ਇੰਸ਼ੋਰੈਂਸਿਸ ਨੇ
0: ਜੀ,
1: ਉਹ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਵੀ ਤੁਸੀਂ ਕਰਾ ਸਕਦੇ ਹਾਂ ਸੁਪਰ ਦੇ ਥਰੂ। ਸੋ ਉਹਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰਕੇ ਦੇਖਦੇ ਹਾਂ ਤੁਸੀਂ ਐਸਟੀਮੇਟ ਤੁਹਾਨੂੰ ਮਿਲ ਜਾਂਦਾ ਕਿ ਕਿੰਨਾ ਤੁਹਾਨੂੰ ਕੋਸਟ ਕਰੇਗੀ ਉਹ ਇੰਸ਼ੋਰੈਂਸ, ਅਤੇ ਉਹ ਤੁਸੀਂ ਆਪਣੇ ਕੋਲੋਂ ਨਹੀਂ ਪੈਸੇ ਪੇ ਕਰਨੇ, ਉਹ ਤੁਹਾਡੇ ਸੁਪਰ ਦੇ ਵਿੱਚੋਂ ਡਿਡਕਟ ਹੋ ਜਾਂਦੇ ਆ ਅਤੇ ਉਹ ਕਵਰ ਤੁਹਾਨੂੰ ਮਿਲ ਜਾਂਦਾ
0: ਜੀ। ਅਤੇ ਸੁਪਰ ਦੇ ਵਾਧਾ ਵੀ ਹੋਇਆ ਵਾ ਕੋਈ ਭਲਾ? ਜਿੱਦਾਂ ਕਹਿ ਰਹੇ ਵੀ ਹਰ ਸਾਲ ਥੋੜ੍ਹਾ ਥੋੜ੍ਹਾ ਜਿਹਾ ਵਧਿਆ ਕਰਨਾ ਵਾ?
1: ਵਾਧਾ ਹੋ ਚੁੱਕਿਆ ਆਲਰੇਡੀ, ਪਰ ਇਸ ਸਾਲ ਨਹੀਂ ਕੋਈ ਚੇਂਜਿਸ ਹੈ। ਜਿਵੇਂ ਸੁਪਰ ਕਰੰਟਲੀ 12% ਹੈਗੀ ਆ, ਪਿਛਲੇ ਸਾਲ ਵੀ 12% ਸੀ। ਪਹਿਲਾਂ 9% ਤੋਂ ਹੁੰਦੇ ਹੋਏ 12% ਤੱਕ ਪਹੁੰਚ ਗਈ ਆ, ਹੁਣ 12% 'ਤੇ ਆ ਕੇ ਰੁਕ ਗਈ ਆ। ਸੋ ਹੁਣ 12% ਹੀ ਰਹਿਣੀ ਆ
0: ਫੋਰ ਦਾ ਟਾਈਮ ਬੀਂਗ,
1: ਅਨਲੈਸ ਲੇਬਰ ਜਾਂ ਕੋਈ ਹੋਰ ਗਵਰਨਮੈਂਟ ਆ ਕੇ ਕੋਈ ਹੋਰ ਚੇਂਜਿਸ ਕਰਦੇ ਆ, ਬਟ ਫਿਲਹਾਲ 12% ਆ।
0: ਅਤੇ ਇਹ ਜਿਹੜਾ ਕਿਹਾ ਜਾ ਰਿਹਾ ਇਹ ਜਿਹੜੀ SMSF ਜਿਹੜੀ ਆਪਣਾ ਆਪੇ ਤੁਸੀਂ ਇਨਵੈਸਟ ਕਰਦੇ ਹੋ ਆਪਣਾ ਜਿਹੜਾ, ਅਤੇ ਉਹਦੇ ਵਿੱਚ ਵੀ ਬਦਲਾਅ ਆਏ ਸੀ, ਉਹ ਕਦੋਂ ਤੋਂ ਲਾਗੂ ਨੇ ਅਤੇ ਕਿੰਨਾ ਕੁ ਸਮਾਂ ਉਹਦੇ ਲਈ?
1: ਹਾਂਜੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੋਨਸੈਪਟ ਕਲੀਅਰ ਕਰ ਦਿੰਦਾ
0: ਕਿ
1: ਸੁਪਰ ਫੰਡ ਕੀ ਹੈ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਸੀ ਕਿ ਮੈਜੋਰਿਟੀ ਜਿਹੜੇ ਲੋਕਾਂ ਦੇ ਸੁਪਰ ਫੰਡ ਨੇ ਉਹ ਹੁੰਦੇ ਨੇ, ਕਿ ਜਿਵੇਂ ਇੰਡਸਟਰੀ ਰੈਗੂਲੇਟਡ ਸੁਪਰ ਫੰਡ ਜਿਹੜੇ ਨੇ ਉਹਨਾਂ ਨਾਲ ਨੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣਾ ਖੁਦ ਦਾ ਸੈਲਫ ਮਨੀ ਸੁਪਰ ਫੰਡ ਸੈਟਅਪ ਕਰ ਸਕਦੇ ਹਾਂ, ਅਤੇ ਤੁਸੀਂ ਉਹ ਪੈਸਾ ਜਿਹੜਾ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਜਾਂ ਤੁਸੀਂ ਖੁਦ ਕਰ ਰਹੇ ਹੋ ਉਹ ਉਸ ਸੈਲਫ ਮਨੀ ਸੁਪਰ ਫੰਡ ਦੇ ਵਿੱਚ ਕੰਟਰੀਬਿਊਟ ਕਰਕੇ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ। ਪਰ ਉਹਦੇ ਵਿੱਚ ਕਾਫ਼ੀ ਰੈਗੂਲੇਸ਼ਨਸ ਕਾਫ਼ੀ ਜ਼ਿਆਦਾ ਨੇ, ਸੋ ਉਹ ਦੇਖਣਾ ਹੁੰਦਾ। ਸੋ ਸੈਲਫ ਮਨੀ ਸੁਪਰ ਫੰਡ ਜ਼ਿਆਦਾ ਫੇਮਸ ਹੋਇਆ ਸੀਗਾ ਕਿ ਲੋਕ ਪ੍ਰੋਪਰਟੀ ਇਨਵੈਸਟਮੈਂਟਸ ਦੇ ਵਿੱਚ ਕਾਫ਼ੀ ਉਹਨੂੰ ਯੂਜ਼ ਕਰਨ ਲੱਗ ਪਏ, ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਪ੍ਰੋਪਰਟੀਜ਼ ਦੇ ਵਿੱਚ ਕਾਫ਼ੀ ਗਰੋਥ ਹੋ ਰਹੀ ਆ। ਸੋ ਪ੍ਰੋਪਰਟੀਜ਼ ਦੇ ਇਨਵੈਸਟ ਕਰਨ ਦੇ ਲਈ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ, ਕਾਫ਼ੀ ਵਧੀਆ ਚੱਲ ਰਿਹਾ ਸੀ। ਔਰ ਸੋਚਿਆ ਨਹੀਂ ਸੀ ਕਿ ਇਹਦੇ ਵਿੱਚ ਵੀ ਗੌਰਮੈਂਟ ਨੂੰ ਕੋਈ ਚੇਂਜ ਕਰਨਾ ਪਏਗਾ ਜਾਂ ਚਾਹੀਦਾ, ਬਟ ਰੀਸੈਂਟਲੀ ਇੱਕ ਚੇਂਜ ਜੋ ਕਿ ਇੱਕ ਲਾ ਲਓ ਕਿ ਲੇਬਰ ਗੌਰਮੈਂਟ ਵੱਲੋਂ ਕੰਪਰੋਮਾਈਜ਼ ਹੀ ਹੋਇਆ ਗ੍ਰੀਨ ਦੇ ਨਾਲ, ਕਿ ਜਿਹੜੇ ਇਹਨਾਂ ਨੇ ਪ੍ਰਪੋਜ਼ ਕੀਤੇ ਸੀ ਆਪਣੇ ਚੇਂਜਿਸ ਕੈਪੀਟਲ ਗੇਨਸ ਦੇ ਲਈ ਜਾਂ ਨੈਗੇਟਿਵ ਗੇਅਰਿੰਗ ਦੇ ਲਈ, ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ ਗ੍ਰੀਨ ਦੇ ਨਾਲ ਸਮਝੌਤਾ ਕਰਨਾ ਪਿਆ ਕਿ ਉਹਨਾਂ ਨੇ ਸੈਲਫ ਮਨੀ ਸੁਪਰ ਫੰਡ ਦੇ ਵਿੱਚ ਵੀ ਚੇਂਜਿਸ ਕੀਤੇ। ਜਿਹੜਾ ਚੇਂਜ ਹੋਇਆ ਉਹ ਇਹ ਹੋਇਆ ਕਿ ਜਿਹੜਾ LRPA ਲਿਮਿਟਿਡ ਰਿਕੋਰਸ ਬੋਰਵਿੰਗ ਅਰੇਂਜਮੈਂਟ ਜਿਹੜੀ ਸੀ, ਜਿਹਦੇ ਤਹਿਤ ਤੁਸੀਂ ਬੈਂਕ ਤੋਂ ਲੋਨ ਲੈ ਕੇ ਪ੍ਰੋਪਰਟੀ ਬਾਏ ਕਰ ਸਕਦੇ ਸੀ ਸੈਲਫ ਮਨੀ ਸੁਪਰ ਫੰਡ ਦੇ, ਉਹਦੇ ਵਿੱਚ ਹੁਣ ਤੁਸੀਂ ਚੇਂਜ ਇਹ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਉਹਨਾਂ ਨੇ ਉਹਦੇ 'ਚੋਂ ਆਊਟ ਕਰਤੀਆਂ, ਕਿ ਹੁਣ ਤੁਹਾਨੂੰ ਉਹਦੇ 'ਤੇ ਤੁਸੀਂ ਲੋਨ ਨਹੀਂ ਲੈ ਸਕਦੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਲਈ।
0: ਓਕੇ,
1: ਅਤੇ ਜਿਹੜਾ ਚੇਂਜਿਸ ਹੈ ਉਹ ਆਲਰੇਡੀ ਲੋਅ ਪਾਸ ਹੋ ਚੁੱਕਾ, ਠੀਕ ਹੈ, ਅਤੇ ਟਾਈਮ ਉਹਨਾਂ ਨੇ ਰੱਖਿਆ ਜੀ 10 ਅਗਸਤ ਲਾਸਟ ਡੇਟ ਹੈ, ਜਿਹੜਾ ਉਹਨਾਂ ਨੇ ਇੱਕ ਵਿੰਡੋ ਰੱਖੀ ਸੀਗੀ ਕਿ ਥੋੜ੍ਹਾ ਟਾਈਮ ਉਹਨਾਂ ਨੇ 45 ਡੇਜ਼ ਦਿੱਤੇ ਸੀਗੇ, ਕਿ ਅਗਰ ਤੁਸੀਂ ਕਿਉਂਕਿ ਆਲਰੇਡੀ ਕਈ ਲੋਕ ਪ੍ਰੋਸੈਸ 'ਚ ਸੀਗੇ ਕਿ ਪ੍ਰੋਪਰਟੀ ਸਰਚ ਕਰ ਰਹੇ ਸੀਗੇ ਜਾਂ ਉਹਨਾਂ ਦੀ ਗੱਲਬਾਤ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਗੀਆਂ,
0: ਐਡਵਾਂਸ ਦੇ ਚੁੱਕਾ ਕੋਈ ਮੰਨ ਲਓ,
1: ਹਾਂਜੀ, ਤਾਂ ਉਹਨਾਂ ਨੂੰ ਇੱਕ ਟਾਈਮ ਦਿੱਤਾ ਉਹਨਾਂ ਨੇ ਕਿ 45 ਡੇਜ਼ ਤੁਹਾਡੇ ਕੋਲ ਹੈਗੇ ਆ, 10 ਅਗਸਤ ਤੱਕ ਅਗਰ ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰ ਲੈਂਦੇ ਹੋ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ, ਤਾਂ ਉਹ ਸਟਿਲ ਪੁਰਾਣੇ ਰੂਲਾਂ ਦੇ ਵਿੱਚ ਤੁਹਾਨੂੰ ਹੋ ਜਾਏਗਾ, ਅਤੇ ਅਦਰਵਾਈਜ਼ 10 ਅਗਸਤ ਤੋਂ ਬਾਅਦ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਲੋਨ ਨਹੀਂ ਲੈ ਸਕਦੇ ਬੇਸਿਕਲੀ। ਇਨਵੈਸਟਮੈਂਟ ਤੁਸੀਂ ਸਟਿਲ ਕਰ ਸਕਦੇ ਹਾਂ ਅਗਰ ਤੁਹਾਡੇ ਸੈਲਫ ਮਨੀ ਸੁਪਰ ਫੰਡ 'ਚ ਇੰਨਾ ਪੈਸਾ ਹੋਵੇ ਕਿ ਖੁਦ ਬਾਏ ਕਰ ਸਕਦਾ।
0: ਓਕੇ,
1: ਪਰ ਜ਼ਿਆਦਾਤਰ 'ਤੇ ਲੋੜ ਪੈਂਦੀ ਹੈ ਲੋਨ ਲੈਣ ਦੀ।
0: ਓਕੇ, ਸੋ ਮੈਂ ਇੱਥੇ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜੇ ਪੈਸੇ ਸੀ ਉਹ ਪਹਿਲਾਂ ਤੁਸੀਂ ਘਰ ਖਰੀਦਣ ਲਈ ਉਹਨੂੰ ਵਰਤ ਲੈਂਦੇ ਸੀ ਪੈਸੇ, ਅਤੇ ਹੁਣ ਵੀ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਲੋਨ ਨਹੀਂ ਲੈ ਸਕਦੇ, ਕਿਉਂਕਿ ਰੌਲਾ ਇਹ ਸੀਗਾ ਕਿ ਜਿਹੜਾ ਕਮਰਸ਼ੀਅਲ ਪਰਪਜ਼ ਲਈ ਤੁਸੀਂ ਕਰ ਸਕਦੇ ਹੋ ਪਰ ਦੂਜੇ ਪਰਪਜ਼ ਲਈ ਤੁਸੀਂ ਨਹੀਂ ਕਰ ਸਕਦੇ, ਥੋੜ੍ਹਾ ਜਿਹਾ ਇਹਨੂੰ ਆਪਾਂ ਕਲੀਅਰ ਕਰ ਦਈਏ।
1: ਹਾਂਜੀ, ਰੂਲ ਜਿਹੜਾ ਚੇਂਜ ਹੈ ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ ਸਿਰਫ ਉਹਨਾਂ ਨੇ ਕੀਤਾ, ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਲੋਨ ਨਹੀਂ ਲੈ ਸਕਦੇ ਸੈਲਫ ਮੈਨੇ ਸੁਪਰ ਫੰਡ, ਬਟ ਹਜੇ ਵੀ ਉਹਨਾਂ ਨੇ ਕਮਰਸ਼ੀਅਲ ਪ੍ਰੋਪਰਟੀ ਨੂੰ ਟੱਚ ਨਹੀਂ ਕੀਤਾ, ਕਿ ਤੁਸੀਂ ਕਮਰਸ਼ੀਅਲ ਪ੍ਰੋਪਰਟੀ 'ਚ ਸਟਿਲ ਇਨਵੈਸਟ ਕਰ ਸਕਦੇ ਹੋ ਸੈਲਫ ਮੈਨੇ ਸੁਪਰ ਫੰਡ ਦੇ ਥਰੂ
0: ਜੀ।
1: ਅਤੇ ਕਾਫ਼ੀ ਲੋਕ ਇਹਨੂੰ ਯੂਜ਼ ਵੀ ਕਰਦੇ ਨੇ, ਜਿਵੇਂ ਕਾਫ਼ੀ ਕੋਮਨ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੋਂ ਬਿਜ਼ਨਸ ਕਰ ਰਹੇ ਹਾਂ ਉਸ ਪ੍ਰੋਪਰਟੀ ਨੂੰ ਤੁਸੀਂ ਖਰੀਦ ਸਕਦੇ ਹਾਂ ਆਪਣੇ ਸੈਲਫ ਮੈਨੇ ਸੁਪਰ ਫੰਡ ਦੇ ਥਰੂ, ਅਤੇ ਆਪਣੇ ਬਿਜ਼ਨਸ ਨੂੰ ਲੀਜ਼ 'ਤੇ ਦੇ ਸਕਦੇ ਹਾਂ, ਅਤੇ ਉਹ ਅਰੇਂਜਮੈਂਟ ਹਜੇ ਵੀ ਹੈਗੀ ਹੈ। ਅਤੇ ਜੇ ਤੁਸੀਂ ਆਲਰੇਡੀ ਤੁਹਾਡਾ ਘਰ ਹੈਗਾ ਸੈਲਫ ਮੈਨੇ ਸੁਪਰ ਫੰਡ ਦੇ ਥਰੂ ਆਲਰੇਡੀ ਲੋਨ ਚੱਲ ਰਿਹਾ, ਉਹਦੇ ਵਿੱਚ ਕੋਈ ਚੇਂਜਿਸ ਨਹੀਂ ਹੈ, ਇਹ ਸਿਰਫ ਨਵੇਂ ਪ੍ਰੋਪਰਟੀਜ਼ ਲੈਣ ਦੇ ਲਈ ਚੇਂਜਿਸ ਨੇ। ਸੋ ਆਲਰੇਡੀ ਅਗਰ ਤੁਹਾਡਾ ਚੱਲ ਰਿਹਾ ਤਾਂ ਫਿਰ ਕੋਈ ਚੇਂਜ ਨਹੀਂ ਹੈ।
0: ਤੇ ਨਵੇਂ ਦੇ ਜਿਹੜੀ ਕਹਿਣ ਦਾ ਮਤਲਬ ਕਿ ਤੁਸੀਂ ਨਵਾਂ ਕੁਛ ਪਰਚੇਜ਼ ਕਰ ਰਹੇ ਹੋ ਜਾਂ ਫਿਰ ਕੋਈ ਪੁਰਾਣੀ ਪ੍ਰੋਪਰਟੀ ਆ ਪਹਿਲਾਂ ਦੀ ਬਣੀ ਪਈ ਆ ਤੇ ਉਹ ਅਲੱਗ ਚੀਜ਼ ਆ ਜਾਂ ਬ੍ਰੈਂਡ ਨਿਊ ਜਿਹੜੀ ਆ ਉਹ ਅਲੱਗ ਆ ਉਸ ਪੱਖੋਂ ਉਹ ਵੀ ਥੋੜਾ ਜਿਹਾ
1: ਨਹੀਂ ਇਹਦੇ ਵਿੱਚ ਇਹ ਫਰਕ ਨਹੀਂ ਪੈਂਦਾ ਕਿ ਪ੍ਰੋਪਰਟੀ ਪੁਰਾਣੀ ਆ ਜਾਂ ਨਵੀਂ ਆ
0: ਓਕੇ
1: ਇਹਦੇ ਵਿੱਚ ਸਿਰਫ ਇਹੀ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨਹੀਂ ਹੋਏਗੀ ਕਮਰਸ਼ਲ ਪ੍ਰੋਪਰਟੀ ਸਟਿਲ ਹੈਗੀ ਅਗਰ ਵੇਅਰ ਹਾਊਸ ਹੈ ਆਫਿਸ ਹੈ ਕਮਰਸ਼ਲ ਰਿਟੇਲ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਹੈ
0: ਸੋ ਉਹਦੇ ਵਿੱਚ ਤੁਸੀਂ ਲੋਨ ਵੀ ਤੁਹਾਡਾ ਉਹਦੇ ਵਿੱਚ ਹੋ ਜਾਊਗਾ
1: ਉਹਦੇ ਵਿੱਚ ਲੋਨ ਤੁਸੀਂ ਕਰ ਸਕਦੇ ਆ
0: ਓਕੇ
1: ਪਰ ਸਿਰਫ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਭਾਵੇਂ ਨਵੀਂ ਹੈ ਭਾਵੇਂ ਪੁਰਾਣੀ ਆ ਅਤੇ ਉਹ ਅਗਰ ਕੰਟਰੈਕਟ 10 ਅਗਸਤ ਤੱਕ ਤੁਸੀਂ ਸਾਈਨ ਕਰ ਲੈਂਦੇ ਆ ਅਤੇ ਫਿਰ ਤਾਂ ਠੀਕ ਹੈ ਪਰ ਉਸ ਤੋਂ ਬਾਅਦ ਉਹ ਬੰਦ ਹੋ ਰਿਹਾ
0: ਸੋ ਇਹਦਾ ਫਰਕ ਕੀ ਪਿਆ ਫਿਰ ਅਤੇ ਕਿਹਨੂੰ ਸਭ ਤੋਂ ਵੱਧ ਫਰਕ ਪਊਗਾ ਹੁਣ
1: ਫਰਕ ਇਹਦਾ ਮੇਨ ਇਹੀ ਹੋਇਆ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਇਨ ਜਿਹੜੀ ਮਾਰਕੀਟ ਹੈ ਪ੍ਰੋਪਰਟੀ ਦੀ ਉਹਨੂੰ ਕਾਫੀ ਫਰਕ ਪਏਗਾ ਕਿਉਂਕਿ ਸੈਲਫ ਮੈਨੇਜ ਸੁਪਰਫੰਡ ਕਾਫੀ ਲੋਕ ਯੂਜ ਕਰਦੇ ਸੀ ਪ੍ਰੋਪਰਟੀਜ਼ ਬਾਏ ਕਰਨ ਦੇ ਲਈ
0: ਸੋ ਬਾਇਰ ਘਟਣਗੇ
1: ਅਤੇ ਜਿਹਦੇ ਨਾਲ ਲੱਗਦਾ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਫਰਕ ਆਏਗਾ ਉਸ ਚੀਜ਼ ਦਾ
0: ਸੋ ਸਾਰੇ ਕਮਰਸ਼ੀਅਲ ਵੱਲ ਜਾਣਗੇ ਤੇ ਫਿਰ ਕਮਰਸ਼ੀਅਲ ਦੀ ਡਿਮਾਂਡ ਵੱਧ ਜੂਗੀ
1: ਹਾਂਜੀ
0: ਉਹ ਮਹਿੰਗੀ ਹੋਊਗੀ ਫਿਰ
1: ਹਾਂਜੀ ਚਾਂਸਿਸ ਨੇ ਕਿ ਜਦੋਂ ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈ ਅਤੇ ਹੋਰ ਵੀ ਜਿਹੜੇ ਚੇਂਜਿਸ ਜਿਹੜੇ ਅਸੀਂ ਪਹਿਲਾਂ ਵੀ ਇੱਕ ਲਾਸਟ ਐਪੀਸੋਡ ਕੀਤਾ ਸੀ ਜਿਹਦੇ ਵਿੱਚ ਅਸੀਂ ਕਵਰ ਕੀਤਾ ਸੀ ਕਿ ਜਿਹੜੇ ਕੈਪੀਟਲ ਗੇਨ ਨਾਲ ਰਿਲੇਟਿਡ ਚੇਂਜਿਸ ਆਏ ਸੀ ਜਾਂ ਨੈਗਟਿਵ ਵੇਅਰਿੰਗ ਨਾਲ ਰਿਲੇਟਿਡ ਚੇਂਜਿਸ ਆਏ ਸੀ ਉਹਦੇ ਨਾਲ ਵੀ ਪ੍ਰੋਪਰਟੀ ਮਾਰਕੀਟ ਨੂੰ ਕਾਫੀ ਫਰਕ ਪਏਗਾ ਅਤੇ ਹੁਣ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਚੇਂਜਿਸ ਆਉਣ ਨਾਲ ਹੋਰ ਫਰਕ ਪਏਗਾ
0: ਜੀ ਸੋ ਇੱਥੇ ਮੈਂ ਦੱਸਦਾ ਕਿ ਇੱਕ ਪਹਿਲਾਂ ਆਪਾਂ ਲੰਮੀ ਚੌੜੀ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ ਸੋ ਉੱਥੇ ਤੁਸੀਂ ਹੋਰ ਵੀ ਵਧੇਰੇ ਡਿਟੇਲ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਾਣ ਸਕਦੇ ਹੋ ਜਾਂ ਹੋਰ ਵੀ ਕਈ ਚੇਂਜਿਸ ਸੀ ਜਦੋਂ ਇਹ ਨਵੀਆਂ ਨਵੀਆਂ ਅਨਾਊਂਸਮੈਂਟਸ ਹੋਈਆਂ ਇਹ ਬਜਟ ਆਇਆ ਸੀ ਉਸ ਸਮੇਂ ਸਾਡੀ ਗੱਲਬਾਤ ਕੋਈ ਘੰਟੇ ਪਲੱਸ ਦੀ ਇਸੇ ਵਿਸ਼ੇ ਦੇ ਉੱਤੇ ਸੋ ਤੁਸੀਂ ਜਾ ਕੇ ਉਹ ਵੀ ਸੁਣ ਸਕਦੇ ਹੋ ਜਾਂ ਆਪਾਂ ਇੱਥੇ ਜਿਹੜਾ ਲਿੰਕ ਨੇ ਉਹ ਪੇਸਟ ਕਰ ਦਾਂਗੇ ਜੇ ਤੁਸੀਂ ਇਸ ਟਾਈਮ ਯੂਟਿਊਬ ਵਗੈਰਾ 'ਤੇ ਸੁਣ ਰਹੇ ਹੋ ਤਾਂ ਇਹ ਕਾਫੀ ਕੰਪਲੀਕੇਟਿਡ ਜਾਂ ਕਾਫੀ ਕੰਫਿਊਜ਼ਿੰਗ ਆ ਕਈਆਂ ਦੇ ਲਈ ਕਿਉਂਕਿ ਸਿੱਧੀ ਸਿੱਧਾ ਜਿਹਾ ਜਿਹੜਾ ਵਾ ਉਹ ਖਬਰਾਂ ਦੇ ਵਿੱਚ ਇੱਕ ਮੋਟੀ ਮੋਟੀ ਜਿਹੀ ਪਹਿਲਾਂ ਪਿਕਚਰ ਆਉਂਦੀ ਹੈ ਉਸ ਤੋਂ ਬਾਅਦ ਫਿਰ ਉਹਦੇ ਜਿਹੜੇ ਬਾਕੀ ਦੇ ਇਫ ਬਟਸ ਨੇ ਪ੍ਰੋ ਕੌਨਸ ਨੇ ਉਹ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਂਦੇ ਆ ਸੋ ਪ੍ਰੋਪਰਟੀ ਦੇ ਉੱਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਇਹਦਾ ਫਰਕ ਪਊਗਾ ਕੀ ਲੱਗਦਾ ਤੁਹਾਨੂੰ ਮੋਟਾ ਮੋਟਾ ਜਿਹਾ ਇਹਦੇ ਨਾਲ ਘਰਾਂ ਦੀਆਂ ਕੀਮਤਾਂ ਸਟੇਬਲ ਹੋ ਜਾਣੀਆਂ ਕਿਉਂਕਿ ਜ਼ਿਆਦਾ ਤਾਂ ਜਿਹੜਾ ਸਰਕਾਰ ਦਾ ਯਤਨ ਇਹੋ ਹੀ ਚੱਲ ਰਿਹਾ ਸੀ ਨਾ ਕਿ ਆਪਾਂ ਕਿੱਦਾਂ ਲੋਕਾਂ ਨੂੰ ਵੱਧ ਤੋਂ ਵੱਧ ਘਰ ਦੇ ਸਕੀਏ ਨਿਊ ਹੋਮ ਬਾਇਰਸ ਜਿਹੜੇ ਨੇ ਉਹ ਆ ਸਕਣ ਸੋ ਐਜ਼ ਏ ਅਕਾਊਂਟੈਂਟ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ ਉਹਨੂੰ ਪਹਿਲਾਂ ਇਹੋ ਹੀ ਹੁੰਦਾ ਵੀ ਪੇਪਰ 'ਤੇ ਅਕਾਊਂਟੈਂਟ ਕੋਲ ਬਣਾਉਣੇ ਹੁੰਦੇ ਆ ਸੋ ਉਸ ਲਿਹਾਜ਼ ਦੇ ਨਾਲ ਕੀ ਕਹਿੰਦਾ ਤਜਰਬਾ ਹੁਣ ਇਹ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ
1: ਜੋ ਗਵਰਨਮੈਂਟ ਚਾਹ ਵੀ ਰਹੀ ਸੀ ਉਹ ਚੀਜ਼ ਜੋ ਮੈਨੂੰ ਲੱਗਦਾ ਕਿ ਹੋਏਗੀ ਕਿ ਨਿਊ ਜਿਹੜੀਆਂ ਬਿਲਡਿੰਗਸ ਨੇ ਨਿਊ ਪ੍ਰੋਪਰਟੀਜ਼ ਨੇ ਉਹਨਾਂ ਦੀ ਡਿਮਾਂਡ ਅੱਗੇ ਜਾ ਕੇ ਵਧੇਗੀ ਅਤੇ ਜਿਹੜੀਆਂ ਐਗਜ਼ਿਸਟਿੰਗ ਹਾਊਸਿਸ ਨੇ ਉਹਨਾਂ ਦੀ ਡਿਮਾਂਡ ਘਟੇਗੀ ਜਿਹੜੇ ਕੈਪੀਟਲ ਗੇਨਸ ਦੇ ਚੇਂਜਿਸ ਆ ਰਹੇ ਨੇ ਜਾਂ ਨੈਗੇਟਿਵ ਗੇਅਰਿੰਗ ਦੇ ਚੇਂਜਿਸ ਆ ਰਹੇ ਨੇ
0: ਉਹਨਾਂ ਨੂੰ ਜੇ ਨਾਲ ਰਲਾ ਲਈਏ ਤਾਂ
1: ਉਹਨਾਂ ਨੂੰ ਵੀ ਨਾਲ ਰਲਾ ਲਈਏ ਅਤੇ ਗਵਰਨਮੈਂਟ ਚਾਹ ਰਹੀ ਹੈ ਸਿੱਧੇ ਤੌਰ 'ਤੇ ਕਿ ਨਵੇਂ ਘਰ ਬਣਨ ਏਰੀਆਸ ਡਿਵੈਲਪ ਹੋਣ ਅਤੇ ਤੁਸੀਂ ਇਨਵੈਸਟਰਸ ਵੀ ਇਨਵੈਸਟਰ ਜਿਹੜੇ ਨੇ ਉੱਧਰ ਪਾਸੇ ਨੂੰ ਹੋ ਜਾਣ ਅਤੇ ਜਿਹੜੇ ਪੁਰਾਣੇ ਘਰ ਨੇ ਉਹ ਫਸਟ ਹੋਮ ਬਾਇਰ ਦੇ ਲਈ ਉਹ ਚਾਹੁੰਦੇ ਨੇ ਕਿ ਉਹ ਇਨਵੈਸਟ ਕਰਨ ਕਿਉਂਕਿ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈ ਉਸ ਚੀਜ਼ ਦੇ ਨਾਲ ਨਾ ਹੀ ਉਹਨਾਂ ਨੂੰ ਕੈਪੀਟਲ ਗੇਨ ਨਾਲ ਕੋਈ ਇਸ਼ੂ ਹੈ ਨਾ ਹੀ ਨੈਗੇਟਿਵ ਗੇਅਰਿੰਗ ਨਾਲ ਸੋ ਉਹ ਫਸਟ ਹੋਮ ਬਾਇਰ ਇੱਧਰ ਵੱਲ ਨੂੰ ਫੋਕਸ ਹੋਣਗੇ ਅਤੇ ਇਨਵੈਸਟਰਸ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਣੇ ਉਹਨਾਂ ਕੋਲ ਨਿਊ ਪ੍ਰੋਪਰਟੀਜ਼ ਹੈ ਐਗਜ਼ਿਸਟਿੰਗ ਪ੍ਰੋਪਰਟੀਜ਼ 'ਚ ਉਹਨਾਂ ਨੂੰ ਉਹ ਬੈਨੀਫਿਟ ਜੋ ਪਹਿਲਾਂ ਮਿਲਦੇ ਸੀ ਉਹ ਘੱਟ ਜਾਣੇ ਆ ਜਾਂ ਨਹੀਂ ਮਿਲਣੇ ਅਤੇ ਜਿਹਦੇ ਨਾਲ ਪੁਰਾਣੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਫਰਕ ਪਏਗਾ ਉਸ ਚੀਜ਼ ਨਾਲ
0: ਓਕੇ ਸੋ ਇਹਦੇ ਨਾਲ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਜਿਹੜਾ ਸੀ ਜੀ ਟੀ ਆ ਉਹਨੂੰ ਨਾਲ ਆਪਾਂ ਰਲਾ ਕੇ ਆਪਾਂ ਵੇਖ ਲਈਏ ਜਾਂ ਫਿਰ ਜਿਹੜਾ ਕੈਪੀਟਲ ਗੇਨ ਟੈਕਸ ਤੋਂ ਇਲਾਵਾ ਜੋ ਨੈਗੇਟਿਵ ਗੇਅਰਿੰਗ ਸੀ ਉਹਨੂੰ ਨਾਲ ਰਲਾਉਣ ਦੀ ਤੁਸੀਂ ਗੱਲ ਕੀਤੀ ਹੈ ਸੋ ਉਹ ਕਿਹੜੇ ਤਰੀਕੇ ਦੇ ਨਾਲ ਇੰਪੈਕਟ ਕਰਨਗੇ
1: ਜਿਵੇਂ ਕੈਪੀਟਲ ਗੇਨ ਦੀ ਅਗਰ ਅਸੀਂ ਗੱਲ ਕਰੀਏ ਕੈਪੀਟਲ ਗੇਨ ਟੈਕਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ 12 ਮਹੀਨੇ ਤੋਂ ਵੱਧ ਰੱਖਦੇ ਸੀ ਅਤੇ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਅਤੇ ਅਗਰ ਮੈਂ ਐਗਜ਼ਾਮਪਲ ਦੇਵਾਂਗਾ ਅਗਰ ਤੁਹਾਨੂੰ $200,000 ਦਾ ਪ੍ਰੋਫਿਟ ਹੋਇਆ ਪ੍ਰੋਪਰਟੀ ਦੇ ਵਿੱਚ ਉਹਦੇ 'ਚੋਂ $100,000 ਦੇ ਉੱਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਸੀ ਅਤੇ 1,00,000 ਤੁਹਾਨੂੰ ਡਿਸਕਾਊਂਟ ਹੁੰਦਾ ਸੀ ਅਗਰ ਤੁਸੀਂ 12 ਮਹੀਨੇ ਪ੍ਰੋਪਰਟੀ ਨੂੰ ਹੋਲਡ ਕਰਦੇ ਸੀ ਹੁਣ 1 ਜੁਲਾਈ 2027 ਤੋਂ ਚੇਂਜਿਸ ਆ ਰਿਹਾ ਕਿ 50% ਡਿਸਕਾਊਂਟ ਨੂੰ ਉਹ ਖਤਮ ਕਰ ਰਹੇ ਆ ਅਤੇ ਉਹਦੀ ਜਗ੍ਹਾ 'ਤੇ ਨਿਊ ਮੈਥਡ ਲੈ ਕੇ ਆ ਰਹੇ ਇੰਡੈਕਸੇਸ਼ਨ ਮੈਥਡ। ਸੋ ਉਹਦੇ ਨਾਲ ਜਿਹੜਾ ਕੈਪੀਟਲ ਗੇਨ ਆ ਉਹ ਵਧੇਗਾ ਔਰ ਪਲੱਸ ਨਾਲ ਇੱਕ ਮਿਨੀਮਮ 30% ਟੈਕਸ ਵੀ ਕੈਪੀਟਲ ਗੇਨ ਦੇ ਉੱਤੇ ਉਹ ਲੈ ਕੇ ਆ ਰਹੇ ਨੇ।
0: ਓਕੇ,
1: ਪਰ ਇਹ ਜਿਹੜਾ ਹੈਗਾ ਕਿ ਅਗਰ ਤਾਂ
0: ਮਿਨੀਮਮ ਮਤਲਬ 30% ਲੱਗੂਗਾ।
1: ਹਾਂਜੀ, ਮਿਨੀਮਮ 30% ਟੈਕਸ ਲੱਗੇਗਾ
0: ਸਾਰੇ ਟੋਟਲ ਉਹਦੇ ਉੱਤੇ।
1: ਹਾਂਜੀ, ਟੋਟਲ ਜੋ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ ਉੱਤੇ 30% ਟੈਕਸ ਤੁਹਾਨੂੰ ਲੱਗਣਾ ਆ। ਅਤੇ ਪਰ ਅਗਰ ਤੁਸੀਂ ਨਿਊ ਪ੍ਰੋਪਰਟੀ ਆ ਅਤੇ ਤੁਹਾਡੇ ਕੋਲ ਆਪਸ਼ਨ ਹੋਏਗੀ ਕਿ ਤੁਸੀਂ 50% ਡਿਸਕਾਊਂਟ ਵੀ ਯੂਜ਼ ਕਰ ਸਕਦੇ ਹੋ ਅਤੇ ਜਾਂ ਫਿਰ ਇੰਡੈਕਸੇਸ਼ਨ ਮੈਥਡ, ਉਹ ਤਾਂ ਫਿਰ ਕੈਲਕੂਲੇਸ਼ਨਸ ਕਰਕੇ ਦੇਖਣਾ ਪਵੇਗਾ ਕਿ ਕਿਹਦੇ ਵਿੱਚ ਤੁਹਾਨੂੰ ਬੈਨੀਫਿਟ ਜ਼ਿਆਦਾ ਹੋਵੇ।
0: ਫਿਰ ਪ੍ਰੋਫੈਸ਼ਨਲਸ ਦੱਸਣਗੇ।
1: ਹਾਂਜੀ, ਸੋ ਉਹ ਪਰ ਐਗਜ਼ਿਸਟਿੰਗ ਪ੍ਰੋਪਰਟੀ ਅਗਰ ਤੁਹਾਡੇ ਕੋਲ ਹੈਗੀ ਆ ਅਤੇ ਉਹਦੇ ਲਈ ਉਹ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਮਤਲਬ ਇਹ ਹੈਗਾ ਕਿ 1 ਜੁਲਾਈ 2027 ਤੋਂ ਚੇਂਜਿਸ ਆ ਰਹੇ ਨੇ।
0: ਓਕੇ,
1: ਹਾਂਜੀ, ਸੋ ਥੋੜ੍ਹਾ ਜਿਹਾ ਉਹਨਾਂ ਨੇ ਟਾਈਮ ਦਿੱਤਾ ਆ। ਅਤੇ ਇਹਦੇ ਵਿੱਚ ਇਹ ਵੀ ਹੋਏਗਾ ਕਿ ਯਾਨੀ 30 ਜੂਨ 2027 ਤੱਕ ਤੁਸੀਂ 50% ਡਿਸਕਾਊਂਟ ਸਟਿਲ ਯੂਜ਼ ਕਰ ਸਕਦੇ ਆ। ਅਤੇ ਯਾਨੀ ਕਿ ਜਿਹੜੀ ਤੁਹਾਡੀ ਕੈਲਕੂਲੇਸ਼ਨਸ ਹੋਣਗੀਆਂ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰਨਾ ਪਵੇਗਾ ਕਿ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੋਵੇ ਅਤੇ ਡਿਸਕਾਊਂਟ ਐਪਲੀਕੇਬਲ ਜੋ ਹੈਗਾ ਤੁਹਾਨੂੰ 50% ਡਿਸਕਾਊਂਟ 30 ਜੂਨ ਤੱਕ ਤੁਸੀਂ ਅਪਲਾਈ ਕਰਕੇ ਉਸ ਤੋਂ ਬਾਅਦ ਦੇ ਜੋ ਰੇਟ ਵਧਣਗੇ ਪ੍ਰੋਪਰਟੀ ਦੇ ਉਹਦੇ 'ਤੇ ਤਾਂ ਤੁਸੀਂ ਨਵਾਂ ਮੈਥਡ ਨਾਲ ਕਰੋਗੇ ਯੂਜ਼।
0: ਓਕੇ,
1: ਯਾ, ਸੋ ਉਸ ਡੇਟ ਤੱਕ ਤੁਹਾਨੂੰ ਡਿਸਕਾਊਂਟ ਸਟਿਲ ਮਿਲੇਗਾ।
0: ਸੋ ਇਹ ਨੈਗੇਟਿਵ ਗੇਅਰਿੰਗ ਜਾਂ ਫਿਰ ਇਹ ਜਿਹੜੇ ਆਪਣਾ ਸਾਰੇ ਬਦਲਾਅ ਨੇ, ਵਾਹਵਾ ਵੱਡਾ ਫਰਕ ਪਊਗਾ ਇਹਦੇ ਨਾਲ?
1: ਫਰਕ ਤਾਂ ਕਾਫੀ ਪਏਗਾ। ਹੁਣ ਨੈਗੇਟਿਵ ਗੇਅਰਿੰਗ ਦੀ ਅਗਰ ਗੱਲ ਕਰੀਏ, ਨੈਗੇਟਿਵ ਗੇਅਰਿੰਗ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਪ੍ਰੋਪਰਟੀ ਦੇ ਵਿੱਚ ਤੁਹਾਡੇ ਜੋ ਖਰਚੇ ਨੇ ਉਹ ਤੁਹਾਡੀ ਇਨਕਮ ਨਾਲੋਂ ਜ਼ਿਆਦਾ ਨੇ ਅਤੇ ਜਿੰਨਾ ਵੀ ਓਵਰ ਤੁਹਾਡਾ ਖਰਚਾ ਹੋ ਰਿਹਾ ਸੀ ਉਹ ਤੁਸੀਂ ਆਪਣੀ ਜੋ ਤੁਹਾਡੀ ਸੈਲਰੀ ਦੀ ਇਨਕਮ ਹੈ ਜਾਂ ਤੁਹਾਡੇ ਹੋਰ ਬਿਜ਼ਨਸ ਦੇ ਪ੍ਰੋਫਿਟ ਨੇ ਉਹਦੇ ਅਗੇਂਸਟ ਕਲੇਮ ਕਰਕੇ ਟੈਕਸ ਬਚਾਉਂਦੇ ਸੀ। ਹੁਣ ਪ੍ਰੋਪਰਟੀ ਦੇ ਵਿੱਚ ਡੈਪਰੀਸੀਏਸ਼ਨ ਅਤੇ ਇੰਟਰਸਟ ਜਿਹੜਾ ਦੋ ਜ਼ਿਆਦਾ ਲਾ ਲਓ ਕਿ ਮੇਜਰ ਤੁਹਾਡਾ ਐਕਸਪੈਂਡੀਚਰ ਹੁੰਦਾ ਉਹਦੇ 'ਤੇ। ਡੈਪਰੀਸੀਏਸ਼ਨ ਤੁਹਾਡਾ ਆਊਟ ਆਫ ਪੋਕਟ ਐਕਸਪੈਂਸ ਨਹੀਂ ਹੈ ਬਟ ਤੁਹਾਡਾ ਬੁੱਕਸ ਦੇ ਵਿੱਚ ਜੋ ਉਹਦੀ ਵੈਲਿਊ ਘਟਦੀ ਹੈ ਪ੍ਰੋਪਰਟੀ ਦੀ। ਸੋ ਨਵੇਂ ਘਰਾਂ ਦੇ ਵਿੱਚ ਮਤਲਬ ਨਵੇਂ ਬਿਲਕੁਲ ਬਿਲਡ ਨਹੀਂ ਕਹਿੰਦਾ ਮੈਂ, ਅਗਰ ਕਹਿੰਦਾ ਕਿ ਮਤਲਬ 5-10 ਸਾਲ ਪੁਰਾਣਾ ਘਰ ਵੀ ਤੁਸੀਂ ਬਾਏ ਕਰਦੇ ਸੀ ਚੰਗੀ ਡੈਪਰੀਸੀਏਸ਼ਨ ਤੁਹਾਡੀ ਨਿਕਲ ਆਉਂਦੀ ਸੀ ਜਿਹਦੇ ਨਾਲ ਤੁਹਾਡਾ ਨੈਗੇਟਿਵ ਗੇਅਰਿੰਗ ਨਾਲ ਟੈਕਸ ਕਾਫੀ ਬਚਦਾ ਸੀ। ਸੋ ਉਹ ਚੇਂਜਿਸ ਆਉਣ ਦੇ ਨਾਲ ਤੁਹਾਡਾ ਟੈਕਸ ਹੁਣ ਅਗਰ ਤੁਹਾਡਾ ਕਿਸੇ ਦਾ ਐਵਰੇਜ ਗੱਲ ਕਰੀਏ ਤਾਂ ਕਿਸੇ ਦਾ $8,000-$10,000 ਨੈਗੇਟਿਵ ਗੇਅਰਿੰਗ ਵੀ ਹੁੰਦੀ ਸੀ, ਈਵਨ ਜ਼ਿਆਦਾ ਵੀ ਹੁੰਦੀ ਸੀ ਪਿੱਛੇ ਇੰਟਰਸਟ ਰੇਟ ਵਧਣ ਨਾਲ ਕਾਫੀ ਜ਼ਿਆਦਾ ਨੈਗੇਟਿਵ ਗੇਅਰਿੰਗ ਹੋ ਰਹੀ ਸੀਗੀ ਅਤੇ ਜਿਹਦੇ ਨਾਲ ਕਾਫੀ ਟੈਕਸ ਬਚ ਰਿਹਾ ਸੀ ਲੋਕਾਂ ਦੇ, ਚੰਗੇ ਰਿਫੰਡ ਆ ਰਹੇ ਸੀ, ਉਹਨਾਂ ਨੂੰ ਕਾਫੀ ਫਰਕ ਪਏਗਾ। ਪਰ ਇਹਦੇ 'ਚ ਮੈਂ ਇਹ ਚੀਜ਼ ਕਲੀਅਰ ਕਰਦਾ ਕਿ ਅਗਰ ਤੁਹਾਡੀ ਆਲਰੇਡੀ ਪ੍ਰੋਪਰਟੀ ਹੈਗੀ ਹੈ, ਬਜਟ ਨਾਈਟ ਵਾਲੇ ਦਿਨ ਤੁਹਾਡੇ ਕੋਲ ਪ੍ਰੋਪਰਟੀ ਆਲਰੇਡੀ ਸੀ, ਫਿਰ ਤੁਹਾਨੂੰ ਉਹ ਫਰਕ ਨਹੀਂ ਹੈ ਨੈਗੇਟਿਵ ਗੇਅਰਿੰਗ ਦਾ, ਉਹ ਕੰਟੀਨਿਊ ਚੱਲੇਗਾ ਉਵੇਂ ਹੀ। ਮਤਲਬ ਇਹ ਨਹੀਂ ਕਿ ਉਹਦਾ ਚੇਂਜ ਤੁਹਾਨੂੰ ਇੰਪੈਕਟ ਆ ਜਾਏਗਾ। ਪਰ ਹੁਣ ਜਿਹੜਾ ਇਨਵੈਸਟ ਕਰੇਗਾ ਪ੍ਰੋਪਰਟੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲਈ ਉਹ ਚੇਂਜ ਹੈਗਾ।
0: ਓਕੇ, ਸੋ ਜਿਹੜੇ ਨਵੇਂ ਅੱਗੇ ਹੁਣ ਕਰਨਗੇ ਇਨਵੈਸਟ,
1: ਹਾਂਜੀ, ਜਿਨ੍ਹਾਂ ਕੋਲ ਆਲਰੇਡੀ ਆ ਉਹਨਾਂ ਨੂੰ ਕੋਈ ਉਹਦਾ ਇੰਪੈਕਟ ਨਹੀਂ ਹੈ।
0: ਓਕੇ, ਸੋ ਕੁੱਲ ਮਿਲਾ ਕੇ ਓਵਰਆਲ ਕਿਵੇਂ ਆਪਾਂ ਵੇਖਦੇ ਹਾਂ ਇਹ ਜਿਹੜਾ ਸਾਲ ਆ ਹੁਣ ਜਿਹੜਾ ਨਵਾਂ, ਕੋਈ ਹਾਲੇ ਫਿਲਹਾਲ ਜੋ ਸਾਰੀ ਗੱਲਬਾਤ ਆਪਣੀ ਹੋਈ ਆ, ਇਮੀਜੀਏਟ 'ਤੇ ਕੋਈ ਬਹੁਤਾ ਫਰਕ ਨਹੀਂ ਆ ਕਿ ਹੈਗਾ?
1: ਜ਼ਿਆਦਾ ਜਿਹੜੇ ਚੇਂਜਿਸ ਆ ਰਹੇ ਨੇ ਉਹ ਅਗਲੇ 1-2 ਸਾਲਾਂ ਦੇ ਵਿੱਚ ਆ ਰਹੇ ਨੇ, ਹਜੇ ਹੋਰ ਵੀ ਕਈ ਚੇਂਜਿਸ ਨੇ ਜਿਹੜੇ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 1 ਜੁਲਾਈ 2028 ਤੋਂ ਜੋ ਹਜੇ ਮਤਲਬ ਲੋ ਪਾਸ ਨਹੀਂ ਹੋਇਆ ਪਰ ਅਨਾਊਂਸਮੈਂਟਸ ਹੋ ਚੁੱਕੀਆਂ ਨੇ, ਜਿਵੇਂ ਟਰੱਸਟ ਡਿਸਟ੍ਰੀਬਿਊਸ਼ਨ ਦੇ ਉੱਤੇ ਮਿਨੀਮਮ 30% ਟੈਕਸ ਦੀ ਗੱਲ ਹੋ ਰਹੀ ਹੈ, ਉਹ ਵੀ ਮੋਸਟ ਲਾਈਕਲੀ ਉਹ ਪਾਸ ਹੋ ਹੀ ਜਾਣਾ। ਸੋ ਉਹ ਸਾਰੇ ਅਗਰ ਕੁੱਲ ਮਿਲਾ ਕੇ ਦੇਖੀਏ ਉਹਦੇ ਨਾਲ ਕਾਫੀ ਫਰਕ ਪਏਗਾ, ਜੋ ਸਟਰਕਚਰ ਲੋਕ ਟਰੱਸਟ ਸਟਰਕਚਰ ਯੂਜ਼ ਕਰ ਰਹੇ ਨੇ ਅਤੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਉਹ ਸਟਰਕਚਰ ਉਹਨਾਂ ਦੇ ਲਈ ਸਹੀ ਹੈ ਜਾਂ ਨਹੀਂ। ਅਤੇ ਸੋ ਅਗਲੇ 2-3 ਸਾਲਾਂ ਦੀ ਗੱਲ ਕਰੀਏ, ਗੌਰਮੈਂਟ ਨੇ ਬੜੇ ਸਿਸਟਮੈਟਿਕ ਢੰਗ ਦੇ ਨਾਲ ਚੇਂਜਿਸ ਇੱਕਦਮ ਇਮੀਡੀਏਟ ਨਹੀਂ ਕੀਤਾ ਕਿ ਲੋਕਾਂ ਨੂੰ ਸਟ੍ਰੇਟ ਅਵੇ ਉਹਦਾ ਇੰਪੈਕਟ ਆਵੇ, ਪਰ ਸਲੋਲੀ ਸਲੋਲੀ ਸੋ ਦੈਟ ਤੁਸੀਂ ਸਮਝ ਸਕੋ, ਤੁਸੀਂ ਪਲੈਨ ਕਰ ਸਕੋ, ਅਤੇ ਉਹ ਹੌਲੀ ਹੌਲੀ ਕਰਦੇ ਅਗਲੇ 2-3 ਸਾਲਾਂ ਦੇ ਵਿੱਚ ਤੁਹਾਡਾ ਪਾਰਟ ਆਫ ਲਾਈਫ ਬਣ ਜਾਣਾ। ਫਿਰ ਤੁਸੀਂ ਜੋ ਤੁਹਾਡੀ ਡਿਸੀਜਨ ਮੇਕਿੰਗ ਹੋਏਗੀ ਉਸੇ ਹਿਸਾਬ ਨਾਲ ਹੋਏਗੀ ਕਿ ਤੁਹਾਨੂੰ ਹੁਣ ਪਹਿਲਾਂ ਹੀ ਪਤਾ ਆ ਕਿ ਇਹ ਚੀਜ਼ ਹੈ ਔਰ ਇਹ ਚੀਜ਼ ਨਹੀਂ ਆ, ਸੋ ਤੁਸੀਂ ਆਪਣਾ ਡਿਸਾਈਡ ਉਸ ਹਿਸਾਬ ਨਾਲ ਕਰੋ।
0: ਸੋ ਤੁਸੀਂ ਕੋਈ ਵੀ ਡਿਸੀਜ਼ਨ ਲੈਣਾ, ਸੋ ਬਿਹਤਰ ਆ ਵੀ ਤੁਸੀਂ ਪਹਿਲਾਂ ਅਕਾਊਂਟੈਂਟ ਦੇ ਨਾਲ ਗੱਲਬਾਤ ਕਰਕੇ।
1: ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਾਫੀ ਵਾਰੀ ਅਸੀਂ ਦੇਖਦੇ ਹਾਂ ਕਿ ਲੋਕੀ ਉਹ ਕਰ ਲੈਂਦੇ ਕੰਮ, ਉਸ ਤੋਂ ਬਾਅਦ ਸਾਡੇ ਕੋਲ ਆ ਕੇ ਪੁੱਛਦੇ ਹੈ ਕਿ ਮੈਂ ਕਰਤਾ। ਜਿਵੇਂ ਇੱਕ ਕਾਫੀ ਮਤਲਬ ਵਾਰੀ ਦੇਖਣ ਨੂੰ ਸਾਨੂੰ ਮਿਲਦਾ ਕਿ ਲੋਕੀ ਜਿਸ ਕੰਪਨੀ ਦੇ ਨਾਂ 'ਤੇ ਉੱਤੇ ਬਿਜ਼ਨਸ ਕਰ ਰਹੇ ਹੁੰਦੇ ਆ, ਉਸੇ ਕੰਪਨੀ ਦੇ ਨਾਂ 'ਤੇ ਪ੍ਰੋਪਰਟੀ ਬਾਏ ਕਰ ਲੈਂਦੇ ਆ, ਰੈਜੀਡੈਂਸ਼ੀਅਲ ਪ੍ਰੋਪਰਟੀ, ਅਤੇ ਜਦ ਕਿ ਉਹ ਮਤਲਬ ਕਾਫੀ ਰਿਸਕੀ ਆ, ਔਰ ਮਤਲਬ ਉਹਦੇ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾਵੇ ਤਾਂ ਕਾਫੀ ਉਹਦਾ ਫਰਕ ਪੈਂਦਾ ਹੈ ਉਸ ਚੀਜ਼ ਦਾ, ਅਤੇ ਐਸਟ ਪ੍ਰੋਟੈਕਸ਼ਨ ਵੀ ਤੁਹਾਡੀ ਨਹੀਂ ਰਹਿੰਦੀ, ਉਹ ਪ੍ਰੋਪਰਟੀ ਤੁਹਾਡੀ ਰਿਸਕ ਕੀ ਹੋ ਗਿਆ, ਮਤਲਬ ਬਿਜ਼ਨਸ ਦੇ ਵਿੱਚ ਤੁਸੀਂ ਉਹਨੂੰ ਇਨਵੋਲਵ ਕਰ ਲਿਆ ਐਸਟ ਨੂੰ। ਹੋਰ ਵੀ ਕਾਫੀ ਚੀਜ਼ਾਂ ਲੋਕੀ ਕਰ ਲੈਂਦੇ ਆ, ਉਸ ਤੋਂ ਬਾਅਦ ਵੈਰੀ ਹਾਰਡ ਕਿ ਤੁਸੀਂ ਉਹਨੂੰ ਚੇਂਜ ਕਰੋ, ਅਤੇ ਬੈਟਰ ਆ ਤੁਸੀਂ ਪਹਿਲਾਂ ਡਿਸਕਸ ਕਰੋ ਆਪਣਾ ਸਿਨੈਰੀਓ, ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਤੁਸੀਂ ਮੀਟਿੰਗ ਕਰੋ ਜਿਹੜੇ ਵੀ ਅਕਾਊਂਟੈਂਟ ਨਾਲ ਜਾਂ ਜਿਹੜੇ ਵੀ ਐਕਸਪਰਟਸ ਤੁਸੀਂ ਇੰਡਸਟਰੀ ਦੇ, ਤੁਸੀਂ ਉਹਨਾਂ ਨਾਲ ਕੰਸਲਟ ਕਰਕੇ

0: ਕਈ ਵਾਰੀ ਤੁਸੀਂ ਕਮਾ ਕੇ ਵੀ ਕੁਛ ਨਹੀਂ ਕਮਾਇਆ ਹੁੰਦਾ, ਉਹ ਤੁਹਾਡਾ ਜ਼ਿਆਦਾ ਮੰਨ ਲਓ ਟੈਕਸੀ ਵਧੇਰੇ ਚੱਲ ਜਾਂਦਾ ਜਾਂ ਕਿੱਦਾਂ ਨਹੀਂ। ਬਹੁਤ ਵਧੀਆ, ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹ ਵੀ ਆਪਾਂ ਜਾਣਾਂਗੇ ਕੇਸ ਸਟੱਡੀਆਂ, ਬਿਨਾਂ ਨਾਂ ਮੈਨਸ਼ਨ ਕੀਤਿਆਂ ਵੀ ਕਿੱਥੇ ਕਿੱਥੇ ਆਪਣੇ ਲੋਕ ਕਿਹੜੀਆਂ ਕਿਹੜੀਆਂ ਗਲਤੀਆਂ ਕਰਦੇ ਨੇ, ਕਿੱਥੇ ਕਿੱਥੇ ਸਾਨੂੰ ਨਾਲ ਦੀ ਨਾਲ ਹੀ ਕੇਅਰਫੁੱਲ ਰਹਿਣਾ ਚਾਹੀਦਾ, ਕਿਹੜੀਆਂ ਚੀਜ਼ਾਂ ਸਾਨੂੰ ਅਕਾਊਂਟੈਂਟ ਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ। ਉਹ ਇੱਥੇ ਤਾਂ ਇਹ ਵੀ ਕਹਿੰਦੇ ਨਾ ਵੀ ਜਿਹੜਾ ਡਾਕਟਰ ਕੋਲ ਅਤੇ ਵਕੀਲ ਕੋਲ ਅਤੇ ਤੀਸਰਾ ਨਾਲ ਅਕਾਊਂਟੈਂਟ ਵੀ ਇੱਥੇ ਬਹੁਤ ਇੰਪੋਰਟੈਂਟ ਹੈ, ਜਦੋਂ ਕੋਲ ਤੁਹਾਨੂੰ ਆਪਣਾ ਸਾਰਾ ਕੁਛ ਹੀ ਤੁਹਾਨੂੰ ਢਿੱਡ ਖੋਲ੍ਹ ਕੇ ਦੱਸਣਾ ਪੈਣਾ। ਤੁਸੀਂ ਕੁਛ ਵੀ ਲਿਖਾਉਂਦੇ ਹੋ ਉਦੋਂ ਤੱਕ ਮਿਆਜ਼ਾ ਤੁਹਾਨੂੰ ਹੋ ਸਕਦਾ ਅੱਗੇ ਚੱਲ ਕੇ ਭੁਗਤਣਾ ਪਵੇ। ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਾਂ ਸਮੇਂ ਦਰ ਸਮੇਂ ਤੁਹਾਡੇ ਨਾਲ ਲੜੀਵਾਰ ਸਾਂਝਾ ਪਾ ਕੇ ਅਤੇ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਸੋ ਇਹ ਸਿਲਸਿਲਾ ਸਾਡਾ ਇਸ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ। ਕਿੱਦਾਂ ਦਾ ਸਾਡਾ ਇਹ ਪ੍ਰੋਗਰਾਮ ਜਾਂ ਤੁਹਾਡੇ ਕੋਈ ਸਵਾਲ ਹੋਣ ਉਹਦੇ ਬਾਰੇ ਫੀਡਬੈਕ ਜ਼ਰੂਰ ਸਾਨੂੰ ਤੁਸੀਂ ਪ੍ਰੋਗਰਾਮ ਦੇ ਬਾਰੇ ਦਿੰਦੇ ਰਹੋ। ਹੋਰ ਕੋਈ ਚੀਜ਼ ਜਾਂਦੇ ਜਾਂਦੇ ਕਵਲ ਜੀ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਵਰ ਕਰਨੀ ਹੋਵੇ?
1: ਵੈਸੇ ਤਾਂ ਅਸੀਂ ਕਾਫੀ ਹੱਦ ਤੱਕ ਕਾਫੀ ਚੀਜ਼ਾਂ ਕਵਰ ਕਰ ਲਈਆਂ, ਔਰ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਕਾਫੀ ਹਰ ਟੋਪਿਕ ਦੇ ਉੱਤੇ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਥੋੜ੍ਹਾ ਥੋੜ੍ਹਾ ਟੱਚ ਕੀਤਾ ਹਰ ਚੀਜ਼, ਥੋੜ੍ਹਾ ਥੋੜ੍ਹਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਇੱਕ ਲਾ ਲਓ ਕਿ ਹਰ ਚੀਜ਼ ਦੇ ਉੱਤੇ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਕੇ ਲੋਕਾਂ ਨੂੰ ਜਾਣਕਾਰੀ ਦੇਈਏ। ਆਉਣ ਵਾਲੇ ਸਮੇਂ 'ਚ ਹੋਰ ਵੀ ਕਾਫੀ ਚੇਂਜਿਸ ਆਏ ਨੇ ਜਿਹੜੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਡਿਸਕਸ ਕਰਾਂਗੇ,
0: ਜਿਹੜੇ ਅਸਰ ਪਾ ਸਕਦੇ ਨੇ ਸਾਨੂੰ। ਅਤੇ ਆਪਾਂ ਕੋਸ਼ਿਸ਼ ਸਾਡੀ ਇਹ ਹੋਈ ਫਾਈਨੈਂਸ਼ੀਅਲੀ ਆਪਾਂ ਕਈ ਵਾਰੀ ਕਮਾ ਲੈਂਦੇ ਹਾਂ, ਪਰ ਕਹਿੰਦੇ ਨੇ ਕਿ ਇੱਥੇ ਕਮਾਉਣ ਦੇ ਨਾਲੋਂ ਜਿਹੜਾ ਸਾਂਭਣਾ ਜਾਣਦਾ ਉਹ ਜ਼ਿਆਦਾ ਕਾਮਯਾਬ ਹੁੰਦਾ। ਕਈ ਵਾਰੀ ਬਹੁਤੇ ਲੋਕ ਜਿਹੜੇ ਕਮਾਈ ਕਰੀ ਜਾਂਦੇ ਨੇ ਪਰ ਉਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਨਹੀਂ ਕਰ ਪਾਉਂਦੇ, ਸੋ ਕੁੱਲ ਮਿਲਾ ਕੇ ਉਹ ਘਾਟੇ 'ਚ ਰਹਿ ਜਾਂਦੇ ਆ। ਕਈ ਲੋਕ ਬਹੁਤ ਘੱਟ ਕਮਾ ਕੇ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਆ, ਸਲਾਹ ਮਸ਼ਵਰੇ ਦੇ ਨਾਲ ਚੱਲਦੇ ਆ, ਅਤੇ ਉਹ ਹੋਰ ਉਹਨਾਂ ਦੇ ਨਾਲੋਂ ਵੀ ਬਿਹਤਰ ਗੇਨ ਕਰ ਜਾਂਦੇ ਆ। ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਆਸ ਕਰਦੇ ਹਾਂ ਕਿ ਜਾਣਕਾਰੀ ਸਾਡੇ ਸਰੋਤਿਆਂ ਨੂੰ ਵੀ ਵਧੀਆ ਲੱਗੀ ਹੋਵੇਗੀ। ਧੰਨਵਾਦ ਇੱਕ ਫਿਰ ਤੋਂ।
1: ਧੰਨਵਾਦ ਜੀ ਤੁਹਾਡਾ
0: ਜੀ। ਦੋਸਤੋ, ਇਸ ਨਾਲ ਸਾਡੇ ਨਾਲ ਕਮਲਪ੍ਰੀਤ ਜੀ, ਕਮਲਪ੍ਰੀਤ ਸਿੰਘ ਹੋਰੀ ਪ੍ਰੋਫੈਸ਼ਨਲੀ ਇਸੇ ਕੰਮ ਦੇ ਵਿੱਚ ਹੀ ਨੇ, ਅਤੇ ਆਪਾਂ ਇਹਨਾਂ ਦੇ ਕੋਲੋਂ ਇਹ ਸੇਵਾਵਾਂ ਜਿਹੜੀਆਂ ਵਾ ਹੁਣ ਲਗਾਤਾਰ ਲੈਂਦੇ ਰਹਾਂਗੇ ਤਾਂ ਕਿ ਤੁਹਾਡੀ ਵੀ ਮਦਦ ਕੀਤੀ ਜਾ ਸਕੇ। ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਨਹੀਂ ਤੁਹਾਡੇ ਕੋਲ ਸਮਾਂ ਜਾਣਦਾ, ਜਾਂ ਉੱਦਾਂ ਹੀ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਵਾ, ਵਿਸਰ ਜਾਂਦਾ, ਜਾਂ ਹਾਲੇ ਤੁਸੀਂ ਇੱਕ ਟਰੈਕ ਦੇ ਉੱਤੇ ਜਿੱਥੇ ਅੱਗੇ ਚਾਂਸ ਨੇ ਕਿ ਤੁਸੀਂ ਕੋਈ ਇੱਦਾਂ ਦੀ ਗਲਤੀ ਨਾ ਕਰ ਜਾਓ। ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨਾਂ ਸਾਰੇ ਵਿਸ਼ਿਆਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਉਧੇੜੀਏ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੋਬਾਈਲ ਸਪੀਡ ਕੈਮਰੋ ਕੇ ਲੀਏ ਬਾਏ ਮੁੜੇ, ਪੁਲਿਸ ਮੋਟਰ ਸਾਈਕਲ ਯੂਨਿਟ ਕੇ ਲੀਏ ਦਾਏ ਮੁੜੇ, ਜੀਵਨ ਕੇ ਲੀਏ ਖਤਰਨਾਕ ਦੁਰਘਟਨਾ ਕੀ ਸਥਿਤੀ ਮੇ ਸੀਧੇ ਆਗੇ ਜਾਣਾ ਜਾਰੀ ਰੱਖੇ।
3: ਆਪਕੀ ਛੁੱਟੀ ਕੈਸੇ ਖਤਮ ਹੋਤੀ ਹੈ ਯਹ ਆਪ ਪਰ ਨਿਰਭਰ ਹੈ। ਅਗਰ ਆਪ ਤੇਜ ਗਾੜੀ ਚਲਾਤੇ ਹੈ ਚਾਹੇ ਥੋੜਾ ਸਾ ਭੀ ਤੋ ਯਹ ਗਲਤ ਬਾਤ ਹੈ। TAC ਕੀ ਓਰ ਸੇ ਇੱਕ ਸੰਦੇਸ਼।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ
6: 0492-536-042. 0426-0241-246 ਤੇ।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ। Vehicle experts, Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Tension, tension, nidi tension.
2: Ki hoya?
1: Athe immigration de enne pange ne yaar mukde hi nahi.
2: Kaka ji, tension chaddo, phone chakko. Call karo VY Immigration nu jithe immigration expert Harpal Singh Bajwa, employer sponsor, partner ya parents ya visa, skilled migration, student visa, MRT ya RRT appeals te skills assessments de mahir baithe ne. Hune hi appointment li call karo 0410-503-503
1: ya 9077-9933
2: ya email info@vyimmigration.com.au
1: याद रखो 9077-9733
2: VY Immigration and Education Consultant
1: हर कदम तुहाडे नाल।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੋ ਵੀ ਹੱਥ ਇਸ ਦਸਤਾਰ ਨੂੰ ਪਿਆ ਉਹਨੂੰ ਲਾ ਦੇਣਾ ਹੈ ਦਸਤਾਰ।
2: ਮੇਰਾ ਕਜ਼ਨ ਆਇਆ ਪੰਜਾਬ ਤੋਂ।
1: ਪੰਜਾਬ ਦੇ ਵਿੱਚ ਵੀ ਸਮਾਂ ਤੇ ਹਾਲਾਤ ਸਾਡੇ ਖਿਲਾਫ ਨੇ ਤੇ ਇੱਥੇ ਵੀ
3: ਹਾਲਾਤ ਸੁਖਾਲੇ ਹੋਏ ਤਾਂ ਵਾਪਸ ਵੀ ਜਾਇਆ ਜਾ ਸਕਦਾ।
1: ਕਹਿੰਦੇ ਨੇ ਜੰਮਣ ਵਾਲੀ ਤੇ ਮਰਨ ਵਾਲੀ ਥਾਂ ਜੇ ਇੱਕ ਹੋਵੇ ਤਾਂ ਰੂਹ ਤੇ ਕੋਈ ਕਰਜ਼ਦਾਰੀ ਨਹੀਂ ਰਹਿੰਦੀ। ਹੁਣ ਤਾਂ ਪਤਾ ਨਹੀਂ ਕਿੱਥੇ ਮਰਨਾ।
4: ਆਫੀਸ਼ੀਅਲ ਜੌਬਸ ਇੱਥੇ ਵਾਈਟ ਸਕਿਨ ਲਈ ਆ, ਸਾਡੇ ਲਈ ਤਾਂ ਛੋਟੇ ਮੋਟੇ ਬਿਜ਼ਨਸ ਆ ਜਾਂ ਫਿਰ ਲੇਬਰ ਆ।
2: ਪਰ ਇਹਦੇ ਖਿਲਾਫ ਫਿਰ ਖੜਨਾ ਚਾਹੀਦਾ ਨਾ।
4: ਜੇ ਪਤਾ ਹੋਵੇ ਹਾਰ ਹੋ ਗਈਆਂ ਤਾਂ ਉੱਥੇ ਲੜਨ ਦਾ ਕੋਈ ਫਾਇਦਾ ਨਹੀਂ ਹੁੰਦਾ।
1: ਬ੍ਰਦਰ, ਜਿਹੜੀਆਂ ਕੌਮਾਂ ਆਪਣੀ ਹੋਂਦ ਲਈ ਲੜਨੋਂ ਹਟ ਜਾਂਦੀਆਂ ਨੇ ਨਾ, ਉਹ ਕੌਮਾਂ ਦਾ ਵਜੂਦ ਖਤਮ ਹੋ ਜਾਂਦਾ।
5: They have slavery in their blood. We have kingship in ours.
6: Create humiliation. Create terror.
7: Has the body been identified?
8: It's just Indian blood. No need to worry.
9: ਇਹਨਾਂ ਨੂੰ ਸਾਡੀ ਜਾਨ ਦੀ ਕੁੱਤੇ ਜਿੰਨੀ ਕਦਰ ਨਹੀਂ। ਦਿਲ ਚੋਂ ਡਰ ਕੱਢਣਾ ਪੈਣਾ ਤੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਪੈਣੀਆਂ।
10: ਅਸੀਂ ਹਥਿਆਰ ਸਾਡੀ ਹੋਂਦ ਲਈ ਤੇ ਜ਼ਾਲਮ ਦੇ ਵਿਰੋਧ ਚ ਚੱਕੇ ਆ। ਸ਼ੇਰੇ ਪੰਜਾਬ,
1: ਤੈਨੂੰ ਰਿਸ਼ਤਿਆਂ ਦਾ ਮੋਹ ਹੁੰਦਾ ਨਾ ਤਾਂ ਤੇਰੇ ਹੱਥ ਚ ਬੰਦੂਕ ਕਿਤਾਬਾਂ ਹੁੰਦੀਆਂ। ਵੱਡਾ ਤਾਂ ਪੁੱਠੇ ਰਾਹ ਤੁਰਿਆ ਸੀ, ਹੁਣ ਤੂੰ ਵੀ ਉਸ ਰਾਹ ਤੇ ਤੁਰ ਪੈ। ਜਿਸ ਰਾਹ ਤੇ ਉਹ ਚੱਲ ਰਿਹਾ ਨਾ, ਉਸ ਰਾਹ ਤੇ ਚੱਲਣ ਵਾਲੇ ਬੰਦਿਆਂ ਦੇ ਸਾਹ ਬਹੁਤ ਘੱਟ ਹੁੰਦੇ ਨੇ।
11: ਡੈਡ, ਸਾਹ ਚਾਹੇ ਘੱਟ ਵੀ ਹੋਣ ਪਰ ਹੋਣੇ ਮਨਮਰਜ਼ੀ ਦੇ ਚਾਹੀਦੇ ਨੇ।
1: ਸਾਹਮਣੇ ਬੰਦੇ ਹੋਣ ਨਾ ਤਾਂ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ। ਜੇ ਹੋਣ ਹੀ ਡੰਗਰ, ਫਿਰ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ। ਤੈਨੂੰ ਮੇਰੀ ਸਹੁੰ ਹੈ, ਇਹਨਾਂ ਨੂੰ ਛੱਡੀ ਨਾ।

0: एक सिंह दा पत्ता दस्तार सजाऊगा भी ते दस्तार ले लड़ूगा भी
1: सो दोस्तों ये ट्रेलर सुन रहे सी तुसीं दस्तार फिल्म दा दस्तार फिल्म 17 तरीक नूं रिलीज़ होनी है इस समय प्रमोशन पूरी जोरां शोरां दे उत्ते है ते जिहड़े तरीके दे नाल प्रमोशन कीती जा रही है लगदा है कि फिल्म काफ़ी प्रोमिसिंग है ट्रेलर दस रहे ने गाने दस रहे ने पूरी मेहनत लाई गई है टीम के वलों खुद तरसेम जसड़ जी इत्थे आस्ट्रेलिया दे विच इस टाइम प्रमोशन दे लई टूर दे उत्ते ने ਅਤੇ ਅੱਜ ਰੇਡੀਓ ਹਾਂਜੀ ਦੇ ਵਿਹੜੇ ਆਏ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਜਾਣਾਂਗੇ ਇਸ ਫਿਲਮ ਦੇ ਬਾਰੇ ਇਹਨਾਂ ਦੇ ਫਿਲਮੀ ਸਫ਼ਰ ਦੇ ਬਾਰੇ ਅਤੇ ਹੋਰ ਬਹੁਤ ਸਾਰਾ ਕੁਛ ਭਾਈ ਸਵਾਗਤ ਤੁਹਾਡਾ
2: ਥੈਂਕ ਯੂ ਬਾਈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ
1: ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਦੇ ਨਾਲ ਬੜਾ ਗਾੜਾ ਨਾਤਾ ਹੁਣ ਇੱਦਾਂ ਲੱਗਦਾ ਵੀ ਜਿੱਦਾਂ ਆਪਣਾ ਆਪਣਾ ਜਿਹਾ ਤੁਸੀਂ ਸਾਨੂੰ ਉੱਪਰੇ ਨਹੀਂ ਲੱਗਦੇ ਹੁਣ
2: ਹੁਣ ਕਈ ਵਾਰ ਆ ਗਏ ਜੀ ਹੁਣ ਇੱਥੇ ਅਤੇ ਹੁਣ ਥੋੜ੍ਹੇ ਸਮੇਂ ਬਾਅਦ ਗੇੜਾ ਲੱਗ ਜਾਂਦਾ ਫਿਲਮ ਦੇ ਸਿਲਸਿਲੇ 'ਚ ਕਦੇ ਟੂਰ ਦੇ ਸਿਲਸਿਲੇ 'ਚ
1: ਕਦੀ ਕੀ ਫਰਕ ਲੱਗਦਾ ਭਾਈ ਜਦੋਂ ਆਪਾਂ ਟੂਰ ਕਰਨ ਆਉਂਦੇ ਹਾਂ ਗਾਉਣ ਆਉਂਦੇ ਹਾਂ ਅਤੇ ਉਦੋਂ ਇੱਕ ਅਲੱਗ ਮਾਹੌਲ ਬਣਦਾ ਵਾ ਸ਼ਹਿਰ ਦੇ ਵਿੱਚ ਜਦੋਂ ਆਪਾਂ ਪ੍ਰਮੋਸ਼ਨ ਲਈ ਆਉਂਦੇ ਹਾਂ ਉਦੋਂ ਇੱਕ ਅਲੱਗ ਤੁਸੀਂ ਮਹਿਸੂਸ ਕਰਦੇ ਹੋ ਕੁਛ ਵੱਖਰਾ
2: ਹੁੰਦਾ ਜੀ ਉਦੋਂ ਤੁਸੀਂ ਮੋਰ ਲਾਈਕ ਤੁਹਾਡਾ ਲਾਈਵ ਸ਼ੋਅ ਵੱਲ ਧਿਆਨ ਹੁੰਦਾ ਤੁਸੀਂ ਸਾਰੇ ਸ਼ਹਿਰਾਂ ਦੇ ਵਿੱਚ ਜਾਣਾ ਹੁੰਦਾ ਜਦੋਂ ਫਿਲਮ ਦਾ ਪ੍ਰਮੋਸ਼ਨਲ ਟੂਰ ਹੁੰਦਾ ਜੀ ਦਿਨ ਬਹੁਤ ਘੱਟ ਹੁੰਦੇ ਆ ਤੁਹਾਡੇ ਕੋਲ ਹੁਣ ਮੈਂ ਸਿਰਫ 4 ਦਿਨ ਲਈ ਆਇਆ ਅਤੇ 4 ਦਿਨਾਂ ਦੇ ਵਿੱਚ ਸਿਡਨੀ ਵੀ ਜਾਣਾ ਅਤੇ ਮੈਲਬਨ ਵੀ ਅੱਜ ਹੁਣ ਸਾਡਾ ਲਾਸਟ ਦਿਨ ਆ ਕੱਲ੍ਹ ਆਏ ਸੀਗੇ ਹਜੇ ਪਰਸੋਂ ਰਾਤੀ ਆਏ ਸੀ ਅਤੇ ਕੱਲ੍ਹ ਦਾ ਦਿਨ ਸੀਗਾ ਜੀ ਕੱਲ੍ਹ ਪ੍ਰੀਮੀਅਰ ਸੀਗਾ ਵਰਲਡ ਪ੍ਰੀਮੀਅਰ ਇੱਥੇ ਮੈਲਬਨ 'ਚ ਕੀਤਾ ਅਤੇ ਅੱਜ ਹੁਣ ਸਿਡਨੀ ਚਲੇ ਜਾਣਾ ਕੱਲ੍ਹ ਨੂੰ ਸਿਡਨੀ ਪ੍ਰੀਮੀਅਰ ਆ ਅਤੇ ਪਰਸੋਂ ਨੂੰ ਅਸੀਂ ਉੱਡ ਜਾਣਾ ਸੋ ਇਹ ਹੁੰਦਾ ਇਹਦੇ ਵਿੱਚ ਸ਼ੋਰਟ ਟ੍ਰਿਪ ਹੁੰਦਾ ਤੁਹਾਨੂੰ ਓਨਾ ਸਮਾਂ ਨਹੀਂ ਮਿਲਦਾ ਜਦੋਂ ਸ਼ੋਜ਼ ਲਈ ਆਈਦਾ ਤਾਂ ਮਹੀਨਾ ਡੇਢ ਮਹੀਨਾ ਹੁੰਦਾ ਤਾਂ ਤੁਸੀਂ ਸਾਰਾ ਆਸਟ੍ਰੇਲੀਆ ਘੁੰਮਦੇ ਵੀ ਹੋ ਸਮਾਂ ਵੀ ਹੁੰਦਾ ਥੋੜ੍ਹਾ ਜ਼ਿਆਦਾ ਘੁੰਮਣ ਲਈ ਵਿਚਾਰਨ ਲਈ ਲਿਖਣ ਲਈ ਇਹਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਮੋਰ ਲਾਈਕ ਤੁਸੀਂ ਪ੍ਰਮੋਸ਼ਨ 'ਚ ਇਨਵੋਲਵ ਹੁੰਦੇ ਹੋ ਇੰਟਰਵਿਊ ਦੇ ਵਿੱਚ ਇਨਵੋਲਵ ਹੁੰਦੇ ਹੋ ਸੋ ਇਹ 'ਚ ਭਜਨ ਅੱਠ ਜ਼ਿਆਦੇ ਆ
1: ਅੱਛਾ ਫਿਲਮਾਂ ਦੀ ਪ੍ਰਮੋਸ਼ਨ ਕਰਨੀ ਇੱਕ ਭਜਨ ਅੱਠ ਆ ਫਿਰ ਜਦੋਂ ਤੁਸੀਂ ਸ਼ੂਟ 'ਤੇ ਹੁੰਦੇ ਹੋ ਉਦੋਂ ਵੀ ਰਾਤਾਂ ਜਾਗ ਜਾਗ ਕੇ ਫਿਲਮ ਬਣਾਉਣੀ ਕਰਨੀ ਨਾਲ ਸ਼ੋਅ ਵੀ ਚੱਲਣੇ ਇਹ ਸਾਰਾ ਕੁਛ ਬਹੁਤ ਜ਼ਿਆਦਾ ਹੈਕਟਿਕ ਨਹੀਂ ਹੋ ਜਾਂਦਾ
2: ਹੋ ਜਾਂਦਾ ਬਈ ਪਰ ਉਹਨੂੰ ਇੰਜੋਏ ਕਰੀਦਾ ਮੈਂ ਜੇ ਸੱਚੀ ਪੁੱਛੋ ਮੈਂ ਪ੍ਰਮੋਸ਼ਨ ਵਾਲਾ ਪਾਰਟ ਥੋੜ੍ਹਾ ਘੱਟ ਇੰਜੋਏ ਕਰਦਾ ਮੇਕਿੰਗ ਵਾਲਾ ਪਾਰਟ ਬਹੁਤ ਇੰਜੋਏ ਕਰਦਾ ਉਦੋਂ ਚਾਹੇ ਤੁਹਾਨੂੰ 12 ਘੰਟੇ 18 ਘੰਟੇ ਜਿੰਨੇ ਮਰਜ਼ੀ ਵੀ ਕਰਨਾ ਪੈਂਦਾ ਸ਼ੂਟ ਕਰਨਾ ਪੈਂਦਾ ਉਹਨੂੰ ਇੰਜੋਏ ਕਰਦੇ ਹਾਂ ਕਿਉਂਕਿ ਉਹ ਇੱਕ ਕ੍ਰੀਏਟਿਵ ਵਰਕ ਆ ਬਈ ਹੈ ਨਾ ਜਿਹੜਾ ਬੰਦਾ ਤੁਸੀਂ ਕ੍ਰੀਏਟਿਵ ਤੁਹਾਡੀ ਇਹ ਜੋਬ ਆ ਤੁਸੀਂ ਇਹਦੇ ਵਿੱਚ ਕ੍ਰੀਏਟਿਵਿਟੀ ਕਰਦੇ ਹੋ ਹੈ ਨਾ ਤੁਹਾਡੇ ਲਈ ਇਹ ਇੰਟਰਸਟਿੰਗ ਆ ਹੈ ਨਾ ਕਿਉਂਕਿ ਤੁਸੀਂ ਉਹਦੇ ਵਿੱਚ ਹਰ ਰੋਜ਼ ਨਵਾਂ ਕਿੰਨੇ ਦਰਸ਼ਕ ਸੁਣਨ ਲਈ ਹੁੰਦੇ ਆ ਬੇਤਾਬ ਹੁੰਦੇ ਆ ਵੀ ਤੁਸੀਂ ਬੋਲੋਗੇ ਗੱਲਾਂ ਦੱਸੋਗੇ ਕੁਛ ਨਵਾਂ ਲੈ ਕੇ ਆਓਗੇ ਗੱਲ ਕਰੋਗੇ ਤੁਹਾਡੀ ਇਹ ਕ੍ਰੀਏਟਿਵਿਟੀ ਆ ਹੁਣ ਸਾਡੇ ਲਈ ਜਦੋਂ ਅਸੀਂ ਕ੍ਰੀਏਟਿਵਿਟੀ ਕਰਨੀ ਆ ਅਸੀਂ ਕਰਨੀ ਆ ਕੈਮਰੇ ਦੇ ਅੱਗੇ ਜਦੋਂ ਫਿਲਮ ਬਣਾਉਣੀ ਆ ਜਿਹੜੀ ਉਹ ਕ੍ਰੀਏਟਿਵਿਟੀ ਆ ਉਹ ਹੈਗੀ ਆ ਪੂਰਾ ਮਤਲਬ ਫਨ ਪਾਰਟ ਜਿਹਦੇ ਵਿੱਚ ਕਹਿੰਦੇ ਆ ਵੀ ਉਹ ਚਾਹੇ ਥਕਾਵਟ ਵੀ ਆ ਉਹ 'ਚ ਵੀ ਆਨੰਦ ਆਉਂਦਾ ਜਿਹੜਾ ਪ੍ਰਮੋਸ਼ਨ ਵਾਲਾ ਪਾਰਟ ਹੋ ਜਾਂਦਾ ਇਹ ਤੋਂ ਮੈਂ ਢਿੱਲਾ ਰਿਹਾ ਪਿਛਲੇ ਬਹੁਤ ਸਮੇਂ ਤੋਂ ਅਤੇ ਮੈਂ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਵੀ ਨਾ ਕਰਿਆ ਜਾਵੇ ਜ਼ਿਆਦਾ ਕਿਉਂਕਿ ਸਿਰਫ ਗੱਲ ਇੰਨੀ ਕੁ ਹੁੰਦੀ ਆ ਗੱਲ ਹੋਰ ਕੋਈ ਨਹੀਂ ਹੈਗਾ ਇਹ ਜਰਨੀ ਦਾ ਇੱਕ ਹਿੱਸਾ ਹੁਣ ਬਣ ਚੁੱਕਿਆ ਬਹੁਤ ਜ਼ਿਆਦਾ ਹਰੇਕ ਬੰਦਾ ਬਿਜ਼ੀ ਆ ਸੋਸ਼ਲ ਮੀਡੀਆ ਦਾ ਸਮਾਂ ਆ ਗਿਆ ਪਰ ਆਪਦੀ ਚੀਜ਼ ਨੂੰ ਆਪ ਹੀ ਬਾਹਲਾ ਚੰਗਾ ਕਹੀ ਜਾਣਾ ਆਪਦੀ ਚੀਜ਼ ਬਾਰੇ ਆਪ ਬਹੁਤ ਬੋਲੀ ਜਾਣਾ ਉਹ ਥੋੜ੍ਹਾ ਜਿਹਾ ਉੱਥੇ ਥੋੜ੍ਹਾ ਜਿਹਾ ਜਾ ਕੇ ਜਾਈਦਾ ਹੈ ਨਾ ਵੀ ਅਗਲਾ ਕਹਿੰਦਾ ਹਰੇਕ ਹੀ ਆਪਣੀ ਨੂੰ ਤਾਂ ਕਹਿੰਦਾ ਹੀ ਹੁੰਦਾ ਕਹਿਣਾ ਬਣਦਾ ਵੀ ਆ ਪਰ ਉਹ ਔਖਾ ਲੱਗਦਾ ਵਾਰ ਵਾਰ ਹਰ ਵਾਰ ਹਰ ਵਾਰ ਕਹਿਣਾ ਹੈ ਨਾ ਹਰੇਕ
1: ਚੀਜ਼ ਕੁਛ ਵੱਖਰਾ ਆ ਫਿਰ ਕਹਿਣਾ
2: ਅਤੇ ਜਦੋਂ ਕਿ ਵੱਖਰਾ ਕਰੀਦਾ ਵੀ ਆ ਹੈ ਨਾ ਅਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੋਰ ਲਾਈਕ ਹੌਲੀ ਹੌਲੀ ਚਲੋ ਆਡੀਅੰਸ ਦਾ ਇੱਕ ਨਾ ਟਰੱਸਟ ਬਣਨਾ ਚਾਹੀਦਾ ਸਿਨੇਮੇ ਦੇ ਵਿੱਚ ਫਿਲਮਾਂ ਦੇ ਵਿੱਚ ਹੈ ਨਾ ਵੀ ਕਿਹਨੇ ਬਣਾਈ ਆ ਕਿਹੜੇ ਬੰਦੇ ਦਾ ਕੀ ਕੈਟਾਲੋਗ ਆ ਜੇ ਆਪਾਂ ਉਹ ਸਿਨੇਮੇ ਦੇ ਟਰੱਸਟ ਦੇ ਬੇਸਿਸ 'ਤੇ ਜਾਵਾਂਗੇ ਇੱਕ ਕੁਆਲਿਟੀ ਟ੍ਰੇਲਰ ਦੇ ਬੇਸਿਸ 'ਤੇ ਜਾਵਾਂਗੇ ਉਹ ਜ਼ਿਆਦਾ ਵਧੀਆ ਕਿਉਂਕਿ ਪ੍ਰਮੋਸ਼ਨ ਤਾਂ ਕਈ ਵਾਰ ਜਿਹੜੀ ਫਿਲਮ ਨਹੀਂ ਵੀ ਵਧੀਆ ਉਹਦੀ ਵੀ ਬਹੁਤ ਜ਼ਿਆਦਾ ਹੋਈ ਹੁੰਦੀ
1: ਬਿਲਕੁਲ ਉਹਦੀ ਜ਼ਿਆਦਾ ਹੋ ਜਾਂਦੀ
2: ਉਹਦੀ ਕਈ ਵਾਰ ਜ਼ਿਆਦਾ ਹੋ ਜਾਂਦੀ ਹੈ ਸੋ ਪ੍ਰਮੋਸ਼ਨ ਕਈ ਵਾਰ ਵਰਕ ਵੀ ਕਰ ਜਾਂਦੀ ਆ ਉਹਦੇ ਨੰਬਰਸ ਵੀ ਆ ਜਾਂਦੇ ਆ ਫਿਰ ਕਈ ਵਾਰ ਮਾੜੀ ਐਗਜ਼ਾਮਪਲ ਵੀ ਸੈੱਟ ਹੋ ਜਾਂਦੀ ਆ ਫਿਰ ਕਈ ਵਾਰ ਚੰਗੀ ਫਿਲਮ ਬਣਾਉਣ ਵਾਲੇ ਬੰਦੇ ਦਾ ਦਿਲ ਵੀ ਟੁੱਟ ਜਾਂਦਾ ਵੀ ਯਾਰ ਜਦੋਂ ਕੰਮ ਹੀ ਇਕੱਲਾ ਪ੍ਰਮੋਸ਼ਨ ਅਤੇ ਐਡਵਰਟੀਜ਼ਮੈਂਟ ਦਾ ਰਹਿ ਗਿਆ ਤਾਂ ਫਿਰ ਕੀ ਹੋਊਗਾ ਹੈ ਨਾ ਫਿਰ ਉਹਦੇ ਨਾਲ ਕੁਆਲਿਟੀ ਗਿਰਦੀ ਆ ਫਿਰ ਹੌਲੀ ਹੌਲੀ ਆਡੀਅੰਸ ਦਾ ਟਰੱਸਟ ਕਹਿੰਦੇ ਹੁੰਦੇ ਆ ਇੱਕ ਮਾੜੀ ਫਿਲਮ ਜਦੋਂ ਸੁਪਰ ਹਿੱਟ ਹੋ ਜਾਵੇ ਨਾ ਉਹ ਕਈ ਚੰਗੀਆਂ ਨੂੰ ਫਲੋਪ ਕਰ ਜਾਂਦੀ ਆ ਅਤੇ ਜੇ ਇੱਕ ਚੰਗੀ ਹਿੱਟ ਹੋ ਜਾਵੇ ਤਾਂ ਉਹ ਕਈ ਚੰਗੀਆਂ ਨਵੀਆਂ ਦੇ ਬੀਜ ਲਾ ਜਾਂਦੀ ਆ
1: ਸਹੀ ਗੱਲ ਹੈ ਸਹੀ ਗੱਲ ਹੈ ਇੱਕ ਫਿਰ ਲੋਕਾਂ ਨੂੰ ਸਿਨੇਮਿਆਂ ਤੱਕ ਉਹ ਖਿੱਚ ਕੇ ਲੈ ਜਾਂਦੀ ਹੈ ਅੱਛਾ ਇਸ ਵਾਰੀ ਮੈਂ ਅੱਗੇ ਦਰਸ਼ਨ ਦੇ ਦਰੇ ਹੁੰਦੇ ਰਹਿੰਦੇ ਆ ਟੂਰ ਬਾਰੇ ਵੀ ਹੋਰ ਕਈ ਚੀਜ਼ਾਂ ਬਾਰੇ ਮੈਂ ਕੁਛ ਇੱਕ ਸੱਜਣ ਹੁੰਦੇ ਆ ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਆ ਉਹਨਾਂ ਦਾ ਫੇਸ ਰੀਡਿੰਗ ਉਹ ਤੋਂ ਕੁਛ ਇੱਕ ਚੀਜ਼ਾਂ ਝਲਕਦੀਆਂ ਹੁੰਦੀਆਂ ਇਸ ਵਾਰੀ ਬੜੇ ਰਿਲੈਕਸ ਜੇ ਹੋ ਤੁਸੀਂ
2: ਸਮੇਂ ਨਾਲ ਫਰਕ ਪੈ ਗਿਆ ਬਾਈ ਹੁਣ ਕਹਿ ਲਓ ਮੋਰ ਲਾਈਕ ਅਤੇ ਇੱਕ ਕਰੈਕਟਰ ਮੈਂ ਇੱਦਾਂ ਦੇ ਕਰ ਲਏ ਆ ਹੁਣ ਹੈ ਨਹੀਂ ਬਾਹਲੀ ਦੌੜ ਭੱਜ ਜੀ ਰਹੀ ਕੋਈ ਨਾ ਕੁਛ ਕਿਸੇ ਨੂੰ ਬਾਹਲਾ ਦਿਖਾਉਣਾ ਨਾ ਜਿਤਾਉਣਾ ਨਾ ਸਮਝਾਉਣਾ ਹੁਣ ਠੀਕ ਆ ਜੋ ਹੈਗਾ ਵਧੀਆ ਜਿਹਨੇ ਤੁਹਾਡੇ ਨਾਲ ਆ ਉਹ ਵੀ ਤੁਹਾਡੇ ਨਾਲ ਆ ਜਿਹੜਾ ਪਿਆਰ ਕਰਦਾ ਉਹ ਵੀ ਭਲਾ ਜਿਹੜਾ ਨਹੀਂ ਹੈਗਾ ਉਹ ਵੀ ਚੰਗਾ ਹਰੇਕ ਦੀ ਸੋਲ ਦੀ ਆਪਣੀ ਜਰਨੀ ਆ ਹੁਣ ਹੋ ਸਕਦਾ ਤੁਸੀਂ ਇਹ ਗੱਲ ਨੋਟ ਕੀਤੀ ਆ ਵੀਰੇ ਕਿਉਂਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਮਿਲੇ ਹਾਂ
1: ਨਿਸ਼ਾਦ ਇਹ ਚੀਜ਼ ਇਸ ਕਰਕੇ ਵੀ ਜਦੋਂ ਤੁਹਾਨੂੰ ਲੱਗਦਾ ਹੁੰਦਾ ਤੁਹਾਡੇ ਆਪਣੇ ਪ੍ਰੋਡਕਟ ਦੇ ਉੱਤੇ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਆਪਾਂ ਕੁਛ ਵਧੀਆ ਕੀਤਾ ਇਸ ਵਾਰੀ ਲੋਕਾਂ ਨੂੰ ਦੇਣ ਦੇ ਲਈ ਸ਼ਾਇਦ ਉਹ ਵੀ ਇੱਕ ਜਾਂ ਕੱਲ੍ਹ ਤੁਸੀਂ ਫਿਲਮ ਵਿਖਾਈ ਆ ਲੋਕਾਂ ਨੂੰ
2: ਜੀ
1: ਉੱਥੋਂ ਉਹਨਾਂ ਕੋਲ ਰਿਵਿਊ ਲਏ ਆ ਉਹ ਵੀ ਇੱਕ ਫੈਕਟਰ ਹੋ ਸਕਦਾ
2: ਬਿਲਕੁਲ ਬਾਈ 100% ਸਹੀ ਹੋ ਤੁਸੀਂ ਇਸ ਗੱਲ ਦੇ ਵਿੱਚ ਜਦੋਂ ਆਪਾਂ ਰਿਜ਼ਲਟ ਆ ਜਾਂਦਾ ਆਪਣਾ ਹੈ ਨਾ ਜਿਵੇਂ ਜਦੋਂ ਆਪਾਂ ਫਿਰ ਰਿਜ਼ਲਟ ਤੋਂ ਬਾਅਦ ਰਿਲੈਕਸ ਹੋ ਜਾਈਦਾ ਇੰਨਾ ਕੁ ਜ਼ਰੂਰ ਹੈਗਾ ਵੀ ਕੱਲ੍ਹ ਜਦੋਂ ਫਿਲਮ ਦੇਖੀ ਆ ਇੱਥੇ ਸਾਰੀ ਆਡੀਅੰਸ ਦੇ ਵਿੱਚ ਦੇਖੀ ਆ ਉਹਨਾਂ ਦੇ ਚਿਹਰੇ ਰੀਡ ਕੀਤੇ ਆ ਉਹਨਾਂ ਦੀ ਫੇਸ ਰੀਡਿੰਗ ਕੀਤੀ ਆ ਉਹਨਾਂ ਦੇ ਮਿਲਣ ਦੇ ਤਰੀਕੇ ਨੇ ਦੱਸਿਆ ਵੀ ਉਹਨਾਂ ਨੂੰ ਕਿੰਨੀ ਪਸੰਦ ਆਈ ਆ ਕਿਉਂਕਿ ਕਈ ਵਾਰ ਲਫ਼ਜ਼ਾਂ ਦੇ ਵਿੱਚੋਂ ਚੀਜ਼ ਓਨੀ ਨਹੀਂ ਤੁਸੀਂ ਸਮਝ ਪਾਉਂਦੇ ਕਿਉਂਕਿ ਲਫ਼ਜ਼ ਤਾਂ ਉਹੀ ਨੇ ਵੀ ਬਾਈ ਬਹੁਤ ਵਧੀਆ
1: ਬਿਲਕੁਲ
2: ਬਹੁਤ ਇੰਜੋਏ ਕੀਤਾ ਪਰ ਸਿਰਫ ਉਹ ਕਹਿਣ ਦੇ ਹਾਵ ਭਾਵ ਨੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਉਹਨਾਂ ਦੀ ਡੂੰਘਾਈ ਅਤੇ ਗੰਭੀਰਤਾ ਦੱਸਦੇ ਆ ਉਹ ਚੀਜ਼ ਹੈਗੀ ਆ ਜੀ ਮਾਲਕ ਦਾ ਸ਼ੁਕਰ ਆ ਇੱਕ ਤਾਂ ਇਹ ਆ ਵੀ ਉਹਨੇ ਆਪਦੀ ਮੇਰੀ ਫਿਲਮ ਕਰੀਅਰ ਦੀ ਜਰਨੀ ਦੇ ਵਿੱਚ ਬੜੀਆਂ ਸੋਹਣੀਆਂ ਫਿਲਮਾਂ ਬੜੇ ਵਧੀਆ ਕੰਟੈਂਟ ਹਿੱਸੇ ਆ ਗਏ ਆ ਉਹ ਚੀਜ਼ ਦਾ ਇੱਕ ਸਕੂਨ ਆ ਇੱਕ ਇਹ ਫਿਲਮ ਦਾ ਵੀ ਹੁਣ ਕੱਲ੍ਹ ਜਦੋਂ ਥੀਏਟਰ ਦੇ ਵਿੱਚ ਦੇਖੀ ਆ ਤਾਂ ਡੈਫੀਨੇਟਲੀ ਉਹਦਾ ਬਾਈ ਆਰਾਮ ਹੈਗਾ
1: ਅੱਛਾ ਬੜੇ ਅਲੱਗ ਅਲੱਗ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਅਤੇ ਹਰ ਇੱਕ ਕੰਸੈਪਟ ਵੈਲਿਊਬਲ ਆ ਪੰਜਾਬੀ ਲੋਕ ਜਦੋਂ ਸੁਣਦੇ ਆ ਤੁਹਾਡਾ ਪੋਸਟਰ ਵੇਂਦੇ ਅਤੇ ਉਹਨਾਂ ਨੂੰ ਉਦੋਂ ਹੀ ਇੱਕ ਮੈਸੇਜ ਮਿਲ ਜਾਂਦਾ ਵੀ ਇਸ ਵਾਰੀ ਕੁਛ ਵੱਖਰਾ ਵੇਖਣ ਨੂੰ ਮਿਲੂਗਾ ਵੱਖਰਾ ਉਹ ਇਤਿਹਾਸ ਦੇ ਵਿੱਚੋਂ ਵੱਖਰਾ ਤੁਹਾਡੀ ਆਪਣੀ ਬੋਲੀ ਦੇ ਲਈ ਆਪਣੇ ਸੱਭਿਆਚਾਰ ਦੇ ਲਈ ਆਪਣੇ ਧਰਮ ਦੇ ਪੱਖੋਂ ਕਈ ਚੀਜ਼ਾਂ ਸਿੱਖਣ ਕਰਨ ਵਾਲੀਆਂ ਮਿਲਣਗੀਆਂ ਸੋ ਇਹ ਕਿੱਦਾਂ ਕੰਸੈਪਟ ਕਿੱਦਾਂ ਧਿਆਨ ਦੇ ਵਿੱਚ ਆਉਂਦੇ ਨੇ ਕਿੱਦਾਂ ਚੁਣਦੇ ਹੋ
2: ਦੇਖੋ ਬਈ ਆਪਾਂ ਪਹਿਲਾਂ ਸੋਚਦੇ ਹੁੰਦੇ ਹਾਂ ਵੀ ਯਾਰ ਮੈਂ ਜਿਵੇਂ ਕੋਈ ਵੀ ਆਪਾਂ ਬਿਜ਼ਨਸ ਖੋਲ੍ਹਦੇ ਹਾਂ ਨਾ ਆਪਾਂ ਉਹ ਬਿਜ਼ਨਸ ਦੇ ਆਪਦੇ ਇੱਕ ਐਟੀਕੇਟਸ ਜਾਂ ਕਹਿ ਦਈਏ ਜਾਂ ਵਰਕ ਐਥਿਕਸ ਆਪਾਂ ਇੱਕ ਸੋਚੇ ਹੁੰਦੇ ਨੇ ਯਾਰ ਵੀ ਮੈਂ ਇਹੋ ਜਿਹਾ ਬੰਦਾ ਮੈਂ ਇਹੋ ਜਿਹਾ ਕੰਮ ਕਰ ਸਕਦਾ ਜਾਂ ਆਪਾਂ ਇੱਕ ਹੱਟੀ ਖੋਲ੍ਹੀ ਆ ਮੈਂ ਆਹ ਹੱਟੀ ਦੇ ਵਿੱਚ ਯਾਰ ਮੇਰਾ ਆਹ ਅਸੂਲ ਰੱਖਣਾ ਕਈਆਂ ਦਾ ਜਿਵੇਂ ਹੁੰਦਾ ਵੀ ਕਈ ਜਿਹੜੇ ਕੁੱਕ ਕਰਦੇ ਆ ਕਹਿੰਦੇ ਯਾਰ ਅਸੀਂ ਦੇਸੀ ਘਿਓ 'ਚ ਬਣਾਉਣਾ ਬਾਈ ਚਾਹੇ ਕੰਮ ਸ਼ੁਰੂ ਕੀਤਾ ਅਸੀਂ ਦੇਸੀ ਘਿਓ 'ਚ ਬਣਾ ਕੇ ਦੇਣਾ ਵਾ ਅਤੇ ਆਪਣੇ ਵੱਲੋਂ ਪਿਓਰਟੀ 'ਤੇ ਧਿਆਨ ਰੱਖਣਾ ਵਾ ਕਈ ਹੱਟੀਆਂ ਇੱਦਾਂ ਦੀਆਂ ਬਣਦੀਆਂ ਹੈ ਨਾ ਅਤੇ ਕਈ ਵਾਰ ਇਹ ਹੁੰਦਾ ਬਿਜ਼ਨਸ ਰਨ ਕਰਨ ਲਈ ਅਗਲਾ ਕਹਿੰਦਾ ਯਾਰ ਬਿਜ਼ਨਸ ਚੱਲਣਾ ਚਾਹੀਦਾ ਜੋ ਚੱਲਦਾ ਉਹਨੂੰ ਚਲਾਓ ਹੈ ਨਾ ਸੋ ਮੈਨੂੰ ਲੱਗਦਾ ਉਹ ਹੁੰਦਾ ਜਦੋਂ ਉਹਦਾ ਕੰਮ ਸ਼ੁਰੂ ਕੀਤਾ ਉਦੋਂ ਦਾ ਇਹ ਸੋਚਿਆ ਹੋਇਆ ਅਸੀਂ ਉਹੀ ਦੇਸੀ ਘਿਓ ਦੇ ਤੜਕੇ ਵਾਲੀ ਗੱਲ ਆ ਇਹ ਮੰਨਿਆ ਹੋਇਆ ਵੀ ਯਾਰ ਜਿਹੜੀ ਚੀਜ਼ ਦੇਣੀ ਆ ਆਪਣੇ ਵੱਲੋਂ ਪਿਓਰ ਦੇਣ ਦੀ ਕੋਸ਼ਿਸ਼ ਕਰਨੀ ਆ ਦੇਖੋ ਬਾਈ ਜੀ ਪਰਫੈਕਸ਼ਨ ਕੁਛ ਨਹੀਂ ਹੈਗੀ ਹੈ ਨਾ ਮੈਂ ਨਹੀਂ ਕਹਿੰਦਾ ਅਸੀਂ ਬਹੁਤ ਪਰਫੈਕਟ ਫਿਲਮਾਂ ਬਣਾਈਆਂ ਨੇ ਜਾਂ ਬਣਾਵਾਂਗੇ ਅਸੀਂ ਕੋਸ਼ਿਸ਼ ਕੀਤੀ ਆ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ ਚਾਹੇ ਉਹ ਕਿਸੇ ਵੀ ਫਿਲਮ ਦੇ ਰੂਪ 'ਚ ਚਾਹੇ ਰੱਬ ਦਾ ਰੇਡੀਓ ਸੀ ਚਾਹੇ ਮਸਤਾਨੇ ਸੀ ਚਾਹੇ ਗੁਰੂ ਨਾਨਕ ਜਹਾਜ਼ ਸੀ ਚਾਹੇ ਹੁਣ ਰੱਬ ਦਾ ਰੇਡੀਓ 3 ਸੀ ਸਾਡੇ ਵੱਲੋਂ ਇਹ ਕੋਸ਼ਿਸ਼ ਆ ਜੀ ਵੀ ਅਸੀਂ ਉਹ ਕੰਟੈਂਟ ਲੈ ਕੇ ਆਈਏ ਜਿਹੜਾ ਪੰਜਾਬ ਨੂੰ ਰੀਪ੍ਰਜੈਂਟ ਕਰਦਾ ਹੋਵੇ ਅਤੇ ਉਹਦੀ ਮੇਕਿੰਗ ਦੇ ਵਿੱਚ ਮੈਂ ਇੰਨਾ ਕਹਿੰਦਾ ਵੀ ਅਸੀਂ ਇਮਾਨਦਾਰੀ ਨਾਲ ਪੂਰਾ ਸਮਾਂ ਉਹਦੇ ਵਿੱਚ ਖੁੱਭੇ ਹੁੰਦੇ ਹਾਂ ਉੱਥੇ ਕੋਈ ਵੀ ਹੋਰ ਚੀਜ਼ ਨਹੀਂ ਸੁੱਝਦੀ ਹੁੰਦੀ ਸੋ ਉਹ ਚੀਜ਼ ਹੈਗੀ ਆ ਜੀ ਵੀ ਆਪਣੇ ਵੱਲੋਂ ਆਪਣੀ ਜਿਹੜਾ ਪਰਮਾਤਮਾ ਨੇ ਕਿਰਤ ਦਿੱਤੀ ਆ ਉਹਦੇ ਵਿੱਚ ਕੋਸ਼ਿਸ਼ ਆ ਵੀ ਆਪਣੇ ਵੱਲੋਂ ਚੰਗਾ ਯੋਗਦਾਨ ਪਾ ਦਈਏ ਬਸ
1: ਬਹੁਤ ਵਧੀਆ ਜੀ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਾ ਸਿਹਰਾ ਤੁਹਾਨੂੰ ਜਾਂਦਾ ਤੁਹਾਡੇ ਟਾਈਟਲ ਬੜੇ ਵਧੀਆ ਹੁੰਦੇ ਆ ਤੁਸੀਂ ਫਿਲਮਾਂ ਦੇ ਰੱਬ ਦਾ ਰੇਡੀਓ ਬੜਾ ਪਹਿਲੀ ਵਾਰੀ ਸੁਣਨ ਦੇ ਵਿੱਚ ਬੜਾ ਵੱਖਰਾ ਜਿਹਾ ਬੜਾ ਵਧੀਆ ਜਿਹਾ ਲੱਗਾ ਹੈ ਕਿ ਹੁਣ ਚਲੋ ਸਾਰੀਆਂ ਫਿਲਮਾਂ ਦੇ ਤੁਹਾਡੇ ਟਾਈਟਲ ਬੜੇ ਕਮਾਲ ਦੇ ਆ ਹੁਣ ਦਸਤਾਰ ਤੁਸੀਂ ਟਾਈਟਲ ਬੜੇ ਵਧੀਆ ਹਰ ਇੱਕ ਦੇ ਕਹੀਏ ਆਪਾਂ ਕਿ ਦਿਲ ਤੋਂ ਇੱਕ ਲੱਗਣ ਵਾਲੀ ਗੱਲ ਆ ਬੰਦਾ ਧਿਆਨ ਦਿੰਦਾ ਵਾ ਉਸ ਚੀਜ਼ 'ਤੇ ਕੌਣ ਪਿੱਕ ਕੌਣ ਕਰਦਾ ਤੁਹਾਡੇ ਆਈਡੀਆ
2: ਤਾਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਨੇ ਫਿਲਮਾਂ ਕੀਤੀਆਂ ਬਾਈ ਉਹ ਤਾਂ ਡੈਫੀਨੇਟਲੀ 100% ਸਾਡੀ ਟੀਮ ਦੇ ਆਪਦਾ ਮੇਰਾ ਸੁਝਾਅ ਹੁੰਦਾ ਹੈ ਨਾ ਪਰ ਦਸਤਾਰ ਦਾ ਮੈਂ ਸਾਰਾ ਕ੍ਰੈਡਿਟ ਵਾਈਟ ਹਿੱਲ ਨੂੰ ਦਊਂਗਾ ਕਿਉਂਕਿ ਮੈਨੂੰ ਇਹ ਟਾਈਟਲ ਤੋਂ ਹੀ ਇਹਨਾਂ ਨੇ ਅਪਰੋਚ ਕੀਤੀ ਸੀ ਜਦੋਂ ਮੈਨੂੰ ਕਾਲ ਆਈ ਸੀ ਕਹਿੰਦੇ ਬਾਈ ਵੀ ਆਪਾਂ ਫਿਲਮ ਕਰਨੀ ਆ ਇਕੱਠਿਆਂ ਨੇ ਸਾਡੀ ਗੱਲ ਉਦੋਂ ਗੁਰੂ ਨਾਨਕ ਜਹਾਜ਼ ਦਾ ਸਾਡਾ ਕੰਮ ਚੱਲ ਰਿਹਾ ਸੀਗਾ ਸ਼ੂਟ ਚੱਲ ਰਿਹਾ ਸੀ ਉਦੋਂ ਕੀ ਗੱਲ ਆ ਮੈਂ ਕਿਹਾ ਬਾਈ ਵੀ ਹਜੇ ਇਹਦੋਂ ਡਨ ਕਰਕੇ ਫਿਰ ਅੱਗੇ ਆਪਾਂ ਕਰਾਂਗੇ ਜ਼ਰੂਰ ਕਹਿੰਦੇ ਬਾਈ ਤੁਸੀਂ ਡੈਫੀਨੇਟਲੀ ਕਰੋਗੇ ਤੁਸੀਂ ਜਵਾਬ ਦੇ ਨਹੀਂ ਸਕਦੇ ਤੁਹਾਨੂੰ ਜਦ ਟਾਈਟਲ ਦੱਸਣਾ ਮੈਂ ਕਿਹਾ ਵੀ ਕੀ ਟਾਈਟਲ ਆ ਕਹਿੰਦੇ ਦਸਤਾਰ ਮੈਂ ਕਿਹਾ ਬਾਈ ਤੁਸੀਂ ਇੱਦਾਂ ਦਾ ਟਾਈਟਲ ਦੱਸਿਆ ਜਿਹੜਾ ਤੁਸੀਂ ਇਹ ਦੇਖੋ ਬਾਈ ਵੀ ਹਜੇ ਤੱਕ ਪੰਜਾਬੀ ਦੇ ਵਿੱਚ ਦਸਤਾਰ ਆਪਣੇ ਲਈ ਕਿੱਡਾ ਵੱਡਾ ਟਾਈਟਲ ਵੀ ਆ, ਆਪਣੇ ਲਈ ਮਾਣ ਵੀ ਆ ਤੇ ਆਪਣੀ ਆਈਡੈਂਟੀ ਵੀ ਆ। ਵੀ ਇਹ ਮੈਂ ਕਿਹਾ ਵੀ ਸਾਡੇ ਕਦੇ ਦਿਮਾਗ 'ਚ ਕਿਉਂ ਨਹੀਂ ਆਈ ਇਹ ਚੀਜ਼, ਹੈ ਨਾ, ਵੀ ਅਸੀਂ ਜਦੋਂ ਇੱਕ ਦੋ ਵਾਰ ਸੋਚਿਆ, ਹੈ ਨਾ, ਤਾਂ ਮਤਲਬ ਵੀ ਇਹ ਚੀਜ਼ ਸਾਡੇ ਇਹ ਟਾਈਟਲ ਜਾਂ ਚੀਜ਼, ਮੈਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਈ ਸ਼ਾਬਾਸ਼ ਆ ਵੀ ਤੁਸੀਂ ਐਡਾ ਵੱਡਾ ਨਾਮ, ਹੈ ਨਾ, ਜਿਹਦੇ 'ਤੇ ਫਿਲਮ ਬਣਨੀ ਜ਼ਰੂਰੀ ਸੀ ਵੀ ਉਹ ਤੁਸੀਂ ਦਿੱਤੀ। ਦੂਜਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਮੇਰੇ 'ਤੇ ਮਾਣ ਕਰਕੇ ਮੈਨੂੰ ਅਪਰੋਚ ਕੀਤਾ, ਅਤੇ ਇਹਦਾ ਕ੍ਰੈਡਿਟ ਇਹਨਾਂ ਦਾ ਬਾਈ। ਬਾਕੀ ਟਾਈਟਲ ਅਸੀਂ ਰਾਈਟਰ ਨਾਲ, ਸਾਡੀ ਆਪਦੀ ਜਦੋਂ ਪ੍ਰੋਡਕਸ਼ਨ ਹਾਊਸ ਦੀ ਟੀਮ ਬੈਠਦੀ ਆ, ਸਲਾਹ ਨਾਲ ਫਿਰ ਰੱਖੇ ਜਾਂਦੇ ਆ।
1: ਅੱਛਾ, ਇਹਦੀ ਇੱਕ ਟੈਗ ਲਾਈਨ ਵੀ ਆ, ਅੜੇ ਸੋ ਚੜੇ
2: ਜੀ।
1: ਮੈਂ ਜਦੋਂ ਤੁਹਾਡਾ ਪੋਸਟਰ ਵੇਖਿਆ ਤਾਂ ਮੈਨੂੰ ਲੱਗਿਆ ਯਾਰ ਦਸਤਾਰ ਮੈਨੂੰ ਬਹੁਤ ਸੋਹਣਾ ਲੱਗਾ ਟਾਈਟਲ, ਪਰ ਜਦੋਂ ਉਹ ਮੈਂ ਪੜ੍ਹਿਆ ਮੈਨੂੰ ਲੱਗਦਾ ਯਾਰ ਇਹ ਇਟ ਸੈਲਫ ਇੱਕ ਉਤੋਂ ਹੀ ਹੈ, ਵੀ ਇੱਕ ਟਾਈਟਲ ਆ, ਮਤਲਬ ਵੀ ਇੱਕ ਕਮਾਲ ਦੀ ਚੀਜ਼ ਨਾਲ। ਤਾਂ ਉਹ ਚਲੋ ਆਪਾਂ ਜਦੋਂ ਟ੍ਰੇਲਰ ਵੇਖਿਆ ਤਾਂ ਉਹ ਚੀਜ਼ ਉਹਦੇ 'ਚੋਂ ਸਾਰੀ ਕਲੀਅਰ ਨਜ਼ਰ ਆਉਂਦੀ ਹੈ। ਉਸ ਟਾਈਟਲ 'ਤੇ ਵੀ ਕੁਛ ਅੱਗੇ ਹੋ ਜੇ,
2: ਦੇਖੋ ਤੁਹਾਡਾ ਆਈਡੀਆ ਬਹੁਤ ਵਧੀਆ ਇਹ, ਕਿਉਂਕਿ ਟਾਈਟਲ ਉਹ ਬਹੁਤ ਵੱਡਾ, ਨੋ ਡਾਊਟ ਬਹੁਤ ਵੱਡਾ ਟਾਈਟਲ ਆ, ਅਤੇ ਦੇਖੋ ਜੇ ਹਿੱਸੇ ਹੋਈ ਜ਼ਰੂਰ ਸੋਚਾਂਗੇ, ਪਰ ਟਾਈਟਲ ਬਹੁਤ ਵੱਡਾ ਬਾਈ।
1: ਅੱਛਾ, ਇਹ ਵੀ ਸੁਣਨ 'ਚ ਆ ਰਿਹਾ ਵੀ ਪੈਸੇ ਵੀ ਕਾਫੀ ਵਾਈਟਲ ਦੇ ਵੱਲੋਂ ਤੁਹਾਡੇ ਵੱਲੋਂ ਕਾਫੀ ਖਰਚ ਦਿੱਤੇ ਗਏ ਨੇ ਫਿਲਮ
2: ਜੀ, ਬਹੁਤ ਜ਼ਿਆਦਾ, ਮਤਲਬ ਇਹਦੀ ਪ੍ਰੋਡਕਸ਼ਨ ਦੇ ਉੱਤੇ ਬਾਈ ਬਹੁਤ ਬਜਟ ਲੱਗਿਆ। ਵਾਈਟ ਹਿੱਲ ਦੀ ਸੋ ਫਾਰ ਜੋ ਮੈਨੂੰ ਸਨੀ ਬਾਈ ਹੁਣੀ ਆਪ ਦੱਸਦੇ ਆ, ਇਹਨਾਂ ਦੀ ਸੋ ਫਾਰ ਹਜੇ ਤੱਕ ਦੀ ਸਭ ਤੋਂ ਵੱਧ ਪ੍ਰੋਡਕਸ਼ਨ ਬਜਟ ਵਾਲੀ ਫਿਲਮ ਇਹਨਾਂ ਵੱਲੋਂ ਹੈਗੀ ਆ, ਕਿਉਂਕਿ ਯੂਕੇ ਦੇ ਵਿੱਚ ਪੀਰੀਅਡ ਦਿਖਾਉਣਾ ਸੀਗਾ, ਉਸ ਤੋਂ ਬਾਅਦ ਐਕਸ਼ਨ ਬਹੁਤ ਟਾਈਮ ਕੰਜ਼ਿਊਮਿੰਗ ਹੁੰਦਾ, ਤੁਹਾਨੂੰ ਪਤਾ ਐਕਸ਼ਨ ਦੇ ਵਿੱਚ ਟਾਈਮ ਵੀ ਜ਼ਿਆਦਾ ਲੱਗਦਾ। ਹੁਣ ਇਹਦੇ ਫਿਰ ਉੱਥੇ ਦੇ ਕਾਫੀ ਦਿਨ ਦਾ ਸ਼ੂਟ ਆ, ਉਹ ਤੋਂ ਬਾਅਦ ਇੰਡੀਆ ਵਾਲਾ ਵੀ ਪਾਰਟ ਆ, ਪਰ ਇਹਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਵੀ ਦਿੱਤਾ ਗਿਆ ਵੀ ਚਲੋ ਥੋੜ੍ਹਾ ਜਿਹਾ ਲੱਗੇ ਵੀ ਹਾਂ ਯਾਰ ਥੋੜ੍ਹਾ ਜ਼ਿਆਦਾ ਐਕਸਟਰਾ ਐਫਰਟ ਲਾਏ ਨੇ ਪੰਜਾਬੀ ਸਿਨੇਮੇ ਦੇ ਵਿੱਚ, ਕਿਉਂਕਿ ਉਹੀ ਚੀਜ਼ਾਂ ਆਡੀਅੰਸ ਨੂੰ ਡੇ ਬਾਈ ਡੇ ਸਪੈਸ਼ਲੀ ਯੰਗਸਟਰਸ ਨੂੰ ਉਹ ਚੀਜ਼ਾਂ ਹੀ ਜੁੜਨਗੀਆਂ। ਉਹ ਹੁਣ ਨੈੱਟਫਲਿਕਸ ਦੇਖਦੇ ਨੇ, ਐਮਾਜ਼ੋਨ ਦੇਖਦੇ ਨੇ, ਜਾਂ ਹੋਰ ਵੀ ਓ ਟੀ ਟੀ ਪਲੇਟਫਾਰਮ ਦੇਖਦੇ ਨੇ, ਉਹਦੇ 'ਤੇ ਉਹਨਾਂ ਨੂੰ ਮੇਕਿੰਗ ਦੇਖਣ ਦਾ ਜਿਹੜਾ ਨਜ਼ਰੀਆ ਉਹਨਾਂ ਦਾ ਕਾਫੀ ਚੇਂਜ ਹੋਇਆ ਹੋਇਆ। ਸੋ ਟਰਾਈ ਆ ਇਹੀ ਵੀ ਮੇਕਿੰਗ ਦੇ ਵਿੱਚ ਵਧੀਆ ਕਰੀਏ। ਸੋ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਤੇ ਬਾਈ ਡੈਫੀਨੇਟਲੀ ਹੋਈ ਆ, ਬਹੁਤ ਮਹਿੰਗਾ ਪ੍ਰੋਜੈਕਟ ਆ, ਅਤੇ ਜਿਹਦਾ ਮੈਂ ਕਹਿਣਾ ਹੁੰਦਾ ਵੀ ਇਹਦਾ ਤਾਂ ਬ੍ਰੇਕ ਈਵਨ ਏ 50,000 'ਤੇ ਜਾ ਕੇ ਹੋਣਾ।
1: ਵੈਸੇ ਆਮ ਨੋਰਮਲ ਇੱਕ ਐਵਰੇਜ ਫਿਲਮ 'ਤੇ ਪੰਜਾਬੀ 'ਤੇ ਕਿੰਨੇ ਕੁ ਲੱਗ ਜਾਂਦੇ ਆ ਜੇ ਤੁਸੀਂ ਪੁਰਾਣਾ ਬਣਾਓ, ਤਾਂ ਇਹਦੇ 'ਤੇ ਕਿੰਨੇ ਕੁ ਵੱਧ ਲੱਗੇ?
2: ਇਹ ਤਾਂ ਬਾਈ ਆਲਮੋਸਟ ਇੱਕ ਰੈਗੂਲਰ ਫਿਲਮ ਨਾਲੋਂ ਟ੍ਰਿਪਲ ਜਾਂ 4 ਗੁਣਾ ਬਜਟ ਲੱਗਿਆ ਹੈ, ਕਿਉਂਕਿ ਐਵਰੇਜ ਮੂਵੀ ਜਿਹੜੀ ਹੈਗੀ ਆ ਪੰਜਾਬੀ ਦੀ, ਆਪਾਂ ਇੱਕ ਐਵਰੇਜ ਪ੍ਰੋਡਕਸ਼ਨ ਦੀ ਗੱਲ ਕਰਦਾ, ਮੈਂ ਆਰਟਿਸਟ ਕੋਸਟ ਦੀ ਨਹੀਂ ਗੱਲ ਕਰੂੰਗਾ, ਕਿਉਂਕਿ ਹਰੇਕ ਆਰਟਿਸਟ ਵੇਰੀ ਕਰਦਾ ਹੈ ਨਾ, ਉਹ ਵੱਖਰੀ ਆ। ਇੱਕ ਐਵਰੇਜ ਪੰਜਾਬੀ ਪ੍ਰੋਡਕਸ਼ਨ ਮੂਵੀ ਜੀ, ਮੇਰੇ ਹਿਸਾਬ ਨਾਲ ਜੋ ਜਿੰਨਾ ਕੁ ਮੈਨੂੰ ਐਕਸਪੀਰੀਅੰਸ ਆ ਜੀ, 3-4 ਤੋਂ ਸਟਾਰਟ ਹੋ ਕੇ ਜੀ 5-7 ਤੱਕ ਤੁਸੀਂ ਮੈਕਸੀਮਮ ਲਾ ਲਓ ਜੀ, ਅਤੇ ਇਹਦੇ ਵਿੱਚ ਚਲੋ ਤੁਸੀਂ ਟ੍ਰਿਪਲ ਲੱਗਿਆ ਹੋਇਆ ਜੀ ਇਕੱਲੀ ਪ੍ਰੋਡਕਸ਼ਨ ਵਾਲਾ। ਸੋ ਇਹ ਮੰਨ ਲਓ 3 ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਸਤਾਰਾਂ ਨੂੰ, ਇਹ ਸਮਝ ਲਓ।
1: ਵਾਹ ਜੀ ਵਾਹ। ਸੋ ਇੱਕ ਹੀ ਦਸਤਾਰ, ਇੱਕ ਹੀ ਸਰਦਾਰ, ਅਤੇ ਇਹਦੇ ਵਿੱਚ ਤਾਂ ਮਤਲਬ ਇੰਨੇ ਸਰਦਾਰ ਨੇ ਤਾਂ ਫਿਰ ਮਹਿੰਗੀ ਤਾਂ ਹੋਣੀ ਹੀ। ਅੱਛਾ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਹ ਕੁਛ ਸੱਚੀਆਂ ਵਾਪਰੀਆਂ ਹੋਈਆਂ ਉੱਥੇ ਘਟਨਾਵਾਂ, ਉਹਨਾਂ ਦੇ ਉੱਤੇ ਅਧਾਰਿਤ ਹੈ, ਕੁਛ ਐਸੇ ਕੁਛ ਟਰੂ ਇਵੈਂਟਸ ਕੁਛ ਦੱਸਣਾ ਚਾਹੋਗੇ ਕਿਹੜੇ, ਕਿਉਂਕਿ ਬਹੁਤ ਕੁਛ ਉਦੋਂ 19 ਦਿਨੀ ਕਹਿੰਦੇ ਵਾਪਰਿਆ।
2: ਹਾਂਜੀ, ਇੱਕ ਤਾਂ ਮੈਂ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਹੈਗਾ ਟ੍ਰੇਲਰ, ਤੁਸੀਂ ਟ੍ਰੇਲਰ ਜ਼ਰੂਰ ਦੇਖੋ ਜੀ, ਅਤੇ ਉਹ ਤੋਂ ਬਾਅਦ ਮੈਂ ਆਪਣੇ ਇੰਸਟਾਗ੍ਰਾਮ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾ ਅਸੀਂ ਡਾਕੂਮੈਂਟਰੀ ਸ਼ੇਅਰ ਕੀਤੀ ਹੋਈ ਹੈ ਇੱਕ, ਉਹ ਡਾਕੂਮੈਂਟਰੀ ਦੇ ਵਿੱਚ ਨਾ ਪੀਰੀਅਡ ਦਿਖਾਇਆ ਹੋਇਆ ਬਾਈ ਜੀ, ਉਹਦੇ ਵਿੱਚ ਨਾ ਜਿਹੜਾ 80s ਦਾ ਟਾਈਮ ਸੀਗਾ, 80s ਦਾ 90s ਦਾ ਜਿਹੜਾ ਇਹ ਟਾਈਮ ਪੀਰੀਅਡ ਸੀਗਾ, ਉਦੋਂ ਯੂਕੇ ਦੇ ਵਿੱਚ ਬੜੇ ਇੰਸੀਡੈਂਟ ਹੋਏ ਨੇ ਇੱਦਾਂ ਦੇ, ਉੱਥੇ ਮਰਡਰ ਤੱਕ ਹੋਏ ਆਪਣੇ ਮੁੰਡਿਆਂ ਦੇ। ਸੋ ਉਹ ਇਵੈਂਟਸ ਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਉਹ ਇਵੈਂਟਸ ਕੀ ਹੋਏ ਸੀ ਸਾਡੇ ਨਾਲ, ਉਹਦੀ ਅਵੇਅਰਨੈਸ ਆਵੇ, ਅਤੇ ਉਹ ਤੋਂ ਬਾਅਦ ਕੀ ਹੋਇਆ ਸੀ, ਕਿਵੇਂ ਮੁੰਡਿਆਂ ਨੇ ਆਪਣਿਆਂ ਨੇ ਸਟੈਂਡ ਲਏ ਸੀ, ਕਿਵੇਂ ਇੱਕ ਗਰੁੱਪ ਖੜ੍ਹਾ ਹੋਇਆ ਸੀ, ਉਹ ਚੀਜ਼ ਦਿਖਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜੀ।
1: ਸੋ ਉਹਦੇ 'ਚ ਤੁਸੀਂ ਪਰਸਨਲੀ ਜਿੱਦਾਂ ਆਪਾਂ ਉਹਦੇ 'ਚ ਵੇਖਦੇ ਹਾਂ ਤੁਹਾਡੀ ਵੀਡੀਓ 'ਚ, ਹੁਣ ਉਹਨਾਂ ਲੋਕਾਂ ਨੂੰ ਤੁਸੀਂ ਅਫਕੋਰਸ ਮਿਲੇ ਵੀ ਹੋਗੇ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਸਾਰਾ ਕੁਛ ਤਾਂ ਆਪਾਂ ਕਹਿ ਲਈਏ ਕਿ ਫਿਲਮ ਦੇ ਵਿੱਚ ਨਹੀਂ ਵਿਖਾ ਸਕਦੇ ਹੁੰਦੇ, ਕੀ ਕੀ ਦੱਸਦੇ ਨੇ, ਕੀ ਮਾਹੌਲ ਸੀ ਉਹ, ਕਿੱਦਾਂ
2: ਮਾਹੌਲ? ਬਈ ਬੜਾ ਮਤਲਬ ਰੇਸਿਜ਼ਮ ਨਾ ਆਪਣੇ ਆਸਟ੍ਰੇਲੀਆ ਵੀ ਬਹੁਤ ਫੇਸ ਕੀਤਾ, ਇੱਥੇ ਵੀ ਆਪਣੇ ਮੁੰਡਿਆਂ ਨੇ ਟੈਕਸੀ ਵਾਲਿਆਂ ਨੇ ਬਹੁਤ ਫੇਸ ਕੀਤਾ, ਮੈਂ ਸਕੂਲ ਗਾਣੇ ਦੇ ਵਿੱਚ ਉਹ ਪਾਰਟ ਪਾਇਆ ਵੀ ਸੀ
1: ਟੈਕਸੀ।
2: ਹਾਂਜੀ, ਸੋ ਰੇਸਿਜ਼ਮ ਸਾਰੇ ਕਿਤੇ ਬਈ ਹੈਗਾ, ਅਤੇ ਜਿੰਨਾ ਆਪਾਂ ਪਿਛਲੇ ਸਮੇਂ 'ਚ ਨੂੰ ਜਾਈ ਜਾਂਦੇ ਹਾਂ ਉਦੋਂ ਰੇਸਿਜ਼ਮ ਜ਼ਿਆਦਾ ਸੀ। ਇੱਕ ਤਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਕੋਈ ਵੀ ਕੈਮਰਾ ਕੱਢ ਕੇ ਵੀਡੀਓ ਨਹੀਂ ਸੀ ਬਣਾ ਸਕਦਾ। ਹੁਣ ਇਹ ਚੀਜ਼ ਦਾ ਬਹੁਤ ਸਹਾਰਾ ਵੀ, ਕਿਉਂਕਿ ਜੇ ਤੁਸੀਂ ਕਿਤੇ ਵੀ ਕੁਛ ਮਾੜਾ ਚੰਗਾ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਰਿਕਾਰਡ ਹੋ ਰਿਹਾ, ਅਤੇ ਉਹ ਰਿਕਾਰਡ ਹੋ ਕੇ ਐਵੀਡੈਂਸ ਦੇ ਰੂਪ ਦੇ ਵਿੱਚ ਕੋਰਟ 'ਚ ਵੀ ਲੱਗ ਜਾਂਦਾ, ਠੀਕ ਹੈ ਜੀ। ਸੋ ਹੁਣ ਤਾਂ ਇੱਕ ਫਿਰ ਵੀ ਇੱਕ ਡਰ ਜਿਹਾ ਹੋ ਗਿਆ ਸਾਰਿਆਂ ਨੂੰ ਵੀ ਹਾਂ ਯਾਰ ਠੀਕ ਹੈ,
1: ਸੁਣਵਾਈ ਵੀ ਕਰੋ, ਪਹਿਲਾਂ ਨਾਲੋਂ
2: ਹਿਊਮਨ ਰਾਈਟਸ ਦਾ ਫਰਕ ਪੈ ਗਿਆ, ਸੁਣਵਾਈ ਦਾ ਫਰਕ ਪੈ ਗਿਆ, ਉਹ ਚੀਜ਼ਾਂ ਦਾ ਡੇ ਬਾਈ ਡੇ ਇੰਪਰੂਵ ਕਰ ਰਹੇ ਹਾਂ। ਪਰ ਉਦੋਂ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ ਬਾਈ, ਉਦੋਂ ਤਾਂ ਇੱਕ ਤਾਂ ਸੀਗੇ ਆਪਾਂ ਘੱਟ, ਇਹ ਉਦੋਂ ਦਸਤਾਰ ਨੂੰ ਬਹੁਤ ਜ਼ਿਆਦਾ ਚੈਲੇਂਜਸ ਸੀਗੇ
1: ਜੀ,
2: ਉਹਨਾਂ ਨੂੰ ਦੇਖਣ ਸਾਰ ਔਖਾ ਲੱਗਦਾ ਸੀ, ਇਕੱਲੀ ਦਸਤਾਰ ਨੂੰ ਨਹੀਂ ਆਪਣੀ ਹੋਲ ਇੰਡੀਅਨ ਕਮਿਊਨਿਟੀ ਲਈ ਬਹੁਤ ਔਖਾ ਸੀਗਾ, ਕਿਉਂਕਿ ਰੰਗ ਦਾ ਭੇਦ ਤਾਂ ਇਹਨਾਂ ਦੇ ਦਿਮਾਗ 'ਚ ਹੁੰਦਾ ਸੀ। ਇੱਕ ਯੂਕੇ ਵੈਸੇ ਵੀ ਬ੍ਰਿਟਿਸ਼ਰਸ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹ ਹਾਈ ਹੈਡਡ ਹੈਗੇ ਆ, ਕਿਉਂਕਿ ਵੀ ਅਸੀਂ ਸਾਰਿਆਂ 'ਤੇ ਰੂਲ ਕੀਤਾ ਹੋਇਆ। ਉਹ ਉਦੋਂ ਟਾਈਮ ਦੇ ਵਿੱਚ ਕਦੇ ਉਹਨਾਂ ਨੇ ਖਾਣੇ 'ਤੇ ਥੁੱਕ ਜਾਣਾ, ਕਦੇ ਧੱਕੇ ਮਾਰ ਜਾਣੇ, ਕਦੇ ਮਤਲਬ ਉੱਦਾਂ ਬੋਲ ਕੇ ਗਾਲਾਂ ਕੱਢ ਕੇ ਜਲੂਸ ਕੱਢ ਦੇਣਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਉਦੋਂ ਹੋਈਆਂ ਨੇ ਜੀ। ਉਹ ਤੋਂ ਬਾਅਦ ਫਿਰ ਇੱਕ ਮੁੰਡਾ ਸੀਗਾ, ਉਹਦਾ ਮਰਡਰ ਵੀ ਹੋ ਗਿਆ। ਉਹਦਾ ਮਰਡਰ ਹੋਣ ਤੋਂ ਬਾਅਦ ਜਦੋਂ ਇੱਕ ਪੁਲਿਸ ਵਾਲੇ ਦੀ ਸਟੇਟਮੈਂਟ ਆ ਰਹੀ ਆ ਵੀ ਜਸਟ ਐਨ ਇੰਡੀਅਨ ਬਲੱਡ, ਨੋ ਨੀਡ ਟੂ ਵਰੀ, ਤੇ ਮਰੇ ਤੋਂ ਬਾਅਦ ਤੇ ਇੱਕ ਪੋਲੀਟੀਕਲ ਬੰਦਾ ਸਟੇਟਮੈਂਟ ਦੇ ਰਿਹਾ ਕਿ ਵਨ ਹੈਜ਼ ਗੋਨ ਮਿਲੀਅਨਸ ਟੂ ਗੋ, ਮਰੇ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ ਓਫੀਸ਼ੀਅਲ ਪੋਲੀਟੀਕਲ ਬੰਦੇ। ਸੋ ਇੱਥੋਂ ਆਪਾਂ ਇਹ ਹਿਸਾਬ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਬੁਰਾ ਹਾਲ ਸੀਗਾ, ਅਤੇ ਉਦੋਂ ਸਾਡੇ ਬਜ਼ੁਰਗਾਂ ਨੇ ਜੇ ਉਦੋਂ ਵੀ ਪੱਗਾਂ ਬੰਨ੍ਹ ਕੇ ਰੱਖੀਆਂ ਤਾਂ ਉਹਨਾਂ ਨੇ ਕਿਹੜੇ ਹਾਲਾਤਾਂ 'ਚੋਂ ਵੀ ਲੰਘ ਕੇ ਪੱਗ ਨਹੀਂ ਛੱਡੀ,
1: ਸੰਭਾਲ ਕੇ ਰੱਖੀ।
2: ਉਹਨਾਂ ਦਾ ਕਿੰਨਾ ਜ਼ਿਆਦਾ ਉਹਨਾਂ ਲਈ ਉਹਦਾ ਪਿਆਰ ਸੀ, ਕਿੰਨਾ ਜ਼ਿਆਦਾ ਸਤਿਕਾਰ ਸੀ। ਨਹੀਂ, ਐਸੇ ਹਾਲਾਤਾਂ ਦੇ ਵਿੱਚ ਕਈ ਵਾਰ ਆਪਾਂ ਥੋੜ੍ਹੇ ਜਿਹੇ ਚੈਲੇਂਜਸ ਤੋਂ ਬਾਅਦ ਇਹ ਡੋਲ ਜਾਂਦੇ ਹਾਂ ਵੀ ਯਾਰ ਕਾਹਨੂੰ ਪੰਗਿਆਂ 'ਚ ਪੈਣਾ, ਛੱਡ ਪਰੇ ਆਪਾਂ ਥੋੜ੍ਹਾ ਜਿਹਾ ਨਰਗੀ ਹੋ ਜਾਂਦੇ ਹਾਂ, ਹੈ ਨਾ। ਜਦੋਂ ਕਿ ਉਹ ਵੀ ਹਾਲਾਤ ਹੁੰਦੇ ਆ, ਹਰੇਕ ਦੇ ਆਪਣੇ ਹਾਲਾਤ ਨੇ, ਹਰੇਕ ਦੇ ਆਪਣੇ ਤੌਰ ਤਰੀਕੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਦੇ ਦਿਲ 'ਚ ਦਸਤਾਰ ਲਈ ਸਤਿਕਾਰ ਘੱਟ ਆ ਜਿਹੜਾ ਨਹੀਂ ਸਜਾ ਰਿਹਾ। ਕਈ ਵਾਰ ਉਹ ਇਸ ਕਰਕੇ ਨਹੀਂ ਸਜਾ ਰਿਹਾ ਹੁੰਦਾ, ਉਹਨੂੰ ਰਿਸਪੋਂਸੀਬਿਲਟੀ ਤੋਂ ਡਰ ਲੱਗਦਾ, ਉਹ ਆਪਣੇ ਆਪ ਨੂੰ ਛੋਟਾ ਸਮਝਦਾ। ਅਗਲਾ ਕਹਿੰਦਾ ਯਾਰ ਮੈਂ ਹਜੇ ਇੰਨੇ ਜੋਗਾ ਹੋਇਆ ਨਹੀਂ ਕਿ ਮੈਂ ਦਸਤਾਰ ਸਜਾ ਲਵਾਂ, ਯਾਰ ਕਮਿਊਨਿਟੀ ਦੀ ਰੀਪ੍ਰਜੈਂਟਿੰਗ, ਮੈਂ ਰੀਪ੍ਰਜੈਂਟੇਟਿਵ ਬਣ ਜਾਣਾ ਵਾਂ, ਕਿਤੇ ਵੀ ਖੜੂੰਗਾ ਮੇਰੇ ਵੱਲ ਦੇਖਣਗੇ, ਮੈਂ ਹਜੇ ਉਹਨੇ ਜੋਗਾ ਹੈ ਨਹੀਂ ਸ਼ਾਇਦ, ਮੇਰਾ ਕਿਰਦਾਰ ਜਦੋਂ ਓਡਾ ਹੋ ਗਿਆ ਫਿਰ ਮੈਂ ਡੈਫੀਨੇਟਲੀ ਸਜਾਊਂ। ਸੋ ਉਹਦਾ ਇੱਕ ਸਤਿਕਾਰ ਅਲੱਗ ਚੀਜ਼ ਆ, ਪਰ ਜਿਨ੍ਹਾਂ ਨੇ ਉਹ ਸਮੇਂ ਦੇ ਔਖੇ ਸਮੇਂ ਦੇ ਵਿੱਚ ਸਾਂਭੀ ਆ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਆ। ਸੋ ਉਹਨਾਂ ਕਰਕੇ ਹੀ ਹੌਲੀ ਹੌਲੀ ਹੌਲੀ ਹੌਲੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਹਾਂ। ਸੋ ਇਹ ਇਵੈਂਟਸ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਲਮ ਮਤਲਬ ਇੰਨੀ ਕੁ ਕਮਾਲ ਦੀ ਬਣੀ ਹੋਈ ਆ, ਜਦੋਂ ਹੁਣ ਕੱਲ੍ਹ ਅਸੀਂ ਸਾਰਿਆਂ ਨੇ ਦੇਖੀ ਵੀ ਆ, ਅਤੇ ਮੈਨੂੰ ਨਹੀਂ ਲੱਗਦਾ ਵੀ ਫਿਲਮ ਦੇ ਵਿੱਚ ਕੋਈ ਸਾਨੂੰ ਆਵਾਜ਼ ਵੀ ਸੁਣੀ, ਕਿਸੇ ਬੰਦੇ ਨੂੰ ਗੱਲ ਕਰਨ ਦਾ ਵੀ ਕਿਸੇ ਨੂੰ ਟਾਈਮ ਮਿਲਿਆ ਜਾਂ ਕਿਸੇ ਨੇ ਫੋਨ ਕੱਢਿਆ ਹੋਵੇ। ਸਾਰੇ ਜਾਣੇ ਇਨਕਲੂਡਿੰਗ ਮੀ, ਮੇਰੇ ਨਾਲ ਵੀ ਜਿੰਨੇ ਬੈਠੇ ਸੀ ਸਾਡੇ ਭਰਾ, ਉਹ ਵੀ ਬਸ ਇੱਦਾਂ ਹੀ ਸੀ, ਸਾਰਿਆਂ ਦੇ ਮੂੰਹ ਉੱਪਰ ਨੂੰ ਸੀਗੇ ਅਤੇ ਚੱਲ ਰਿਹਾ ਸੀ ਬਸ, ਅਤੇ 2.5 ਘੰਟੇ ਪਤਾ ਨਹੀਂ ਲੱਗਿਆ ਸਾਨੂੰ ਕਦੋਂ ਲੰਘ ਗਏ। ਨਹੀਂ ਜਦੋਂ ਕਿ ਹੁਣ ਆਪਣੇ ਸਮੇਂ ਦੇ ਫਿਰ ਅੱਜ ਦੇ ਸਮੇਂ ਦੇ ਵਿੱਚ 2 ਘੰਟੇ 5-7 ਮਿੰਟ ਦੀ ਫਿਲਮ ਜਾਂ 2 ਘੰਟੇ ਦੀ ਹੁੰਦੀ, ਅਸੀਂ ਆਪ ਇੰਨੀ ਕੀ ਹੀ ਬਣਾਉਂਦੇ ਹਾਂ।
1: ਬਿਲਕੁਲ,
2: ਮੈਂ ਇਹਨਾਂ ਨੂੰ ਕਿਹਾ ਵੀ, ਮੈਂ ਕਿਹਾ ਯਾਰ ਬਾਈ ਵੀ ਮੈਨੂੰ ਲੈਂਥ ਹੀ ਲੱਗਦੀ ਆ, ਹੈ ਨਾ, ਅਸੀਂ ਪੂਰੀ ਕੱਟ ਕਰ ਕਰਕੇ ਵੀ ਸਾਡੇ ਕੋਲੋਂ 2 ਘੰਟੇ 20 ਮਿੰਟ ਦੀ ਫਿਲਮ 2:25 ਮੰਨ ਲਓ ਇਨਕਲੂਡਿੰਗ ਸਕਰੋਲ ਆਪਾਂ 2.5 ਘੰਟੇ ਕਹਿ ਸਕਦੇ ਹਾਂ ਸਟਾਰਟ ਟੂ ਐਂਡ, ਅਤੇ ਮੈਂ ਕਿਹਾ ਬਈ ਜ਼ਿਆਦਾ ਲੱਗਦੀ ਆ। ਪਰ ਕੱਲ੍ਹ ਮੈਂ ਜਦੋਂ ਸਾਰੀ ਇਕੱਠੀ ਦੇਖੀ, ਕਿਉਂਕਿ ਪਹਿਲਾਂ ਆਪਾਂ ਐਡੀਟਿੰਗ 'ਤੇ ਅੱਧੀ ਕੁ ਫਿਲਮ ਦੇਖਦੇ ਹਾਂ, ਇੱਦਾਂ ਦੇਖਦੇ ਹਾਂ, ਥੀਏਟਰ ਐਕਸਪੀਰੀਅੰਸ ਤੁਹਾਨੂੰ ਐਕਚੁਅਲ ਦੱਸਦਾ ਵੀ ਫਿਲਮ ਕੀ ਬਣੀ ਆ। ਅਤੇ ਕੱਲ੍ਹ ਜਦੋਂ ਦੇਖੀ ਮੈਂ ਇਹਨੂੰ, ਕਿਹਾ ਮੈਂ ਕਿਹਾ ਬਈ ਸਮੇਂ ਦਾ ਸੱਚੀ ਨਹੀਂ ਪਤਾ ਲੱਗਿਆ, ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਇਸ ਤਾਂ ਇੰਟਰਮੇਸ਼ਨ ਵੀ ਨਹੀਂ ਹੁੰਦਾ। ਬਾਥਰੂਮ ਜਾਣ ਵੇਲੇ ਵੀ ਇੱਕ ਸੀਨ ਮਿਸ ਹੋ ਗਿਆ, ਉਹ ਵੀ ਐਂ ਲੱਗਦਾ ਸੀ ਵੀ ਯਾਰ ਕਾਹਨੂੰ ਮਿਸ ਕਿਉਂ
1: ਮਿਸ ਕੀਤਾ
2: ਜੀ।
1: ਦੁਬਾਰਾ ਵੇਖਣ ਦੀ ਇੱਕ ਚਾਹਤ ਹੁੰਦੀ ਹੈ,
2: ਮੈਂ ਹੁਣ ਕੱਲ੍ਹ ਨੂੰ ਦੇਖਣੀ ਦੁਬਾਰਾ ਸਿੱਖਣੀ। ਹਾਂਜੀ,
1: ਅਤੇ ਜਦੋਂ ਆਪਣਾ ਹੀ ਕੰਮ ਤੁਸੀਂ ਵੇਂਦੇ ਹੋ,
2: ਹਾਂਜੀ,
1: ਕਦੀ ਇੱਦਾਂ ਮਹਿਸੂਸ ਹੁੰਦਾ ਵੀ ਉਹ ਕੁਛ ਕੋਈ ਹੋ ਰਿਹਾ ਸ਼ਾਇਦ ਜਿਹੜਾ ਉੱਥੇ ਪਲੇਅ ਕਰ ਰਿਹਾ, ਭਾਵੇਂ ਤੁਸੀਂ ਆਪ ਹੀ ਹੋ?
2: ਲੱਗਦਾ ਹੁੰਦਾ ਬਾਈ,
1: ਹੁੰਦਾ ਇੱਦਾਂ ਮਹਿਸੂਸ?
2: ਲੱਗਦਾ ਹੁੰਦਾ, ਹਾਂਜੀ ਲੱਗਦਾ ਹੁੰਦਾ, ਉਹ ਤੁਹਾਨੂੰ ਉਹ ਕਰੈਕਟਰ ਡਿਫਰੈਂਟ ਲੱਗਦਾ ਹੁੰਦਾ।
1: ਕਿੱਦਾਂ ਦੀ ਫੀਲਿੰਗ ਹੁੰਦੀ ਆ
2: ਉਦੋਂ? ਜਦੋਂ ਤੱਕ ਦੇਖਦੇ ਹਾਂ ਬਾਈ ਸਿਰਫ ਇੱਕ ਆਡੀਅੰਸ ਦੇ ਰੂਪ 'ਚ ਦੇਖਦੇ ਹਾਂ, ਫਿਰ ਤਾਂ ਉਹ ਹਰੇਕ ਇਮੋਸ਼ਨ ਵੀ ਫੀਲ ਹੁੰਦਾ, ਇਮੋਸ਼ਨ ਤਾਂ ਵੈਸੇ ਵੀ ਫੀਲ ਹੁੰਦਾ ਸਾਰਾ। ਫਿਰ ਉਦੋਂ ਇਹ ਮਤਲਬ ਇੱਕ ਆਪਣੇ ਆਪ ਨੂੰ ਨਾ ਹੁੰਦਾ ਨਹੀਂ, ਤੁਸੀਂ ਡਿਲੂਜਨਲ ਜੇ ਹੋ ਜਾਂਦੇ ਹੋ, ਉਹ ਤੁਹਾਨੂੰ ਆਪਣੀ ਸੱਚਾਈ ਨਹੀਂ ਸਮਝ ਆਉਂਦੀ ਹੁੰਦੀ, ਮਤਲਬ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਉਹ ਸਹੀ ਹੋ ਜਾਂ ਤੁਸੀਂ ਉਹ ਹੋ ਜਾਂ ਤੁਸੀਂ ਇਹ ਹੋ। ਸੋ ਇੱਕ ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਤੁਹਾਨੂੰ ਉਹ ਵੈਸੇ ਹੀ ਤੁਹਾਨੂੰ ਥੋੜ੍ਹੀ ਜਿਹੀ ਇੱਕ ਤੰਗ ਕਰਨ ਵਾਲੀ ਚੀਜ਼ ਹੁੰਦੀ ਆ, ਹੈ ਨਾ। ਅਤੇ ਦੂਜਾ ਉਹ ਦੇਖ ਕੇ ਫਿਰ ਇਹ ਲੱਗਦਾ ਹੁੰਦਾ ਵੀ ਇਹ ਮੈਂ ਕਦੋਂ ਕੀਤਾ ਯਾਰ, ਹੈ ਨਾ, ਉਹ ਵੀ ਇੱਕ ਹੁੰਦਾ ਜਿਵੇਂ ਕਈ ਸੁਪਨਾ ਜਿਹਾ ਨਹੀਂ ਲੱਗੀ ਜਾਂਦਾ ਹੁੰਦਾ ਵੀ ਇਹ ਕਦੋਂ ਸ਼ੂਟ ਕੀਤਾ। ਕੱਲ੍ਹ ਹੀ ਮੈਨੂੰ ਹੁਣ ਬਾਅਦ 'ਚ ਪੁੱਛਦੇ ਸੀ ਉੱਥੇ ਸਾਰੇ ਵੀ ਬਾਈ ਤੁਹਾਨੂੰ ਕਿਵੇਂ ਲੱਗਦਾ, ਜਦੋਂ ਸਾਰੇ ਤੁਹਾਨੂੰ ਆ ਕੇ ਕਹਿੰਦੇ ਨੇ ਵੀ ਫਿਲਮ ਬਹੁਤ ਵਧੀਆ, ਤੁਸੀਂ ਕਿੰਨਾ ਸੋਹਣਾ ਕਰੈਕਟਰ ਕੀਤਾ। ਮੈਂ ਕਿਹਾ ਸੱਚੀ ਦੱਸਾਂ ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਮੈਂ ਉਹ ਕਦੋਂ ਕੀਤਾ, ਮੈਂ ਕਿਵੇਂ ਕੀਤਾ, ਤੁਸੀਂ ਭੁੱਲ ਜਾਂਦੇ ਹੋ ਸਾਰਾ। ਸੋ ਸਮਝ 'ਚ ਹੀ ਨਹੀਂ ਆਉਂਦੀ ਹੁੰਦੀ ਕਿ ਕਿਵੇਂ ਜੀ ਉਹਦੇ ਐਗਜੈਕਟ ਵਰਡਸ ਦੇ ਵਿੱਚ ਕੀ
1: ਜਿੱਦਾਂ ਕਹੀਏ, ਕੋਈ ਪਾਵਰ ਆ ਜਿਹਨੇ ਸੇਵਾ ਲਾਈ,
2: ਬਸ ਇਹੀ ਆ, ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਗਾ ਬਾਈ, ਇਹ ਪਿਓਰ ਬਲੈਸਿੰਗ ਆ, ਪਿਓਰ ਬਲੈਸਿੰਗ ਆ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ, ਕਿਉਂਕਿ ਕਲਾ ਦਾ ਕੋਈ ਅੰਤ ਨਹੀਂ ਬਾਈ, ਮਿਹਨਤਾਂ ਦਾ ਕੋਈ ਅੰਤ ਨਹੀਂ, ਮਿਹਨਤੀ ਤੋਂ ਮਿਹਨਤੀ ਬੰਦਾ ਦੁਨੀਆ 'ਤੇ ਬੈਠਾ, ਵਧੀਆ ਤੋਂ ਵਧੀਆ ਕਲਾਕਾਰ ਬੈਠਾ, ਪਰ ਜਿਹਨੂੰ ਉਹਨੇ ਨਿਵਾਜਣਾ, ਉਹਨੇ ਕਿਹੜੀ ਚੀਜ਼ ਨਾਲ ਨਿਵਾਜਣਾ, ਕਿਹੜੇ ਰੁਤਬੇ ਨਾਲ ਨਿਵਾਜਣਾ, ਉਹ ਸਿਰਫ ਉਹੀ ਜਾਣਦਾ। ਜੇ ਇਕੱਲੀਆਂ ਮਿਹਨਤਾਂ ਨੂੰ ਅਤੇ ਇਕੱਲੇ ਹਾਰਡਵਰਕ ਨੂੰ ਇਹ ਭਾਗ ਲੱਗਦੇ ਹੁੰਦੇ ਤਾਂ ਫਿਰ ਤਾਂ ਜਿਹੜੇ ਬੰਦੇ ਆਪਾਂ ਦੇਖਦੇ ਹੁੰਦੇ ਹਾਂ, ਕਈ ਵਾਰ ਆਪਾਂ ਵਾਲੇ ਸੋਸਾਇਟੀ 'ਚ ਸਹੀ ਸਮੇਂ 'ਤੇ ਕਈ ਵਾਰ ਐਸਾ ਜਦੋਂ ਸਮਾਂ ਚੱਕਰ ਘੁੰਮਦਾ ਨਾ ਬਾਈ ਤਾਂ ਕਈ ਵਾਰ ਤੁਹਾਡੇ ਗੇਟ 'ਤੇ ਆ ਕੇ ਓਪਰਚੁਨਿਟੀਆਂ ਖੜਦੀਆਂ ਨੇ ਅਤੇ ਕਈ ਵਾਰ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਹੁੰਦੇ ਹੋ ਤਾਂ ਵੀ ਨਹੀਂ ਫੜ ਹੁੰਦੀਆਂ
1: ਮੈਨੂੰ
2: ਲੱਗਦਾ ਪਿਓਰ ਬਲੈਸਿੰਗ ਆ ਉਹ ਤੋਂ ਬਿਨਾਂ ਕੁਛ ਨਹੀਂ ਹੈਗਾ ਹੋਰ
1: ਪਰਿਵਾਰ 'ਚ ਸ਼ੁਰੂ ਤੋਂ ਮਾਹੌਲ ਸੀ ਇੱਦਾਂ ਦਾ ਕਿਉਂ ਕਹਿੰਦੇ ਨੇ ਕਿ ਜਦੋਂ ਕੋਈ ਬੰਦਾ ਕੰਮ ਕਰਦਾ ਵਾ ਤੁਹਾਡੀ ਇੱਕ ਪਰਸਨੈਲਿਟੀ ਆ ਤੁਹਾਡੇ ਵਿਚਾਰ ਨੇ ਕਹਿੰਦੇ ਉਹ ਪਰਿਵਾਰ 'ਚੋਂ ਹੀ ਬੰਦਾ ਲੈ ਕੇ ਗਾਂ
2: ਬਿਲਕੁਲ ਬਾਈ ਮੈਨੂੰ ਮੇਰਾ ਇਹ ਮੰਨਣਾ ਹੈਗਾ ਵੀ ਅਪਬ੍ਰਿੰਗਿੰਗ ਆ ਜਿਹੜੀ ਤੁਹਾਡੀ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਹੋ ਰਹੀ ਆ ਤੁਹਾਨੂੰ ਕਿਵੇਂ ਪਾਲਿਆ ਜਾ ਰਿਹਾ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ ਤੁਹਾਡੀ ਅਪਬ੍ਰਿੰਗਿੰਗ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਫਿਰ ਉਹ ਚਾਹੇ ਅਪਬ੍ਰਿੰਗਿੰਗ ਤੁਹਾਡੀ ਤੁਹਾਡੇ ਪੇਰੈਂਟਸ ਨੇ ਕੀਤੀ ਹੈ ਚਾਹੇ ਗ੍ਰੈਂਡ ਪੇਰੈਂਟਸ ਨੇ ਕੀਤੀ ਆ ਕਈ ਵਾਰ ਆਪਾਂ ਇਹ ਵੀ ਦੇਖਦੇ ਹਾਂ ਕਿਉਂਕਿ ਨਾ ਰੂਹਾਂ ਉੱਥੇ ਹੀ ਘੁੰਮ ਕੇ ਆਉਂਦੀਆਂ ਰਹਿੰਦੀਆਂ ਬਈ ਮੇਰਾ ਇਹ ਮੰਨਣਾ ਕਿਉਂਕਿ ਤੁਸੀਂ ਦੇਖਿਓ ਕਈ ਵਾਰ ਇੱਕ ਕੋਈ ਘਰ ਬੱਚਾ ਹੁੰਦਾ ਉਹਦੀਆਂ ਸਾਰੀਆਂ ਆਦਤਾਂ ਉਹਦੇ ਦਾਦੇ ਜਾਂ ਪੜਦਾਦੇ ਵਰਗੀਆਂ ਹੁੰਦੀਆਂ ਜਦੋਂ ਕਿ ਉਹਨੂੰ ਮਿਲਿਆ ਨਹੀਂ ਹੁੰਦਾ ਉਹਦੇ ਬੈਠਣ ਦੇ ਸਟਾਈਲ ਤੋਂ ਲੈ ਕੇ ਉਹਦੇ ਬੋਲਣ ਦਾ ਜਾਂ ਉਹਦੇ ਕੰਮ ਦੇ ਉਹਦੇ ਉਹਦੀਆਂ ਆਦਤਾਂ ਜ਼ਿਆਦਾਤਰ ਇਹ ਹੁੰਦੀਆਂ ਜਿਹੜੀਆਂ ਪਿੱਛਿਓਂ ਆਉਂਦੀਆਂ ਸੋ ਜਿਹੜੀ ਬਲੱਡ ਲਾਈਨ ਆ ਉਹਦੇ ਵਿੱਚੋਂ ਚੀਜ਼ਾਂ ਤਾਂ ਡੈਫੀਨੇਟਲੀ ਤੁਹਾਡੇ ਕੋਲ ਆਉਂਦੀਆਂ ਨੇ ਤੁਹਾਡੀ ਅਪਬ੍ਰਿੰਗਿੰਗ 'ਚੋਂ ਆਉਂਦੀਆਂ ਨੇ ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਪਰਿਵਾਰ ਦਾ ਸਾਡੇ ਬਈ ਮਾਹੌਲ ਤਾਂ ਇਹ ਸੀਗਾ ਵੀ ਮੈਨੂੰ ਨਾ ਮੈਨੂੰ ਗਾਉਣ ਦੇਣ ਲੱਗੇ ਸੀ ਉਹ ਨਾ ਮੈਨੂੰ ਇਹਨਾਂ ਨੇ ਫਿਲਮਾਂ ਬਣਾਉਣ ਦੇਣਾ ਸੀਗਾ ਸੋ ਇਹ ਇੱਕ ਡੈਸਟਨੀ ਸੀ ਮੈਂ ਸੋਚਦਾ ਹੁੰਦਾ ਕਈ ਵਾਰ ਪੜ੍ਹੀ ਗਏ ਸੀ ਮੈਂ MSc IT ਕਰਦਾ ਸੀ ਪੜ੍ਹੀ ਗਏ ਅਸੀਂ ਕੁਛ ਹੋਰ ਹੈ ਨਾ ਆਏ ਕਿਤੇ ਹੋਰ ਹਾਂ ਸੋ ਕਈ ਵਾਰ ਤੁਸੀਂ ਕਿਤੇ ਨੂੰ ਨਹੀਂ ਚੁਣਦੇ ਕਿੱਤਾ ਤੁਹਾਨੂੰ ਚੁਣ ਲੈਂਦਾ ਅਸੀਂ ਉਹ ਬਸ ਇਹ ਬਲੈਸਿੰਗ ਆ ਪਰਮਾਤਮਾ ਦੀ ਪਰ ਮੈਨੂੰ ਇੰਨਾ ਪਤਾ ਵੀ ਜਦੋਂ ਦਾ ਮੈਂ ਜਿਹੜੇ ਕਿੱਤੇ ਨੂੰ ਮੈਨੂੰ ਕਿੱਤੇ ਨੇ ਚੁਣਿਆ ਉਦੋਂ ਦਾ ਉਹ ਸਿਰਫ ਕਿੱਤੇ ਨੂੰ ਹੀ ਸਮਰਪਿਤ ਆ ਉਹ ਤੋਂ ਬਿਨਾਂ ਕੁਛ ਨਹੀਂ ਕੀਤਾ ਕਿਉਂਕਿ ਛੋਟੇ ਹੁੰਦੇ ਕਵਿਸ਼ਰੀ ਗਾਉਂਦੇ ਹੁੰਦੇ ਸੀ ਉਹ ਤੋਂ ਬਾਅਦ ਹਟ ਗਏ ਛੋਟੇ ਹੁੰਦੇ ਤੋਂ ਲਿਖਦਾ ਸੀ ਉਹ ਮੈਂ ਹਟ ਗਿਆ ਉਹ ਤੋਂ ਬਾਅਦ ਕਾਲਜ ਜਾ ਕੇ ਕਦੇ ਨਹੀਂ ਲਿਖਿਆ ਕਾਲਜ ਜਾ ਕੇ ਕਦੇ ਨਹੀਂ ਗਾਇਆ ਕਿਸੇ ਸਟੇਜ 'ਤੇ ਨਹੀਂ ਚੜਿਆ ਜ਼ਿੰਦਗੀ 'ਚ ਕਦੇ ਮੰਨਿਆ ਨਹੀਂ ਸੀ ਮੈਂ ਪ੍ਰੋਫੈਸ਼ਨਲੀ ਇੱਧਰ ਆਉਣਾ ਉਹ ਤੋਂ ਬਾਅਦ UK ਚਲੇ ਗਏ UK ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਘੋਖਦੇ ਹੋ ਵੀ ਤੇਰੇ 'ਚ ਟੈਲੈਂਟ ਕੀ ਆ ਮੈਨੂੰ ਉੱਥੇ ਕਈ ਬੰਦੇ ਮਿਲੇ ਜਿਹੜੇ ਬਹੁਤ ਸੋਹਣੇ ਰਾਈਟਰ ਸੀਗੇ ਪਾਕਿਸਤਾਨੀ ਸੀਗੇ ਆਪਣੇ ਉਹ ਉਹਨੂੰ ਸ਼ਾਇਰੀ ਦਾ ਬੜਾ ਸ਼ੌਂਕ ਸੀ ਉਹਨਾਂ ਨੇ ਮੈਨੂੰ ਕਹਿਣਾ ਕਹਿੰਦੇ ਯਾਰ ਤੂੰ ਇੰਨਾ ਸੋਹਣਾ ਲਿਖ ਲੈਂਦਾ ਵਾ ਤੂੰ ਲਿਖਦਾ ਕਿਉਂ ਨਹੀਂ ਮੈਂ ਕਿਹਾ ਵੀ ਮੈਂ ਕਿਹੜਾ ਕੋਈ ਕਰਨਾ ਅੱਗੇ ਕੁਛ ਫਿਰ ਪਰ ਮੈਂ ਉਹੀ ਤਾਂ ਹੀ ਕਹਿੰਦਾ ਵੀ ਚਲੋ ਲੌਂਗ ਸਟੋਰੀ ਸ਼ਾਰਟ ਵੀ ਉਹ ਤੋਂ ਬਾਅਦ ਫਿਰ ਕਿਵੇਂ ਕੁਲਵੀਰ ਦੀ ਜਰਨੀ ਸਟਾਰਟ ਹੋਈ ਕਿਵੇਂ ਮੇਰੀ ਹੋਈ ਅਸੀਂ ਇਕੱਠਿਆਂ ਨੇ ਮੈਂ ਉਹਨੂੰ UK ਤੋਂ ਕਿਹਾ ਵੀ ਆਪਾਂ ਤੇਰਾ ਗਾਣਾ ਕਰਾਂਗੇ ਤੂੰ ਗਾਉਣਾ ਬਹੁਤ ਵਧੀਆ ਅਸੀਂ ਉਹ ਤੋਂ ਸੁਣਦੇ ਰਹਿੰਦੇ ਸੀ ਮਹਿਫਲਾਂ 'ਚ ਫਿਰ ਮਤਲਬ ਉਹੀ ਆ ਬਾਈ ਜਦੋਂ ਕਈ ਵਾਰ ਨਾ ਤੁਹਾਡੇ ਲਈ ਰਾਹ ਬਣਿਆ ਪਿਆ ਹੁੰਦਾ ਸਿਰਫ ਤੁਹਾਨੂੰ ਲੱਭਦਾ ਨਹੀਂ ਹੁੰਦਾ ਉਹ ਤੁਸੀਂ ਹੋਰ ਪਾਸੇ ਸੰਗਲ ਚੜਾਈ ਜਾਂਦੇ ਹੋ ਪਰ ਤੁਹਾਡਾ ਕੀਲਾ ਕਿਤੇ ਹੋਰ ਹੁੰਦਾ ਉਹੀ ਆ ਵੀ ਫਿਰ ਮੁੜ ਕੇ ਆ ਕੇ ਬੰਨ ਕੀਲੇ ਨਾਲੇ ਹੋ ਜਾਈਦਾ
1: ਇੱਕ ਸਟੇਜ 'ਤੇ ਜਾ ਕੇ ਤਾਂ ਬੰਦਾ ਹੈਰਾਨ ਹੁੰਦਾ ਵੀ ਕਿੱਦਾਂ
2: ਬਿਲਕੁਲ ਬਾਹਰਲੇ ਤਾਂ ਸਾਰੇ ਮੈਂ ਕਹਿੰਦਾ ਸਾਰੇ ਅਚੰਭੇ 'ਤੇ ਹੋਣੇ ਆ ਆਪਦੀ ਜਰਨੀ ਤੋਂ ਬਾਹਰ ਤਾਂ ਜਿਹੜਾ ਬੰਦਾ ਉਤਰਿਆ ਆ ਉਹਨੇ ਸੋਚਿਆ ਕੁਛ ਆ ਹੋਇਆ ਕੁਛ ਆ ਮਿਲਿਆ ਕੁਛ ਆ ਹੈ ਨਾ
1: ਬਿਲਕੁਲ
2: ਅਤੇ ਘਾਲਣਾ ਕੋਈ ਘਾਲੀ ਆ ਕਈ ਵਾਰ ਕਈ ਕਈ ਸਾਲ ਟੈਕਸੀਆਂ 'ਚ ਲਾਈ ਗਏ ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਰੈਸਟੋਰੈਂਟ ਲਾਉਣਾ ਸੀ ਹੈ ਨਾ ਕਈ ਕਈ ਸਾਲ ਕਈ ਬੰਦੇ ਵਿਚਾਰੇ ਟਰੱਕ 'ਚ ਲਾਈ ਗਏ ਬਾਅਦ 'ਚ ਪਤਾ ਲੱਗਿਆ ਵੀ ਮੈਂ ਤਾਂ ਗੀਤ ਗਾਉਣੇ ਸੀ ਭਾਈ ਹੈ ਨਾ ਮੈਂ ਤਾਂ ਇੱਧਰ ਹਿੱਟ ਹੋਣਾ ਸੀ ਉੱਦਾਂ ਹੀ ਸਾਰਿਆਂ ਦੀ ਕਹਾਣੀ ਆ ਐਂਡ 'ਤੇ ਬੰਦਾ ਧੁਰੇ ਜੇ 'ਤੇ ਆ ਜਾਂਦਾ ਕਈ ਕਈ ਸਾਲ ਇੱਧਰ ਉੱਧਰ ਫਿਰ ਕੇ ਇੱਧਰ ਉੱਧਰ ਕਰਕੇ ਤੇ ਕਿਉਂਕਿ ਹਰੇਕ ਨੂੰ ਇਨੀਸ਼ੀਅਲ ਸਟੇਜ 'ਤੇ ਪੈਸੇ ਦੀ ਲੋੜ ਆ ਇਹਨਾਂ ਦੇਸ਼ਾਂ 'ਚ ਪੈਸੇ ਬਿਨਾਂ ਸਰਵਾਈਵਲ ਨਹੀਂ ਗਾ ਇਹਨਾਂ ਦੇਸ਼ਾਂ 'ਚ ਛੱਡੋ ਵਰਲਡ ਦੇ ਵਿੱਚ ਪੈਸੇ ਬਿਨਾਂ ਸਰਵਾਈਵਲ ਨਹੀਂ ਸੋ ਸਰਵਾਈਵਲ ਲਈ ਕਈ ਵਾਰ ਤੁਸੀਂ ਕੰਪਰੋਮਾਈਜ਼ਡ ਜੋਬਸ ਕਰਦੇ ਹੋ ਜਿਹੜੀਆਂ ਤੁਹਾਨੂੰ ਵੈਸੇ ਪਸੰਦ ਨਹੀਂ ਹੁੰਦੀਆਂ ਤੁਸੀਂ ਕਰਨਾ ਨਹੀਂ ਚਾਹੁੰਦੇ ਹੁੰਦੇ ਤੁਹਾਨੂੰ ਹੁੰਦਾ ਵੀ ਤੁਸੀਂ ਕਿਸੇ ਹੋਰ ਚੀਜ਼ ਲਈ ਬਣੇ ਹੋ ਪਰ ਤੁਸੀਂ ਤਾਂ ਵੀ ਕਰਦੇ ਹੋ ਮੈਂ ਵੀ ਬਿਲਡਰ ਨਾਲ ਕੰਮ ਕੀਤਾ UK ਉੱਥੇ ਮੈਂ ਬਿਲਡਰ ਨਾਲ ਇੱਟਾਂ ਚੁਕਾਈਆਂ ਦਿਹਾੜੀਆਂ ਕੀਤੀਆਂ ਮਿੱਠਾਂ ਤੜਾਈਆਂ ਅਤੇ ਉਹ ਬਿਲਡਰ ਵੈਨ ਦੇ ਵਿੱਚ ਬੈਠ ਕੇ ਜਾਂਦੇ ਹੁੰਦੇ ਸੀ ਜਿਹੜੀ ਪਿੱਛੋਂ ਸਾਰੀ ਉਹ ਬੰਦ ਆ
1: ਕੀ ਕਹਿੰਦੇ ਉੱਥੇ ਗਾਫਾ
2: ਹਾਂ ਗਾਫਾ ਮੈਂ ਉਹ ਬਿਲਡਰ ਵੈਨ ਹੁੰਦੀ ਸੀ ਮੂਹਰੇ ਤਿੰਨ ਜਣੇ ਬੈਠੇ ਹੁੰਦੇ ਸੀ ਕਿਉਂਕਿ ਤਿੰਨ ਜਣੇ ਮੂਹਰੇ ਬੈਠ ਸਕਦੇ ਸੀ ਉਹ ਹੁੰਦਾ ਸੀ ਸਾਡਾ ਠੇਕੇਦਾਰ ਜੂਨੀਅਰ ਠੇਕੇਦਾਰ ਅਤੇ ਇੱਕ ਪੱਕਾ ਮਿਸਤਰੀ ਅਤੇ ਪਿੱਛੇ ਅਸੀਂ ਦੋ ਤਿੰਨ ਜਣੇ ਲੇਬਰ ਵਾਲੇ ਹੁੰਦੇ ਸੀਗੇ ਬੰਦ ਪਿੱਛੇ ਜਿਹਦੇ ਕੋਈ ਟਾਕੀ ਨਹੀਂ ਸੀ ਹੁੰਦੀ ਉਹ ਵੈਨ ਜੀ ਬੰਦ ਕਰਕੇ ਅਸੀਂ ਜਾਣਾ ਹੁੰਦਾ ਸੀ ਬ੍ਰੈਡਫੋਰਡ ਤੋਂ ਅਸੀਂ ਲਿਵਰਪੂਲ ਵੀ ਜੋਬ ਕਰਨ ਜਾਂਦੇ ਰਹੇ ਹਾਂ ਹੁਣ UK ਵਾਲਿਆਂ ਨੂੰ ਪਤਾ ਵੀ ਉਹ ਘੱਟੋ ਘੱਟ 1.5-2 ਘੰਟੇ ਦਾ ਰਸਤਾ ਤੁਸੀਂ ਹਨੇਰੇ 'ਚ ਬੈਠੇ ਹੋ ਕੋਲੇ ਹੀ ਤੁਹਾਡੇ ਗਰਮਾਲੇ ਪਏ ਨੇ ਕੋਲੇ ਸਾਰੇ ਸੰਦ ਪਏ ਨੇ ਕਦੇ ਤੋਂ ਕੱਟ ਮਾਰਦੇ ਸੀ ਕਦੇ ਇੱਧਰ ਆ ਕੇ ਵੱਜਦੇ ਸੀ ਕਦੇ ਇੱਧਰ ਵੱਜਦੇ ਸੀ ਹੈ ਨਾ ਸੋ ਉਹ ਹੁੰਦੀ ਆ ਤੁਹਾਡੀ ਲਾਈਫ ਦੀ ਜਰਨੀ ਇਹ ਸਾਰਿਆਂ ਦੀ ਹੁੰਦੀ ਆ ਸਟਰਗਲ ਹਮੇਸ਼ਾ ਸੋਹਣੀ ਹੁੰਦੀ ਆ ਸਟਰਗਲ ਸਾਰਿਆਂ ਦੀ ਲਾਈਫ 'ਚ ਹੁੰਦੀ ਆ ਉਹਨਾਂ ਦਾ ਫਿਰ ਉਹੀ ਆ ਵੀ ਤੁਸੀਂ ਐਂਡ 'ਤੇ ਆ ਕੇ ਧੁਰੇ 'ਤੇ ਆ ਜਾਂਦੇ ਹੋ ਤੁਸੀਂ ਆਪਣਾ ਕਹਿੰਦੇ ਪੁਰਾਣੀ ਆਪਣਾ ਮੂਲ ਪਛਾਣ ਉਹੀ ਚੀਜ਼ ਆ ਵੀ ਜਿਹੜਾ ਜਿਹੜੀ ਚੀਜ਼ ਲਈ ਬਣਿਆ ਉਹ ਉੱਥੇ ਆਪ ਵੀ ਆ ਜਾਂਦਾ ਪਰ ਜੇ ਤੁਸੀਂ ਤੁਹਾਡਾ ਸਹੀ ਆ ਸਿਸਟਮ ਚਾਹੇ ਉਹਨੂੰ ਆਪਾਂ ਕਹਿੰਦੇ ਹਾਂ ਨੀਤ ਸਹੀ ਆ ਹੈ ਨਾ ਚਾਹੇ ਨੀਤ ਸਹੀ ਕਹਿ ਲਓ ਚਾਹੇ ਤੁਸੀਂ ਇਹ ਕਹਿ ਲਓ ਵੀ ਤੁਸੀਂ ਰੱਬ ਨੂੰ ਚੇਤੇ ਰੱਖਦੇ ਹੋ ਅਰਦਾਸ ਬੇਨਤੀ ਕਰਦੇ ਹੋ ਉਹਦੇ 'ਤੇ ਭਰੋਸਾ ਰੱਖਦੇ ਹੋ ਤਾਂ ਤੁਹਾਨੂੰ ਰਾਹ ਲੱਭਣ ਦੀ ਲੋੜ ਨਹੀਂ ਪੈਂਦੀ, ਤੁਹਾਡੇ ਮੂਹਰੇ ਲਿਆ ਕੇ ਰਾਹ ਖੜਾ ਕਰ ਦਿੰਦਾ,
1: ਉਹ ਆਪੇ ਕਰ ਦਿੰਦਾ।
2: ਬਿਲਕੁਲ।
1: ਅੱਛਾ, ਜਿੱਦਾਂ ਕੰਮ ਬਾਹਰ ਤੁਸੀਂ ਕੀਤੇ, ਹੁਣ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਗਾਣਾ ਵੀ ਤੁਸੀਂ ਪਿੱਛੇ ਜਿੱਥੇ ਕਰਕੇ ਗਏ ਉਸੇ ਲਿਹਾਜ਼ ਦੇ ਨਾਲ, ਕਦੀ ਕੁਛ ਖੁਦ ਕਦੀ ਇੱਦਾਂ ਦਾ ਕੁਛ ਮਹਿਸੂਸ ਕਰਨ ਨੂੰ ਮਿਲਿਆ, ਜਿੱਦਾਂ ਇਹ ਜਿਹੜੇ ਟਾਈਪ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ ਜਾਂ ਇਹ ਜਿਹੜਾ ਨਸਲਵਾਦ ਆ, ਕਦੀ ਆਪਣਾ ਕੋਈ ਐਕਸਪੀਰੀਅੰਸ ਇੱਦਾਂ ਦਾ ਕੰਮ?
2: ਬਹੁਤ ਐਕਸਪੀਰੀਅੰਸ ਨੇ, ਐਕਸਪੀਰੀਅੰਸ ਤਾਂ ਹੈਗੇ ਬਾਈ ਜੀ ਬਹੁਤ ਜ਼ਿਆਦਾ ਸਾਰੇ ਕਿਤੇ ਹੀ, ਮੰਨ ਲਓ ਹਰੇਕ ਕੰਟਰੀ 'ਚ ਵੀ ਹੈਗੇ ਆ, ਜੇ ਮੈਂ ਕਹਾਂ ਤੁਹਾਨੂੰ, ਹੈ ਨਾ, US 'ਚ ਵੀ ਹੈਗੇ ਆ, ਕੈਨੇਡਾ 'ਚ ਵੀ ਹੈਗੇ ਆ, UK 'ਚ ਜਦੋਂ ਮੈਂ ਰਿਹਾ ਉਦੋਂ ਵੀ ਬੜੇ ਸੀਗੇ। ਇਹਦੇ ਪਿੱਛੇ ਮੈਨੂੰ ਇਹ ਲੱਗਦਾ ਹੁੰਦਾ ਬਾਈ ਵੀ ਇਹ ਕਈ ਤਰ੍ਹਾਂ ਦਾ, ਕਈ ਥਾਵਾਂ 'ਤੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ ਇਹ, ਮਤਲਬ ਕਈ ਥਾਵਾਂ 'ਤੇ ਤਾਂ ਤੁਸੀਂ ਮੰਨ ਲਓ ਹੱਥੋਂ ਪਾਈ ਵੀ ਹੁੰਦੇ ਹੋ, ਹੈ ਨਾ, ਜਿਵੇਂ ਟੈਕਸੀ ਵਾਲੇ ਮੁੰਡੇ ਆਪਣੇ ਬਹੁਤ ਇਹ ਕੰਮਾਂ ਦੇ ਵਿੱਚ, ਉਹਨਾਂ ਨੇ ਬੜਾ ਕੁਛ ਦੇਖਿਆ ਹੋਇਆ, ਉਹਨਾਂ ਬੜਾ ਕੁਛ ਹੰਢਾਇਆ ਹੋਇਆ। ਮੈਂ ਆਪ ਦੇਖਿਆ ਜਦੋਂ ਮੈਂ ਉੱਥੇ ਕੰਮ ਕਰਦਾ ਸੀ, ਮੈਂ ਬੱਸ ਚੜ੍ਹ ਕੇ ਜਾਂਦਾ ਹੁੰਦਾ ਸੀਗਾ, ਅਤੇ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਕਈ ਕਈ ਅੱਡਿਆਂ ਦੇ ਵਿੱਚ, ਕਿਉਂਕਿ ਲੇਟ ਨਾਈਟ ਤੁਸੀਂ ਮੁੜਦੇ ਹੋ, ਹੈ ਨਾ, ਜਿਹੜੇ ਸਟੂਡੈਂਟਸ ਨੇ ਉਹ ਵੀ ਬੜਾ ਫੇਸ ਕਰਦੇ ਆ, ਮੈਂ ਉਹ ਚੀਜ਼ ਨੂੰ ਰਿਲੇਟ ਕਰ ਸਕਦਾ, ਮੈਂ ਸਮਝ ਸਕਦਾ ਉਹਨਾਂ ਦੀ ਉਹ ਗੱਲ। ਕਈ ਵਾਰ ਜਿਵੇਂ ਜਦੋਂ ਕੈਨੇਡਾ ਜਾਂ ਜਿੱਥੇ ਪੰਜਾਬੀ ਘੱਟ ਨੇ, ਹੈ ਨਾ, ਉੱਥੇ ਵੀ ਬਹੁਤ ਏਰੀਏ ਇੱਦਾਂ ਦੇ ਹੈਗੇ ਆ, ਜਦੋਂ ਤੁਸੀਂ ਬੱਸਾਂ ਚੜ੍ਹਦੇ ਹੋ ਰਾਤ ਬਰਾਤੇ ਜਾਂਦੇ ਹੋ ਨਾ, ਤਾਂ ਉਦੋਂ ਕਿਉਂਕਿ ਵੈਸੇ ਹੀ ਸ਼ਰਾਬਾਂ ਨਾਲ ਰੱਜੇ ਹੁੰਦੇ ਆ ਸ਼ਾਮ ਨੂੰ, ਕਈ ਵਾਰ ਤਾਂ ਗੋਰੇ ਜਿਹੜੇ ਯੰਗਸਟਰਸ ਹੁੰਦੇ ਆ ਉਹਨਾਂ ਨੂੰ ਵੈਸੇ ਨਹੀਂ ਅਕਲ ਹੁੰਦੀ, ਸੋ ਕਈ ਵਾਰ ਉਦੋਂ ਤਾਂ ਹੁੰਦਾ ਤੁਸੀਂ ਲੜਾਈ ਤੱਕ ਦਾ ਮਾਹੌਲ ਵੀ ਬਣ ਜਾਂਦਾ, ਗਾਲੀ ਗਲੋਚ ਤਾਂ ਆਮ ਹੀ ਹੋ ਜਾਂਦਾ, ਸੋ ਉਦੋਂ ਬੰਦੇ ਨੂੰ ਇੱਕ ਵਾਰ ਤਾਂ ਤੋੜਦੀ ਆ ਉਹ ਚੀਜ਼, ਤੁਹਾਨੂੰ ਲੱਗਦਾ ਵਾ ਵੀ ਯਾਰ ਅਸੀਂ ਗਾਲਾਂ ਖਾਣ ਨੂੰ ਆਏ ਹਾਂ, ਅਤੇ ਪਰ ਤੁਹਾਡੇ ਪਿੱਛੇ ਜ਼ਿੰਮੇਵਾਰੀਆਂ ਹੁੰਦੀਆਂ, ਤੁਹਾਨੂੰ ਉਦੋਂ ਫਿਰ ਉਹ ਚੀਜ਼ਾਂ ਹਾਲਾਤ ਸਿਖਾਉਂਦੇ ਸਮਝਾਉਂਦੇ ਆ, ਤਾਂ ਹੀ ਬਾਹਰ ਆ ਕੇ ਬੰਦਾ ਛੇਤੀ ਬੰਦਾ ਬਣ ਜਾਂਦਾ, ਹੈ ਨਾ, ਉਹ ਚੀਜ਼ਾਂ ਸਿਖਾ ਦਿੰਦੀਆਂ, ਉਹਨੂੰ ਰਿਐਲਿਟੀ ਦੱਸ ਦਿੰਦੀਆਂ ਲਾਈਫ ਦੀ, ਫਿਰ ਉਹ ਆਪਣੀਆਂ ਜੜ੍ਹਾਂ ਨਾਲ ਵੀ ਕਈ ਵਾਰ ਜ਼ਿਆਦਾ ਜੁੜਦਾ, ਉਹਨੂੰ ਹੁੰਦਾ ਵੀ ਯਾਰ ਮੈਂ ਹੁਣ ਤਾਂ ਨਹੀਂ, ਕਿਉਂਕਿ ਆਪਣੇ 'ਚ ਇੱਕ ਜ਼ਿੱਦ ਆ ਪੰਜਾਬੀਆਂ 'ਚ ਵੀ ਜਦ ਤੱਕ ਤਾਂ ਸੌਖੇ ਹਾਂ ਘਰੋਂ, ਘਰੋਂ ਦਾ ਮਤਲਬ ਵੀ ਆਪਣੇ ਸਮਾਜ ਦੇ ਵਿੱਚ, ਆਪਣੀ ਕਮਿਊਨਿਟੀ, ਜਦ ਤੱਕ ਆਪਾਂ ਸੌਖੇ ਹਾਂ ਉਦ ਤੱਕ ਤਾਂ ਆਪਾਂ ਆਪਣੇ ਨਾਲ ਲੜਦੇ ਹਾਂ, ਜਦੋਂ ਪੈ ਜਾਂਦੀ ਆ ਕੋਈ ਭੀੜ ਫਿਰ ਆਪਾਂ ਜਿੱਦ ਕਰਦੇ ਹਾਂ ਵੀ ਲੈ ਫਿਰ ਹੁਣ ਤਾਂ ਨਹੀਂ ਹਟਦੇ ਪਿੱਛੇ, ਹੁਣ ਫਿਰ ਤੂੰ ਆ ਜਾ, ਹੈ ਨਾ, ਫਿਰ ਉਹ ਚੀਜ਼ ਆ ਮੈਨੂੰ ਲੱਗਦਾ ਉਹ ਜਿੱਦ ਆ, ਉਹ
1: ਫਿਰ ਕਿਸਮਤ ਨਾਲ ਅੜੇ ਸੋ ਚੜੇ ਹੋ ਜਾਂਦਾ,
2: ਉਹੀ ਫਿਰ ਅੜੇ ਸੋ ਚੜੇ ਹੋ ਜਾਂਦਾ। ਇਹੀ ਚੀਜ਼ ਆ।
1: ਕਿੱਥੇ ਜ਼ਿਆਦਾ ਲੱਗਦਾ ਤੁਹਾਨੂੰ, ਤੁਸੀਂ ਹੁਣ ਲਗਭਗ ਸਾਰੀ ਦੁਨੀਆ 'ਚ ਤੁਸੀਂ ਘੁੰਮੇ ਹੋ, ਰੇਸਿਜ਼ਮ ਇਹ ਹਰ ਇੱਕ ਥਾਂ ਦੇ ਉੱਤੇ ਪਾਇਆ ਜਾਂਦਾ, ਜ਼ਿਆਦਾ ਕਿੱਥੇ ਤੁਸੀਂ ਮਹਿਸੂਸ ਕੀਤਾ
2: ਹੁਣ ਬਈ,
1: ਜਾਂ ਸੁਣਨ 'ਚ ਆਇਆ ਆਉਂਦਾ ਹੋਊਗਾ ਜਦੋਂ ਜਾਂਦੇ ਹੋ?
2: ਇਹ ਹੁਣ ਜੇ ਆਪਾਂ ਜ਼ਿਆਦਾ ਦੀ ਗੱਲ ਕਰੀਏ, ਜ਼ਿਆਦਾ ਬਈ ਹੁਣ ਨਾ ਏਰੀਏ ਰਹਿ ਗਏ ਆ, ਕੰਟਰੀ ਵਾਈਜ਼ ਨਹੀਂ ਮੈਨੂੰ ਲੱਗਦਾ ਰਹਿ ਗਿਆ ਕੰਮ, ਹੁਣ ਏਰੀਏ ਰਹਿ ਗਏ ਆ, ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਜਿੱਥੇ ਪੰਜਾਬੀ ਘੱਟ ਨੇ, ਜਾਂ ਜਿਹੜੇ ਜ਼ਿਆਦਾ ਜਿਵੇਂ ਰਜਾਈਨਾ ਹੋ ਗਿਆ, ਸਸਕਾਟੂਨ ਹੋ ਗਿਆ, ਉੱਧਰਲੇ ਉਹ ਏਰੀਏ ਹੋ ਗਏ, ਹੈ ਨਾ, ਉੱਧਰ ਹੈਗਾ, ਉਵੇਂ ਆਸਟ੍ਰੇਲੀਆ ਦੇ ਵਿੱਚ ਮੈਨੂੰ ਜ਼ਿਆਦਾ ਏਰੀਏ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਜਿੱਥੇ ਪੰਜਾਬੀ ਘੱਟ ਹੋਣਗੇ, ਸਾਈਡਾਂ 'ਤੇ ਨਿਕਲ ਕੇ ਹੋਣਗੇ, ਉੱਥੇ ਹੋ ਸਕਦਾ ਹੋਵੇ, ਪਰ ਹੁਣ ਜੇ ਆਪਾਂ ਅਦਰਵਾਈਜ਼ ਦੇਖੀਏ ਬਿਗਰ ਪਿਕਚਰ, ਤਾਂ ਉਹ ਇਹ ਆ ਵੀ ਇੱਥੇ ਵੀ ਕਿੱਡੇ ਵੱਡੇ ਪ੍ਰੋਟੈਸਟ ਹੋਏ ਨੇ ਐਂਟੀ ਇਮੀਗ੍ਰੈਂਟ, ਹਜੇ ਵੀ ਇਹ ਆਸਟ੍ਰੇਲੀਆ ਦੇ ਵਿੱਚ ਹੀ ਚੱਲ ਰਹੇ ਆ ਵੀ ਇਹਨਾਂ ਨੂੰ ਕੱਢੋ ਬਾਹਰ। ਉਹ ਤੋਂ ਬਾਅਦ ਨਿਊਜ਼ੀਲੈਂਡ ਦੇਖ ਲਓ, ਨਗਰ ਕੀਰਤਨ ਰੋਕਿਆ ਗਿਆ, ਉਹ ਕਹਿੰਦੇ ਕੱਢੋ ਇਹਨਾਂ ਨੂੰ ਬਾਹਰ। ਕੈਨੇਡਾ ਦੇ ਵਿੱਚ ਟਰਾਈ ਕੀਤਾ ਗਿਆ ਪਰ ਉੱਥੇ ਨਹੀਂ ਹੋਇਆ ਵੱਡਾ, ਕਿਉਂਕਿ ਆਪਣੇ ਪਾਵਰ ਦੇ ਵਿੱਚ ਕਮਿਊਨਿਟੀ ਆਪਣੀ ਜ਼ਿਆਦਾ ਆ, ਆਪਾਂ ਉੱਥੇ ਜ਼ਿਆਦਾ ਹਾਂ, ਸੋ ਉਹ ਚੀਜ਼ ਨਹੀਂ, ਟੋਰਾਂਟੋ ਪੋਸੀਬਲ ਨਹੀਂ ਹੋਈ। US ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਸੀ, UK ਦੇ ਵਿੱਚ ਹੁਣ ਸਟਿਲ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ ਐਂਟੀ ਇਮੀਗ੍ਰੈਂਟ। ਉਹੀ ਡਾਕੂਮੈਂਟਰੀ ਦੇ ਵਿੱਚ ਵੀ ਦਿਖਾਇਆ ਵੀ 1980 'ਚ ਵੀ ਇਹੀ ਕੁਛ ਚੱਲਦਾ ਸੀ ਅਤੇ ਅੱਜ 2026 'ਚ ਫਿਰ ਵੀ ਚੱਲ ਰਿਹਾ, ਹੈ ਨਾ ਜੀ, ਵੀ ਉਹ ਹਾਲਾਤ ਨੇ ਜਿਹੜੇ ਉਹ ਸਾਰੇ ਕਿਤੇ ਚੱਲ ਰਹੇ ਆ, ਪਰ ਆਪਣਾ

0: ਹੋਈ ਆ, ਨਾ ਕਦੇ 0% ਹੋ ਸਕਦੀ ਆ, ਇਹਦੇ ਕੁਛ ਨਾ ਕੁਛ ਪਰਸੈਂਟੇਜ ਰਹਿੰਦੀ ਆ। ਅਤੇ ਇਹਦੇ ਵਿੱਚ ਕਿਸੇ ਵੀ ਇੱਕ ਕਮਿਊਨਿਟੀ ਲਈ ਨਹੀਂ ਇਹ ਹੁੰਦਾ, ਦਸਤਾਰ ਨੂੰ ਇਹ ਚੀਜ਼ ਜ਼ਿਆਦਾ ਫੇਸ ਕਰਨੀ ਤਾਂ ਪੈਂਦੀ ਆ ਕਿਉਂਕਿ ਆਪਣੀ ਆਈਡੈਂਟੀ ਆ, ਆਪਾਂ ਦੂਰੋਂ ਦਿਖ ਜਾਂਦੇ ਹਾਂ।
1: ਬਿਲਕੁਲ,
0: ਬਾਕੀ ਰੇਸ ਜਾਂ ਫਿਰ ਕਲਰ ਦੇ ਬੇਸਿਸ 'ਤੇ ਹੁੰਦੀ ਆ ਰੇਸਿਜ਼ਮ ਜਿਹੜਾ ਹੁੰਦਾ, ਅਤੇ ਜਾਂ ਫਿਰ ਬੰਦੇ ਦੇ ਕਿਸੇ ਹਰਕਤ ਨੂੰ ਲੈ ਕੇ ਰੇਸਿਜ਼ਮ ਹੋ ਜਾਂਦਾ। ਕਈ ਵਾਰ ਇਹ ਹੁੰਦਾ, ਇਹ ਸਗੋਂ ਸਪੈਸ਼ਲੀ ਇੱਕ ਚੀਜ਼ ਦਾ ਬਹੁਤ ਮੈਨੂੰ ਲੱਗਦਾ ਧਿਆਨ ਵੀ ਰੱਖਣਾ ਚਾਹੀਦਾ, ਕਈ ਵਾਰ ਰੇਸਿਜ਼ਮ ਆਪਾਂ ਆਪ ਕ੍ਰੀਏਟ ਕਰਵਾ ਲੈਂਦੇ ਹਾਂ ਆਪਣੀਆਂ ਗਲਤ ਹਰਕਤਾਂ ਨਾਲ। ਜਦੋਂ ਕਿਸੇ ਵੀ ਥਾਂ ਦੇ ਉੱਤੇ ਆਪਾਂ ਹੋਈਏ, ਚਾਹੇ ਆਪਣੇ ਘਰ ਦੇ ਨੇੜੇ ਜਾਂ ਆਪਣੇ ਕਿਸੇ ਏਰੀਏ ਦੇ ਵਿੱਚ, ਕਿਸੇ ਵੀ ਲਾ ਲਓ ਬੀਚ ਸਾਈਡ ਲਾ ਲਓ ਜਾਂ ਕਿਤੇ ਵੀ ਲਾ ਲਓ, ਜੇ ਆਪਾਂ ਕੁਛ ਇਹੋ ਜਿਹੀ ਹਰਕਤ ਕਰ ਰਹੇ ਹਾਂ ਜਿਹੜੀ ਕਿ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਵੀ ਸਹੀ ਨਹੀਂ, ਹੈਲਥ ਐਂਡ ਸੇਫਟੀ ਦੇ ਹਿਸਾਬ ਨਾਲ ਵੀ ਸਹੀ ਨਹੀਂ, ਅਤੇ ਆਪਣਾ ਬਿਹੇਵੀਅਰ ਆ ਜਿਹੜਾ ਉਹ ਇੱਕ ਚੰਗੇ ਇਨਸਾਨ ਵਾਲਾ ਨਹੀਂ ਹੈਗਾ, ਤਾਂ ਜਿਹੜਾ ਬੰਦਾ ਤੁਹਾਡੀ ਕਮਿਊਨਿਟੀ ਨੂੰ ਨਹੀਂ ਜਾਣਦਾ, ਉਹਨੇ ਇਹ ਸਮਝਣਾ ਵਾ ਵੀ ਯਾਰ ਸਾਡੇ ਵਾਲੇ ਤਾਂ ਆਹ ਚੀਜ਼ ਦੇ ਵਿੱਚ ਇੱਥੇ ਐਟੀਕੇਟਸ ਯੂਜ਼ ਕਰਦੇ ਆ, ਇਹਨਾਂ ਨੇ ਆ ਕੇ ਸਾਡਾ ਦੇਸ਼ ਖਰਾਬ ਕਰਤਾ। ਤਾਂ ਉੱਥੇ ਕਈ ਥਾਵਾਂ 'ਤੇ ਇਹ ਲੈਕ ਆਪਾਂ ਵੀ ਕਰ ਜਾਂਦੇ ਹਾਂ ਵੀ ਜਿੱਥੋਂ ਉਹ ਮੈਸੇਜ ਪੋਜ਼ੀਟਿਵ ਜਾਣ ਦੀ ਬਜਾਏ ਨੈਗੇਟਿਵ ਚਲੇ ਜਾਂਦਾ ਜੀ। ਅਤੇ ਜਿਹੜੇ ਜਿਹਨਾਂ ਨੂੰ ਬਹਾਨਾ ਚਾਹੀਦਾ, ਉਹ ਆਪਣੇ 99 ਚੰਗੇ ਕੀਤੇ ਹੋਏ, ਜਿਹੜੇ ਬੰਦੇ 99 ਬੰਦੇ ਚੰਗਾ ਕਰ ਰਹੇ ਆ, ਉਹਨਾਂ ਨੇ ਉਹਨਾਂ ਨੂੰ ਮੀਡੀਆ 'ਚ ਹਾਈਲਾਈਟ ਨਹੀਂ ਕਰਨਾ, ਉਹਨਾਂ ਨੇ ਜਿਹੜਾ ਇੱਕ ਮਾੜਾ ਕਰ ਰਿਹਾ ਉਹਨੂੰ ਚੱਕ ਕੇ ਅੱਗੇ ਹਾਈਲਾਈਟ ਕਰੀ ਜਾਣਾ ਵਾਰ ਵਾਰ ਵੀ ਇਹ ਤਾਂ ਆਹ ਕਰਦੇ ਆ, ਇਹ ਤਾਂ ਆਹ ਕਰਦੇ ਆ। ਸੋ ਮੈਨੂੰ ਲੱਗਦਾ ਵੀ ਰੇਸਿਜ਼ਮ ਕਈ ਥਾਵਾਂ 'ਤੇ ਹੁੰਦਾ ਵੀ ਆਪਾਂ ਆਪਣੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਅਤੇ ਕੋਈ ਚੀਜ਼ ਪ੍ਰਮੋਟ ਕਰਨ ਲਈ ਮਿਲ ਜਾਂਦੀ ਹੈ ਕਿਸੇ ਨੂੰ, ਅਤੇ ਕਈ ਥਾਵਾਂ ਦੇ ਉੱਤੇ ਵੈਸੇ ਹੀ ਬੰਦਾ ਰੈਡੀਕਲ ਹੁੰਦਾ, ਉਹਨੂੰ ਵੈਸੀ ਪ੍ਰੋਬਲਮ ਰਹਿੰਦੀ ਆ।
1: ਸੋ ਤੁਹਾਨੂੰ ਲੱਗਦਾ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ, ਹੁਣ ਜਿੱਦਾਂ ਦਸਤਾਰ ਤੁਸੀਂ ਸਪੈਸ਼ਲੀ ਲੈ ਕੇ ਆਇਓ, ਕਿੱਥੋਂ ਕੁ ਤੱਕ ਇਹ ਹੈਲਪ ਕਰਦੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ ਕਿ ਕਿੱਦਾਂ ਟੈਕਲ ਕਰਨਾ ਪੈਣਾ?
0: ਟੈਕਲ ਤਾਂ ਬਾਈ ਦੇਖੋ ਸਿਚੁਏਸ਼ਨ ਦੇ ਅਕੋਰਡਿੰਗਲੀ ਆ, ਪਰ ਜਿਹੜੀਆਂ ਜਿਵੇਂ ਦਸਤਾਰ ਫਿਲਮ ਦੀ ਮੈਂ ਜੇ ਗੱਲ ਕਰਾਂ, ਤਾਂ ਮੈਂ ਜਦੋਂ ਕੱਲ੍ਹ ਵਾਲਾ ਮੈਂ ਤੁਹਾਨੂੰ ਵਿਊਜ਼ ਇਹ ਦੱਸ ਸਕਦਾ, ਉੱਥੇ ਕੱਲ੍ਹ ਮੇਰੇ ਕੋਲ ਆਏ ਕਾਫੀ ਜਣੇ ਆਏ, ਇੱਕ ਪੂਰੀ ਫੈਮਿਲੀ ਸੀ, ਉਹ ਭੈਣ ਜੀ ਹੁਣੀ ਆਏ, ਉਹ ਕਹਿੰਦੇ ਵੀ ਅਸੀਂ ਉਹ ਇੱਧਰਲੀ ਸੀਗੇ ਕਾਫੀ ਸਮੇਂ ਤੋਂ ਇੱਧਰ ਰਹਿੰਦੇ ਸੀ, ਉਹ ਕਹਿੰਦੇ ਵੀ ਅਸੀਂ ਇਹ ਗੱਲ ਤੋਂ ਹੈਰਾਨ ਆ ਵੀ ਯੂਕੇ ਵੀ ਇੰਨਾ ਕੁਛ ਹੋਇਆ, ਸੱਚੀ ਹੋਇਆ? ਮੈਂ ਕਿਹਾ ਵੀ ਸੱਚੀ ਹੋਇਆ, ਦੇਖੋ ਵੀ ਇਹੀ ਤਾਂ ਗੱਲ ਆ ਵੀ ਦੇਖੋ ਮਰਡਰ ਤੱਕ ਹੋਇਆ ਵੀ ਆਪਾਂ ਸੱਚੀ ਹੋਇਆ ਅਤੇ ਆਪਾਂ ਨੂੰ ਪਤਾ ਨਹੀਂ। ਉਹ ਇੰਨੇ ਸਰਪ੍ਰਾਈਜ਼ਡ ਹੋਏ, ਕਹਿੰਦੇ ਵੀ ਵੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ ਹੁਣ ਜ਼ਰੂਰ ਇਹਦੇ ਬਾਰੇ ਜਾਣਾਂਗੇ ਹੋਰ, ਹੈ ਨਾ ਵੀ ਕਿੰਨਾ ਕੁਛ ਹੋਇਆ। ਉਹਦੇ ਨਾਲ ਗੱਲ ਸਿਰਫ ਇੰਨੀ ਕੁ ਹੁੰਦੀ ਆ, ਦੇਖੋ ਸਿਚੁਏਸ਼ਨ ਤਾਂ ਜਿਹਦੇ 'ਤੇ ਵੀ ਪੈਣੀ ਆ, ਇੱਕ ਤਾਂ ਉਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਸਾਡੇ ਨਾਲ ਇੰਨਾ ਕੁਛ ਹੋਇਆ, ਬੰਦਾ ਥੋੜ੍ਹਾ ਜਿਹਾ ਪ੍ਰਪੇਅਰਡ ਹੁੰਦਾ, ਹੈ ਨਾ। ਦੂਜੀ ਗੱਲ ਜਿਹੜੀ ਹੁੰਦੀ ਆ ਜੀ, ਉਹ ਹੁੰਦਾ ਉਹਦੀ ਨੌਲੇਜ ਨਾਲ ਨਾ ਤੁਸੀਂ ਰਿਸਪੈਕਟ ਕਰਨ ਲੱਗ ਜਾਂਦੇ ਹੋ ਆਪਣੇ ਐਲਡਰਸ ਦੀ, ਤੁਹਾਨੂੰ ਉਹਨਾਂ ਦੀ ਕਦਰਾਂ ਕੀਮਤਾਂ ਦੀ ਕਦਰ ਆ ਜਾਂਦੀ ਆ ਅਤੇ ਉਹਨਾਂ ਦੇ ਸੈਕਰੀਫਾਈਜ਼ਾਂ ਦੀ ਕਦਰ ਆ ਜਾਂਦੀ ਆ। ਜੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀਜ਼ਾ ਲਵਾ ਕੇ ਚਲੇ ਜਾਂਦੇ ਹਾਂ, ਤਾਂ ਆਪਾਂ ਉਹ ਵੀਜ਼ੇ ਤੋਂ ਬਾਅਦ ਵੀ ਉਹਨਾਂ ਸ਼ੁਕਰ ਨਹੀਂ ਕਰਦੇ ਹਜੇ। ਹੁਣ ਆਪਾਂ ਨੂੰ ਲੱਗਦਾ ਵੀ ਇੱਕ ਪ੍ਰੋਸੈਸ ਆ, ਚਲੋ ਹੋ ਗਿਆ, ਲੱਗ ਗਿਆ, ਫਿਰ ਕੀ ਹੋ ਗਿਆ, ਹੈ ਨਾ। ਪਰ ਉਹਨਾਂ ਨੂੰ ਪੁੱਛੋ ਕਦਰ ਜਦੋਂ ਕਾਮਾ ਗਾਟਾ ਮਾਰੂ ਗਿਆ ਸੀ ਆਪਣਾ, ਜਦੋਂ ਗੁਰੂ ਨਾਨਕ ਜਹਾਜ਼ ਉੱਥੇ ਜਾ ਕੇ ਖੜਿਆ ਸੀ, ਫਿਰ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਕਦਰ ਪਤਾ ਲੱਗਦੀ ਆ ਵੀ ਅਸੀਂ ਇੱਥੇ ਕਿਉਂ ਆਏ ਹਾਂ ਅਤੇ ਕਿਵੇਂ ਅਸੀਂ ਅੱਜ ਆ ਸਕੇ ਹਾਂ। ਉਵੇਂ ਆਸਟ੍ਰੇਲੀਆ ਦਾ ਲਾ ਲਓ, ਆਸਟ੍ਰੇਲੀਆ ਦਾ ਬਹੁਤ ਵੱਡਾ ਇਤਿਹਾਸ ਆ, ਜਦੋਂ ਬਲਗੂਲ ਕੇ ਆਏ ਸੀ ਆਪਣੇ ਬੰਦੇ, ਹੈ ਨਾ, ਉੱਥੋਂ ਕਿਵੇਂ ਆਪਣੀ ਸ਼ੁਰੂਆਤ ਹੋਈ। ਸੋ ਜੇ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਾਂ ਜਾਣਾਂਗੇ ਤਾਂ ਹੀ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ, ਅਤੇ ਜੇ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਫਿਰ ਆਪਾਂ ਇਸ ਮਿੱਟੀ ਦਾ ਵੀ ਸਤਿਕਾਰ ਕਰਾਂਗੇ, ਅਤੇ ਜਿੱਥੇ ਆਪਾਂ ਖਾਂਦੇ ਹਾਂ, ਜਿੱਥੋਂ ਆਪਾਂ ਕਮਾਉਂਦੇ ਹਾਂ, ਤਾਂ ਉਹ ਮਿੱਟੀ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ। ਜਿੱਥੇ ਆਪਾਂ ਜੰਮੇ ਹਾਂ ਉਹ ਮਿੱਟੀ ਆਪਣੇ ਕਦੇ ਵੀ ਦਿਲ 'ਚੋਂ ਨਾ ਭੁੱਲਣੀ ਆ, ਨਾ ਭੁੱਲਣ ਯੋਗ ਆ, ਅਤੇ ਉਹਦਾ ਕਦੇ ਸਤਿਕਾਰ ਦਿਲ 'ਚੋਂ ਜਾਣਾ ਨਹੀਂ। ਸੋ ਮੈਨੂੰ ਲੱਗਦਾ ਇਮਾਨਦਾਰੀ ਆ ਜਿਹੜੀ ਉਹ ਹਰੇਕ ਥਾਂ ਨਾਲ ਹੋਣੀ ਚਾਹੀਦੀ ਆ, ਅਤੇ ਇੱਦਾਂ ਦਾ ਕੰਟੈਂਟ ਆ ਜਿਹੜਾ ਉਹ ਤੁਹਾਨੂੰ ਇਮਾਨਦਾਰੀ ਸਿਖਾਉਂਦਾ, ਉਹ ਇਮਾਨਦਾਰੀ ਦੱਸਦਾ ਵੀ ਯਾਰ ਇਹ ਦੇਸ਼ਾਂ ਦੇ ਵਿੱਚ ਸਾਡੇ ਨੇ ਸੰਘਰਸ਼ ਕਰਕੇ ਥਾਂ ਬਣਾਈ ਆ, ਅਸੀਂ ਉਹ ਥਾਂ ਖਰਾਬ ਨਹੀਂ ਕਰਨੀ।
1: ਬਿਲਕੁਲ,
0: ਅਸੀਂ ਉਹ ਥਾਂ ਨੂੰ ਹੋਰ ਡੂੰਘੀ ਅਤੇ ਵੱਡੀ ਜ਼ਰੂਰ ਕਰਨਾ ਪਰ ਖਰਾਬ ਨਹੀਂ ਕਰਨੀ। ਸੋ ਮੈਨੂੰ ਲੱਗਦਾ ਇਹ ਇੱਦਾਂ ਦਾ ਜਿਹੜਾ ਕੰਟੈਂਟ ਆ ਉਹ ਘੱਟੋ ਘੱਟ ਤੁਹਾਨੂੰ ਇੱਕ ਰੀਅਲਾਈਜੇਸ਼ਨ ਜ਼ਰੂਰ ਛੱਡ ਕੇ ਜਾਂਦਾ, ਅਤੇ ਜਿਹਦੇ ਨਾਲ ਤੁਹਾਨੂੰ ਇਹ ਅਹਿਸਾਸ ਰਹਿੰਦਾ ਵੀ ਹਾਂ ਯਾਰ ਅਸੀਂ ਇਹ ਥਾਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈ ਆ, ਅਸੀਂ ਇਹ ਖਰਾਬ ਨਹੀਂ ਕਰਨੀ। ਸਾਡੀ ਇੱਕ ਇੱਕ ਐਕਟੀਵਿਟੀ, ਇੱਕ ਮਾੜੀ ਗਤੀਵਿਧੀ ਵੀ ਬਹੁਤ ਮਾੜਾ ਡੈਂਟ ਛੱਡ ਸਕਦੀ ਆ ਕਮਿਊਨਿਟੀ ਦੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਕਾਮ ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਛ ਠੀਕ ਹੈ ਥੈਂਕ

0: ਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922। ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
5: ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
9: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
10: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
9: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਰਾਂਝਲਾਈ
1: ਨੂੰ ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
3: ਗੁਰੂ ਨਾਨਕ ਜਹਾਜ਼ ਦੀ ਤੁਸੀਂ ਗੱਲ ਕੀਤੀ ਹੈ ਵੇਖਿਆ ਜਾਵੇ ਤਾਂ ਉਹਦਾ ਅੱਜ ਦੇ ਸਮੇਂ 'ਚ ਜੇ ਮੈਂ ਵੇਖਾਂ ਤਾਂ ਉਹਦਾ ਅਸਰ ਦਿਖ ਰਿਹਾ ਉਹਦਾ ਸਮਾਜ ਦੇ ਉੱਤੇ ਕਈ ਪੋਜ਼ੀਟਿਵ ਚੇਂਜਿਸ ਆਏ ਨੇ ਉਸ ਤੋਂ ਬਾਅਦ ਪਰ ਇੰਡੀਆ ਦੇ ਵਿੱਚ ਉਸ ਹਿਸਾਬ ਦੇ ਨਾਲ ਜਿੰਨੇ ਸ਼ਾਇਦ ਚਾਹੀਦੀ ਹੀ ਚੱਲਣੀ ਬਾਹਰ ਓਵਰਸੀਜ਼ ਸੋਹਣੀ ਚੱਲ ਗਈ ਕੀ ਲੱਗਦਾ ਰੀਜ਼ਨ ਉੱਥੇ ਕਿਉਂ ਇੰਨੀ ਪ੍ਰਵਾਨ ਨਹੀਂ ਹੋਈ
4: ਗੁਰੂ ਨਾਨਕ ਜਹਾਜ਼ ਦਾ ਓਵਰਸੀਜ਼ ਬਹੁਤ ਵੱਡਾ ਰਿਸਪੋਂਸ ਸੀਗਾ ਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਰਹੀ ਸਾਰਿਆਂ ਨੇ ਪਿਆਰ ਬਹੁਤ ਦਿੱਤਾ ਇੰਡੀਆ ਦੇ ਵਿੱਚ ਨਹੀਂ ਸੀਗਾ ਜੀ ਇੰਡੀਆ ਦੇ ਵਿੱਚ ਉਹਦਾ ਮਤਲਬ ਪਹਿਲਾਂ ਜਿਹੜਾ ਤਾਂ ਸਟਾਰਟਿੰਗ ਸੀ ਉਹ ਬੜੀ ਸਲੋਅ ਸੀ ਮਤਲਬ ਲਾਈਕ ਲੋਕਾਂ ਨੇ ਪਹਿਲਾਂ ਤਾਂ ਐਕਸੈਪਟ ਹੀ ਨਹੀਂ ਕੀਤੀ ਉਹ ਲੈਵਲ 'ਤੇ ਜਿਹੜੇ ਲੈਵਲ 'ਤੇ ਕਰਨੀ ਚਾਹੀਦੀ ਉਹ ਤੋਂ ਬਾਅਦ ਜਦੋਂ ਵਰਡ ਆਫ ਮਾਊਥ ਫਿਲਮ ਦੀ ਪਬਲਿਸਿਟੀ ਹੋਣ ਲੱਗੀ ਵੀ ਹਾਂ ਸਾਡਾ ਜਿਹੜਾ ਫਸਟ ਵੀਕ ਨਾਲੋਂ ਸੈਕਿੰਡ ਵੀਕ ਜ਼ਿਆਦਾ ਵਧੀਆ ਜਾਣ ਲੱਗਿਆ ਸੀ ਜਿਹੜਾ ਫਰਾਈਡੇ ਸੀਗਾ ਉਹ ਤੋਂ ਬਾਅਦ ਕੀ ਹੋਇਆ ਜੀ ਜਿਹੜਾ ਆਪਣਾ ਰੌਲਾ ਪੈ ਗਿਆ ਉਹ ਬਾਰਡਰ ਵਾਲਾ ਪਾਕਿਸਤਾਨ ਅਤੇ ਇੰਡੀਆ ਵਾਲਾ ਉਹ ਤੋਂ ਬਾਅਦ ਕੀ ਥੀਏਟਰ ਬੰਦ ਜੀ ਉਹ ਹੈ ਨਾ ਚਲੋ ਬਿਜ਼ਨਸ ਲੋਸ ਹੋਇਆ ਸਾਨੂੰ ਬਹੁਤ ਜ਼ਿਆਦਾ ਹੈ ਨਾ ਉਹਦੇ ਵਿੱਚ ਇੰਡੀਆ ਵਾਲੇ ਪੁਆਇੰਟ ਆਫ ਵਿਊ ਤੋਂ ਅਤੇ ਇੱਥੇ ਮੈਂ ਦੁਬਾਰਾ ਤੁਹਾਨੂੰ ਜਿਹੜੀ ਗੱਲ ਦੱਸਦਾ ਬਾਈ ਉਹ ਇਹੀ ਆ ਜਿਹੜਾ ਕੰਟੈਂਟ ਆ ਨਾ ਓਵਰਸੀਜ਼ ਕੰਟੈਂਟ ਨੂੰ ਜ਼ਿਆਦਾ ਸਮਝਦੀ ਆ ਕਿਉਂਕਿ ਇੱਥੇ ਆ ਕੇ ਤੁਸੀਂ ਦੇਖਿਓ ਇੱਥੇ ਆ ਕੇ ਤੁਹਾਨੂੰ ਪਿੰਡ ਦੀ ਖਬਰ ਪੰਜਾਬ ਦੀ ਖਬਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ
3: ਜ਼ਿਆਦਾ ਬਿਲਕੁਲ
4: ਤੁਹਾਨੂੰ ਪਿੰਡ ਦੀ ਫਿਕਰ ਪੰਜਾਬ ਦੀ ਫਿਕਰ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਹੋਊਗੀ ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਆ ਆਪਾਂ ਨੂੰ ਹਜੇ ਉਹਦੀ ਉਨੀ ਵੈਲਿਊ ਨਹੀਂ ਪਤਾ ਹੁੰਦੀ ਆਪਣੇ ਲਈ ਉੱਥੇ ਦਾ ਲਾਈਫ ਸਟਾਈਲ ਉਸ ਦੇ ਤੌਰ ਤਰੀਕੇ ਉਹ ਡਿਫਰੈਂਟ ਨੇ ਸੋ ਮੈਨੂੰ ਲੱਗਦਾ ਜਿਹੜਾ ਇਹ ਕੰਟੈਂਟ ਹੁੰਦਾ ਇਹਨੂੰ ਹਜੇ ਉਹਨਾਂ ਨੂੰ ਹੌਲੀ ਹੌਲੀ ਐਕਸੈਪਟੈਂਸ ਬਣੂਗੀ ਹੌਲੀ ਹੌਲੀ ਉਹ ਚੀਜ਼ਾਂ ਦੀ ਅਵੇਅਰਨੈਸ ਆਊਗੀ ਕਿਉਂਕਿ ਓਵਰਆਲ ਇਹ ਜੇ ਆਪਾਂ ਦੇਖੀਏ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਪੰਜਾਬੀ ਸਿਨੇਮਾ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਨੰਬਰ ਨਹੀਂ ਕੱਢ ਪਾ ਰਿਹਾ ਜਿਹੜੇ ਵੀ ਵਧੀਆ ਫਿਲਮਾਂ ਵੀ ਜਿਹੜੀਆਂ ਚੱਲੀਆਂ ਨੇ ਓਵਰਸੀਜ਼ 'ਚ ਵੱਧ ਗਈਆਂ ਨੇ ਅਤੇ ਜਿਹੜੇ ਪੰਜਾਬ 'ਚੋਂ ਨੰਬਰ ਆਏ ਨੇ ਉਹ ਵੀ ਪੰਜਾਬ 'ਚੋਂ ਘੱਟ ਸ਼ਹਿਰਾਂ 'ਚੋਂ ਵੱਧ ਆਏ ਨੇ ਪੰਜਾਬ ਦਿਆਂ 'ਚੋਂ ਆਪਾਂ ਪੰਜਾਬ ਗਿਣਾਂਗੇ ਟਿਪੀਕਲ ਪੰਜਾਬ ਨੂੰ ਪਿੰਡਾਂ ਨੂੰ ਸੋ ਉਹਨਾਂ ਦਾ ਜਿਹੜਾ ਟਰੱਸਟ ਆ ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਬਿਲਡ ਹੋਊਗਾ ਦੁਬਾਰਾ ਜਿਹੜਾ ਕਿ ਪਹਿਲਾਂ ਹੋਇਆ ਹੋਇਆ ਸੀ
3: ਹੋ ਰਿਹਾ ਹੌਲੀ ਹੌਲੀ
4: ਹੁਣ ਦੁਬਾਰਾ ਹੋ ਰਿਹਾ ਕਿਉਂਕਿ ਜਦੋਂ ਉੱਥੋਂ ਮੈਂ ਉਹੀ ਕਹਿੰਦਾ ਵੀ ਇੱਕ ਜਦੋਂ ਗਲਤ ਫਿਲਮ ਕੋਈ ਚੱਲ ਜਾਂਦੀ ਹੈ ਨਾ ਜਦੋਂ ਉਹ ਦੇਖਣ ਕੋਈ ਬੰਦਾ ਚਲੇ ਜਾਂਦਾ ਉਹ ਇੱਕ ਸਾਲ ਨੂੰ ਬ੍ਰੇਕ ਲੈ ਲੈਂਦਾ ਵੀ ਆਪਾਂ ਨਹੀਂ ਬਾਈ ਜਾਣਾ ਆਪਣੀ ਨਾ ਕਰਾਤੀ
3: ਉਹ ਘਰ ਵੀ ਆ ਕੇ ਕਹਿ ਦਿੰਦਾ
4: ਹਾਂ ਵੀ ਮੈਨੂੰ ਨਹੀਂ ਮੁੜ ਕੇ ਕਹਿਣਾ ਜਾਣ ਨੂੰ ਠੀਕ ਹੈ ਉਹ ਚੀਜ਼ ਸਿਨੇਮੇ ਦਾ ਨੁਕਸਾਨ ਕਰਦੀ ਆ ਸੋ ਮੈਨੂੰ ਇਹ ਲੱਗਦਾ ਬਾਕੀ ਦਸਤਾਰ ਦੇ ਮਾਮਲੇ 'ਚ ਹੁਣ ਅਸੀਂ ਇਹੀ ਵਿਸ਼ ਕਰਦੇ ਹਾਂ ਇਹੀ ਉਮੀਦ ਕਰਦੇ ਹਾਂ ਵੀ ਸਾਨੂੰ ਪੰਜਾਬ 'ਚੋਂ ਵੀ ਓਨਾ ਹੀ ਹੰਗਾਰਾ ਮਿਲੇ ਜਿੰਨਾ ਸਾਨੂੰ ਬਾਹਰੋਂ ਪਿਆਰ ਮਿਲਦਾ ਕਿਉਂਕਿ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਤੁਸੀਂ ਜਦੋਂ ਇੱਕ ਨੰਬਰ ਦੀ ਰਿਕਵਰੀ ਕਰਨੀ ਆ ਹੈ ਨਾ ਇੱਥੇ ਗੱਲ ਕਮਾਈ ਦੀ ਤਾਂ ਬਾਅਦ 'ਚ ਆਉਂਦੀ ਆ ਆਪਣੇ ਤਾਂ ਸਭ ਤੋਂ ਪਹਿਲਾਂ ਰੌਲਾ ਰਿਕਵਰੀ ਦਾ ਹੁੰਦਾ
3: ਬਿਲਕੁਲ
4: ਠੀਕ ਹੈ ਜੀ ਆਪਾਂ ਤਾਂ ਆਪਣਾ ਉਹ ਸਿਨੇਮੇ ਦੇ ਉੱਥੇ ਹਜੇ ਥਿਨ ਲਾਈਨ 'ਤੇ ਖੜ੍ਹੇ ਹਾਂ ਵੀ ਆਪਣਾ ਸਿਨੇਮਾ ਹਜੇ ਐਡਾ ਕੇ ਆ ਵੀ ਆਪਾਂ ਬਣਾ ਕੇ ਸਭ ਤੋਂ ਪਹਿਲਾਂ ਦਿਲ ਧੁੱਕ ਧੁੱਕ ਇਹ ਕਰਦਾ ਰਹਿੰਦਾ ਵੀ ਪੂਰੇ ਕਰਨੇ ਆ ਬਾਈ
3: ਪੂਰੇ ਕਰਨੇ
4: ਠੀਕ ਆ ਸੋ ਵਧੀਆ ਕੰਟੈਂਟ ਬਣਾ ਕੇ ਉਹ ਜ਼ਿਆਦਾ ਡਰ ਰਹਿੰਦਾ ਕਿਉਂਕਿ ਦੂਜੀਆਂ ਕਰਨੀਆਂ ਆਪਾਂ ਜਿਵੇਂ ਦੱਸੀਏ ਤੁਹਾਨੂੰ ਮੇਕਿੰਗ ਵਾਈਜ਼ ਉਹ ਸੌਖੀ ਆ ਮੰਨ ਲਓ ਸਾਡੇ ਲਈ ਵੀ ਜਿਹੜੀ ਕਮਾਈ ਆ ਉਹ ਸਾਨੂੰ ਕਮਾਈ ਅਤੇ ਸੌਖਾ ਉਹ ਰੱਬ ਦਾ ਰੇਡੀਓ ਬਣਾਉਣੀ ਸਾਨੂੰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਸੌਖੀ ਆ ਸਾਨੂੰ ਕਮਾਈ ਰੱਬ ਦਾ ਰੇਡੀਓ 'ਚੋਂ ਕਰਨੀ ਈਜ਼ੀ ਆ ਅਤੇ ਸਾਡੀ ਮਿਹਨਤ ਰੱਬ ਦਾ ਰੇਡੀਓ ਦੇ ਵਿੱਚ ਲੱਗਦੀ ਆ ਆਮ ਫਿਲਮਾਂ ਨਾਲੋਂ ਵੱਧ ਲੱਗਦੀ ਆ ਪਰ ਗੁਰੂ ਨਾਨਕ ਜਹਾਜ਼ ਨਾਲੋਂ ਕਿਤੇ ਘੱਟ ਲੱਗਦੀ ਆ
3: ਇੱਕ ਮਨ ਦੇ ਵਿੱਚ ਇਹ ਵੀ ਹੁੰਦਾ ਨਾ ਵੀ ਇੱਥੇ ਸਾਡੀ ਮਿਹਨਤ ਲੱਗੀ ਹੈ ਲੋਕਾਂ ਨੂੰ ਉਸ ਹਿਸਾਬ ਦੇ ਨਾਲ ਉਹ ਪ੍ਰਵਾਨ ਹੋਵੇ ਅਤੇ ਪ੍ਰਵਾਨ ਹੋਏ ਵੀ ਨੇ ਤੁਹਾਡੇ ਪ੍ਰੋਜੈਕਟ ਇੱਕ ਜਿਹੜੀ ਫਿਲਮਾਂ ਦੇ ਵਿੱਚ ਸਮੱਸਿਆ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖਦੇ ਹਾਂ ਇੰਨਾ ਪੈਸਾ ਲੱਗਦਾ ਇੰਨੀ ਮਿਹਨਤ ਲੱਗਦੀ ਹੈ ਉਸ ਤੋਂ ਬਾਅਦ ਹੁਣ ਤੁਸੀਂ ਵੀ ਜਿੱਦਾਂ ਅਲੱਗ ਤਰ੍ਹਾਂ ਦੇ ਕਨਸੈਪਟ ਤੁਸੀਂ ਕਰ ਰਹੇ ਹੋ। ਰੀਸੈਂਟਲੀ ਆਪਾਂ ਐਗਜ਼ਾਮਪਲ ਵੇਖੀਏ ਤਾਂ ਸਤਲੁਜ ਰਿਲੀਜ਼ ਹੀ ਨਹੀਂ ਹੋ ਸਕੀ, ਸੋ ਜੇ ਹੋਈ ਵੀ ਤਾਂ ਉਸ ਤੋਂ ਬਾਅਦ ਹਟਾ ਦਿੱਤੇ। ਇਹ ਵਾਲੇ ਚੈਲੇਂਜਸ ਰਹਿੰਦੇ ਆ ਧਿਆਨ ਦੇ ਵਿੱਚ,
4: ਹਮੇਸ਼ਾ ਚੈਲੇਂਜਸ ਹੁੰਦੇ ਆ ਬਾਈ ਜਦੋਂ ਤੁਸੀਂ ਕੋਈ ਵੀ ਲੀਕ ਤੋਂ ਹਟ ਕੇ ਜਾਂ ਵਧੀਆ ਕੰਟੈਂਟ ਲਿਆਉਂਦੇ ਹੋ, ਹਮੇਸ਼ਾ ਚੈਲੇਂਜਸ ਤੁਸੀਂ ਦੇਖਿਓ। ਹੁਣ ਕਿਉਂਕਿ ਸਮਾਂ ਹੀ ਐਸਾ ਚੱਲਦਾ ਬਾਈ, ਕਲਯੁੱਗ ਦੇ ਵਿੱਚ ਚੈਲੇਂਜ ਸੱਚ ਨੂੰ ਜ਼ਿਆਦਾ ਹੋਣੇ ਆ, ਅਤੇ ਜੇ ਤੁਸੀਂ ਗੋਵਿੰਦ ਦਾ ਫਲੋ ਵਾਲਾ ਕੰਮ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਜੇ ਤੁਸੀਂ ਮਜੋਰਟੀ ਜਾਂ ਮਾਸ ਜੋ ਕਰ ਰਿਹਾ ਉਹਦੇ ਹਿਸਾਬ ਨਾਲ ਚੱਲੋਗੇ, ਹੈ ਨਾ। ਸੋ ਇਹ ਚੈਲੇਂਜਸ ਹਮੇਸ਼ਾ ਹੀ ਆਉਂਦੇ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਚੀਜ਼ ਲਾ ਲਓ, ਤੁਸੀਂ ਕੋਈ ਸੱਚੇ ਤਰੀਕੇ ਨਾਲ ਕੋਈ ਵੀ ਕੰਮ ਕਾਰ ਕਰਨਾ ਸ਼ੁਰੂ ਕਰ ਦਿਉ, ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਉ, ਤੁਹਾਨੂੰ ਚੈਲੇਂਜਸ ਤਾਂ ਆਉਣੇ ਆ ਜੀ। ਸੋ ਉੱਦਾਂ ਹੀ ਆ, ਇਹ ਚੈਲੇਂਜਸ ਹੀ ਆਉਂਦੇ ਆ ਜੀ, ਇਹ ਤਾਂ ਮਿਲਦੇ ਹੀ ਆ ਜੀ ਸਾਨੂੰ।
3: ਕਾਫੀ ਸੋਚ ਵਿਚਾਰ ਕੇ ਫੇਰ ਹੀ
4: ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਜੀ ਇਹ ਵੀ ਕਰੀ ਜਾਈਏ, ਪਰ ਕਈ ਕਈ ਥਾਵਾਂ 'ਤੇ ਤੁਹਾਨੂੰ ਫਿਰ ਕਿਤੇ ਕਿਤੇ ਆ ਕੇ ਇਹ ਵੀ ਲੱਗਣ ਲੱਗ ਜਾਂਦਾ ਵੀ ਯਾਰ ਹੁਣ ਕੀ ਪੰਗੇ ਹੀ ਲਈ ਜਾਣੇ ਆ, ਹੁਣ ਕਿੰਨਾ ਕੁ ਚਿਰ ਲਈ ਜਾਣੇ ਆ, ਹੈ ਨਾ, ਕਿੰਨਾ ਕੁ ਚਿਰ ਜ਼ੋਰ ਲਾਈ ਜਾਣਾ। ਸੋ ਮੈਨੂੰ ਲੱਗਦਾ ਪਰ ਇੱਕ ਚੀਜ਼ ਦੀ ਜ਼ਰੂਰ ਆ ਜੀ, ਚਲੋ ਮੈਂ ਅੱਜ ਹੁਣ ਇਹ ਗੱਲ ਦੀ ਰਿਕੁਐਸਟ ਵੀ ਕਰਦਾ ਸਾਰਿਆਂ ਨੂੰ ਵੀ ਆਪਾਂ ਕਈ ਵਾਰ ਨਾ ਚੰਗੇ ਨੂੰ ਇਹ ਪਰਖਣ ਦੇ ਵਿੱਚ ਸਾਰਾ ਜ਼ੋਰ ਲਾ ਦਿੰਦੇ ਹਾਂ, ਹੈ ਨਾ, ਅਤੇ ਮਾੜੇ ਨੂੰ ਇਹ ਕਹਿ ਕੇ ਛੱਡ ਦਿੰਦੇ ਹਾਂ ਵੀ ਉਹ ਤਾਂ ਕਰਦਾ ਹੀ ਆਇਆ, ਚੱਲ ਕੋਈ ਗੱਲ ਨਹੀਂ। ਸੋ ਚੰਗੇ ਦੀ ਗਲਤੀ ਮਾਫ਼ ਕਰਨ ਦੀ ਬਜਾਏ ਆਪਾਂ ਮਾੜੇ ਦੀਆਂ ਸਾਰੀਆਂ ਮਾਫ਼ ਕਰ ਦਿੰਦੇ ਹਾਂ, ਚੰਗੇ ਦੀ ਇੱਕ ਫੜ ਕੇ ਬਹਿ ਜਾਂਦੇ ਹਾਂ। ਸੋ ਉਹ ਨਹੀਂ ਚਾਹੀਦਾ ਹੈਗਾ, ਚਾਹੇ ਉਹ ਫਿਲਮਾਂ ਦੇ ਵਿੱਚ ਆ ਚਾਹੇ ਅਦਰਵਾਈਜ਼ ਓਵਰਆਲ ਵੀ ਹੈਗਾ, ਵੀ ਆਪਾਂ ਕਈ ਵਾਰ ਚੰਗੇ ਨੂੰ ਪਰਖ ਪਰਖ ਕੇ ਸੂਈ ਦੇ ਨੱਖੇ 'ਚੋਂ ਕੱਢਦੇ ਹਾਂ, ਅਤੇ ਉਹ ਵੀ ਐਂਡ 'ਤੇ ਜਾ ਕੇ ਕਈ ਵਾਰ ਫਿਰ ਢੇਰੀ ਢਾ ਜਾਂਦਾ ਵੀ ਛੱਡ ਯਾਰ ਆਪਣੇ ਵਾਲੇ ਨਹੀਂ ਸਮਝਦੇ ਇਹ ਗੱਲ ਨੂੰ, ਹੈ ਨਾ। ਸੋ ਪਰ ਉਹ ਮੈਨੂੰ ਲੱਗਦਾ ਦਿਲ ਛੱਡਣ ਵਾਲੀ ਗੱਲ ਕਿਤੇ ਨਾ ਕਿਤੇ ਹਰੇਕ ਦੀ ਸਿਚੁਏਸ਼ਨ ਬਣ ਜਾਂਦੀ ਆ, ਵੀ ਪਰਮਾਤਮਾ ਦਾ ਸ਼ੁਕਰ ਆ, ਮੈਂ ਤਾਂ ਇਹ ਗੱਲ ਦੇ ਲਈ ਬਹੁਤ ਸ਼ੁਕਰ ਗੁਜ਼ਾਰ ਹਾਂ ਵੀ ਸਾਨੂੰ ਔਕਾਤ ਤੋਂ ਬਹੁਤ ਵੱਧ ਉਹਨੇ ਪਿਆਰ ਬਖਸ਼ਿਆ ਸਾਨੂੰ ਓਵਰਸੀਜ਼ ਆਡੀਅੰਸ ਵੱਲੋਂ। ਮੈਂ ਕਦੇ ਵੀ ਮਤਲਬ ਇਹ ਚੀਜ਼ ਭੁੱਲ ਨਹੀਂ ਸਕਦਾ ਵੀ ਜਿੰਨਾ ਪਿਆਰ ਤੁਸੀਂ ਮਸਤਾਨੇ ਨੂੰ, ਗੁਰੂ ਨਾਨਕ ਜਹਾਜ਼ ਨੂੰ, ਚਾਹੇ ਰੱਬ ਦਾ ਰੇਡੀਓ 3 ਸੀ ਹੁਣ ਉਹਨੂੰ, ਜਿੰਨਾ ਪਿਆਰ ਮਿਲਿਆ ਜੀ ਫਿਲਮਾਂ ਨੂੰ, ਹੁਣ ਪਿਛਲੇ 4 ਸਾਲਾਂ ਤੋਂ ਜਿੰਨੀਆਂ ਕੁ ਮੈਂ ਕੀਤੀਆਂ, ਹਰੇਕ ਸਾਲ ਦੇ ਵਿੱਚ ਇੱਕ ਦੀ ਐਵਰੇਜ ਪਈ ਆ, ਆਹ ਸਾਲ ਆ ਜਦੋਂ ਇਹਦੇ ਵਿੱਚ 2 ਆ ਰਹੀਆਂ, ਕਿਉਂਕਿ ਪਿਛਲੇ ਸਾਲ ਵੀ ਕੁਛ ਨਹੀਂ ਕੀਤਾ ਫਿਰ ਇਹਦੇ 'ਤੇ ਲੱਗੇ ਸੀ, ਵੀ ਬਹੁਤ ਪਿਆਰ ਮਿਲਿਆ ਉਹਦੇ ਲਈ ਤਾਂ ਸ਼ੁਕਰਾਨੇ ਹੀ ਨੇ ਜੀ। ਪਰ ਬਸ ਇੱਕ ਨਾਲ ਅਪੀਲ ਜ਼ਰੂਰ ਆ ਵੀ ਸਾਰੇ ਜਣੇ ਨਾ ਚੰਗੀਆਂ ਫਿਲਮਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਤੁਸੀਂ ਬਾਹਰਲੇ ਸਾਥ ਦਿੰਦੇ ਹੋ ਤਾਂ ਸਾਰਾ ਕੁਛ ਸਾਰਾ ਚੜ੍ਹਦੀ ਕਲਾਈ ਹੋ ਜਾਂਦੀ ਆ, ਅਤੇ ਨਾਲੇ ਫਿਲਮ ਆ ਇੱਕ ਆਪਣੀ ਫਿਲਮ ਨੂੰ ਬਣਨ ਲਈ ਬਹੁਤ ਜ਼ਿਆਦਾ ਬਜਟ ਲੱਗਦੇ ਆ ਜੇ ਆਪਾਂ ਸਿਨੇਮੇ ਨੂੰ ਅੱਗੇ ਲੈ ਕੇ ਜਾਣਾ, ਅਤੇ ਦੇਖਣ ਲਈ ਆਪਾਂ ਨੂੰ ਆਪਣੇ ਵੱਲੋਂ ਉਹ ਉਸ ਲੈਵਲ ਦੀ ਵੱਡੀ ਅਮਾਊਂਟ ਨਹੀਂ ਹੈਗੀ ਵੀ ਆਪਾਂ ਆਪਣੇ ਵੱਲੋਂ ਕੰਟਰੀਬਿਊਟ ਨਾ ਕਰ ਸਕੀਏ, ਹੈ ਨਾ। ਆਪਾਂ ਬਾਹਰ ਮਿਹਨਤਾਂ ਕਰਦੇ ਹਾਂ ਸਾਰੇ ਜਣੇ, ਉਹ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ, ਅਤੇ ਨਾਲੇ ਇੰਜੋਏ ਤਾਂ ਆਪਾਂ ਡੈਫੀਨੇਟਲੀ ਕਰਾਂਗੇ। ਅਤੇ ਇਹ ਤਾਂ ਇਹ ਮੰਨ ਲਓ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਕੇ ਟੀਵੀ ਲਾਤਾ, ਵੀ ਤੁਹਾਡਾ ਕੰਮ ਵੀ ਜੋਬ ਡਨ ਹੋ ਗਈ, ਉਹ ਵੀ ਕੁਛ ਸਿੱਖ ਲਏ, ਅਤੇ ਨਾਲੇ ਉਹ ਹੱਸ ਲਏ, ਖੇਡ ਲਏ, ਇੰਜੋਏ ਕਰ ਲਿਆ, ਅਤੇ ਨਾਲੇ ਤੁਸੀਂ ਵੀ ਤੁਹਾਡਾ ਇਕੱਠਿਆਂ ਦਾ ਟਾਈਮ ਸਪੈਂਡ ਹੋ ਗਿਆ। ਇੰਨਾ ਕੁ ਆਪਾਂ ਜ਼ਰੂਰ ਪੰਜਾਬੀ ਸਿਨੇਮੇ ਲਈ ਸਿਰਫ ਇਸੇ ਗੱਲੋਂ ਵੀ ਚਲੋ ਪੰਜਾਬੀ ਆ, ਹੈ ਨਾ, ਇਹਦੇ ਲਈ ਆਪਾਂ ਪਿਆਰ ਅਤੇ ਮਾਣ ਦੇਈਏ। ਉਹਦੇ ਵਿੱਚ ਤਰਸੇਮ ਜੱਸੜ ਵੀ ਪਿੱਛੇ ਰਹਿ ਜਾਂਦਾ, ਬਾਕੀ ਵੀ ਨਾਮ ਪਿੱਛੇ ਰਹਿ ਜਾਂਦੇ ਆ, ਆਪਣੀ ਸਾਂਝ ਆ ਜਿਹੜੀ ਉਹ ਪੰਜਾਬੀ ਦੀ ਆ ਜੀ।
3: ਅੱਛਾ, ਜਦੋਂ ਤੁਸੀਂ ਬਣਾਉਂਦੇ ਹੋ ਫਿਲਮ ਆਖਰੀ ਸ਼ੋਆਂ 'ਤੇ ਆਉਂਦੀ ਆ, ਅਤੇ ਕੁਛ ਹੁੰਦਾ ਵਾ ਧਿਆਨ ਦੇ ਵਿੱਚ ਵੀ ਇੰਨੇ ਕੁ ਪੈਸੇ ਕਰਜ਼ੇ ਜਾਂ ਇੰਨੇ ਕੁ ਕਰੂਗੀ
4: ਬਈ? ਜਿਹੜੇ ਐਸਟੀਮੇਟ ਨੇ ਨਾ, ਇਹ ਨਾ ਵੋਟਾਂ ਵਾਲਾ ਕੰਮ ਆ। ਕਈ ਵਾਰ ਲੋਕ ਤੁਹਾਨੂੰ ਪਿੰਡ ਦੇ ਵਿੱਚ ਕਹਿ ਕੇ ਰੱਖਦੇ ਨੇ, ਪਹਿਲਾਂ ਹੀ ਸਰਪੰਚ ਕਹਿਣ ਲੱਗ ਜਾਂਦੇ ਨੇ ਜਦੋਂ ਵੋਟਾਂ ਪੈਂਦੀਆਂ ਨਿਕਲਦੀਆਂ 10 ਨੇ, ਹੈ ਨਾ। ਸੋ ਇਹਨਾਂ ਦਾ ਕੰਮ ਇਹੀ ਆ ਜੀ, ਫਿਲਮਾਂ ਵਾਲਾ ਕੰਮ ਹੈਗਾ ਜੀ, ਨਿਰਾ ਲੱਖ ਦੇ ਸਿਰ 'ਤੇ ਇਹਨੂੰ ਨਿਰੀ ਤੁਸੀਂ ਇਹ ਕਹਿ ਲਓ ਵੀ ਇੱਕ ਤੁਸੀਂ ਬੈੱਟ ਲਾਈ ਬੈਠੇ ਹੋ, ਤੁਹਾਨੂੰ ਕੱਖ ਨਹੀਂ ਪਤਾ।
3: ਕਿਸਾਨ ਵਾਲਾ ਕੰਮ ਨਹੀਂ ਆ ਵੀ ਬੀਜ ਕੇ ਅਤੇ ਤੁਸੀਂ ਬਾਅਦ 'ਚ ਰੱਬ ਦੇ ਭਰੋਸੇ।
4: ਇਹੀ ਆ ਜੀ, ਇਹੀ ਆ ਜੀ, ਇਹ ਤਾਂ ਮਤਲਬ ਹਜੇ ਇਹ ਲਾ ਲਓ ਵੀ ਬਸ ਇਹੀ ਲਾ ਲਓ ਵੀ, ਅਤੇ ਇਹ ਵੀ ਪਤਾ ਇਹ ਉਹ ਕਿਸਾਨ ਵਾਲਾ ਕੰਮ ਆ, ਇਹ ਕਿਸਾਨ ਵਾਲਾ ਨਹੀਂ ਹੈਗਾ ਵੀ ਜਿਹੜੇ ਕਿਸਾਨ ਨੂੰ ਪਤਾ ਵੀ ਸ਼ਾਇਦ ਮੀਂਹ ਪੈ ਜਾਵੇ, ਇਹ ਉਹ ਕਿਸਾਨ ਵਾਲਾ ਕੰਮ ਆ, ਉਹਨੂੰ ਪਤਾ ਵੀ ਬੀਜ ਅੱਜ ਰਿਹਾ ਅਤੇ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਇਹ ਮੰਨ ਕੇ ਬੀਜਣੀ ਪੈਂਦੀ ਆ, ਇਹ ਮੰਨ ਕੇ ਇਹ ਬੀਜਣੀ ਪੈਂਦੀ ਆ ਵੀ ਯਾਰ 6 ਮਹੀਨੇ ਨੂੰ ਗੜੇ ਪੈਣੇ ਹੀ ਪੈਣੇ ਨੇ, ਕੀ ਤੂੰ ਤਿਆਰ ਆ ਬੀਜਣ ਨੂੰ, ਹੈ ਨਾ। ਜੇ ਉਹ ਫੇਰ ਕਹਿ ਤਾਂ ਮੰਨੇ ਵੀ ਹਾਂ ਬਾਈ ਜੇ ਗੜੇ ਪੈ ਗਏ ਤਾਂ ਵੀ ਤਿਆਰ ਆ, ਫੇਰ ਫਿਲਮ ਬਣਦੀ ਆ,
3: ਫੇਰ ਬਣ ਗਈ ਜੇ ਵੱਡੇ ਦਿਲ ਕਰਕੇ।
4: ਬਿਲਕੁਲ, ਡੈਫੀਨੇਟਲੀ ਇਹ ਮੰਨ ਕੇ ਚੱਲਣਾ ਪੈਂਦਾ ਵੀ ਜੇ ਗੜੇ ਪੈ ਗਏ ਤਾਂ ਜਿਉਂਦੇ ਰਹਿ ਜਾਂਗੇ, ਫੇਰ ਅਗਲਾ ਕਹਿੰਦਾ ਫੇਰ ਬਣਾ ਲਾ।
3: ਅੱਛਾ, ਪਹਿਲੇ ਜਿਹੜੇ ਗੜੇ ਪਏ ਨੇ ਕੁਛ ਧਿਆਨ 'ਚ ਰਹਿੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ 'ਚ ਤੁਹਾਡੀ ਫਿਲਮ ਇਸ ਟਾਈਮ ਝੰਡੀ ਕੀ ਕਹਿੰਦੇ ਹੁੰਦੇ ਉਹ ਕ੍ਰਿਕਟ ਵਾਂਗੂ ਉਹ ਯੈਲੋ ਕੈਪ ਹੈ ਤੁਹਾਡੀ ਫਿਲਮ ਕੋ?
4: ਮੈਂ ਨਾ
3: ਔਰੇਂਜ ਔਰੇਂਜ ਸੋਰੀ,
4: ਮੈਂ ਤੁਹਾਨੂੰ ਸੱਚੀ ਦੱਸਾਂ ਨਾ, ਨੌਰਥ ਅਮੈਰੀਕਾ ਦੇ ਵਿੱਚੋਂ ਆਪਾਂ ਲਾ ਲਈਏ, ਨੌਰਥ ਅਮੈਰੀਕਾ ਪਰੀਜਨ ਚਲੋ ਸਿਨੇਮੇ ਦੇ ਹਿਸਾਬ ਨਾਲ ਮੈਂ ਕਹਿ ਰਿਹਾ, ਉਹਦੇ ਵਿੱਚੋਂ ਕੈਨੇਡਾ ਬਹੁਤ ਵੱਡਾ ਰੋਲ ਪਲੇ ਕਰਦਾ ਜੀ, ਅਤੇ ਮੇਰੀਆਂ ਫਿਲਮਾਂ ਦੇ ਮਾਮਲੇ ਮੈਂ ਦੱਸ ਸਕਦਾ। ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਜੀ ਆਸਟ੍ਰੇਲੀਆ।
3: ਓਕੇ,
4: ਹਾਂਜੀ, ਮੈਂ ਮੇਰੀਆਂ ਫਿਲਮਾਂ ਦੀ ਓਵਰਸੀਜ਼ ਕਲੈਕਸ਼ਨ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ, ਸਭ ਤੋਂ ਵੱਧ ਪਿਆਰ ਦੇ ਰੂਪ ਦੇ ਵਿੱਚ ਬਿਜ਼ਨਸ ਦੇ ਰੂਪ ਦੇ ਵਿੱਚ ਤੁਸੀਂ ਲਾ ਲਓ ਪਹਿਲੇ ਨੰਬਰ 'ਤੇ ਆਉਂਦਾ ਕੈਨੇਡਾ ਜੀ, ਅਤੇ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਮੇਰੀਆਂ ਫਿਲਮਾਂ ਦੇ ਵਿੱਚ ਆਸਟ੍ਰੇਲੀਆ ਆਉਂਦਾ ਜੀ, ਅਤੇ ਜੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਐਡ ਕਰ ਲਈਏ ਤਾਂ ਜੀ ਕੈਨੇਡਾ ਦੇ ਬਰਾਬਰ ਪਹੁੰਚ ਜਾਈਦਾ।
3: ਅੱਛਾ ਜੀ,
4: ਹਾਂਜੀ, ਮਤਲਬ ਵੀ ਇਹ ਬਹੁਤ ਵੱਡਾ ਨੰਬਰ ਆ ਜੀ। ਮੈਂ ਆਪਾਂ ਕਦੇ ਓਫੀਸ਼ੀਅਲ ਫਿਗਰਸ ਮੈਂ ਪਾਉਂਦਾ ਨਹੀਂ ਕਿਉਂਕਿ ਮੈਨੂੰ ਲੱਗਦਾ ਫਿਗਰਸ ਨਾਲੋਂ ਜ਼ਿਆਦਾ ਆਪਾਂ ਨੂੰ ਜਿਹੜਾ ਪਿਆਰ ਅਤੇ ਉਹ ਹੈਗਾ ਵੀ ਉਹ ਕਰੇਸ ਜੀ ਹੋ ਜਾਂਦੀ ਆ ਫਿਗਰ ਵਾਲੀ।
3: ਫਿਗਰਾਂ ਨਹੀਂ ਪਈਆਂ, ਮੈਂ ਇਸੇ ਕਰਕੇ ਮੈਂ ਪੁੱਛ ਲਾਂ ਵੀ ਤੁਸੀਂ ਪਤਾ ਵੀ ਬਾਅਦ ਚੋਂ ਰੱਖਦੇ ਹੋ?
4: ਹਾਂਜੀ ਹਾਂਜੀ, ਨਹੀਂ ਉਹ ਤਾਂ ਰੱਖਣਾ ਪੈਂਦਾ ਜੀ ਬਹੀ ਖਾਤੇ, ਤਾਂ ਬਾਅਦ ਜਿਹੜੇ ਦੇਣੇ ਹੁੰਦੇ ਆ ਮੋੜਨੇ ਆ ਉਹ ਵੀ ਮੋੜਨੇ ਪੈਂਦੇ ਹਨ।
3: ਕਿਹੜੀ ਫਿਲਮ ਦੀ ਕਿੱਥੇ ਝੰਡੀ ਆ
4: ਬਾਈ ਹਜੇ ਤੱਕ? ਸੋ ਫਾਰ ਤੁਹਾਨੂੰ ਮੈਂ ਦੱਸਦਾ, ਮਸਤਾਨੇ ਪੰਜਾਬੀ ਦੀਆਂ, ਪਹਿਲਾਂ ਤਾਂ ਮੈਨੂੰ ਆਸਟ੍ਰੇਲੀਆ ਦਾ ਦੱਸ ਦਿੰਦਾ, ਮਸਤਾਨੇ ਸੋ ਫਾਰ ਆਸਟ੍ਰੇਲੀਆ ਦੇ ਵਿੱਚ ਟੌਪ 3 ਹਾਈਐਸਟ ਕਲੈਕਸ਼ਨ ਫਿਲਮਾਂ 'ਚ ਅੱਜ ਵੀ ਆਉਂਦੀ ਹੈ ਜੀ।
3: ਤੇ ਤੁਸੀਂ ਕਹੋ ਵੀ ਸਭ ਤੋਂ ਟੌਪ 'ਤੇ ਆ?
4: ਨਹੀਂ, ਚਲੋ ਮੈਂ ਜੀ ਨਹੀਂ ਕਰਦਾ ਕਹਿਣ ਨੂੰ ਬਾਈ,
3: ਚਲੋ ਮੈਂ ਕਹਿ ਦਿੰਦਾ, ਮਸਤਾਨੇ ਇਸ ਟਾਈਮ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਕਲੈਕਸ਼ਨ ਵਾਲੀ ਫਿਲਮ ਹੈ ਤੁਹਾਡੀ, ਅਤੇ ਜੇ ਮੈਂ ਗਲਤ ਨਹੀਂ ਹਾਂ ਤਾਂ ਜਿਹੜੀ ਸੈਕਿੰਡ ਆ ਉਹ ਹਾਲੇ ਕਾਫੀ ਦੂਰ ਆ
4: ਜੀ।
3: ਸੋ ਇਹ ਵੱਡੀ ਕਾਮਯਾਬੀ ਆ, ਵੱਡਾ ਸੇਰਾਵਾਦ ਤੁਹਾਡੇ, ਤੁਸੀਂ ਜੋ ਸਿਨੇਮਾ ਤੁਸੀਂ ਬਣਾ ਰਹੇ ਹੋ।
4: ਬਿਲਕੁਲ,
3: ਬਾਕੀ ਕੈਨੇਡਾ ਦਾ ਤੁਸੀਂ ਦੱਸ ਦਿਓ।
4: ਕੈਨੇਡਾ ਵੀ ਬਾਈ ਬਸ ਇੱਦਾਂ ਹੀ ਸਮਝ ਲਓ, ਅਤੇ ਬਹੁਤ ਵਧੀਆ ਜੀ, ਉੱਥੇ ਵੀ ਇੱਦਾਂ ਹੀ ਆ ਜੀ। ਮੈਨੂੰ ਇਹ ਹੁੰਦਾ ਬਾਈ ਇੱਕ ਦੋ ਨੰਬਰ ਦਾ ਰੌਲਾ ਨਹੀਂ ਹੈਗਾ, ਆਪਾਂ ਉੱਪਰਲਿਆਂ 'ਚ ਆ, ਮਾਲਕ ਦਾ ਸ਼ੁਕਰ ਆ, ਹੈ ਨਾ, ਅਤੇ ਉਹ ਚਾਹੇ ਪਹਿਲੇ 'ਤੇ ਹੈਗੇ ਆ, ਕਦੇ ਪਹਿਲੇ 'ਤੇ ਉਹ ਵੀ ਮੈਂ ਨਹੀਂ ਹੈਗਾ, ਪਹਿਲੇ 'ਤੇ ਮਸਤਾਨਾ ਹੀ ਆ ਜੀ, ਹੈ ਨਾ ਜੀ।
3: ਬਿਲਕੁਲ,
4: ਅਤੇ ਉਹ ਤੋਂ ਬਾਅਦ ਪਰ ਇਹ ਹੈਗਾ ਵੀ ਗੁਰੂ ਨਾਨਕ ਜਹਾਜ਼ ਦਾ ਵੀ ਬਹੁਤ ਵਧੀਆ ਨੰਬਰ ਸਾਰੇ ਪਾਸਿਓਂ ਆਇਆ ਸੀਗਾ ਜੀ, ਅਤੇ ਉਹ ਤੋਂ ਬਾਅਦ ਹੁਣ ਰੱਬ ਦਾ ਰੇਡੀਓ 3 ਦਾ ਵੀ ਗੁੱਡ ਸੀਗਾ ਨੰਬਰ ਜੀ,
3: ਪਰ ਇਸ ਸਾਲ ਮੈਨੂੰ ਲੱਗਦਾ ਰੱਬ ਦਾ ਰੇਡੀਓ
4: ਸੋ ਫਾਰ ਹਜੇ ਤੱਕ ਹਾਈਐਸਟ ਰੱਬ ਦਾ ਰੇਡੀਓ ਆ ਜੀ। ਹਾਂਜੀ, ਰੱਬ ਦਾ ਰੇਡੀਓ 3 ਸੋ ਫਾਰ ਹਜੇ ਤੱਕ 26 ਦੇ ਵਿੱਚ ਜੀ, ਆਸਟ੍ਰੇਲੀਆ ਦੇ ਵਿੱਚ ਲਾ ਲਈਏ ਜੀ, ਤਾਂ ਕੈਨੇਡਾ ਦੇ ਵਿੱਚੋਂ ਵੀ ਆਪਾਂ ਲਾ ਸਕਦੇ ਹਾਂ ਜੀ, ਤਾਂ ਉਹ ਸੋ ਫਾਰ ਹਜੇ ਤੱਕ ਉਹੀ ਆ ਜੀ।
3: ਮਤਲਬ ਕਲੀਅਰ ਨਹੀਂ ਦੱਸਣਾ ਤੁਸੀਂ?
4: ਮੈਂ ਬਾਈ ਅਸਲ 'ਚ ਬਾਈ ਪਤਾ ਕੀ ਆ, ਕਈ ਵਾਰ ਮੈਨੂੰ
3: ਨਜ਼ਰ ਲੱਗ ਜਾਂਦੀ,
4: ਇੰਨਾ ਨਜ਼ਰ ਨਹੀਂ ਬਾਈ, ਮੈਂ ਕਈ ਵਾਰ ਆਪਾਂ ਜੀ ਆਪਣੇ ਆਪ ਨੂੰ ਵੱਡਾ ਤਾਂ ਦੱਸਣਾ ਹਰੇਕ ਨੂੰ ਜੀ ਕਰਦਾ, ਹੈ ਨਾ, ਪਰ ਉਹ ਤੋਂ ਡਰ ਲੱਗਦਾ ਰੱਬ ਤੋਂ ਜੀ, ਕਿਉਂਕਿ ਉਹ ਵੱਡਾ ਛੋਟਾ ਕਰਨ ਨੂੰ ਬਿੰਦੇ ਲਾਉਂਦਾ, ਹੈ ਨਾ ਜੀ, ਉਹ ਚੀਜ਼ ਆ। ਅਤੇ ਦੂਜੀ ਗੱਲ ਕਈ ਵਾਰ ਇਹ ਹੋ ਜਾਂਦਾ, ਮੈਂ ਆਪਣੇ ਆਪ ਨੂੰ ਵੱਡਾ ਕਹੂੰਗਾ ਤਾਂ ਮੈਂ ਆਪਣੇ ਕਿਸੇ ਹੋਰ ਭਰਾ ਨੂੰ ਛੋਟਾ ਕਰ ਰਿਹਾ ਹੋਊਗਾ, ਉਹ ਮੈਂ ਚਾਹੁੰਦਾ ਨਹੀਂ ਬਾਈ।
3: ਇਹ ਵੀ ਕੋਈ ਕੋਈ ਸੋਚਦਾ ਵੀ,
4: ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜੇ ਸਾਰੇ ਵੱਡੇ ਆ ਜੀ, ਆਡੀਅੰਸ ਵੱਡੀ ਆ ਜੀ ਜਿਹੜੀ ਵੱਡਾ ਕਰਦੀ ਆ।
3: ਨਹੀਂ, ਬਹੁਤ ਵਧੀਆ ਜੀ, ਵਧੀਆ ਵਧੀਆ ਕਰਦੇ ਰਹੋ, ਇੱਥੋਂ ਇੱਕ ਚੀਜ਼ ਤਾਂ ਪੱਕੀ ਆ ਕਿ ਤੁਸੀਂ ਕੁਛ ਵਧੀਆ ਕਰਦੇ ਹੋ, ਅਲੱਗ ਕਰਦੇ ਹੋ, ਅਤੇ ਲੋਕ ਸਾਥ ਦਿੰਦੇ ਨੇ ਉਸ ਚੀਜ਼ ਦਾ, ਅਤੇ ਉਹ ਸਾਥ ਦੇ ਵੀ ਰਹੇ ਨੇ, ਵੇਖ ਵੀ ਰਹੇ ਨੇ, ਅੱਗੇ ਵੀ ਸੋਹਣੇ ਸੋਹਣੇ ਇਸੇ ਤਰ੍ਹਾਂ ਪ੍ਰੋਜੈਕਟ ਕਰਦੇ ਰਹੋ। ਕੁਛ ਇੱਕ ਇਸ ਤੋਂ ਫਿਲਮ ਤੋਂ ਹਟ ਕੇ ਤੁਹਾਡੀ ਪਰਸਨੈਲਿਟੀ ਬਾਰੇ ਜਿਹਦੀ ਆਮ ਚਰਚਾ ਹੁੰਦੀ ਰਹਿੰਦੀ ਆ ਵੀ ਤੁਸੀਂ ਟਰੈਂਡ ਮੇਕਰ ਹੋ, ਚਾਹੇ ਉਹ ਤੁਹਾਡਾ ਡਰੈਸਅਪ ਹੋਵੇ, ਚਾਹੇ ਪੱਗ ਦਾ ਸਟਾਈਲ ਹੋਵੇ, ਮਤਲਬ ਉਹਦੇ ਬਾਰੇ ਕੁਛ ਮਤਲਬ ਮਿਲਦੀ ਰਹਿੰਦੀ ਹੈ ਖਬਰ ਸੁਰਤ ਜਾਂ?
4: ਨਹੀਂ ਬਾਈ, ਪਿਆਰ ਤਾਂ ਮਿਲਦਾ ਬਹੁਤ, ਮੰਨ ਲਓ ਕੱਪੜਿਆਂ ਤੋਂ ਲੈ ਕੇ ਪੱਗ ਦੇ ਸਟਾਈਲ ਤੋਂ ਲੈ ਕੇ ਬਹੁਤ ਪਿਆਰ ਮਿਲਿਆ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ।
3: ਅੱਛਾ, ਮੈਂ ਕਈ ਵਾਰੀ ਇਹ ਸੋਚਦਾ, ਸੋਰੀ ਤੁਹਾਡੀ ਗੱਲ ਟੋਕ ਰਿਹਾ, ਮੈਂ ਕਈ ਵਾਰੀ ਇਹ ਸੋਚਦਾ ਵੀ ਜਿੱਦਾਂ ਮੰਨ ਲਓ ਟਰੈਂਡ ਮੇਕਰ ਜਿਹੜੇ ਜਿੱਦਾਂ ਬਾਲੀਵੁੱਡ ਦੇ ਜਾਂ ਹਾਲੀਵੁੱਡ ਦੇ ਜਿਹੜੇ ਸਟਾਰ ਹੋਣਗੇ, ਅਤੇ ਉਹਨਾਂ ਦੇ ਉਹ ਫੈਸ਼ਨ ਡਿਜ਼ਾਈਨਰ ਨੇ ਉਹਨਾਂ ਦੇ ਬੰਦੇ ਰੱਖੇ ਆ ਸਪੈਸ਼ਲ ਵੀ ਤੂੰ ਹੁਣ ਇੱਦਾਂ ਦਾ ਪਾ ਆਊਗਾ, ਅਤੇ ਮਤਲਬ ਆਪਣਾ ਕਿੱਦਾਂ?
4: ਮੈਂ ਆਪੇ ਕਰਦਾ, ਇੱਦਾਂ ਹੀ ਚੱਕ ਕੇ ਪਾ ਲਈਦੇ ਸੱਚੀ, ਉਦੋਂ ਸ਼ੁਰੂ ਤੋਂ ਹੀ ਇੱਦਾਂ ਬਾਈ, ਕਿਉਂਕਿ ਉਦੋਂ ਤਾਂ ਕਿੱਥੇ ਹੁੰਦਾ ਸੀ ਇੰਨਾ, ਹੈ ਨਾ, ਹਜੇ ਆਪਣੀ ਇੰਡਸਟਰੀ ਵੀ ਚਲੋ ਉਹ ਲੈਵਲ 'ਤੇ ਨਹੀਂ ਸੀਗੀ ਜਦੋਂ ਦੇ ਅਸੀਂ ਆਏ ਹਾਂ, ਉਹ ਟਾਈਮ ਦੀ ਜੇ ਮੈਂ ਗੱਲ ਕਰਾਂ, ਚਾਹੇ 12-13 ਦੇ ਵਿੱਚ ਕੁਲਵੀਰ ਵਾਲੀ ਐਲਬਮ ਆਈ ਸੀ ਜਾਂ ਹੋਰ, ਹੁਣ ਤਾਂ ਚਲੋ ਫਿਰ ਵੀ ਟਰੈਂਡ ਬਦਲ ਗਏ ਬਾਈ, ਹੁਣ ਜਿਹੜੇ ਨਵੇਂ ਮੁੰਡੇ ਹੈਗੇ ਆ ਜੀ, ਹੈ ਨਾ, ਉਹਨਾਂ ਦਾ ਤਾਮ ਜਾਮ ਵੱਧ ਕੈਰੀ ਕੀਤਾ ਹੋਇਆ, ਨੋ ਡਾਊਟ ਕਮਾਈਆਂ ਵੀ ਵਧੀਆ ਨੇ, ਸਾਰਾ ਉਹਨਾਂ ਦੀਆਂ ਮਿਹਨਤਾਂ ਨੇ, ਹੈ ਨਾ, ਉਦੋਂ ਇਹ ਰਿਵਾਜ਼ ਨਹੀਂ ਕਿੱਥੇ ਸੀਗੇ ਆਪਣੇ ਵੀ ਨਾਲ ਡਿਜ਼ਾਈਨਰ ਹੋਵੇ ਜਾਂ ਹੋਰ ਹੋਵੇ, ਉਦੋਂ ਤਾਂ ਜਿਹੜੇ ਆਪ ਨੂੰ ਵਧੀਆ ਲੱਗੇ ਉਹੀ ਲੈ ਕੇ ਪਾ ਲਈਦੇ ਸੀਗੇ। ਹਾਂ, ਜਾਣੀ ਸ਼ੌਂਕ ਮੈਨੂੰ ਸ਼ੁਰੂ ਤੋਂ ਰਿਹਾ ਬਾਈ, ਕੱਪੜਿਆਂ ਦਾ ਸ਼ੌਂਕ ਉਦੋਂ ਤੋਂ, ਕਾਲਜ ਟਾਈਮ ਤੋਂ ਹੀ, ਕੋਟਾਂ ਕੂਟਾਂ ਦਾ ਸ਼ੌਂਕ, ਲੌਂਗ ਕੋਟ ਦਾ ਸ਼ੌਂਕ, ਐਨਕਾਂ ਉਨਕਾਂ ਦਾ ਸ਼ੌਂਕ, ਉਹ ਉਦੋਂ ਤੋਂ ਮੈਨੂੰ ਜਾਣੀ ਸ਼ੁਰੂ ਸੀ। ਇੱਕ ਮੈਂ UK ਚਲਿਆ ਗਿਆ ਭਲੇ ਟਾਈਮਾਂ 'ਚ 2009-10 'ਚ, ਉੱਥੇ ਜਾ ਕੇ ਫਿਰ ਐਕਸਪੋਜ਼ਰ ਮਿਲ ਜਾਂਦਾ ਤੁਹਾਨੂੰ, ਉਦੋਂ ਜਾ ਕੇ ਜਿਹੜੇ ਹੁਣ ਮਹਿੰਗੇ ਮਹਿੰਗੇ ਬ੍ਰਾਂਡ ਨੇ ਪ੍ਰਮੋਸ਼ਨ ਕਿਸੇ ਦੀ ਕੀ ਕਰਨੀ ਆ, ਉਹ ਉਹਨਾਂ ਦੇ ਨਾਮ ਨੂੰ ਸਾਨੂੰ ਉਦੋਂ ਪਤਾ ਲੱਗ ਗਏ। ਅਤੇ ਜਦੋਂ ਮੈਂ ਬਾਹਰੋਂ ਆਇਆ UK ਤੋਂ, ਜਦੋਂ ਮੈਂ ਮੁੜਿਆ ਸੀ, ਤੁਹਾਨੂੰ ਸੱਚੀ ਦੱਸਾਂ, ਮੈਂ ਚਲੋ ਠੀਕ ਸੀ ਬਾਈ, ਘਰੇ ਰੋਟੀ ਪਾਣੀ ਠੀਕ ਚੱਲਦਾ ਸੀਗਾ, ਘਰੇ ਵਾਲੇ ਪੈਸੇ ਭੇਜਣ ਦੀ ਲੋੜ ਮੈਨੂੰ ਪਈ ਨਹੀਂ, ਹੈ ਨਾ, ਮੈਂ ਆਪਣੇ 'ਤੇ ਪੈਸਾ ਬਹੁਤ ਲਾਇਆ, ਦੋਸਤਾਂ ਲਈ ਬਹੁਤ ਕੁਛ ਲੈ ਕੇ ਆਇਆ, ਉਦੋਂ ਸਾਰਾ ਕੁਛ ਆਹੀ ਸੀ ਬਸ, ਬ੍ਰਾਂਡਡ ਸਮਾਨ ਹੀ ਚੱਕਣ ਦੀ ਹੁੰਦੀ ਸੀ ਉਦੋਂ ਹੋੜ, ਅਤੇ ਉਹੀ ਲੈ ਕੇ ਆਏ ਹਾਂ। ਸੋ ਉਦੋਂ ਤੋਂ ਉਹ ਐਕਸਪੋਜ਼ਰ ਜਿਹਦੇ ਨਾਲ ਲਾ ਲਓ ਤੁਸੀਂ ਵੀ ਸ਼ਾਇਦ ਉਹ ਚੀਜ਼ਾਂ ਵੱਲ ਨੂੰ ਝੁਕਾਅ ਜਿਹਾ ਵੱਧ ਗਿਆ, ਪਰ ਹੁਣ ਉਨਾ ਹੀ ਘੱਟ ਗਿਆ, ਹੁਣ ਹੌਲੀ ਹੌਲੀ ਉਹ ਲੇਬਲ ਤੋਂ ਕੰਮ, ਜਿਹੜੇ ਲੇਬਲ ਹੁੰਦੇ ਨੇ ਨਾ ਵੀ ਬ੍ਰਾਂਡਿੰਗ ਵਾਲਾ ਕੰਮ ਆ ਜ਼ਿਆਦਾ, ਉਹ ਤੋਂ ਭਰੋਸਾ ਜਿਹਾ ਹੁਣ ਥੋੜ੍ਹਾ ਜਿਹਾ ਭਰੋਸਾ ਕੀ ਵੈਸੇ ਜੀ ਕਰਨ ਉਹ ਘੱਟ ਗਿਆ। ਪਹਿਲਾਂ ਇਹ ਹੁੰਦਾ ਸੀ ਜੇਬ 'ਚ 100 ਰੁਪਈਆ ਤਾਂ 100 ਦਾ 100 ਹੀ ਉਹਨਾਂ 'ਤੇ ਲਾ ਆਉਂਦੇ ਸੀ, ਹੁਣ ਇਹ ਹੁੰਦਾ ਵੀ ਜੇ 100 ਰੁਪਈਆ ਜੇ 20 ਹੈ 20 30 ਲਾ ਦਾਂਗੇ ਕੱਪੜੇ ਲੱਤੇ 'ਤੇ, ਬਾਕੀ ਦੇ ਇੰਨੇ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ, ਉਹੀ ਦਿਨ ਰਾਤ ਭੱਜੀ ਨੱਠੀ ਜਾਈਏ ਅਤੇ ਸਿਰਫ ਉਹਨਾਂ ਨੂੰ ਜਾ ਕੇ ਫਿਰ ਬੈਠਿਆਂ ਨੂੰ ਬਟਾਇਆ ਆਈਏ, ਜਿਹੜਾ ਅਮੀਰ ਆ ਉਹਨੂੰ ਹੋਰ ਅਮੀਰ ਕਰ ਦਈਏ, ਉਹਦਾ ਕੀ ਫਾਇਦਾ। ਹੁਣ ਮੈਂ ਦੇਖਿਆ ਇੱਕ ਨਾ ਚਲੋ ਜਦੋਂ ਕੋਵਿਡ ਟਾਈਮ ਸੀਗਾ ਨਾ ਬਾਈ, ਕੋਵਿਡ ਟਾਈਮ ਤੋਂ ਬਾਅਦ ਜਿੰਨੇ ਵੀ ਉੱਪਰਲੇ ਬ੍ਰਾਂਡ ਨੇ ਹੈ ਨਾ ਉਹਨਾਂ ਦੀ ਇੱਕ ਸਾਂਝੀ ਸੰਸਥਾ ਜਿਹਦੇ ਉਹ ਅੰਡਰ ਆਉਂਦੇ ਨੇ, ਮੈਂ ਉਹਦੀ ਵੀ ਚਲੋ ਨਾਮ ਨਹੀਂ ਲਊਂਗਾ ਐਵੇਂ ਫਿਰ ਉਹਨੂੰ ਸਰਚ ਕਰੀ ਜਾਣਗੇ ਉਹਦੀ ਫਿਰ ਪ੍ਰਮੋਸ਼ਨ ਹੋ ਜਾਣੀ ਆ। ਉਹ ਇੱਕ ਸੰਸਥਾ ਉਹਨਾਂ ਦੀ, ਉਹ 2000 ਜਦੋਂ 20 ਦੇ ਵਿੱਚ ਕੋਵਿਡ ਆਇਆ ਨਾ, ਤੁਸੀਂ ਇਹ ਦੇਖਿਓ ਉਹ ਰਿਚੈਸਟ ਦੇ ਵਿੱਚ ਆ ਗਏ ਸੀ ਉੱਪਰ,
3: ਓਕੇ,
4: ਜਿਹੜੇ ਪਹਿਲਾਂ ਟੌਪ 10 ਚ ਨਹੀਂ ਸੀ ਕਿਉਂਕਿ ਬੈਕਲੌਗ 'ਤੇ ਆ ਗਏ, ਕੋਵਿਡ ਨੇ ਪੈਸਾ ਦਿੱਤਾ ਲੋਕਾਂ ਨੂੰ, ਉਹ ਪੈਸਾ ਸਭ ਤੋਂ ਵੱਧ ਲੱਗਿਆ ਡਿਜ਼ਾਈਨਰ ਚੀਜ਼ਾਂ 'ਤੇ। ਡਿਜ਼ਾਈਨਰ ਚੀਜ਼ਾਂ ਦੇ ਵਿੱਚ ਤੁਹਾਨੂੰ ਬੂਟ ਤੋਂ ਲੈ ਕੇ ਹਰੇਕ ਚੀਜ਼ ਦੇ ਪ੍ਰਾਈਜ਼ਿੰਗ ਜਿਹੜੇ ਲੈਂਦੇ ਨੇ ਉਹਨਾਂ ਨੂੰ ਪਤਾ ਹੋਊ, ਕੋਵਿਡ ਤੋਂ ਬਾਅਦ ਤੁਹਾਡੇ ਸੇਮ ਹੈਂਡ ਬੈਗ ਦੀ ਸੇਮ ਸ਼ੂ ਦੀ ਪ੍ਰਾਈਜ਼ 1.5 ਗੁਣਾ ਤੋਂ 2 ਗੁਣਾ ਹੋ ਗਈ ਆ, ਜਦੋਂ ਕਿ ਉਹ ਸੇਮ ਆ, ਠੀਕ ਆ, ਕਿਉਂਕਿ ਉਹ ਬੈਕਲੌਗ 'ਤੇ ਆ ਗਏ ਅਤੇ ਉਹ ਬੰਦੇ ਰਿਚੈਸਟ ਦੇ ਵਿੱਚ ਟੌਪ 2-3 ਅਤੇ ਇੱਕ ਵਾਰ ਟੌਪ ਫਸਟ ਨੂੰ ਟੱਚ ਕਰਕੇ ਮੁੜਿਆ, ਠੀਕ ਆ। ਫਿਰ ਉਹ ਹੋ ਕੀ ਰਿਹਾ, ਦੇ ਰਹੇ ਨੇ ਸਾਡੇ ਵਰਗੇ ਮਿਡਲ ਮੈਨ, ਹੈ ਨਾ, ਕਿਉਂਕਿ ਆਪਾਂ ਨੂੰ ਚਾਅ ਹੁੰਦਾ ਹੈ ਨਾ, ਅਤੇ ਮੈਨੂੰ ਵੀ ਬੜਾ ਚਾਅ ਵੀ ਆਪਾਂ ਆਹ ਚੀਜ਼ ਲਈਏ ਯਾਰ, ਹੈ ਨਾ, ਸ਼ੌਂਕ ਵੀ ਹੁੰਦਾ ਉਹਦੇ ਲਈ ਕੰਮ ਕਰਦੇ ਹਾਂ, ਪਰ ਕਈ ਵਾਰ ਤਾਂ ਇਹ ਹੁੰਦਾ ਵੀ ਸਾਡੇ ਵਰਗਾ ਅਸੀਂ ਬੜੇ ਹੀ ਹੁੰਦਾ ਵੀ 100 ਰੁਪਏ ਜੇਬ 'ਚ 100 ਦਾ 100 ਲਾ ਜਾਂਦਾ। ਉਦੋਂ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਹ ਜੋੜ ਲਓ, ਇਹਦੀ ਕਿਤੇ ਸੇਵਿੰਗ ਕਰੋ, ਐਸੈਟ ਬਣਾਓ ਜਿਹੜਾ ਕੱਲ੍ਹ ਨੂੰ ਤੁਹਾਨੂੰ ਇਹ ਕੁਛ ਵਾਪਸ ਦੇਵੇ,
3: ਲਾ ਲਿਓ,
4: ਹਾਂ ਕਿਤੇ ਕੁਛ ਕਰ ਲਿਓ, ਹੈ ਨਾ। ਅਤੇ ਉਹ ਪੁਰਾਣਿਆਂ ਨੇ ਜ਼ਮੀਨਾਂ ਬਣਾਈਆਂ ਆਪਣੇ ਬਜ਼ੁਰਗਾਂ ਨੇ, ਉਹਨਾਂ ਨੇ ਕੁੜਤੇ ਚਾਦਰਿਆਂ 'ਚ ਸਾਰੀ ਉਮਰ ਕੱਢਤੀ ਪਰ ਕੀਲਿਆਂ ਦੇ ਕੀਲੇ ਲੈ ਗਏ,
3: ਬਿਲਕੁਲ
4: ਠੀਕ ਆ। ਅੱਜ ਕੱਲ੍ਹ ਕੀ ਅਗਲਾ ਕਹਿੰਦਾ ਵੀ ਥੱਲੇ ਬੂਟ ਮਹਿੰਗੇ ਚਾਹੀਦੇ ਆ, ਹੈ ਨਾ,
3: ਕਿੱਲੇ ਦਾ ਅੱਗੇ
4: ਕੀਲਾ ਕੋਈ ਚੱਕਰ ਨਹੀਂ ਹੈਗਾ, ਕੀਲਾ ਚਾਹੇ ਵੇਚਣਾ ਵੀ ਪੈ ਜਾਵੇ,
3: ਕੱਲ੍ਹ ਕਿੰਨੇ ਵੇਖਿਆ ਅੱਜ ਕੱਲ੍ਹ ਇਹ ਜ਼ਿਆਦਾ ਚੱਲਦਾ।
4: ਯੈਸ, ਪਰ ਗੱਲ ਇਹ ਆ ਵੀ ਇੱਕ ਨਾ ਸਾਡੇ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਾਡੇ ਇੱਕ ਵਾਰ ਵਾਰ ਨਾ ਮੁੰਡਿਆਂ ਦੇ ਵਿੱਚ ਇੱਕ ਡਾਇਲੋਗ ਹੁੰਦਾ ਸੀ, ਉਹ ਬੜਾ ਚੱਲਣ ਜ਼ਿਆਦਾ ਚੱਲ ਪਿਆ, ਪ੍ਰਚਲਿਤ ਹੋ ਗਿਆ, ਅਸੀਂ ਕਹਿਣ ਲੱਗ ਗਏ ਉਹ ਕੀ ਲੈ ਜਾਣਾ ਇੱਥੋਂ, ਹੈ ਨਾ, ਤੁਹਾਨੂੰ ਮੈਂ ਕਾਲਜ ਟਾਈਮ ਦੀ ਗੱਲ ਦੱਸਦਾ,
3: ਇੱਥੇ ਰਹਿਣਾ,
4: ਹੈ ਨਾ, ਉਹ ਇੱਥੇ ਹੀ ਆ ਸਭ ਕੁਛ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ, ਕੀ ਲੈ ਜਾਣਾ ਇੱਥੋਂ ਚੱਕ ਦੋ ਫੱਟੇ। ਸਾਨੂੰ ਇੱਕ ਦਿਨ ਸਾਡੇ ਅੰਕਲ ਉੱਥੇ ਅਸੀਂ ਬੈਠੇ ਨਾ, ਐਂ ਲੱਗੀ ਜਾਈਏ, ਕਹਿੰਦੇ ਜਿਹੜੇ ਤੁਹਾਡੇ ਲੱਛਣ ਨੇ ਨਾ ਤੁਸੀਂ ਪਤੰਦਰ ਉਹ ਪਿੱਛੇ ਛੱਡ ਕੇ ਵੀ ਕੁਛ ਨਹੀਂ ਜਾਂਦੇ, ਤੁਸੀਂ ਸਾਫ਼ ਕਰਕੇ ਹੀ ਜਾਓਗੇ, ਹੈ ਨਾ, ਵੀ ਉਹ ਗੱਲ ਆ ਵੀ ਦੇਖੋ ਇੱਥੋਂ ਲੈ ਕੇ ਵੀ ਕੁਛ ਨਹੀਂ ਜਾਣਾ, ਪਰ ਜਿਹੜਾ ਆਪਾਂ ਨੂੰ ਮਿਲਿਆ ਜਿਹੜਾ ਆਪ ਨਹੀਂ ਬਣਾਇਆ ਹੋਇਆ ਤਾਂ ਉਹ ਛੱਡ ਕੇ ਜਾਣਾ ਵੀ ਜ਼ਰੂਰੀ ਆ। ਜਿਹੜਾ ਮੈਂ ਨਹੀਂ ਜੋੜਿਆ, ਮੈਨੂੰ ਮੇਰੇ ਪਿਓ ਨੇ ਦਿੱਤਾ, ਤਾਂ ਮੇਰਾ ਉਹਨੂੰ ਵੇਚਣ ਦਾ ਅਤੇ ਉਹਨੂੰ ਵੇਸਟ ਕਰਨ ਦਾ ਹੱਕ ਨਹੀਂ। ਹਾਂ, ਮਜਬੂਰੀ ਬਸ ਆਪਾਂ ਨੂੰ ਕਿਤੇ ਲੋੜ ਪੈ ਗਈ ਤਾਂ ਉਹ ਐਸੈਟ ਆਪਾਂ ਨੂੰ ਵਰਤਣੇ ਪੈ ਜਾਂਦੇ ਆ, ਪਰ ਸਿਰਫ ਆਪਾਂ ਇੱਕ ਕਹਿ ਦਈਏ ਵੀ ਆਪਦੇ ਫੱਕੀਆਂ ਉਡਾਉਣ ਦੀ ਖਾਤਰ ਜਿਹੜਾ ਆਪਾਂ ਨੂੰ ਫ੍ਰੀ 'ਚ ਮਿਲਿਆ ਹੋਇਆ ਉਹਨੂੰ ਮੇਰਾ ਉਹਦੇ ਵਿੱਚ ਮੇਰੀ ਸਿਰਫ ਇੰਨੀ ਕੁ ਜ਼ਿੰਮੇਵਾਰੀ ਆ ਵੀ ਆਹ ਮੈਨੂੰ ਫ੍ਰੀ 'ਚ ਮਿਲੀ ਸੀ, ਮੈਂ ਇਹਨੂੰ ਅੱਗੇ ਦੇ ਦੇਵਾਂ। ਉਹ ਤੋਂ ਬਾਅਦ ਮੈਂ ਜੋ ਕਮਾਇਆ ਕਰਿਆ ਉਹ ਮੈਂ ਚਾਹੇ ਆਪਦੀ, ਚਲੋ ਸੁਭਾਅ ਹਰੇਕ ਬੰਦੇ ਦਾ ਵੀ ਉਹਨੇ ਉਹਦਾ ਕੀ ਕਰਨਾ।
3: ਸਹੀ ਨਹੀਂ, ਬਹੁਤ ਵਧੀਆ। ਵੇਖੋ ਆਪਾਂ ਤਾਂ ਹੁਣ ਇਹ ਕਹਾਂਗੇ ਵੀ ਚਾਹੇ ਤੁਸੀਂ ਉਹ ਬ੍ਰਾਂਡ ਤੋਂ ਉਹਨੂੰ ਮੰਨ ਲਓ ਤੁਸੀਂ ਥੱਲੇ ਲੈਣ ਦਾ ਸਸਤੇ 'ਚ ਲੈਣ ਦਾ, ਪਰ ਇੱਕ ਸਟੇਜ ਹੁੰਦੀ ਆ ਬੰਦੇ ਦੀ ਅਤੇ ਸਾਨੂੰ ਇਹ ਮਾਣ ਹੈ ਕਹਿੰਦੇ ਆ ਵੀ ਤੁਸੀਂ ਹੁਣ ਉਸ ਸਟੇਜ 'ਤੇ ਹੋ ਕਿ ਤੁਸੀਂ ਹੁਣ ਕੁਛ ਵੀ ਪਾਓਗੇ ਅਤੇ ਉਹ ਜਿਹੜੇ ਪਹਿਲਾਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਉਹ ਜੱਚਦਾ ਵਾ, ਉਹ ਚੀਜ਼ ਪਾਉਂਦੇ। ਆਈ ਥਿੰਕ ਇਹ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਕੋਈ ਸਟਾਰ ਇਸ ਵੇ ਦੇ ਨਾਲ ਸੋਚ ਪਾਉਂਦਾ ਵੀ ਮੈਂ ਹੁਣ ਲੋਕਾਂ ਦਾ ਖਰਚਾ ਘਟਾ ਦਾਂ ਜਾਣੀ ਕਿ ਹੋਰ ਜ਼ਿਆਦਾ ਵਧਾਉਣ ਦੀ ਬਜਾਏ। ਸੋਹਣੀ ਚੀਜ਼,
4: ਹਾਂ ਬਾਈ, ਮੈਨੂੰ ਜੋੜਿਆ ਜਾਵੇ ਚੰਗਾ, ਹੈ ਨਾ, ਹੁਣ ਇਹ ਗੱਲ ਸੋਚਦੇ ਹਾਂ ਵੀ ਜਿਹੜਾ ਜਿੰਨਾ ਕੁ ਜੁੜ ਜਾਵੇ ਚੰਗਾ। ਉਹ ਤੋਂ ਬਾਅਦ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਲਓ, ਸ਼ੌਂਕ ਪੂਰੇ ਕਰਨੇ, ਕਿਉਂਕਿ ਸ਼ੌਂਕ ਤੁਹਾਨੂੰ ਮੋਟੀਵੇਟਡ ਰੱਖਦੇ ਆ, ਹੈ ਨਾ। ਇੱਕ ਆਪਾਂ ਨਵੀਂ ਗੱਡੀ ਲਈ ਆ, ਉਹ ਆਪਾਂ ਉਹਦੇ ਨਾਲ ਕੰਮ 'ਤੇ ਜਾਣਾ, ਉਹ ਆਪਾਂ ਨੂੰ ਇੱਕ ਮੋਟੀਵੇਸ਼ਨ ਦਿੰਦੀ ਆ ਵੀ ਹਾਂ ਯਾਰ ਤੂੰ ਕੱਲ੍ਹ ਨੂੰ ਇੱਦੂ ਵੱਡੀ ਲੈਣੀ ਆ, ਚੱਲ ਭੱਜ ਕੰਮ 'ਤੇ ਨੂੰ, ਜਿਹਨੂੰ ਸ਼ੌਂਕ ਆ। ਪਰ ਉਹ ਸ਼ੌਂਕ ਬਸ ਇਹੀ ਆ, ਮਕਸਦ ਸਿਰਫ ਮੇਰੇ ਕਹਿਣ ਦਾ ਇੰਨਾ ਗਿਆ ਵੀ ਆਪਾਂ ਉਹ 100 ਦਾ 100 ਰੁਪਈਆ ਸ਼ੌਂਕ 'ਤੇ ਨਹੀਂ ਲਾਉਣਾ ਹੈਗਾ ਵੀ ਆਪਾਂ ਉਹਦੇ ਨਾਲ ਅਗਲੇ ਸ਼ੌਂਕ ਜਿਹੜੇ ਪੂਰੇ ਕਰਨੇ ਉਹ ਸੇਵਿੰਗ ਦੇ ਸਿਰ 'ਤੇ ਹੋਣੇ ਆ। ਕਈ ਵਾਰ ਇਹ ਹੁੰਦਾ ਆਪਾਂ ਅੱਜ, ਕਿਉਂਕਿ ਜਿਹਨੇ ਵੀ ਜਿਹੜਾ ਕੋਈ ਇੱਥੇ ਅੱਜ ਆਪਾਂ ਇੱਥੇ ਦੀ ਗੱਲ ਕਰ ਲਓ, ਤੁਸੀਂ ਆਹ ਸਿਟੀ ਆਹ ਦੇਸ਼ ਦੀ ਗੱਲ ਕਰ ਲਓ, ਜਿਹੜਾ ਬੰਦਾ ਅੱਜ ਮਿਲੀਅਨੇਅਰ ਆ, ਕਦੇ ਉਹ ਬੰਦੇ ਦੀ ਜਿਹੜੀ ਪਹਿਲੀ ਜੋਬ ਸੀ ਉਹ ਅੱਜ ਵਾਲੇ ਪਹਿਲੀ ਜੋਬ ਵਾਲੇ ਨਾਲ ਰਲਦੀ ਮਿਲਦੀ ਹੋਣੀ। ਪਹਿਲੀ ਜੋਬ ਸਭ ਦੀ ਇੱਕੋ ਜਿੱਕੀ ਆ, ਫਰਕ ਕਿੱਥੇ ਆ ਗਿਆ ਵੀ ਇੱਕ ਨੇ ਉਹ ਜੋਬ ਕਰਕੇ ਉਦੋਂ ਕੁਛ ਵੀ ਆਪਦੇ ਸ਼ੌਂਕ ਪੂਰੇ ਕਰਨ ਦੀ ਬਜਾਏ 5 ਸਾਲ ਕੁਛ ਨਹੀਂ ਕੀਤਾ, ਸਿਰਫ ਜੋੜੇ ਆ, ਉਹ ਤੋਂ ਬਾਅਦ ਉਹਨੇ ਜ਼ਿੰਦਗੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਆ, ਜਾਂ 7 ਸਾਲ ਬਾਅਦ ਕੀਤੇ ਆ। ਇੱਕ ਹੈਗਾ ਮੈਂ ਅੱਜੇ ਆਇਆ, ਅੱਜੇ ਮੈਂ ਕਿਹਾ ਮੈਂ ਆਪਦੇ ਸ਼ੌਂਕ ਵੀ ਨਾਲ ਪੂਰੇ ਕਰਨੇ ਅਤੇ ਕੰਮ ਵੀ ਕਰਨਾ। ਸੋ ਇੱਕ ਵਾਰ ਤੁਹਾਨੂੰ ਬ੍ਰੇਕ ਲੈਣੀ ਪੈਂਦੀ ਆ, ਜੇ ਤੁਸੀਂ ਵੱਡੀ ਛਾਲ ਮਾਰਨੀ ਆ ਤੁਹਾਨੂੰ ਇੱਕ ਵਾਰ ਜਮ੍ਹਾਂ ਹੀ ਲੋਅ ਪ੍ਰੋਫਾਈਲ ਹੋ ਕੇ ਸਿਰਫ ਕੰਮ ਕਰਨਾ ਪੈਣਾ ਸਿਰ ਸਿੱਟ ਕੇ ਕਈ ਸਾਲ, ਉਹ ਤੋਂ ਬਾਅਦ ਤੁਹਾਡੀਆਂ ਚੀਜ਼ਾਂ ਮਲਟੀਪਲਾਈ ਹੁੰਦੀਆਂ ਹੁੰਦੀਆਂ ਫਿਰ ਤੁਹਾਡੇ ਸ਼ੌਂਕਾਂ ਤੱਕ ਤੁਸੀਂ ਪਹੁੰਚ ਜਾਂਦੇ ਹੋ,
3: ਫਿਰ ਆਪਣੇ ਆਪ ਗੱਡੀ ਫਿਰ ਜਿੱਦਾਂ ਚੜ੍ਹਾਈ ਤੇ ਚੜ੍ਹਾਉਣੀ ਔਖੀ ਮੁੜ ਕੇ ਆਪੇ ਥੱਲੇ ਆ ਜਾਂਦੀ
4: ਹੈ।
3: ਅੱਛਾ, ਤੁਹਾਡੀ ਟੀਮ ਵੱਲੋਂ ਬਾਹਰੋਂ ਇਸ਼ਾਰਾ ਆਇਆ, ਵੈਸੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਆਪਾਂ 10 ਮਿੰਟ ਹੋਏ ਗੱਲਬਾਤ ਕਰਦੇ ਹਾਂ ਅਤੇ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ। ਮੈਨੂੰ ਇਹ ਦੱਸੋ ਵੀ ਅਗਲਾ ਪ੍ਰੋਗਰਾਮ ਕਿੰਨੇ ਕੁ ਵਜੇ ਆ?
4: ਅਗਲਾ ਪ੍ਰੋਗਰਾਮ
3: ਤੁਹਾਡੀ ਇਜਾਜ਼ਤ ਉਸ ਹਿਸਾਬ ਦੇ ਨਾਲ।
4: ਹਾਂਜੀ, ਹੁਣ ਇਹ ਤੋਂ ਬਾਅਦ ਅਗਲਾ ਪ੍ਰੋਗਰਾਮ ਟੀਮ ਨੂੰ ਦੇਖ ਲਿਆ ਹੋਣਾ। ਹਾਂਜੀ, ਪੌਣੇ ਹੋ ਗਿਆ ਜੀ ਟਾਈਮ, ਫਿਰ ਹੁਣ
3: ਹੋ ਗਿਆ,
4: ਅੱਗੇ ਲੈਣੀ ਪੈਣੀ 2-4 ਮਿੰਟ 'ਚ ਆਪਾਂ ਨੂੰ।
3: ਠੀਕ ਹੈ ਜੀ। ਅੱਛਾ, ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਆਪਾਂ ਪੱਗ ਦਾ ਫੇਵਰੇਟ ਕਲਰ ਕਿਹੜਾ ਤੁਹਾਡਾ?
4: ਬਾਈ, ਕਲਰ ਤਾਂ ਸਾਰੇ ਵਧੀਆ ਨੇ
3: ਜੀ,
4: ਪਰ ਫੇਵਰੇਟ ਤਾਂ ਸਾਰੇ ਹੀ ਨੇ, ਹੈ ਨਾ। ਬਸ ਉਹ ਕਲਰ ਕਈ ਵਾਰ ਜਦੋਂ ਬੰਨੇ 'ਤੇ ਪਤਾ ਲੱਗਦਾ ਵੀ ਇਹ 'ਚ ਬੜੀ ਕਾਲੇ ਜਿਹੇ ਲੱਗਣ ਲੱਗ ਗਏ ਯਾਰ, ਹੈ ਨਾ, ਉਹ ਨਹੀਂ ਪਸੰਦ ਹੈਗੇ, ਉਹ ਘੱਟ ਪਸੰਦ ਨੇ, ਬਾਕੀ ਤਾਂ ਸਾਰੇ ਵਧੀਆ ਨੇ, ਹੈ ਨਾ।
3: ਮੈਨੂੰ ਲੱਗਦਾ ਜਿਹੜਾ ਅੱਜ ਵੱਧਾ ਤੁਸੀਂ ਇਹ ਤੁਹਾਡਾ ਫੇਵਰੇਟ ਹੈ, ਮੈਂ ਜ਼ਿਆਦਾਤਰ ਮੈਂ ਇਹਦੇ 'ਚ ਵੇਖਿਆ ਤੁਹਾਨੂੂੰ।
4: ਅੱਜ ਮੇਰੇ ਹੈਗਾ ਇਹ
3: ਮਰੂਨ ਜਿਹਾ,
4: ਮਰੂਨ ਜਿਹਾ, ਹਾਂਜੀ ਹਾਂਜੀ ਹਾਂਜੀ ਹਾਂਜੀ, ਮਰੂਨ ਮੇਰਾ, ਮੈਨੂੰ ਬਰਾਊਨ ਦਾ ਭੁਲੇਖਾ ਪੈ ਗਿਆ ਸੀ ਪਹਿਲਾਂ ਕਿਉਂਕਿ ਕੱਲ੍ਹ ਬਰਾਊਨ ਸੀ। ਹਾਂਜੀ ਇਹ, ਹਾਂਜੀ ਇਹ ਕਹਿ ਲਓ ਵੀਰੇ, ਮਰੂਨ ਮਤਲਬ ਮੈਨੂੰ ਲੱਗਦਾ ਇੱਕ ਤਾਂ ਇਹ ਬਾਈ ਸਾਰਿਆਂ ਨਾਲ ਚਲੇ ਜਾਂਦਾ, ਬਲੂ ਮਰੂਨ ਅਤੇ ਇੱਕ ਬਰਾਊਨ
3: ਜੀ,
4: ਜਿਹੜੇ ਇਹ ਕਲਰ ਨੇ ਨਾ, ਇਹ ਮਤਲਬ ਤੁਸੀਂ ਜਿਹੜੇ ਮਰਜ਼ੀ ਕੱਪੜਿਆਂ ਨਾਲ, ਜਿਹੜੀ ਮਰਜ਼ੀ ਸ਼ਰਟ ਨਾ ਪਾ ਲਓ, ਇਹ ਵਧੀਆ ਤੁਹਾਨੂੰ ਲੱਗਦਾ ਵੀ ਹਾਂ ਤਿਆਰ ਜੇ ਹੋ ਗਿਆ ਅਤੇ ਮੈਚਿੰਗ ਹੋ ਗਈ ਆ।
3: ਇਹ
4: ਮੈਨੂੰ ਲੱਗਦਾ ਵੀ ਇਹ ਬੇਸਿਕ